0: ਨਹੀਂ ਆਉਂਦੀ।
1: ਹਾਂਜੀ,
0: ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ।
1: ਹਾਂਜੀ,
0: ਨੰਬਰ 2 ਦੇ ਉੱਤੇ ਇਹ ਗੋਰਖ ਦੀਆਂ ਲੜਾਈਆਂ ਨੇ ਸਾਰੀਆਂ, ਬੇਸ਼ੱਕ ਗੱਲ ਨੂੰ ਜਿਤਨਾ ਮਰਜ਼ੀ ਘੁਮਾ ਲਓ, ਤੁਸੀਂ ਪੈਸੇ ਦੇ ਭੁੱਖੇ ਲੋਕ ਹੋ, ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ, ਤੁਸੀਂ ਢੌਂਗੀ ਲੋਕ ਹੋ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ, ਉਹ ਨਕਸ਼ਾ ਤੁਹਾਡਾ ਹੈ। ਸਾਰੀ ਦੁਨੀਆਂ ਸਾਨੂੰ ਕੀ ਕਹਿੰਦੀ ਹੈ, ਸਾਡੇ ਬਾਰੇ ਕੀ ਸੋਚਦੀ ਹੈ, ਗੁਰਦੁਆਰਿਆਂ ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ, ਤੂੰ ਪੱਗ ਲਾ, ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ, ਜਾਂ ਕੁਝ ਮੋਰਚਾ ਲਾ ਦੇਵਾਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੇ। ਆਪ ਵੀ ਕੁਝ ਸ਼ਰਮ ਕਰੋ, ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰਦੇ ਹੋ ਇੱਕ ਦੂਜੇ ਦੀਆਂ। ਹੈ ਛੈਣੇ ਖੜਕਣ ਡੇ ਹਨ ਗੁਰੂ ਦੇ ਰੂਪ ਵਿੱਚ ਭਜਨਾ ਦੇ ਨਾਲ, ਇਹ ਛੈਣੇ ਤੁਸੀਂ ਲੱਕਾਂ ਚ ਮਾਰਦੇ ਹੋ, ਢੋਲਕੀਆਂ ਵਗਾਟੀਆਂ ਮਾਰਨ ਡੇ ਹੋ। ਇੱਕ ਪਾਸੇ ਮੈਂ ਵੀ ਇੱਕ ਵੀਡੀਓ ਵੇਖੀ ਲੜਾਈ ਯੂਰਪ ਦੀ, ਉਹ ਵੀ ਆਪਣੇ ਕੈਨੇਡਾ ਦੀ ਸੀ, ਖਾਲਸਾ ਦੀ। ਉੱਥੇ ਵੀ ਦੋ ਪਾਰਟੀਆਂ ਭਿੜ ਪਈਆਂ, ਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇੱਧਰ ਤੇ 20-30 ਉੱਧਰ। ਉਹ ਬੀਬੀਆਂ ਇੱਧਰ ਤੇ ਕੁਛ ਬੰਦੇ ਇੱਧਰ ਡਰ ਕੇ ਉਹ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਇਕ ਤੇ। ਜਿਹੜੇ ਲੜਨ ਡਏ ਹਨ ਉਹ ਗਾਲਾਂ ਉਹ ਕੱਢਣ ਡਏ ਹਨ ਜਿਹੜੀਆਂ ਮੈਂ ਤੇ ਤੈਨੂੰ ਸੁਣਾ ਨਹੀਂ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ। ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ
1: ਦੂਜੇ
0: ਅੱਜ ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ ਕਿਸ ਤਰ੍ਹਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ? ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆਂ ਦੇ ਵਿੱਚ, ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ ਇਹ ਚਰਚ ਨੇ ਸਾਡੇ ਗੁਰੂ ਜਿਤਨਾ ਵੀ ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਹ ਇਸ ਤਰ੍ਹਾਂ ਲੜਦੇ ਨੇ। ਹਾਂਜੀ, ਤੇ ਪੈਸੇ ਦੇ ਭੁੱਖੇ ਹੋ ਤੁਸੀਂ। ਹਾਂਜੀ, ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਤੇ ਬਹੁਤੀਆਂ ਪੱਗਾਂ ਤੇ ਸ਼ਸਤਰਾਂ ਵਾਲੇ ਹੋ, ਤੁਸੀਂ ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ। ਆਮ ਸਿੱਖ ਤੇ ਨਿਮਰਤਾ ਵਾਲੇ ਬੰਦੇ ਹੈਗੇ ਨੇ, ਉਹ ਤੇ ਕਈ ਚੀਜ਼ਾਂ ਦਾ ਖਿਆਲ ਰੱਖਦੇ ਨੇ।
1: ਹਾਂਜੀ,
0: ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ, ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤੇ ਉਹਨੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ। ਇਹੋ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਰਖ ਦੀ ਹੈ, ਹੋਰਕਾਂ ਦੀ ਹੈ, ਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ, ਉਹ ਇੱਥੋਂ ਹੀ ਯਾਦ ਹੁੰਦੀ ਕਿ ਸ਼ਰਧਾ ਨਾਲ ਤੇ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਦਾਤ ਹਾਂ ਸਾਰੇ ਲੋਕੀ। ਗੁਰਦੁਆਰਿਆਂ ਦੇ ਵਿੱਚ ਪੈਸੇ ਖਸਕਾਏ ਜਾਂਦੇ। ਇੰਗਲੈਂਡ ਦੇ ਵਿੱਚ ਆਹੂਵਰ ਹੁੰਦਾ ਨਾ ਜੀ, ਜਿਹੜੀ ਸਟੋਪ ਸਾਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ ਕਰਦੇ ਹਾਂ, ਕਲੀਨ ਵਗੈਰਾ, ਇਹ ਗੋਲਖ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ ਚੋਂ ਨੋਟ ਅੰਦਰ ਚਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਤੇ ਹੂਵਰ ਚਲਾ ਦਿੱਤਾ ਜਾਂਦਾ ਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ ਤੇ ਫਿਰ ਤਾਰ ਅੰਦਰ ਪਾ ਕੇ ਤੇ ਨੋਟ ਬਾਹਰ ਕੱਢੀ ਚਲੇ ਜਾਣ ਡੇ ਹੁੰਦੇ। ਵੀਡੀਓ ਬਣੀ ਹੂਵਰ ਨਾਲ ਪੈਸੇ ਕੱਢਦੇ ਗੋਲਖਾਂ ਦੇ ਵਿੱਚ। ਇਹ ਤੇ ਵੇਖ ਲਓ ਉਹਨੇ, ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ। ਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ ਚ ਆਉਂਦਾ ਇੰਡੀਆ ਤੱਕ, ਸਾਰੀ ਦੁਨੀਆਂ ਫਿਰ ਇਹਨਾਂ ਦੀਆਂ ਵਹਿੰਦੇ ਨੇ, ਵੀਡੀਓ ਵਹਿੰਦੇ ਨੇ, ਇਹ ਜਿਹੜੇ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ। ਉਹ ਜਿੱਥੇ ਤੁਸੀਂ ਮੱਥਾ ਲਾਉਣਾ ਉਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ ਤੇ ਆਪਸ ਵਿੱਚ ਲੜ ਲੜ ਕੇ ਆਪਣਾ ਆਪਣੀ ਕੌਮ ਦਾ ਜਲੂਸ ਕੱਢਣ ਡੇ ਹੋ ਤੁਸੀਂ। ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ, ਉਹ ਜਿਹੜਾ ਅੰਮ੍ਰਿਤ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ, ਉਹਦਾ ਲਿਹਾਜ ਕਰੋ। ਉਹ ਪਾਹੁਲ ਜਿਹੜੀ ਹੈ ਪੁੱਤਰਾਂ ਦੇ ਦਾਨੀ ਦੀ ਹੈ ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ, ਉਹ ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫਸ ਰਹੇ ਹੁੰਦੇ ਹੋ, ਤੇ ਐਕਸ਼ਨ ਤੁਹਾਡੇ ਕਿਹੋ ਜਿਹੇ ਨੇ?
1: ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ
0: ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ ਤੇ ਤੁਸੀਂ ਵੀ ਗੁਰਦੁਆਰੇ ਚ ਇੱਕ ਲਾਂਭੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਥ ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ ਪਰ ਜਿਹੜਾ ਸਾਡਾ ਡੀ ਐਨ ਏ ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈਗਾ ਡਿਸਿਪਲਿਨ ਸਿੱਖੋ ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਕੌਮ ਦੀ ਤੁਸੀਂ ਜਿਨ੍ਹਾਂ ਨੇ ਸਾਹਮਣਿਆ ਕੌਮ ਦੀ ਇੱਜ਼ਤ
1: ਹਾਂਜੀ ਹਾਂਜੀ
0: ਮਤਲਬ ਕਿ ਤੁਹਾਡੀ ਜਿਹੜੀ ਕਵਿਤਾ ਉਹਦੇ ਚ ਇਹੋ ਹੀ ਦੁੱਖ ਹੈ ਸਾਰਾ
1: ਹਾਂਜੀ ਹਾਂਜੀ ਬਿਲਕੁਲ ਜੀ
0: ਜੇ ਆਮ ਸਿੱਖ ਨੂੰ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਤੇ ਮੈਂ ਕੀ ਦੱਸਾਂ ਵੀ ਤੁਸੀਂ ਕਿੱਦਾਂ ਦੇ ਹੋਗੇ ਤੁਸੀਂ ਤੇ ਸ਼ਰਮ ਕਰਦੇ ਹੀ
1: ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਮਾੜੀ ਗੱਲ ਜਿਹੜੀ ਇਹ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਲੋਕ ਬਹੁਤ ਮਾੜੀ ਗੱਲ ਹੈ ਜੀ
0: ਇਸ ਤੋਂ ਮਾੜੀ ਗੱਲ ਹੋਰ ਕੋਈ ਨੀ ਤੇ ਇਹ ਸਾਰੀ ਕੌਮ ਨੂੰ ਲੋਕ ਧਿਕਾਰ ਤੇ ਫਟਕਾਰ ਪਾਉਂਦੇ ਨੇ ਜਿੱਥੇ ਇਹੋ ਜਿਹੇ ਲੋਕ
1: ਹਾਂਜੀ ਹਾਂਜੀ ਹਾਂਜੀ
0: ਕਿੱਥੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਖੜਨਾ ਇੱਕ ਬੰਦੇ ਨੇ ਸਿਰ ਤੇ ਚੁੱਕਿਆ ਹੁੰਦਾ ਉੱਤੇ ਉਹ ਕੀ ਹਾਂਜੀ ਚੋਰ ਤੇ ਅੱਗੇ ਪਾਣੀ ਚੋਂਦੇ ਨੇ ਲੋਕੀ ਖੜੇ ਹੋ ਜਾਂਦੇ ਨੇ ਬਾਜ਼ਾਰ ਚ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣ ਲਈ ਹੁੰਦੀ ਹੈ ਤੇ ਤੁਸੀਂ ਉਹਦੇ ਉੱਤੇ ਖਲੋ ਕੇ ਗੱਤਕਾ ਖੇਡਦੇ ਹੋ ਉਹਦੇ ਸਾਹਮਣੇ ਗੰਦੀਆਂ ਗਾਲਾਂ ਕੱਢਦੇ ਹੋ
1: ਹਾਂਜੀ ਹਾਂਜੀ
0: ਜਾਣ ਦੇ ਅਕਲ ਨੂੰ
1: ਜਦੋਂ ਇਹਨਾਂ ਦਾ ਹਾਂਜੀ ਬਹੁਤ ਬਹੁਤ ਤੰਗ ਹੋਣਗੇ ਜੀ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ ਬਹੁਤ ਤੰਗ
0: ਹੋਣਗੇ ਸਾਰੀ ਸਿੱਖ ਕੌਮ ਨੂੰ ਵੀ ਤੰਗ ਕਰ ਰਹੇ ਨੇ
1: ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ
0: ਸਾਰੀ ਦੁਨੀਆਂ ਜਿਹੜੀ ਜਿਹੜੀ ਜਿਨ੍ਹਾਂ ਮੁਲਕਾਂ ਚ ਹੀ ਰਹਿੰਦੇ ਆ ਇਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿਹੜੀ ਗੱਲੋਂ ਲੜਨ ਡੇ
1: ਹਾਂਜੀ
0: ਪਤਾ ਸਾਰਾ ਪਤਾ ਇਹਨਾਂ ਨੂੰ ਕੀ ਚੱਕਰ ਇਸ ਕਰਕੇ ਦੂਸਰਿਆਂ ਨੂੰ ਮਤ ਦੇਣ ਵਾਲੇ ਸੱਜਣੋ ਆਪ ਵੀ ਮਤ ਦਾ ਸਤਿਕਾਰ ਕਰੋ ਥੋੜਾ ਬਹੁਤਾ ਇਹ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਰਿਕੁਐਸਟ ਹੈ ਹੱਥ ਹੀ ਤੁਹਾਡੇ ਅੱਗੇ ਜੋੜੇ ਜਾ ਸਕਦੇ ਨੇ ਤੁਹਾਡੇ ਨਾਲ ਗੱਲ ਕਰਕੇ ਘੁਲਿਆ ਨਹੀਂ ਜਾ ਸਕਦਾ ਤੁਸੀਂ ਤਿਆਰ ਹੋ ਘੁਲ ਨੂੰ ਜਿਹੜੇ ਗੁਰਦੁਆਰੇ ਚ ਘੁਲ ਸਕਦੇ ਨੇ ਉਹ ਕਿਸੇ ਵੀ ਨੁੱਕਰ ਵਿਚ ਘੁਲ ਸਕਦੇ
1: ਬਿਲਕੁਲ
0: ਅਸੀਂ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ ਡਿਸਿਪਲਿਨ ਤੋਂ ਕੰਮ ਲੈਣਾ ਸ਼ੁਰੂ ਕਰੀਏ ਉਸ ਪੁੱਤਰਾਂ ਦੇ ਦਾਨੀ ਨੂੰ ਉਸ ਬਾਬੇ ਨਾਨਕ ਨੂੰ ਯਾਦ ਕਰੀਏ ਯਾਰ ਜਿਹਦੇ ਅਸੀਂ ਪੈਰੋਕਾਰ ਹੈਗੇ ਸੋ ਇਸ ਕਰਕੇ ਖਾਲਸਾ ਜੀ ਤੁਸੀਂ ਵੀ ਹੱਥ ਜੋੜ ਕੇ ਜਿਹੜੀ ਇੱਕ ਵਾਰੀ ਬੇਨਤੀ ਕਰੋ ਇਹਨਾਂ ਦੇ ਅੱਗੇ ਵੀ ਇਹੋ ਜਿਹੀਆਂ ਕੁਰੀਤੀਆਂ ਨਾ ਕਰੀਏ
1: ਹਾਂਜੀ ਹਾਂਜੀ ਮੈਂ ਕਰਦਾ ਕੋਸ਼ਿਸ਼ ਅਗਲੇ ਹਫ਼ਤੇ ਸ਼ਾਇਦ ਫਿਰ ਮੈਂ ਹੱਥ ਜੋੜਨ ਵਾਲੀ ਕੋਈ ਗੱਲ ਕਰਦਾ
0: ਖਾਲਸਾ ਜੀ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਹਾਂਜੀ
0: ਕਿ ਜੇ ਸੀਸ ਪਲੀ ਤੇ ਰੱਖੇ ਤੇ ਚੜ੍ਹਦੀ ਕਲਾ ਤੇਰੀ
1: ਓਏ ਵਾਹ ਜੀ
0: ਪਖੰਡੀ ਸਾਧਾਂ ਦੇ ਚਰਨੀ ਨਾ ਲਾ ਇਹਨੂੰ
1: ਓਏ ਵਾਹ ਜੀ ਵਾਹ
0: ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ
1: ਵਾਹ ਜੀ ਵਾਹ ਜੀ ਵਾਹ ਜੀ ਵਾਹ
0: ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ
1: ਹਾਂਜੀ
0: ਪਰ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ
1: ਵਾਹ ਜੀ ਵਾਹ
0: ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ ਉਸ ਅਣਖ ਨਾਲ ਜਿਉਣਾ ਸਿਖਾ ਇਹਨੂੰ ਗੁੰਡੇ ਸਾਧ ਨੇ ਵੈਰੀ ਮਨੁੱਖਤਾ ਦੇ ਝੂਠੇ ਡੇਰੇ ਦੇ ਰਾਹ ਨਾ ਪਾ ਇਹਨੂੰ
1: ਹਾਂਜੀ
0: ਤੇ ਸਿਰ ਝੁਕਾਈ ਰੱਖ ਨਾਨਕ ਦੇ ਸੱਚ ਅੱਗੇ
1: ਵਾਹ
0: ਸਿਰ ਝੁਕਾਈ ਰੱਖ ਸੱਚ
1: ਨਾਨਕ ਦੇ
0: ਸੱਚ ਅੱਗੇ ਤੇ ਪੁੱਤਰਾਂ ਦੇ ਦਾਨੀ ਦੇ ਅੱਗੇ ਝੁਕਾ ਇਹਨੂੰ
1: ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਜੀ ਵਾਹ ਹਾਂਜੀ ਹਾਂਜੀ ਹਾਂਜੀ ਇਹੋ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਇਹੋ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ
0: ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਦੇਸ਼ ਦਾ ਰਾਖਾ, ਗੁਰਦੁਆਰੇ ਦਾ ਰਾਖਾ, ਠੱਗ ਨਾ ਰੱਖ,
1: ਠੱਗ ਨਾ ਰੱਖ, ਗੁਰਦੁਆਰੇ ਦਾ ਰਾਖਾ, ਠੱਗ ਨਾ ਰੱਖ। ਵਾਹ ਜੀ ਵਾਹ,
0: ਮਿਹਰਬਾਨੀ ਖਾਲਸਾ ਜੀ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੌਮ ਨੂੰ ਸਮਤ ਬਖਸ਼ੇ। ਇਹ ਤੇ ਦਿਨੇ ਵੀ ਤੇ ਰਾਤ ਨੂੰ ਵੀ ਅਰਦਾਸ ਕਰਨ ਲੱਗੇ, ਕਹਿੰਦੇ ਸਮਤ ਬਖਸ਼ਣੀ, ਸਮਤ ਬਖਸ਼ਣੀ। ਹਾਂਜੀ, ਕਹਿੰਦੇ ਇਹ ਸ਼ਾਇਦ ਇਹੋ ਹੀ ਅਰਦਾਸਾਂ ਕਰਦੇ ਨੇ ਕਿ ਸਮਤ ਬਖਸ਼ਣੀ। ਇਹ ਦੂਸਰਿਆਂ ਨੂੰ ਬਾਬੇ ਅੱਗੇ ਰਿਕੁਐਸਟ ਸ਼ਾਇਦ ਕਰਦੇ ਨੇ ਕਿ ਦੂਸਰਿਆਂ ਨੂੰ ਸਮਤ ਬਖਸ਼,
1: ਦੂਸਰਿਆਂ ਨੂੰ ਸਮਤ ਬਖਸ਼ੀ। ਹਾਂਜੀ,
0: ਜਿਹੜੀ ਅਕਲ ਹੁੰਦੀ ਆ ਖਾਲਸਾ ਜੀ, ਨੋਟ ਕਰ ਲਓ ਤੁਸੀਂ ਵੀ, ਉਹ ਵੰਡਣ ਵਾਸਤੇ ਹੁੰਦੀ ਹੈ, ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ,
1: ਤੁਹਾਡਾ ਭਲਾ ਹੋ ਜਾਏ,
0: ਉਹ ਹਦਾਇਤ ਦੇਣ ਵਾਸਤੇ ਹੁੰਦੀ ਹੈ ਲੋਕਾਂ
1: ਨੂੰ।
0: ਵਾਹਿਗੁਰੂ ਦੋਸਤੋ, ਇਹ ਮੰਦ ਭਾਗੀ ਘਟਨਾ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ, ਤੇ ਉਸ ਚੀਜ਼ ਨੂੰ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ, ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ। ਸੋ ਅੱਗੇ ਚੱਲਦੇ ਹਾਂ ਜੀ, ਸਾਡੇ ਜਿਹੜੇ ਕਾਲਰ ਨੇ ਉਹ ਹੀ, ਹਾਂ ਰਜਿੰਦਰ ਸਿੰਘ, ਠੀਕ
2: ਹੈ
0: ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵੇੜੇ। ਆ ਜਾਓ ਲੰਘ ਆਓ।
3: ਸਤਿ ਸ੍ਰੀ ਅਕਾਲ ਭਾਜੀ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ, ਤੁਸੀਂ ਕਿਹੜੇ ਇਲਾਕੇ ਚੋਂ ਕਿੱਥੋਂ ਬੋਲ ਰਹੇ ਹੋ?
3: ਵੀਰ ਜੀ, ਮੇਰਾ ਇਲਾਕਾ ਬਟਾਲਾ ਗੁਰਦਾਸਪੁਰ।
0: ਵਾਹ ਵਾਹ ਵਾਹ ਵਾਹ, ਫੇਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋਗੇ, ਬਟਾਲਾ ਗੁਰਦਾਸਪੁਰ।
3: ਅੱਛਾ ਜੀ,
0: ਤੇ ਕੀ ਕਰਦੇ ਹੋ ਤੁਸੀਂ? ਕੋਈ ਸਰਵਿਸ ਕਰਦੇ ਹੋ, ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ, ਜਾਂ ਕੀ ਕੋਈ ਬਿਜ਼ਨਸਮੈਨ ਹੋ, ਕੀ ਕਰਦੇ ਹੋ ਤੁਸੀਂ?
3: ਵੀਰ ਜੀ, ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ।
0: ਠੀਕ ਹੈ ਜੀ, ਆਰਮੀ ਦੇ ਵਿੱਚੋਂ? ਵਾਹ ਜੀ।
3: ਹਾਂਜੀ, ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ।
0: ਵਾਹ, ਬਹੁਤ ਵਧੀਆ। ਜਿਹੜੇ ਫੌਜੀ ਨੇ, ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ ਚ ਵੀ ਆਣ ਕੇ, ਸਾਰੇ ਫੌਜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਇਹ ਬਹੁਤ ਚੰਗੀ ਗੱਲ ਹੈ, ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ, ਤੁਸੀਂ ਬਿਜੀ ਰਹਿੰਦੇ ਹੋ, ਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ।
3: ਸਹੀ ਗੱਲ ਹੈ,
0: ਕੰਮ ਨਾਲ ਕੰਮ ਤੇ ਨਾਲੇ ਪੈਸੇ ਵੀ, ਪੈਸੇ ਨਾਲ ਪੈਸੇ।
3: ਹਾਂਜੀ ਵੀਰ ਜੀ,
0: ਵੰਡਰਫੁਲ, ਇਹੋ ਹੀ ਡਿਸਿਪਲਿਨ।
3: ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ, ਅੱਜ ਕੱਲ੍ਹ ਘਰਾਂ ਦੇ ਖਰਚੇ ਵੀ ਬਹੁਤ ਹੈ
0: ਜੀ, ਬਹੁਤ ਮਹਿੰਗਾਈ ਹੋ ਗਈ ਹੈ ਸੱਚੀ ਵਾਹੇ, ਬਹੁਤ ਇੰਡੀਆ ਮਹਿੰਗਾ ਹੋ ਗਿਆ ਤੇ ਹੁੰਦਾ ਜਾ ਰਿਹਾ ਤੇ ਹਰ ਸਾਲ ਹੁੰਦਾ ਜਾਣਾ। ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ, ਹਾਂਜੀ, ਉਹਦਾ ਹੀ ਗੁਜ਼ਾਰਾ ਹੋਣਾ, ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ, ਉਹ ਤੇ ਅਯਾਸ਼ ਨੇ, ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ, ਭਾਵੇਂ ਆਂਡਾ 1,000 ਰੁਪਈਏ ਦਾ ਹੋ ਜੇ, ਉਹਨਾਂ ਨੂੰ ਕੀ ਫਰਕ ਹੈ?
3: ਸਹੀ ਗੱਲ, ਸਹੀ ਗੱਲ ਹੈ ਭਾਜੀ,
0: ਬਿਲਕੁਲ ਬਿਲਕੁਲ। ਤੇ ਆ ਤੁਸੀਂ ਰਿਟਾਇਰ ਆਏ ਹੋ ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ, ਬਹੁਤ ਸੋਹਣੀ ਫੋਟੋ ਹੈ, ਤੁਹਾਡੀ ਬਾਡੀ ਬੜੀ ਫਿੱਟ ਹੈ, ਕੋਈ ਢਿੱਡ ਗਾਂ ਨੀ, ਕੋਈ ਗੱਲ ਨੀ, ਕੋਈ ਬਾਤ ਨੀ, ਯੰਗ ਮੈਨ ਲੱਗਣ ਡੇ।
3: ਮੈਂ ਭਾਜੀ ਫੌਜ ਵੀ ਗੇਮ ਚ ਜਾ ਰਿਹਾ, ਹਾਕੀ ਖੇਡਦਾ ਰਿਹਾ ਜੀ, ਜਾਂ ਕੁਸ਼ਤੀ ਕਰਦੇ ਰਹੇ,
0: ਸਰੀਰ ਹੀ ਦੱਸਣ ਡਿਆ ਤੁਹਾਡਾ, ਬਿਲਕੁਲ ਫਿੱਟ ਹੋ ਤੁਸੀਂ।
3: ਹਾਂਜੀ,
0: ਤੇ ਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ?
3: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
0: ਜੀ। ਸਵਾਗਤ ਹੈ ਤੁਹਾਡਾ, ਆਓ ਸੁਣਾਓ।
3: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ।
0: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ, ਕੰਮ ਵੀ ਕਰਦੇ ਹੋ, ਸੋਚ ਵੀ ਕਿੱਡੀ ਵਧੀਆ ਤੁਹਾਡੀ, ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋਗੇ, ਬਿਜ਼ੀ ਮੈਨ, ਵੰਡਰਫੁਲ।
3: ਹਾਂਜੀ
0: ਜੀ, ਸੁਣਾਓ।
3: ਡਿਊਟੀ ਤੇ ਜਦੋਂ ਫਿਰ ਥੋੜਾ ਬਹੁਤ ਟਾਈਮ ਮਿਲ ਜਾਂਦਾ, ਮਾੜਾ ਮੋਟਾ ਲਿਖਣ ਦਾ ਵੀ ਸ਼ੌਂਕ ਹੈਗਾ ਸੀਗਾ।
0: ਕਿਆ
3: ਥੋੜਾ ਬਹੁਤ ਲਿਖ ਲਈਦਾ ਜੀ?
0: ਤੁਸੀਂ ਤਾਂ ਬੜੇ ਇੰਡਸਟਰੀਅਸ ਮੈਨ ਹੋ, ਮਿਹਨਤੀ।
3: ਸੁਣਿਓ,
0: ਹਾਂਜੀ
3: ਸੁਣਿਓ ਵੀਰ ਜੀ, ਫਿਰ
0: ਜੀ ਆਉਣ ਦਿਓ।
3: ਰੱਬਾ ਕਿਹੜੀ ਲਾਟਰੀ ਪਾਵਾਂ,
0: ਹਾਂਜੀ,
3: ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ, ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ, ਹੱਸ ਹੱਸ ਕੇ ਮੈਂ ਮੰਗੀ ਜਾਵਾਂ, ਤੇ ਰੱਬਾ ਕਿਹੜੀ ਲਾਟਰੀ ਪਾਵਾਂ, ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ, ਤੇਰੇ ਆਸਰੇ ਵੰਡੀ ਜਾਵਾਂ, ਤੂੰ ਹੀ ਮੇਰੀ ਬਾਂਹ ਫੜ ਕੇ ਰੱਖੀ, ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ, ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ, ਬਹੁਤ ਖੂਬ।
3: ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ, ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ, ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ, ਦੁੱਖ ਤੀਰ ਨੇ ਡੇਲੀ ਸੁਣਦਾ ਜਾਵਾਂ, ਦਸ ਰੱਬਾ ਕਿਹੜੀ ਲਾਟਰੀ ਪਾਵਾਂ। ਕੋਈ ਗਲੀਆਂ ਵਿਚ ਰੁਲਦਾ ਫਿਰਦਾ, ਭੁੱਖਿਆਂ ਦੀਆਂ ਵੀ ਸੁਣਾ ਧਾਵਾਂ, ਹੱਥ ਜੋੜ ਕੋਈ ਭੀਖ ਮੰਗਦਾ, ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ, ਦਸ ਰੱਬਾ ਕਿਹੜੀ ਲਾਟਰੀ ਪਾਵਾਂ। ਦਿਲਾਂ ਵਿਚੋਂ ਹਮਦਰਦੀ ਮੁੱਕ ਗਈ,
0: ਬਿਲਕੁਲ ਠੀਕ,
3: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ, ਬੰਦੇ ਅੱਗੇ ਰਜਿੰਦਰ ਹੱਥ ਨਹੀਂ ਅੱਡਣਾ, ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ, ਦਸ ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ ਬਾਈ, ਬਹੁਤ ਖੂਬ।
3: ਬਸ ਵੀਰ ਜੀ, ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ।
0: ਸੋਹਣਾ ਲਿਖਦੇ ਹੋ ਤੇ ਇਹਦੇ ਇਹਦੇ ਦਸ ਜਿੱਤੋਂ ਤੁਹਾਨੂੰ ਟਾਈਮ ਮਿਲਦਾ, ਵੱਧ ਤੋਂ ਵੱਧ ਪੜਿਆ ਕਰੋ, ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾ ਨੇ। ਠੀਕ ਹੈ, ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟੌਪ ਦੇ ਨਾਲ ਕਰਨਾ।
3: ਠੀਕ ਹੈ ਵੀਰ ਜੀ, ਠੀਕ ਹੈ,
0: ਬਹੁਤ ਕੁਛ ਫਿਰ ਸਿੱਖਣ ਨੂੰ ਮਿਲਦਾ।
3: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ ਚ ਕਵਿਤਾ ਬੋਲੀ ਆ, ਬੜੀ ਡਰ ਡਰ ਕੇ।
0: ਬਹੁਤ ਨਹੀਂ ਡਰਨਾ, ਇਹਦੀ ਕਿਹੜੀ ਗੱਲ ਆ, ਬਹੁਤ ਖੂਬਸੂਰਤ ਤੁਹਾਂ ਕਵਿਤਾ ਲਿਖੀ ਆ ਤੇ ਕੈਰੀਅਰ ਰੱਖਣਾ, ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ, ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ। ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ।
3: ਠੀਕ ਹੈ,
0: ਕੋਸ਼ਿਸ਼ ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ, ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ।
3: ਠੀਕ ਹੈ ਵੀਰ ਜੀ,
0: ਹਾਂਜੀ, ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ, ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ, ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ। ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ ਜਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ।
3: ਸਹੀ ਹੈ, ਸਹੀ ਹੈ।
0: ਮਿਹਰਬਾਨੀ ਰਜਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇਛਾਵਾਂ, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਬਹੁਤ ਰਿੱਕੀ ਜੀ ਹੋਣਾ ਨਾ, ਇੱਕ ਸੈਕਿੰਡ ਜੀ, ਉਹਦਾ ਟੈਲੀਫੋਨ ਨੰਬਰ ਹੈ ਮਗਰਲਾ ਮੇਰਾ ਖਿਆਲ 578 ਦਾ ਹੈ, ਇਹਨਾਂ ਨੂੰ ਜਾ ਕੇ ਵੇਖੀਏ, 578 ਠੀਕ ਹੈ, ਇਹ ਨੇ ਜੀ ਜਸਵਿੰਦਰ ਸਿੰਘ ਖਹਿਰਾ ਜੀ ਕੋਈ, ਤੇ ਆ ਜੀ 578

0: ਖਹਿਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਾਅਦ ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਤੇ ਕੋਈ ਗੱਲ ਨਹੀਂ, ਇਹਨਾਂ ਨਾਲ ਇੱਕ ਵਾਰੀ ਮੈਂ ਫੇਰ ਦੁਬਾਰਾ ਟਰਾਈ ਕਰ ਲੈਂਦੇ ਹਾਂ। ਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਆਪਣੇ ਰਿਸ਼ਮਾ ਰੇਡੀਓ। ਸਤਿ ਸ੍ਰੀ ਅਕਾਲ। ਅੱਛਾ ਮੈਂ ਤੁਹਾਨੂੰ ਸੱਚ, ਇਹਨਾਂ ਨੂੰ ਤੇ ਬਲੌਕ ਵੀ ਹੋਇਆ ਤੇ ਪਤਾ ਨੀ ਇਹਨਾਂ ਨੂੰ ਕਾਲ ਵੀ ਜਾ ਰਹੀ। ਚਲੋ ਐਨੀ ਹੋਰ ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ। ਤੇ ਮਿਊਨਚਨ ਜੇ ਰਿੱਕੀ ਜੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਚਲੋ ਇਹਨਾਂ ਦੀ ਕਾਲ ਜੀ। ਸਰ ਸਤਿ ਸ੍ਰੀ ਅਕਾਲ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਰਾਜੀ ਖੁਸ਼ ਹੋ?
1: ਹਾਂਜੀ, ਚੜ੍ਹਦੀ
0: ਕਲਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖਹਿਰਾ ਸਾਹਿਬ ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਜਲੰਧਰ ਤੋਂ ਕਰ ਰਿਹਾ। ਤੇ ਖਹਿਰਾ ਸਾਹਿਬ, ਇਹ ਬੇਜਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਸੁਣਦੇ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਕਵਿਤਾਵਾਂ। ਤੇ ਖਹਿਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ? ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ, ਜ਼ਿੰਦਗੀ ਇੱਕ ਬੋਝ ਦੇ ਵਾਂਗ।
0: ਵਾਹ ਵਾਹ, ਆਉਣਗੇ। ਤੇ ਖਹਿਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਤੋਂ।
0: ਅੱਛਾ,
1: ਪ੍ਰਾਈਵੇਟ ਗੱਡੀ ਚਲਾਉਂਦੇ?
0: ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ? ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖਹਿਰਾ ਸਾਹਿਬ, ਸੁਣਾਓ ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਜੀ। ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਤ ਦਾ ਹਾਲ ਲਿਖਿਆ ਹੈ। ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ।
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ।
1: ਨਾ ਰਾਹਾਂ ਦਾ ਕੋਈ ਡਰ।
0: ਵਾਹ।
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਜਵਾਬ ਲਿਖਿਆ ਹੈ।
0: ਬਹੁਤ ਖੂਬ।
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ ਹੈ। ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਇੱਕ ਬਣ ਗਈ। ਮੇਰੇ ਅੰਦਰ ਦੀ ਹਰ ਰੀਝ ਹੋਣਾ ਇੱਕ ਮਰਜ਼ ਜਿਹਾ ਬਸ ਬਣ ਗਈ।
0: ਬਹੁਤ ਖੂਬ।
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ। ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ। ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ। ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ।
0: ਵਾਹ।
1: ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਜਸ ਖਹਿਰੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ ਹੈ, ਕਲਮ ਦੀ ਮੋਕ ਨਾਲ ਮੈਂ ਆਪਣਾ ਹੀ ਅਗਲ ਚੁਣਿਆ ਹੈ। ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ। ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਵਧੀ ਸਕੀ ਸਕੂਨ ਬੁਣਿਆ ਹੈ।
0: ਅਵਧੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂ ਜੀ।
0: ਤੁਸੀਂ ਕੋਈ ਹੋਰ ਸੁਣਾਉਣੀ ਚਾਹੁੰਦੇ ਸੀ? ਦੋ ਸਨ ਤੁਹਾਡੇ ਕੋਲ ਕਵਿਤਾਵਾਂ? ਤੁਸੀਂ ਕਿਹਾ ਸੀ ਨਾ ਸ਼ਾਇਦ ਕਵਿਤਾਵਾਂ ਤੇ ਬਹੁਤ ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ, ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ ਮੌਤ ਨੂੰ ਸਵਾਲ,
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚੁਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ। ਕੋਈ ਚੁੱਪ ਚੁਪੀਤੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ। ਕਿਸੇ ਸ਼ਾਹ ਮਹਿਲ ਦੀ ਕੁੱਲੀ, ਤੇਰਾ ਵੱਖਰਾ ਇਹ ਨਿਆਂ ਕਿਉਂ ਹੈ। ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ, ਪਰ ਪਿੰਜਰੇ ਰਹਿੰਦੇ ਖਾਲੀ। ਨਾ ਤੂੰ ਵੇਖੇ ਬਾਗ ਦੀ ਰੌਣਕ, ਨਾ ਵੇਖੇ ਬੁੱਢਾ ਮਾਲੀ।
0: ਕਿਆ ਬਾਤ ਹੈ, ਬਹੁਤ ਖੂਬ।
1: ਤੇਰੀ ਚਾਲ ਬੇਰਹਿਮੀ ਦੀ, ਪਰ ਤੇਰਾ ਅਸਲ ਗੁਨਾਹ ਕੀ ਹੈ। ਕਿਉਂ ਚੁੱਪ ਚੁਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ। ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ। ਕਈ ਕਹਿੰਦੇ ਤੂੰ ਉਹ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ। ਕਹਿੰਦੇ ਰੱਬ ਕੋ ਚਲ ਜਾਂਦਾ, ਜੋ ਮਿਲਦੀ ਤੂੰ ਉਸ ਪ੍ਰੀਤਮ ਦੀ, ਫਿਰ ਤੇਰੇ ਨਾਂ ਤੋਂ ਭੈ ਕੀ ਹੈ। ਤੂੰ ਛੁੱਪਟ ਵਿਖੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ। ਇਥੇ ਨਾ ਸਿਕੰਦਰ, ਇਥੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿਚ ਸਮਾਏ ਨੇ। ਤੂੰ ਖਾਲੀ ਹੱਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ। ਜਸ ਖਹਿਰਾ ਪੁੱਛਦਾ ਰੱਬ ਕੋਲੋਂ, ਇਸ ਉਮਰ ਸਫ਼ਰ ਦਾ ਗਵਾਹ ਕੀ ਹੈ। ਕਿਉਂ ਚੁੱਪ ਚੁਪੀਤੇ ਆਉਣੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ। ਕਿਉਂ ਚੁੱਪ ਚੁਪੀਤੇ ਆਉਣੀ ਹੈ,
0: ਦੱਸ ਮੌਤੇ ਤੇਰਾ ਰਾਹ ਕੀ। ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ।
0: ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਜੱਗ ਮੁਸਾਫਰ ਖਾਨਾ ਹੈ,
1: ਵਾਹ ਜੀ ਵਾਹ,
0: ਕੋਈ ਤੁਰ ਜਾਂਦਾ ਕੋਈ ਆ ਜਾਂਦਾ।
1: ਜੰਗ
0: ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਆ ਜਾਂਦਾ। ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭਰੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੂੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ, ਪੱਥਰ ਮਾਰ ਜੂੰਗੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਤੇ ਪੱਥਰ ਮਾਰ ਜੂੰਗੇ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭੇਚਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਪਹਿਲੀ ਵਾਰੀ ਆਏ ਹੋ, ਧੰਨਵਾਦ ਆਪ,
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਸੋ ਤੇ ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ ਰਿੱਕੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤੇ ਤੁਸੀਂ ਡਾਇਰੈਕਟ ਟੈਲੀਫੋਨ ਟੈਲੀਫੋਨ ਤੋਂ ਹੀ ਗੱਲਬਾਤ ਕਰੋ, ਉਹ ਜਿਹੜੇ ਤੁਸੀਂ ਵਿੱਚ ਅਸਰਥ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ, ਸੂਬਾ ਸਿੰਘ ਨਿਊਜ਼ ਦੀ ਯੂਟਿਊਬ। ਹਾਂਜੀ, ਆਈ ਆਵਾਜ਼ ਹੁਣ?
2: ਓਕੇ, ਸੋਰੀ ਭਾਜੀ, ਮੈਂ ਤਾਂ ਯੂਜ਼ ਕਰਦਾ, ਕੁਛ ਵੀ ਲਾਇਆ,
0: ਤੁਸੀਂ ਕਿਤੇ ਸ਼ਾਇਦ ਕੋਈ ਇੱਧਰ ਉੱਧਰ ਦਾ ਇੰਸਟਰੂਮੈਂਟ ਨਾਲ ਲਾਇਆ ਹੋਵੇ।
2: ਨਹੀਂ ਨਹੀਂ,
0: ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ
2: ਸਤਿ ਸ੍ਰੀ ਅਕਾਲ ਭਾਜੀ, ਰਾਮ ਰਾਮ, ਹਰੇ ਕ੍ਰਿਸ਼ਨਾ, ਹਰੇ ਰਾਮਾ।
0: ਜੀ ਹਰੇ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਤੇ ਸੋਹਣੇ?
2: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਹਾਂ ਮਿਊਚਲ
2: ਮਿਊਚਲ ਬਹੁਤ ਵਧੀਆ ਭਾਜੀ, ਮੌਸਮ ਸੋਹਣਾ ਹੈ, ਧੁੱਪ ਨਿਕਲੀ ਆ,
0: ਵੰਡਰਫੁਲ ਸ਼ਹਿਰ ਵੀ ਮੈਂ ਸੁਣਿਆ।
2: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਸ਼ਹਿਰ,
0: ਅਮੀਰ ਲੋਕਾਂ ਦਾ ਸ਼ਹਿਰ ਹੈ ਪਤਾ ਲੱਗਾ, ਸੋਹਣਾ ਸਵਾਦ,
2: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸ਼ਹਿਰ।
0: ਕਿੰਨੀ ਦੇਰ ਤੋਂ ਰਿੱਕੀ ਜੀ ਤੁਸੀਂ ਰਹਿ ਰਹੇ ਹੋ? ਰਿੱਕੀ ਜੀ ਇੱਥੇ
2: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ।
0: ਤੁਸੀਂ ਜਦੋਂ ਦੇ ਆਏ ਹੋ ਮਿੰਚਨ ਚ ਰਹਿਣ ਰਹੇ ਹੋ ਤੁਸੀਂ?
2: ਨਹੀਂ
0: ਨਹੀਂ,
2: ਪਹਿਲਾਂ ਮੈਂ
0: ਹੋਰ
2: ਸ਼ਹਿਰ ਸੀ, ਛੋਟਾ ਜਿਹਾ ਸ਼ਹਿਰ ਹੈ। ਅੱਛਾ ਅੱਛਾ, ਉੱਥੇ ਸਾਡੇ ਲਾਗੇ ਬਿਟਨ,
0: ਬਿਟਨ ਠੀਕ ਠੀਕ
2: ਜੀ। ਮੈਂ ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ,
0: ਠੀਕ
2: ਹੈ, ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ, ਹਾਂਜੀ ਹਾਂਜੀ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ ਵੰਡਰਫੁਲ
2: ਸਰ, ਕੇਹਰ ਸ਼ਰੀਫ,
0: ਕੇਹਰ ਸ਼ਰੀਫ ਜੀ,
2: ਕਿਆ
0: ਬਾਤਾਂ ਸੀ, ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
2: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ,
2: ਸਾਊ ਇਨਸਾਨ, ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ
0: ਵਾਲੇ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਦਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ, ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ, ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ,
2: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ।
2: ਤਕਰੀਬਨ 2-3 ਸਾਲ ਹੋ ਗਏ ਗਿਆਨ ਨੂੰ ਮਿਲਣਾ,
0: ਹਾਂਜੀ ਹਾਂਜੀ,
2: 3 ਸਾਲ ਹੋ ਗਏ, ਤੇ ਮੈਂ ਵੀ ਉੱਥੇ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ
0: ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ।
2: ਬਸ ਬਸ ਬਸ
0: ਜੀ,
2: ਤੇ ਬਾਕੀ
0: ਹਾਂਜੀ ਜੀ, ਤੁਸੀਂ ਅੱਜ ਸਾਡੇ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ, ਕੀ ਸੁਣਾਓਗੇ?
2: ਮੈਂ ਤਾਂ ਸੁਣਨ ਵਾਲਿਆਂ ਚਾਹੁੰਦਾ,
0: ਚਲੋ ਬਹੁਤ ਚੰਗੀ ਗੱਲ ਹੈ, ਸੁਣਾਓ ਫਿਰ ਤੁਹਾਡੇ ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ?
2: ਮੈਂ ਆਲਮੋਸਟ ਰਿਟਾਇਰ ਹੀ ਹਾਂ ਭਾਜੀ,
0: ਆਲਮੋਸਟ ਮੇਰਾ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ, ਅੱਧਾ ਰਿਟਾਇਰ ਹੋ?
2: ਹਾਂਜੀ, ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ, ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ, ਮੇਰੀ ਵਾਈਫ ਅਲਾਊਡ ਨਹੀਂ ਕਰਦੀ।
0: ਅੱਛਾ ਅੱਛਾ, ਠੀਕ ਹੈ, ਉਹ ਬਾਕੀ
2: ਇਸ ਤਰ੍ਹਾਂ? ਹਾਂਜੀ, ਉਹ ਬੇਟਾ ਆਪਣੀ ਕਿਹੜਾ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ, ਤੇ ਵਾਈਫ ਮੇਰੀ ਹੈਗੀ ਬੈਂਕ ਮੈਨੇਜਰ
0: ਜੀ। ਤੁਹਾਡੀ ਵਾਈਫ ਬੈਂਕ ਮੈਨੇਜਰ ਹੈ?
2: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ।
0: ਬਹੁਤ ਬਹੁਤ ਵਧੀਆ ਗੱਲ ਹੈ।
2: ਹਾਂਜੀ, ਬਾਕੀ ਬਹੁਤ ਵਧੀਆ, ਬਹੁਤ ਵਧੀਆ, ਠੀਕ ਜੀ। ਹਾਂਜੀ, ਤੁਸੀਂ ਸੁਣਾਓ ਕਿਸ ਤਰ੍ਹਾਂ? ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀਦਾ, ਠੀਕ ਨੀ? ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ, ਉਹ ਗਾਣੇ ਬਹੁਤ ਵਧੀਆ ਹੁੰਦੇ,
0: ਗਾਣੇ ਅਸੀਂ ਫਿਰ ਰੀਪਲੇ ਕਰ ਦਿੰਦੇ ਹਾਂ, ਰਿਕਾਰਡ ਕੀਤੇ ਨੇ।
2: ਹਾਂਜੀ ਹਾਂਜੀ, ਉਹ ਗਾਣੇ ਜਿਹੜੇ ਪੁਰਾਣੇ,
0: ਪਹਿਲਾਂ ਮੈਂ ਲਾਈਵ ਗਾਣਿਆਂ ਦਾ ਵੀ ਪ੍ਰੋਗਰਾਮ ਦਿੰਦਾ ਹੁੰਦਾ ਸਾਂ, ਫਿਰ ਮੇਰੇ ਵਾਸਤੇ ਟੂ ਮੱਚ ਹੋ ਜਾਂਦਾ, ਕਿਉਂਕਿ ਅਸੀਂ ਆਪਣੇ ਸੈਟਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ, ਹਾਂਜੀ, ਸੰਡੇ ਵਾਸਤੇ ਤਿਆਰੀ ਕਰਨੀ ਹੁੰਦੀ ਆ, ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ,
2: ਉਹ ਜ਼ਿਆਦਾ
0: ਫਿਰ ਉਹ
2: ਡਿਫਰੈਂਟ
0: ਗਾਣਿਆਂ ਵਾਸਤੇ
2: ਜਿਹੜਾ
0: ਇੰਡੀਆ ਦਾ ਪ੍ਰੋਗਰਾਮ, ਇੰਡੀਅਨ ਇੰਡੀਆ ਤੋਂ ਰੇਲਵੇ ਸਟੇਸ਼ਨ ਕਹਿਣ ਦਿਆ, ਸਾਡੇ ਸਟੇਸ਼ਨ ਤੋਂ ਇੰਡੀਆ ਚੋਂ ਪ੍ਰੋਗਰਾਮ ਦਿਆ ਕਰੇਗਾ, ਉਹਦੀ ਬਾਂਹ ਟੁੱਟ ਗਈ ਹੈ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ, ਮੇਰਾ ਖਿਆਲ ਹੈ ਹਫ਼ਤੇ 2 ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ।
2: ਕੋਈ ਨਾ ਕੋਈ ਨਾ, ਬਾਕੀ ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ ਜੀ, ਸਾਰੇ ਪਰਮਾਤਮਾ ਦੀਆਂ ਰਚਨਾਵਾਂ
0: ਜੀ, ਬਿਲਕੁਲ
2: ਉਹਦੇ ਹੱਥ ਵਿੱਚ ਆ, ਹਰ ਇੱਕ ਚੀਜ਼ ਉਹਦੇ ਹੱਥ ਵਿੱਚ ਆ,
0: ਹਾਂਜੀ ਹਾਂਜੀ,
2: ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਨੇ ਵੀ ਆਪਾਂ ਤੇ ਕੋ ਕੱਠ ਪੁਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ,
0: ਜੀ ਜੀ ਬਿਲਕੁਲ ਬਿਲਕੁਲ,
2: ਆਪਾਂ ਨੇ ਜੇ ਆਪਾਂ ਕਹੀਏ ਕਿ ਮੈਂ ਜਿਹੜੀ ਮੈਂ ਨਾਲ ਇਹਦੇ ਚੀਜ਼ ਨਹੀਂ ਹੋਣੀ ਚਾਹੀਦੀ, ਇਨਸਾਨ ਚ ਨਾਲ ਹੈਗੀ ਆ,
0: ਨਾ ਮੈਂ ਨਹੀਂ ਹੋਣੀ ਚਾਹੀਦੀ।
2: ਹਾਂਜੀ,
0: ਗੱਲ ਏਦਾਂ ਨਾ ਭਾਈ, ਪਰ ਬਹੁਤੇ ਇਨਸਾਨ ਮੈਚ ਬਸਤ ਰਹਿੰਦੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ, ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ।
2: ਆਪੇ
0: ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ, ਮੇਰੇ ਖਿਆਲ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ, ਉਹ ਮੂਰਖ ਹੁੰਦਾ, ਸਿਆਣੇ ਤੇ ਤੁਸੀਂ ਤਾਂ ਹੋ ਜੇ ਲੋਕ ਤੁਹਾਨੂੰ ਸਿਆਣਾ ਕਹਿਣ।
2: ਜਿੱਦਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ, ਟਿਕਰੀ ਇੰਡੀਆ ਦੇ ਇੱਕ ਪੋਲੀਟੀਸ਼ੀਅਨ ਆ, ਉਹ ਆਪਣੀ ਪੀਰ ਉੱਠੀ ਉਹ ਕਹਿੰਦੇ ਹੁੰਦੇ, ਉਹ ਫੜ ਕੇ ਤੇ ਉਹ ਹੱਥ ਡਮਰੂ ਫੜ ਕੇ ਤੁਰੇ ਜਾਂ ਤੁਰ ਫਿਰਦੇ ਹੁੰਦੇ ਟਿਕਰੀਆਂ ਨਾ, ਹੁਣ ਉਹਨਾਂ ਕੀ ਲੈਣਾ ਟਿਕਰੀਆਂ ਤੁਹਾਨੂੰ ਪਤਾ ਹੀ ਦੇਣਾ। ਬਿਲਕੁਲ ਬਿਲਕੁਲ। ਉਧਰੋਂ ਜਿਹੜਾ ਇੱਕ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ, ਉਹ ਦੇਖੋ
0: ਹਾਦੀ ਹੋ ਗਈ ਹੈ ਟਰੰਪ ਜਿਹੜਾ। ਦੇਖੋ ਦੁਨੀਆ ਵਿਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਦੀ,
2: ਬਿਲਕੁਲ
0: ਸਿਵਲਾਈਜ਼ਡ ਮੁਲਕ, ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣਗੀਆਂ। ਔਰ ਫਿਰ ਜਦੋਂ ਤੈਨੂੰ ਪੈ ਹੀ ਗਈਆਂ, ਤੂੰ ਸ਼ਰਮ ਕਰ ਕੁਛ, ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਵਾਲੀਆਂ ਕਰਨ ਦੀਆਂ, ਦਿਨੇ ਕੁਛ ਕਹਿੰਦਾ ਲੋਗੇ।
2: ਬਿਲਕੁਲ, ਤੁਸੀਂ ਦੇਖੋ ਭਾਈ ਉਹਦਾ ਇੱਕ ਘੰਟੇ ਚ ਬਿਆਨ ਆਪਣੇ ਬੰਦਿਆਂ ਦਾ, ਇੱਕ ਘੰਟੇ ਚ ਉਹਨੇ ਸਾਰਾ ਆਪਣੇ ਚੇਂਜ ਕਰ ਦਿੱਤਾ।
0: ਇਹ ਨਹੀਂ ਪਤਾ ਕਿ ਉਹਨੇ ਮੇਰੇ ਮੂੰਹ ਚੋਂ ਨਿਕਲਣ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ।
2: ਬਿਲਕੁਲ,
0: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ ਜਿਹੜੀ ਅਮਰੀਕਾ ਦੇ। ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ।
2: ਬਿਲਕੁਲ ਬਿਲਕੁਲ ਬਿਲਕੁਲ,
0: ਅਮਰੀਕਾ ਦਾ ਠੁੱਕ ਸੀ ਅੱਜ ਤੱਕ, ਅਮਰੀਕਾ ਸਰਪੰਚ ਸੀ ਸਾਰੀ ਦੁਨੀਆ ਦਾ, ਅੱਜ ਨੈਟੋ ਵੀ ਉਹਦਾ ਸਾਥ ਛੱਡ ਗਈ ਹੈ। ਸਾਰਾ ਹੀ ਛੱਡ ਗਿਆ ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ। ਇਹਨੇ ਤੇ ਸ਼ੁਰੂ ਕਰ ਦਿੱਤੀ ਹੈ। ਚੀਨ ਨਾਲ ਕੰਟਰੀ ਸੀ ਜਿਹਦਾ ਪ੍ਰੈਜੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ, ਕੀ ਸੀ ਉਹਦਾ ਮੈਨੂੰ ਨਾਮ, ਉਹਦੀ ਵਾਈਫ ਵੀ ਤੇ ਹਸਬੈਂਡ ਵੀ, ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ। ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ ਐਡੀ ਵੱਡੀ ਪਦਵੀ ਜਾਂ ਅਮਰੀਕਾ ਵਰਗੇ ਮੁਲਕ ਨੂੰ, ਇਹ ਕੋਈ ਉਦੋਂ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ। ਫੇਰ ਰਾਮ ਦੇ ਤੂੰ ਕੌਣ ਹੁੰਦਾ, ਫੇਰ ਰਾਮ ਦੇ ਤੇਲ ਤੇ ਕਬਜ਼ਾ ਕਰਨ ਵਾਲਾ ਜਾਂ ਰਾਮ
2: ਕਹਿੰਦੇ ਨੇ। ਇੱਕ ਗੱਲ ਦੇਖੋ ਭਾਈ, ਉਹ ਇਰਾਨ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਉਹ ਕੀ ਚੀਜ਼ ਆ,
0: ਤੇ ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ ਇੱਦਾਂ ਹੀ ਕਰਨਾ ਨਾ। ਹੁਣ ਵੇਖੋ, ਹੁਣ ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ, ਕਦੀ ਕੈਨੇਡਾ ਮੇਰੀ ਬਣ ਜਾਏ ਮੈਂ ਕਹਿੰਦਾ ਇਹਨੂੰ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਥੋੜਾ ਨੀ।
2: ਉੱਥੇ ਤੇ ਪਾਰਲੀਮੈਂਟ ਚ ਉਹਨਾਂ ਨੇ ਕਹਿਤਾ ਕਿ ਆਪਣੀ ਆਪਣੀ ਮੈਂਟਲੀ ਪ੍ਰਪੇਅਰ ਨਹੀਂ ਹੈਗਾ, ਸੁਣਿਆ ਨੀ ਗੱਲ
0: ਇਹਦੀ। ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ। ਇਹਦੇ 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ।

0: ਕੈਨੇਡਾ ਮੇਰੀ ਬਣ ਜਾਏ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਥੋੜਾ ਨੀ
1: ਉੱਥੇ ਤੇ ਪਾਰਲੀਮੈਂਟ ਚ ਉਹਨਾਂ ਨੇ ਕਹਿਤਾ ਕਿ ਆਪਣੀ ਮੈਂਟਲੀ ਪ੍ਰਪੇਅਰ ਨੀ ਹੈਗਾ, ਸੁਣਿਆ ਨੀ ਗੱਲ
0: ਇਹਦੀ, ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ, ਇਹਦੇ 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ।
1: ਬਿਲਕੁਲ ਬਿਲਕੁਲ,
0: ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ੀ ਕੀਤੀ ਸੀ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ, ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜੀਡੈਂਟ, ਭਾਵੇਂ ਪਾਰਟੀ ਜੁਡੀਸ਼ਰੀ ਦੇ ਅਗੇਂਸਟ ਵੀ ਫੈਸਲੇ ਦੇਵੇ, ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ, ਪਰ ਇਹਨੇ ਤੇ ਹਾਜ਼ਰੀ ਕਰ ਦਿੱਤੀ ਹੈ। ਲੀਬੀਆ ਨੂੰ ਕਿੰਨੇ ਉਜਾੜਿਆ, ਇਰਾਕ ਨੂੰ ਕਿੰਨੇ ਉਜਾੜਿਆ,
1: ਇਹੋ
0: ਜਿਹੇ ਹੋਰ ਕੰਟਰੀਆਂ ਦਾ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ, ਗੱਦਾਫੀ ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ, ਚੰਗੇ ਭਲੇ ਆਪਣੇ ਘਰ ਚ ਵਸਦੇ ਸਨ, ਅੱਜ ਭੰਗ ਭੁੱਜਦੀ ਹੈ ਉੱਥੇ।
1: ਬਿਲਕੁਲ
0: ਬਿਲਕੁਲ,
1: ਹਾਂਜੀ,
0: ਭੰਗ ਭੁੱਜਣ ਡਈ ਹੈ ਇਰਾਕ ਦੇ ਵਿਚ,
1: ਤੇ
0: ਇਰਾਨ ਨੂੰ ਵੀ ਇਹਨੇ ਥੱਲੇ ਲਾ ਤਾ। ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿਚ ਸੀ, ਮੈਂ ਇਹ ਸੋਚਣਾ ਕਿ ਸਾਰਾ ਹਰਜਾਨਾ ਅਮਰੀਕਾ ਦੇ ਸਿਰ ਪੈਣਾ ਚਾਹੀਦਾ, ਜਿੰਨੀ ਉਹਨਾਂ ਦੀ ਟੁੱਟ ਭੱਜ ਹੋਈ ਹੈ ਤੇ ਜਿੰਨਾ ਨੁਕਸਾਨ ਹੋਇਆ। ਕੋਈ ਮੁਲਕ ਹੈ ਉਹ ਆਜ਼ਾਦ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਨੁਸਾਰ, ਤਾਂ ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ। ਕਈ ਆਰਮੀ ਵਾਲੇ ਅਸਤੀਫ਼ਾ ਦੇ ਗਏ ਨੇ ਤੇ ਇਹਨੇ ਵੀ ਇਹਨੇ ਕੱਢੇ ਵੀ ਨੇ ਕਈ
1: ਜਿਹੜੇ,
0: ਇਹ ਤੇ ਚਾਹੁੰਦਾ ਸੀ ਮੈਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾਂ, ਤੇ ਆਰਮੀ ਵਾਲੇ ਨੰਬਰ ਦੋ ਦੇ ਉੱਤੇ ਵੀਰ ਜੀ, ਜਿਹੜੀ ਜਦੋਂ ਇਹ ਆ ਜਾਣਗੇ ਨਾ ਜ਼ਮੀਨ ਦੇ ਉੱਤੇ, ਕੈਜੁਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ, ਬੰਦੇ ਵੀ
1: ਬਹੁਤ ਜ਼ਿਆਦਾ
0: ਦੂਰੋਂ ਹੀ ਮਜਾਇਲਾਂ ਸੁੱਟੀ ਜਾਂਦੇ ਨੇ ਨਾ, ਇਹਨਾਂ ਦੇ ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ, ਸਾਡੇ ਸਾਡੇ ਜਵਾਨ ਨਹੀਂ ਜਾਣਗੇ। ਪਰ ਐਨੀ ਹੋ ਟਰੰਪ ਸਾਹਿਬ ਜੋ ਕਰ ਰਹੇ ਨੇ ਇਹ ਆਪਣੀ ਮੂਰਖਤਾ ਦੇ ਝੰਡੇ ਗੱਡ ਰਹੇ ਨੇ ਸਾਰੀ ਦੁਨੀਆਂ ਦੇ, ਇਹਨੂੰ ਸਾਰੀ ਦੁਨੀਆਂ ਵੱਲੋਂ ਲਾਹਨਤਾਂ ਆ ਰਹੀਆਂ
1: ਨੇ,
0: ਇਹਦੀ ਪ੍ਰਸ਼ੰਸਾ ਵਿਚ ਕੋਈ ਵੀ ਨਹੀਂ ਹੈਗਾ, ਪਰ ਇਹਦੇ ਕੋਲ ਪਾਵਰ ਹੈ। ਹੁਣ ਇਹ ਛੱਡਣਾ ਚਾਹੁੰਦਾ, ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ ਤੇ ਮੈਂ ਕਿਸੇ ਬਹੁਤ ਬੁਰੀ ਤਰ੍ਹਾਂ ਫਸਿਆ। ਪਰ ਮੰਨ ਲਿਆ ਤੁਸੀਂ ਤਕੜੇ ਹੋ, ਤੁਸੀਂ ਕਾਰੋਬਾਰ ਕਰੋ, ਵਪਾਰ ਕਰੋ, ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਉਹ ਜਮਾਨੇ ਉਹ ਨਹੀਂ ਰਹਿ ਗਏ ਹੈਗੇ। ਤੇਰੇ ਘਰ ਮਤਲਬ ਕਿ ਤੇਰੇ ਕੋਲ ਸੋਨਾ ਵੈ ਤੇ ਮੈਨੂੰ ਕੀ ਆਖਿਆ ਕਿ ਮੈਂ ਬੰਦੇ ਚਾਰ ਨਾਲ ਖੜ ਕੇ ਤੈਨੂੰ ਪਸਤੌਲ ਖਾ ਕੇ ਸੋਨਾ ਹੀ ਕੱਢ ਲਿਆ ਤੇਰੇ ਘਰੋਂ। ਤੁਸੀਂ ਉਹ ਕਮਾਈ ਕੀਤੀ ਹੈ, ਉਹਨੂੰ ਅਰਨ ਕੀਤਾ ਹੈ, ਹਾਂਜੀ, ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ। ਅਮਰੀਕਾ ਇੱਕ ਅਮੀਰ ਮੁਲਕ ਹੈ, ਨੋ ਡਾਊਟ,
1: ਬਿਲਕੁਲ ਬਿਲਕੁਲ।
0: ਤੁਸੀਂ ਅਮਰੀਕਾ ਚ ਜਾਓ, ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਅਮਰੀਕਾ ਕੋਲ ਪੈਸਾ ਹੈ, ਕਿੱਡਾ ਵੱਡਾ। ਲੇਕਿਨ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਨਾ,
1: ਮੈਂ ਭਾਜੀ ਉੱਥੇ 3 ਸਾਲ ਰਹਿ ਕੇ ਆਇਆ,
0: ਹਾਂ,
1: ਅਮਰੀਕਾ ਦੇ, ਮੈਂ ਕੈਲੀਫੋਰਨੀਆ ਚ,
0: ਵੰਡਰਫੁਲ,
1: ਬਹੁਤ ਭਾਜੀ, ਉੱਥੇ ਦਾ ਮੌਸਮ ਜਿਹੜਾ ਕੈਲੀਫੋਰਨੀਆ ਦਾ ਗੋਲਡਨ, ਗੋਲਡਨ,
0: ਜਿੱਥੇ ਵੀ ਗੋਲਡਨ, ਜਿਸ ਤਰ੍ਹਾਂ ਜਿਹੜੇ ਸ਼ਹਿਰ ਜਾਓ ਐਵੇਂ ਲੱਗਦਾ ਪਹਿਲੇ ਸ਼ਹਿਰ ਨਾਲੋਂ ਆ ਸੋਹਣਾ, ਇਹਦੇ ਨਾਲੋਂ ਆਹ।

0: ਇਹਦੇ ਨਾਲ ਆਹ ਸੁਣਿਆ, ਪਰ ਤੁਹਾਡਾ ਮਤਲਬ ਕਿ ਆ ਜਿਹੜੇ ਕੰਮ ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ, ਪਰ ਟਰੰਪ ਸਾਹਿਬ ਨੇ ਤੇ ਹੱਦ ਹੀ ਕਰ ਦਿੱਤੀ ਹੈ। ਵਿਸਾਖੀ ਦੇ ਉੱਤੇ ਨਾ ਜਦੋਂ ਜੱਟ ਸ਼ਰਾਬ ਪੀ ਲੈਂਦੇ ਨੇ ਨਾ ਇਕੱਠੇ, ਕਈ ਕਈ ਸ਼ਰਾਬੀ ਗਲੀਆਂ ਖਰੂਦ ਪਾਉਂਦੇ ਫਿਰਦੇ, ਬੁਲਬੁਲੀਆਂ ਮਾਰਦੇ ਫਿਰਨਗੇ, ਏਦਾਂ ਡਿਆ ਜੇਕਰ ਉਹ ਅਨਪੜ੍ਹ ਲੋਕਾਂ ਵਾਂਗ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ ਚ ਹੁੰਦਾ ਤੇ ਇਸ ਤਰ੍ਹਾਂ ਦੀ ਨੁਮਾਇਸ਼ ਨਾ ਕਰਦਾ। ਤੇ ਰਿੱਕੀ ਜੀ ਟਾਈਮ ਹੋ ਗਿਆ ਹੁਣ ਸਾਡਾ, ਬਹੁਤ ਬਹੁਤ ਮਿਹਰਬਾਨੀ, ਮੇਰੇ ਵੱਲੋਂ ਗੁੱਡ ਵਿਸ਼ੇਸ ਤੋਂ। ਰਿੱਕੀ ਜੀ ਹੁਣੇ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ, ਹੈ ਵੰਡਰਫੁਲ ਆ। ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕਿ ਕੋਈ ਨਾ ਕੋਈ ਕੀ ਆ ਜਿਹੜਾ ਕਿਤਾਬ ਖੋਲੀ ਹੈ ਜਿਹੜਾ ਅੱਗੇ ਸ਼ੇਰ ਆ ਗਿਆ ਉਹ ਹੀ ਸੁਣਾਉਣਾ ਮੈਂ। ਵੈਰੀ ਭੱਜਿਆ ਤੇ ਦੁਸ਼ਮਣਾ ਦਾਜ ਦਿੱਤੀ ਆ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਵੈਰੀ ਭੱਜਿਆ ਦੁਸ਼ਮਣਾ ਦਾਜ ਦਿੱਤੀ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਫੌਜੀ ਤੁਰਮ ਹੁੰਦੇ ਨੇ ਦੋਸਤੋ ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ। ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਔਰ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫਤੇ ਸੱਚ ਦੇ ਸੰਦੇ ਮੈਂ ਫੇਰ ਤੁਹਾਡੀ ਮਹਿਫਲ ਵਿਚ ਹਾਜ਼ਰ ਹੋਵਾਂਗਾ, ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ। ਮੈਂ ਅਗਲੇ ਹਫਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ, ਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ। And a very, very, very good evening, all the lovely and sweet people of this planet.
1: Sat Sri Akal, Namaste, Adab, Dosto, Tusi, Sun Rahe Ho Dil Di Awaaz, New York to main haan tuhada dost te host Darshan Singh Khak, Pravas Radio, Frankfurt, Germany. ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਵਧੀਆ ਵਧੀਆ ਅੱਜ ਡਿਫਰੈਂਟ ਗਾਣੇ ਹੋਣਗੇ ਜੀ। ਮੈਡਮ ਨੂਰ ਜਹਾਂ ਹੋਏਗੀ ਤੇ ਰਲਵੇਂ ਮਿਲਵੇਂ ਗਾਣੇ ਹੋਣਗੇ ਤੇ ਉਹਨਾਂ ਨੂੰ ਆਪਾਂ ਸੁਣਦੇ ਹਾਂ।

0: ਕਦੀ ਕਦੀ ਏਦਾਂ ਵੀ ਹੁੰਦਾ ਕਿ ਗਜ਼ਲਾਂ ਵੱਲ ਵੀ ਜਾਣਾ ਚਾਹੀਦਾ, ਗਜ਼ਲਾਂ ਜਿਹੜੀਆਂ ਹੈਗੀਆਂ, ਜਾਂ ਕਦੀ ਕਦੀ ਹਿੰਦੀ ਗੀਤ, ਪੰਜਾਬੀ ਵਧੀਆ, ਗੁਰਬਾਣੀ, ਹਰ ਚੀਜ਼ ਆਪਾਂ ਮਿਕਸ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੇ ਮੈਂ ਇੱਕ ਚੀਮਾ ਸਾਹਿਬ, ਲੱਗਦਾ ਕਿ ਜੰਗ ਜਿਹੜੀ ਹੈ ਉਹ ਫੇਰ ਚਾਲੂ ਹੋ ਗਈ ਹੈ ਜੀ, ਤੇ ਹਾਲਾਤ ਫੇਰ ਖਰਾਬ ਹੋਣ ਵਾਲੇ ਲੱਗਦੇ ਆ।
1: ਤੇ ਬਿਲਕੁਲ ਏਦਾਂ ਲੱਗ ਰਿਹਾ ਜੀ।
0: ਹਾਂ ਜੀ, ਫੇਰ ਬਹੁਤ ਕੁਛ ਹੋਣ ਦੇ ਚਾਂਸ ਲੱਗ ਰਿਹਾ ਕਿ ਇਹਦੇ ਨਾਲ ਨੁਕਸਾਨ। ਤੇ ਦੇਖੋ ਇਹ ਚੀਮਾ ਸਾਹਿਬ, ਜਿਹੜਾ ਇਰਾਨ ਹੈ ਨਾ, ਉਹ ਡਰਦਾ ਨਹੀਂ ਹੈ, ਅੜ ਗਿਆ।
1: ਬਿਲਕੁਲ, ਇਰਾਨ ਦੀ ਖਦਸ਼ਾ ਦੀ ਜਿਹੜੀ ਵੱਡੀ ਗੱਲ ਆ, ਉਹ ਕੱਲੇ ਜਿਹੜੇ ਆ ਉਹ ਆਗੂ ਆ ਉਹੀ ਨੀ ਹੈਗੇ, ਪਰਦਾ ਜਿਹੜੀ ਆ ਉਹ ਬੜੀ ਉਤਸ਼ਾਹ ਭਰੀ ਜਿਹੜੀ ਆ ਹੋ ਗਈ ਆ। ਜਦੋਂ ਪਰਦਾ ਇਸ ਤਰ੍ਹਾਂ ਕਿਸੇ ਵੀ ਰਾਜ ਦੇ ਹੱਕ ਦੇ ਵਿੱਚ ਖੜਦੀ ਆ, ਫੇਰ ਉਹ ਖਦਸ਼ਾ ਦੀ ਲੜਾਈ ਖੇਤੀ ਕਿਤੇ ਬੰਦ ਨਹੀਂ ਹੁੰਦੀ ਹੁੰਦੀ, ਕਿਉਂਕਿ ਜਿਹੜੇ ਉਹ ਪਰਦਾ, ਤੁਹਾਨੂੰ ਪਤਾ ਫਿਰ ਪਰਦਾ ਹੀ ਹੁੰਦੀ ਆ ਨਾ ਪਰਦਾ ਦੇ ਵਿੱਚ।
0: ਚੱਕਰ ਇਹ ਆ ਕਿ ਦੇਖੋ ਜਦੋਂ ਸਾਰੇ ਲੋਕ, ਪਹਿਲਾਂ ਰੌਲਾ ਪੈਂਦਾ ਸੀ ਜੀ ਕਿ ਉਹ ਲੋਕ ਬੜੇ ਮੁਜ਼ਾਹਰੇ ਕਰ ਰਹੇ ਆ, ਕਹਿੰਦੇ ਸਰਕਾਰ ਨੂੰ ਲਾਓ, ਅਸੀਂ ਨਵੀਂ ਸਰਕਾਰ ਬਣਾਉਣੀ ਆ, ਕੁੜੀਆਂ ਦਾ ਬੜਾ ਰੋਲ ਵਿੱਚ ਸੀ।
1: ਬਿਲਕੁਲ,
0: ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋ ਕਿ ਉਹ ਸਾਰੇ ਹੀ ਯੰਗ ਜਨਰੇਸ਼ਨ ਜਿੰਨੀ ਆ ਉਹ ਤਾਂ ਕਹਿੰਦੇ ਫੈਸਲਾ ਕਰਨਾ ਹੀ ਨਹੀਂ ਗਾ
1: ਅਸੀਂ। ਬਿਲਕੁਲ ਬਿਲਕੁਲ,
0: ਕਰਾਂਗੇ ਜਦੋਂ ਜੋਸ਼ ਆ ਜਾਏ ਨਾ ਕੌਮਾਂ ਦੇ ਵਿੱਚ, ਫੇਰ ਉਹ ਖੜੀਆਂ ਹੋ ਜਾਂਦੀਆਂ ਜੀ।
1: ਬਿਲਕੁਲ, ਇਹੀ ਗੱਲਬਾਤ ਹੈਗੀ ਆ ਕਕਸ਼ਾ ਜੀ। ਤੇ ਆਪਣੇ ਕੋਲ ਖਬਰਾਂ ਖਤਸਾ ਜੀ, ਇਸ ਤਰ੍ਹਾਂ ਖਬਰਾਂ ਕਾਫੀ ਛੋਟੀਆਂ ਛੋਟੀਆਂ ਆਪਾਂ ਨੇ ਤਿਆਰ ਕੀਤੀਆਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ। ਤੇ ਸਭ ਤੋਂ ਪਹਿਲੀ ਖਬਰ ਇਹ ਆ ਖਕਸਾ ਜੀ ਕਿ ਲਿਬਨਾਨ ਦੀ ਜਿਹੜੀ ਧਰਤੀ ਆ ਜਿੱਥੇ ਇਜ਼ਰਾਇਲ ਨੇ ਜਾ ਕੇ ਉਹ ਉਹਨਾਂ ਦਾ ਹਿੱਸਾ ਖੋਹਿਆ ਹੋਇਆ ਨਾ, ਉਸ ਹਿੱਸੇ ਦੇ ਵਿੱਚ ਖਕਸਾ ਜੀ ਇੱਕ ਖੰਭੇ ਦੇ ਨਾਲ ਜੀਜਸ ਕ੍ਰਾਈਸਟ ਦਾ ਉਹ ਲਾ ਹੀ ਦਿੰਦੇ ਖੰਭੇ ਦੇ ਉੱਤੇ, ਉਹ ਟੰਗ ਦਿੰਦੇ ਆ ਜਿੱਦਾਂ ਉਹਨੂੰ ਫਾਂਸੀ ਦਿੱਤੀ ਸੀਗੀ ਕ੍ਰੋਸ ਬਣਾ ਕੇ, ਤੇ ਉਹ ਥੱਲੇ ਡਿੱਗਿਆ ਪਿਆ ਤੇ ਉਹ ਲੱਗਦਾ ਪਈ ਉਹ ਢਾਇਆ ਵੀ ਉਹ ਇਜ਼ਰਾਈਲੀ ਫੌਜੀਆਂ ਨੇ। ਤੇ ਉਹਦੇ ਉੱਪਰ ਖਕਸਾ ਜੀ ਉਹ 8 ਜਣੇ ਹੈਗੇ ਆ ਟੋਟਲ ਫੌਜੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਉਹ ਖੁਆੜਾ ਆ, ਖੁਆੜਾ ਜਿਹਨੂੰ ਆਪਾਂ ਕਹਿੰਦੇ ਆ ਕੁਹਾੜਾ, ਉਹਦਾ ਜਿਹੜਾ ਉਹ ਜਿਹਦੇ ਪਾਸੇ ਉਹ ਲੋਹਾ ਹੁੰਦਾ ਉਧਰਲੇ ਪਾਸਿਓਂ ਫੜ ਕੇ ਤੇ ਉਹ ਜਿਹੜਾ ਡੰਡਾ ਆ ਉਹ ਉਹਦੇ ਪੈਰ ਦੇ ਉਹ ਮੂੰਹ ਦੇ ਉੱਤੇ ਉਹਦੇ ਮਾਰਦਾ ਨਜ਼ਰ ਆ ਰਿਹਾ, ਤੇ ਦੂਜਾ ਜਿਹੜਾ ਉਹ ਵੀਡੀਓ ਬਣਾ ਰਿਹਾ ਉਹਦੀ। ਹਾਂਜੀ, ਇਜ਼ਰਾਇਲ ਦੀ ਆਰਮੀ। ਉਹੀ ਗੱਲ ਆਪਾਂ ਕਰਨੀ ਆ ਖਾਕ ਸਾਹਿਬ ਜੀ ਕਿ ਉਹ ਜਿਹੜੇ 6 ਪਿੱਛੇ ਖੜੇ ਆ ਉਹ ਦੇਖ ਰਹੇ ਆ, ਤੇ ਜਿਹੜੀ ਇਜ਼ਰਾਇਲੀ ਫੌਜ ਸੀ ਜਦੋਂ ਉਹਨੂੰ ਪਤਾ ਲੱਗਿਆ ਇਸ ਗੱਲ ਦਾ, ਤੇ ਇਜ਼ਰਾਇਲੀਆਂ ਨੇ ਵੀ ਅਮਰੀਕਾ ਦੇ ਵਿੱਚ ਵੀ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਸੇ ਵੇਲੇ ਰੌਲਾ ਪੈ ਗਿਆ ਤੇ ਉਹ ਜਿਹੜੇ 2 ਫੌਜੀ ਸੀਗੇ ਇੱਕ ਵੀਡੀਓ ਬਣਾ ਰਿਹਾ ਸੀ ਤੇ ਦੂਜਾ ਉਹਦੇ ਮਾਰ ਰਿਹਾ ਸੀਗਾ, ਉਹਨਾਂ ਦੋਨਾਂ ਨੂੰ ਉਹਨੀ ਫੌਜ ਚੋਂ ਕੱਢ ਕੇ 30 ਦਿਨ ਵਾਸਤੇ ਤਾਂ ਜੇਲ੍ਹ ਚ ਦੇ ਦਿੱਤੇ ਆ, ਤੇ ਬਾਕੀ ਅੱਗੇ ਜਾ ਕੇ ਕੀ ਹੋਣਾ ਆ ਉਹ ਅਜੇ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਤੇ ਕੇਸ ਚੱਲਣੇ ਆ ਕਿ ਉਹਨਾਂ ਤੋਂ ਉਹਨਾਂ ਨੂੰ ਮਿਲਟਰੀ ਚੋਂ ਸਸਪੈਂਡ ਕੱਢਣਾ ਜਾਂ ਉਹਨਾਂ ਦੀਆਂ ਪੈਨਸ਼ਨਾਂ ਖਤਮ ਕਰਨੀਆਂ।
0: ਦਿਖਾਵਾ ਹੁੰਦਾ ਜੀ ਲੋਕਾਂ ਨੂੰ ਠੰਡੇ ਕਰਨ ਦਾ,
1: ਕਹਿ ਵੀ ਤੁਹਾਡੀ ਗੱਲ ਬਿਲਕੁਲ ਠੀਕ ਆ, ਤੇ ਪਰ ਉਹਨਾਂ ਨੂੰ 30 ਦਿਨ ਲਈ ਤਾਂ ਗਿਆ। ਜਿਹੜਾ ਮੇਰਾ ਪੁਆਇੰਟ ਆ ਉਹ ਇਹ ਆ ਕਿ ਦੇਖੋ ਇੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਬੇਦੋਸ਼ ਜਿਨ੍ਹਾਂ ਨੇ ਅਜੇ ਇਸ ਦੁਨੀਆਂ ਚ ਕੁਛ ਵੀ ਨਹੀਂ ਦੇਖਿਆ ਉਹਨਾਂ ਨੂੰ ਮਾਰੀ ਜਾਂਦੇ, ਉਹਨਾਂ ਤੇ ਕੋਈ ਰੋਲਾ ਨਹੀਂ ਪਾ ਰਿਹਾ, ਨਾ ਕੋਈ ਕ੍ਰਿਸਚੀਅਨ, ਨਾ ਕੋਈ ਹੋਰ, ਨਾ ਕੋਈ ਲੈਣ, ਨਾ ਇਜ਼ਰਾਈਲੀ, ਪਰ ਇੱਕ ਜਿਹੜੀ ਉਹ ਤਸਵੀਰ ਆ ਉਹਨੂੰ ਜਿਹੜਾ ਆ ਉਹ ਇੱਕ ਜਿੰਦੀ ਜਾਨ ਨੂੰ ਭੁੱਖਾ ਮਾਰਨ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ। ਇਸ ਤਰ੍ਹਾਂ ਦੀ ਦੁਨੀਆਂ ਦੇ ਵਿੱਚ ਆਪਾਂ ਖਕ ਸਾਹਿਬ ਜੀ ਅੱਜ ਕੱਲ ਰਹਿ ਰਹੇ ਹਾਂ ਜਿੱਥੇ ਸੱਚ ਜਿਹੜਾ ਆ ਉਹਦੀ ਕੋਈ ਵੈਲਿਊ ਨਹੀਂ, ਝੂਠ, ਤੂਫਾਨ, ਹੇਰਾ ਫੇਰੀ, ਠੱਗੀ ਤੇ ਧੋਖੇ ਨਾਲ ਜਿਹੜੇ ਪੈਸੇ ਜਿਹਨਾਂ ਲੋਕਾਂ ਦੇ ਕੋਲ ਹੈਗੇ ਆ।
0: ਬਿਲਕੁਲ
1: ਬਿਲਕੁਲ ਬਿਲਕੁਲ, ਉੱਥੇ ਬੋਲਣਾ ਚਾਹੀਦਾ ਬਿਲਕੁਲ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਸਾਡੇ ਸ਼ਹਿਰ ਦੇ ਆਸੇ ਪਾਸੇ ਜਿਹਨੂੰ ਸੈਂਟਰਲ ਵੈਲੀ ਅਸੀਂ ਕਹਿੰਦੇ ਆ, ਇਹ ਕਾਫੀ ਲੰਬਾ ਚੌੜਾ ਏਰੀਆ ਆ ਤੇ ਇੱਥੇ ਖਾਕ ਸਾਹਿਬ ਜੀ ਅੱਜ ਸਵੇਰ ਦਾ ਮੌਸਮ, ਕੱਲ ਰਾਤ ਦਾ ਵੀ ਮੀਂਹ ਪਈ ਜਾਂਦਾ ਸੀਗਾ ਤੇ ਸਵੇਰੇ ਵੀ ਕਦੇ ਹਟ ਜਾਂਦਾ ਕਦੇ ਲੱਗ ਪੈਂਦਾ, ਆ ਹੁਣ ਵੀ ਇੱਕ ਝੁੱਟੀ ਲਾ ਕੇ ਹਟਿਆ, ਜਿੱਦਾਂ ਆਪਣੇ ਉਹ ਇੰਡੀਆ ਦੇ ਵਿੱਚ ਬਰਸਾਤ ਨੂੰ ਨੀ ਪੈਂਦਾ ਹੁੰਦਾ, ਇੱਕਦਮ ਵੱਡੇ ਵੱਡੇ ਕਿਣੇ ਥੱਲੇ ਡਿੱਗਦੇ ਤੇ ਏਦਾਂ ਦਾ ਮੀਂਹ ਪੈ ਕੇ ਹਟਿਆ, ਹੁਣੇ ਹਜੇ ਹਟਿਆ ਹੀ ਆ
0: ਤੇ
1: ਹਾਂਜੀ ਅਸੀਂ ਸ਼ੁਕਰ ਵੀ ਮਨਾ ਰਹੇ ਹਾਂ, ਪਰ ਇੱਥੇ ਟੋਰਨੇਡੋ ਵੀ ਆਇਆ, ਟੋਰਨੇਡੋ ਵਾਰਨਿੰਗ 3:00 ਵਜੇ ਤੀਕਰ ਉਹ ਜਿਹੜੀ ਆ 2:15 ਵਜੇ ਤੋਂ ਲੈ ਕੇ 3:00 ਵਜੇ ਤੀਕਰ ਉਹ ਜਿਹੜੀ ਇਨ ਇਫੈਕਟ ਸੀਗੀ ਜਿਹਨੂੰ ਕਹਿੰਦੇ ਆ, ਤੇ ਉਹ ਆਸੇ ਪਾਸੇ ਦੇ ਫਰੈਜਨੋ ਦੇ ਏਰੀਏ ਤਾਂ ਨਹੀਂ ਅਜੇ ਖਬਰਾਂ ਮੈਂ ਦੇਖੀਆਂ ਵੀ ਨਹੀਂ, ਉਦੋਂ ਬਾਅਦ ਜੋ ਕੁਛ ਹੋਇਆ ਹੋਣਾ, ਪਰ ਉਹ ਇੱਥੇ ਬਾਇਓਲਾ ਸਾਡੇ ਨਾਲੇ ਸ਼ਹਿਰ ਆ, ਉੱਥੇ ਦੇ ਵਿੱਚ ਦੀ ਲੰਘਿਆ ਤੇ ਉਹ ਫਰੈਜਨੋ ਤੋਂ ਮੇਰਾ ਖਿਆਲ ਬਾਹਰ ਦੀ ਕਿਸੇ ਪਾਸੇ ਦੀ ਲੰਘਿਆ ਟੋਰਨੇਡੋ ਤੇ ਉਹਨੇ ਨੁਕਸਾਨ ਦੱਸਿਆ ਸੀ। ਫੋਨਾਂ ਦੇ ਉੱਤੇ ਵੀ ਵਾਰਨਿੰਗ ਆ ਰਹੀ ਸੀ ਭਾਈ ਤੁਸੀਂ ਕਿਤੇ ਨਾ ਕਿਤੇ ਆਪਣੀ ਸੇਫ ਜਗ੍ਹਾ ਤੇ ਜਾ ਕੇ, ਜਿੱਦਾਂ ਘਰ ਦੇ ਵਿੱਚ ਛੋਟੇ ਕਮਰੇ ਨਾ ਜਿੱਦਾਂ ਬਾਥਰੂਮ ਹੁੰਦਾ ਉਹ ਛੋਟਾ ਹੁੰਦਾ, ਉਹਦੀਆਂ ਕੰਧਾਂ ਨੇੜੇ ਨੇੜੇ ਨੀ, ਉਦਾਂ ਦੀਆਂ ਜਗ੍ਹਾ ਦੇ ਉੱਤੇ ਉਹਨੇ ਵਾਰਨਿੰਗ ਦਿੱਤੀ ਸੀਗੀ ਕਿ ਤੁਸੀਂ ਉੱਥੇ ਜਾ ਕੇ ਲੁਕ ਜਾਓ ਆਪਣੇ, ਕਿ ਇਹ ਜਿਹੜਾ ਨੁਕਸਾਨ ਕਰ ਸਕਦਾ ਤੁਹਾਡੀ ਛੱਤ ਵੀ ਉੱਡ ਸਕਦੀ ਹੈ, ਜਾਣੀ ਕਿ ਉਹ ਸਾਰੇ ਕਿ ਵਾਰਨਿੰਗ ਜਿਹੜੀ ਆ ਦੇਖਤੀ ਸੀਗੀ। ਤੇ ਮੀਂਹ ਹੁਣ ਹਟ ਗਿਆ ਤੇ ਬੱਦਲ ਜਿਹੜੇ ਆ ਉਹ ਜਿੱਦਾਂ ਕਹਿੰਦੇ ਹੁੰਦੇ ਉਹ ਬੱਦਲ ਉੱਤੇ ਚੱਲ ਜਾਂਦੇ ਨੇ, ਹੁਣ ਔੜ ਦੇ ਬੱਦਲ ਕਹਿਣ ਲੱਗ ਪਏ, ਇਸ ਤਰ੍ਹਾਂ ਦੇ ਹੋ ਗਏ ਆ, ਹਵਾ ਨੇ ਬੱਦਲ ਚੱਕ ਦਿੱਤਾ ਤੇ ਪਰ ਮੀਂਹ ਹੁਣੇ ਪੈ ਕੇ ਹਜੇ ਹਟਿਆ। ਸੋ ਇਸ ਤਰ੍ਹਾਂ ਦਾ ਮੌਸਮ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਆਸੇ ਪਾਸੇ ਦੇ ਛੋਟੇ ਛੋਟੇ ਸ਼ਹਿਰ ਆ ਜਿਹੜੇ ਉਹਨਾਂ ਦੇ ਵਿੱਚ ਇਹੀ ਸੀਗਾ। ਤੇ ਪਹਾੜਾਂ ਦੇ ਵਿੱਚ ਆ ਜਿਹੜੀ ਬਰਫ਼ ਵੀ ਉਹ ਪੈ ਰਹੀ ਆ, ਤੇ ਅਗਲੇ 4-5 ਦਿਨ ਵਾਸਤੇ ਜਿਹੜੀ ਆ ਉਹ ਠੰਡ ਮੁੜ ਕੇ ਫੇਰ ਜਿਹੜੀ ਆ ਉਹ 63 ਡਿਗਰੀ ਜਿਹੜੀ ਆ ਹਾਈਐਸਟ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਤੱਕ ਚੱਲ ਜਾਣੀ ਆ। ਸੋ ਮੌਸਮ ਦਾ ਆਪਣੇ ਇਸ ਏਰੀਏ ਦਾ। ਤੇ ਅਗਲੀ ਖਬਰ ਅਕਾਸ਼ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆਪਣੇ ਕੋਲ ਜਿਹੜੀ ਅਮਰੀਕਾ ਦੀ ਫਲੋਰੀਡਾ ਸੂਬਾ ਹੈ ਉੱਥੇ ਖੱਖ ਸਾਹਿਬ ਜੀ ਜਿਹੜੇ ਰੈਪ੍ਰੈਜੈਂਟੇਟਿਵ ਹੈਗੇ ਆ ਉਹਨੇ ਉਹਨੇ ਖੱਖ ਸਾਹਿਬ ਜੀ ਅਸਤੀਫ਼ਾ ਦੇ ਦਿੱਤਾ ਆ। ਤੇ ਉਹਨੇ ਅਸਤੀਫ਼ਾ ਇਸ ਕਰਕੇ ਦਿੱਤਾ ਕਿ ਉਹਨੇ ਖੱਖ ਸਾਹਿਬ ਜੀ ਜਿਹੜੀ ਆ ਉਹਦੇ ਤੇ ਕੇਸ ਬਣ ਗਿਆ ਸੀ ਧੋਖਾਧੜੀ ਦਾ, ਪੈਸਾ ਜਿਹੜਾ ਸੀਗਾ ਉਹਨੇ ਉਹਦੀ ਗਲਤ ਵਰਤੋਂ ਕੀਤੀ ਹੋਈ ਸੀ, ਤੇ ਉਹਨੇ ਫਿਰ ਕਾਂਗਰਸ ਵਿਚੋਂ ਜਿਹੜਾ ਉਹਨੂੰ ਕੱਢਣ ਬਾਰੇ ਜਿਹੜੀ ਆ ਵੋਟ
0: ਰਿਪਬਲਿਕਨ ਸੀ
1: ਡੈਮੋਕ੍ਰੈਟ ਸੀਗੀ ਉਹ, ਹਾਂਜੀ, ਤੇ ਉਹਦੇ ਤੇ ਉਹ ਵੋਟ ਪੈਣੀ ਸੀ ਕਾਂਗਰਸ ਦੇ ਵਿੱਚ ਉਹਨੂੰ ਕੱਢਣ ਵਾਸਤੇ, ਤੇ ਉਹਨੇ ਉਹ ਵੋਟ ਪੈਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਸੀ ਉਹਨੇ ਅਸਤੀਫ਼ਾ ਦੇ ਦਿੱਤਾ, ਕਹਿੰਦੀ ਮੈਂ ਅਸਤੀਫ਼ਾ ਦਿੰਨੀ ਆ ਇਹਦੇ ਉੱਤੋਂ। ਤੇ ਮੇਰਾ ਖਿਆਲ ਆ ਵੀ ਇਹਨਾਂ ਦਾ ਉਹ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਆਉਣਾ ਵੀ ਜੇ ਤੁਸੀਂ ਅਸਤੀਫ਼ਾ ਦੇ ਦਿਓ ਫਿਰ ਉਹ ਸ਼ਾਇਦ ਤੁਹਾਡੇ ਤੇ ਕੇਸ ਜਿਹੜਾ ਹੁੰਦਾ ਉਹਨੂੰ ਪਤਾ ਨੀ ਖਾਰਜ ਕਰ ਦਿੰਦੇ, ਮਤਲਬ ਇੱਦਾਂ ਮੈਂ ਅੱਗੇ ਵੀ
0: ਥੋੜੀ ਜਿਹੀ ਰਾਇਤਾਂ ਮਿਲ ਜਾਂਦੀਆਂ ਜੇ ਤੁਸੀਂ,
1: ਹਾਂ ਬਸ ਉਹ ਅਸਤੀਫ਼ਾ ਦੇ ਦਿੰਦੇ ਆ ਜਿਹੜੇ
0: ਜੇ ਤੁਹਾਨੂੰ ਉਹ ਕੱਢਦੇ ਤੇ ਫਿਰ ਤੁਹਾਡੇ ਲਈ ਸਾਰਾ ਕੁਛ ਹੀ,
1: ਹਾਂ ਉਹ ਤੁਹਾਡੇ ਸਾਰੀਆਂ ਜਿਹੜੀਆਂ ਤੁਹਾਡੇ ਪ੍ਰਿਵਿਲੇਜ ਹੁੰਦੇ ਉਹ ਵਾਪਸ ਲੈ ਲੈਂਦੇ, ਖੋਹ ਲੈਂਦੇ ਆ ਸਾਰਾ ਕੁਝ ਤੁਹਾਡੇ ਕੋਲ। ਇਸੇ ਕਰਕੇ ਉਹਨੇ ਵੀ ਦਿੱਤਾ ਤੇ ਇਹ ਫਲੋਰੀਡਾ ਸੂਬੇ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਵਿਚੋਂ ਚੁਣੀ ਗਈ ਕਾਂਗਰਸ ਦੀ ਜਿਹੜੀ ਆ ਇਹ ਵੁਮਨ ਸੀਗੀ, ਤੇ ਇਹਦੇ ਉੱਤੇ ਖੱਖ ਸਾਹਿਬ ਜੀ 25 ਜਿਹੜੇ ਆ ਉਹ ਮੁਕਦਮੇ ਚੱਲਦੇ ਸੀਗੇ ਠੱਗੀ ਧੋਖਿਆਂ ਦੇ ਜਿਹੜੇ ਸੀਗੇ। ਤੇ ਫੇਰ ਐਥਿਕ ਕਮੇਟੀ ਆ ਜਿਹੜੀ ਉਹਨੇ ਫੇਰ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ, ਤੇ ਇਹਦਾ ਨਾਂ ਜਿਹੜਾ ਹੈਗਾ ਖੱਖ ਸਾਹਿਬ ਜੀ ਉਹ ਹੈਗਾ ਚੈਰੀ ਫਲਸ ਮਕੌਰਮਿਕ ਨਾਂ ਦੀ ਇਹ ਕਾਂਗਰਸ ਦੀ ਔਰਤ ਆ। ਇਹ ਕਾਂਗਰਸ ਜਦੋਂ ਆਪਾਂ ਕਹਿੰਦੇ ਹਾਂ ਖੱਖ ਸਾਹਿਬ ਜੀ ਕਾਂਗਰਸ ਦੇ ਵਿੱਚ ਦੋਨੇ ਜਿਹੜੀ ਸੈਨੇਟ ਆ ਉਹ ਵੀ ਆ ਜਾਂਦੀ ਆ ਤੇ ਹਾਊਸ ਆਫ ਰੈਪ੍ਰੈਜੈਂਟੇਟਿਵ ਵੀ ਆ ਜਾਂਦਾ, ਸੋ ਉਹ ਸਾਰੇ ਨੂੰ ਮਿਲਾ ਕੇ ਕਾਂਗਰਸ ਕਹਿੰਦੇ ਆ। ਪਰ ਬਹੁਤੀ ਵਾਰੀ ਜਿਹੜੀ ਖਬਰਾਂ ਦੇ ਵਿੱਚ ਆ ਉਹਨੂੰ ਕਾਂਗਰਸ ਵੁਮਨ ਹੀ ਕਹਿ ਦਿੰਦੇ ਆ ਕਿਉਂਕਿ ਉਹ ਦੋਨੇ ਹਾਊਸ ਜਿਹੜੇ ਹੁੰਦੇ, ਪਰ ਇਹ ਜਿਹੜੀ ਸੀਗੀ ਇਹ ਹਾਊਸ ਆਫ ਰੈਪ੍ਰੈਜੈਂਟੇਟਿਵ ਦੇ ਵਿੱਚ ਜਿਹੜੀ ਇਹ ਸੀਗੀ। ਤੇ ਇਹਨੇ ਖੱਖ ਸਾਹਿਬ ਜੀ ਜਿਹੜੇ ਫੈਡਰਲ ਡਿਜ਼ਾਸਟਰ ਫੰਡ ਰਿਲੀਫ ਫੰਡ ਜਿਹੜੇ ਹੁੰਦੇ ਆ ਨਾ ਉਹਦੇ ਵਿਚੋਂ ਪੈਸੇ ਜਿਹੜੇ ਸੀਗੇ ਉਹ ਧੋਖਾਧੜੀ ਕਰਕੇ ਇਹਨੇ ਆਪਣੇ ਪਰਸਨਲ ਲੋੜਾਂ ਵਾਸਤੇ ਜਿਹੜੇ ਉਹ ਵਰਤੇ ਸੀਗੇ। ਤੇ ਇਹ ਕੱਲੀ ਨੀ ਸੀਗੀ, ਇਹਦੇ ਨਾਲ ਜਿਹੜੇ ਇਹਦੇ ਹੋਰ ਵੀ ਸਾਥੀ ਸੀ ਜਿਨ੍ਹਾਂ ਦਾ ਨੰਬਰ ਆਪਣੇ ਕੋਲ ਹੈ ਨੀ ਪੇ ਕਿੰਨੇ ਸੀਗੇ, ਤੇ ਇਹਦਾ ਨਾਂ ਆ ਜਿਹੜਾ ਉਹ ਹੈਗਾ ਖੱਖ ਸਾਹਿਬ ਜੀ ਸ਼ੀਲਾ ਸ਼ੈਰਪਲਿਸ ਮਕੌਰਮਿਕ ਜਿਹੜੀ ਇਹ ਲੇਡੀ ਦਾ ਨਾਂ ਸੀਗਾ। ਸੋ ਖੱਖ ਸਾਹਿਬ ਜੀ ਹੇਰਾ ਫੇਰੀ ਠੱਗੀਆਂ ਧੋਖੇ ਪਤਾ ਨੀ ਰਹਿ ਨੀ ਹੁੰਦਾ
0: ਜਦੋਂ
1: ਇੰਨਾ ਨੀ ਹੁੰਦਾ, ਪਰ ਕੋਈ ਨਾ ਕੋਈ ਆਇਆ ਹੀ ਰਹਿੰਦਾ, ਦੂਏ ਤੀਏ ਮਹੀਨੇ ਬਾਅਦ ਕਿਸੇ ਨਾ ਕਿਸੇ ਨਾ ਆਇਆ ਆ ਹੀ ਜਾਂਦਾ ਅੱਗੇ। ਤੇ ਪਰ ਇਹ ਸਮਝ ਨੀ ਲੱਗਦੀ ਭੀ ਇਹਨਾਂ ਨੂੰ ਕਿੰਨਾ ਕੁ ਪੈਸਾ ਖੱਖ ਸਾਹਿਬ ਜੀ ਚਾਹੀਦਾ ਹੁੰਦਾ, ਜਿਹੜੇ ਇਹ ਇੰਨੀ ਤਨਖਾਹ ਇਹਨਾਂ ਦੀ ਹੁੰਦੀ ਸਾਰਾ ਕੁਛ ਹੁੰਦਾ, ਇਹ ਫੇਰ ਵੀ ਉੱਤੇ ਦੀ ਸਮਝ ਨੀ ਆਉਂਦੀ ਕੋਈ, ਇਹ ਕਾਰੂ ਬਾਦਸ਼ਾਹ ਵੀ ਇੱਦਾਂ ਦਾ ਹੀ ਸੀਗਾ ਮੇਰਾ ਖਿਆਲ।
0: ਬੜੇ ਬੜੇ ਜਿਹੜੇ ਆ ਉਹਦੇ ਝੜੇ ਪਏ ਆ ਤੇ ਹਜੇ ਗਾਂ ਨੂੰ ਕੀ ਹੋਣਾ, ਸਾਰਾ ਕੁਛ ਹੀ ਨਿਕਲਣਾ ਹੌਲੀ ਹੌਲੀ।
1: ਹਾਂਜੀ ਹਾਂਜੀ
0: ਬਿਲਕੁਲ ਜੀ।
1: ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਖੱਖ ਸਾਹਿਬ ਜੀ ਆਪਣਾ ਗੁਆਂਢੀ ਦੇਸ਼ ਹੈ ਜਿਹੜਾ ਮੈਕਸੀਕੋ, ਇਹਦੇ ਵਿੱਚ ਉਹ ਤੁਹਾਨੂੰ ਪਤਾ ਪਈ ਡਰੱਗ ਡਰੁੱਗਾਂ ਦਾ ਆਮ ਕਰਕੇ ਰੌਲਾ ਰਹਿੰਦਾ ਹੀ ਆ ਭਾਈ, ਮੈਕਸੀਕੋ ਇੱਧਰ ਨੂੰ ਡਰੱਗ ਲੰਘਣ ਤੋਂ ਬੰਦ ਕਰੇ, ਜੇ ਕਰੇ ਵੋ ਕਰੇ ਉਹ, ਇਹਦਾ ਤੁਹਾਨੂੰ ਪਤਾ ਪਈ। ਮੈਨੂੰ ਤਾਂ ਮੇਰਾ ਖਿਆਲ ਹੈ ਵੀ ਜਦੇ ਇੱਥੇ ਆਏ ਉਦੋਂ ਦਾ ਇਹ ਰੌਲਾ ਨਾ ਮੁੱਕਦਾ, ਇਹ ਮੁੱਕਣਾ ਵੀ
0: ਮਾਫੀਆ ਤਕੜਾ ਹੈਗਾ ਡਰੱਗ,
1: ਹਾਂਜੀ ਉਹ ਮੁੱਕਣਾ ਵੀ ਨੀ ਹੈਗਾ ਕਿਉਂਕਿ ਦੂਸਰੇ ਕੰਟਰੀਆਂ ਤੋਂ ਆ ਕੇ ਉਸ ਕੰਟਰੀ ਦੇ ਉਹ ਵੀ ਵਿਚਾਰੇ ਹੁਣ ਕੀ ਕਰਨ, ਉਹ ਅਗਲੇ ਉਹ ਪ੍ਰੈਜ਼ੀਡੈਂਟ ਨੂੰ ਮਾਰਨ ਤੇ ਪੈ ਜਾਂਦੇ, ਉਹ ਕਹਿੰਦਾ ਵੀ ਚੰਗਾ ਕਰੀ ਜਾਓ ਮੈਂ ਕੀ ਕਰਾਂ, ਹਨਾ ਇਸ ਤਰ੍ਹਾਂ ਦੀ ਵੀ
0: ਸਿਚੁਏਸ਼ਨ ਪਿੱਛੇ ਜੇ ਹੋਇਆ ਨੀ ਸੀ ਜਦੋਂ ਉਹਨੂੰ ਅਰੈਸਟ
1: ਕੀਤਾ
0: ਕਿੱਦਾਂ ਉੱਥੇ
1: ਬਿਲਕੁਲ ਬਿਲਕੁਲ ਉਹਨੇ ਤਬਾਹੀ ਮਚਾ ਦਿੱਤੀ
0: ਜਾ ਕੇ ਰੋਕ ਲਏ ਸੀ ਸਾੜ ਦਿੱਤੇ
1: ਤਬਾਹੀ ਮਚਾ ਦਿੱਤੀ ਸੀ ਬੱਸਾਂ ਬੁੱਸਾਂ ਬਿਲਕੁਲ ਹਾਂਜੀ ਤੇ ਇਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ ਦੋ ਅਮਰੀਕਨ ਤੇ ਦੋ ਮੈਕਸੀਕਨ ਅਫਸਰ ਜਿਹੜੇ ਸੀਗੇ ਉਹ ਇੱਕ ਗੱਡੀ ਦੇ ਐਕਸੀਡੈਂਟ ਵਿਚ ਮਾਰੇ ਗਏ ਆ ਉੱਥੇ ਮੈਕਸੀਕੋ ਦੇ ਵਿਚ ਹਾਂਜੀ ਇਹ ਵੀ ਸ਼ਾਇਦ ਉਹਨਾਂ ਦੇ ਮੈਂਬਰ ਹੋਣਗੇ ਚਲੋ ਉਹ ਆਪਾਂ ਬਾਅਦ ਚ ਗੱਲ ਕਰਦੇ ਆ ਤੇ ਆਹ ਜਿਹੜੇ ਦੋ ਅਫਸਰ ਸੀਗੇ ਇਹ ਖਾਕ ਸਾਹਿਬ ਦੀ CIA ਦੇ ਅਫਸਰ ਸੀ
0: ਅੱਛਾ ਜੀ
1: ਤੇ ਇਹ ਦੋ ਇਹਨਾਂ ਦੇ ਨਾਲ ਮੈਕਸੀਕਨ ਉਥੋਂ ਦੇ ਸੀਗੇ ਰਾਤ ਕੇ ਤੇ ਇਹ ਇੱਕ ਜੰਗਲ ਜਿਹੇ ਦੇ ਵਿਚ ਨਾ ਦਸ ਕ ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਜਿੱਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਨਾਲ ਅੱਠ ਦਸ ਏਦਾਂ ਲਾਈਨਾਂ ਚ ਲੱਗਿਆ ਉਹਨੇ ਪੂਰਾ ਇਕੁਇਪਮੈਂਟ ਨਾਲ ਉਹਨਾਂ ਦੇ ਉਹਦੀ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੇ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ ਦੋ ਮੈਕਸੀਕਨ ਸੀਗੇ ਏਜੰਟ ਦੋ CIA ਦੇ ਏਜੰਟ ਸੀਗੇ ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ ਹਾਂਜੀ ਬਿਲਕੁਲ ਯੈਸ ਇਹੀ ਹੋ ਸਕਦਾ ਹੈ ਉਹਨਾਂ ਨੇ ਮਾਰਤੇ ਹੋਣੇ ਜਿਹਨਾਂ ਦੀਆਂ ਭੱਠੀਆਂ ਢਾਹ ਕੇ ਆਏ ਸੀਗੀ ਉਹ ਆਸੇ ਪਾਸੇ ਲੁਕੇ ਹੁੰਦੇ ਉਹ ਉੱਥੇ ਹੀ ਹੁੰਦੇ ਉਹ ਜਾਂਦੇ ਨੀ ਕਿਤੇ ਵੀ
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ ਚਾਰ ਬੰਦੇ ਜਾਣਾ ਵੀ ਆ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ ਜੇ ਇਹ ਤਾਂ ਹੁੰਦਾ CIA ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਆ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ
1: ਹਾਂਜੀ ਹਾਂਜੀ
0: ਤੇ ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਗਲਤ ਉਹਨਾਂ ਦਾ
1: ਉਹ ਭੱਠੀਆਂ ਜਿਹੜੀਆਂ ਉਹ ਆਹ ਤਿਆਰ ਕਰਦੀਆਂ ਆਹ ਡਰੱਗ ਡਰੁਗ ਜਿਹੜੇ ਆ ਉਹਨਾਂ ਨੇ ਤਾਂ ਏਦਾਂ ਬਣਾਇਆ ਸੀ ਜਿੱਦਾਂ ਕਿਤੇ ਉਹ ਕਾਰਖਾਨਾ ਹੁੰਦਾ ਕਸਕੇ ਦਾ ਹਿਸਾਬ ਨਾਲ ਅੱਠ ਦਸ ਏਦਾਂ ਲਾਈਨਾਂ ਚ ਲੱਗਿਆ ਉਹਨੇ ਪੂਰਾ ਇਕੁਇਪਮੈਂਟ ਨਾਲ ਉਹਨਾਂ ਦੇ ਉਹਦੀ ਉਹ ਧੂਆਂ ਨਿਕਲਣ ਵਾਲੇ ਉਹ ਸਲਾਂਸਰ ਜਿਹੇ ਜਿਹੜੇ ਨੀ ਹੁੰਦੇ ਉਹ ਵੀ ਲਾਏ ਹੋਏ ਐਨ ਮਤਲਬ ਏਦਾਂ ਬਣਾਇਆ ਤੇ ਇਹ ਉਥੋਂ ਛਾਪਾ ਮਾਰ ਕੇ ਆ ਰਹੇ ਸੀਗੇ ਚਾਰ ਜਣੇ ਦੋ ਮੈਕਸੀਕਨ ਸੀਗੇ ਏਜੰਟ ਦੋ CIA ਦੇ ਏਜੰਟ ਸੀਗੇ ਚਾਰੇ ਜਣੇ ਆ ਰਹੇ ਸੀਗੇ ਤੇ ਰਾਹ ਚ ਆਉਂਦਿਆਂ ਦਾ ਇਹਨਾਂ ਦਾ ਐਕਸੀਡੈਂਟ ਹੋ ਕੇ ਉਹਦੇ ਨਾਲ ਇਹ ਮਰੇ ਆ ਹਾਂਜੀ ਬਿਲਕੁਲ ਯੈਸ ਇਹੀ ਹੋ ਸਕਦਾ ਹੈ ਉਹਨਾਂ ਨੇ ਮਾਰਤੇ ਹੋਣੇ ਜਿਹਨਾਂ ਦੀਆਂ ਭੱਠੀਆਂ ਢਾਹ ਕੇ ਆਏ ਸੀਗੀ ਉਹ ਆਸੇ ਪਾਸੇ ਉਹ ਲੁਕੇ ਹੁੰਦੇ ਉਹ ਉੱਥੇ ਹੀ ਹੁੰਦੇ ਉਹ ਜਾਂਦੇ ਨੀ ਕਿਤੇ ਵੀ
0: ਬੰਦੇ ਬੜੇ ਥੋੜੇ ਗਏ ਏਡਾ ਹੌਸਲਾ ਕਿੱਥੇ ਕਰ ਲਿਆ ਚਾਰ ਬੰਦੇ ਜਾਣਾ ਵੀ ਆ ਤੇ ਫਿਰ ਪੂਰਾ ਪੂਰੀ ਤਸੱਲੀ ਨਾਲ ਜਾਓ ਜੇ ਇਹ ਤਾਂ ਹੁੰਦਾ CIA ਜਾਂ ਇਹ ਏਜੰਸੀਆਂ ਹੁੰਦੀਆਂ ਜੇ ਚੈੱਕ ਕਰਦੇ ਆ ਦੂਰੋਂ ਕਿਸੇ ਕੋ ਕਰਾਉਂਦੇ ਹੁੰਦੇ ਆਪ ਮੂਹਰੇ ਥੋੜੇ ਹੁੰਦੇ ਆ
1: ਪਰ ਹਾਂਜੀ ਹਾਂਜੀ
0: ਇਹ ਤਾਂ ਮੇਰੀ ਸਮਝ ਤੋਂ ਬਾਹਰ ਹੈ ਕਿ ਚਾਰ ਜਣੇ ਤੁਰ ਪਏ ਉਧਰ ਨੂੰ ਜਾ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਗਲਤ ਉਹਨਾਂ ਦਾ ਆਪਣੀ ਮੈਨੂੰ ਮੈਂ ਕੋਈ ਸਿਸਟਮ ਦੇ ਵਿੱਚ ਖਰਾਬੀ ਲੱਗਦੀ ਹੈ।

0: ਮਿਥ ਆਹ ਜਿਹੜਾ ਡਰੱਗ ਬਣਦਾ ਉਹ ਉਹਦੀਆਂ ਭੱਠੀਆਂ ਸੀਗੀਆਂ ਤੇ ਉਥੋਂ ਇਹ ਵਾਪਸ ਆ ਰਹੇ ਸੀਗੇ ਤੇ ਹੁਣ ਇੱਥੇ ਜਿਹੜਾ ਮਸਲਾ ਇਸ ਗੱਲ ਦਾ ਸਾਹਮਣੇ ਆ ਗਿਆ ਕਿ ਸੀ ਆਈ ਏ ਦੇ ਏਜੰਟ ਆ ਜਿਹੜੇ ਮੈਕਸੀਕੋ ਦੀ ਗੌਰਮੈਂਟ ਨੂੰ ਦੱਸਣ ਪੁੱਛਣ ਤੋਂ ਬਗੈਰ ਉੱਥੇ ਗਏ ਹੋਏ ਸੀ। ਮੇਰਾ ਖਿਆਲ ਹੈ ਇਹ ਜਿਹੜਾ ਏਦਾਂ
1: ਹੋ ਨਹੀਂ ਸਕਦਾ ਚੀਮਾ ਸਾਹਿਬ, ਉੱਥੇ ਜਾਣਾ ਤੇ ਫਿਰ ਉਹ ਅਰੈਸਟ ਵੀ ਹੋ ਸਕਦੇ ਸੀ, ਫੜੇ ਵੀ ਜਾ ਸਕਦੇ, ਦੱਸਿਆ ਤਾਂ ਹੋਏਗਾ ਕਿਤੇ ਏਜੰਸੀਆਂ ਨੂੰ,
0: ਬਿਲਕੁਲ ਬਿਲਕੁਲ
1: ਇਸ ਤੱਕ ਨਾ ਗੱਲ ਪਹੁੰਚੀ ਹੋਵੇ, ਏਦਾਂ ਹੋ ਸਕਦਾ।
0: ਹਾਂਜੀ ਬਿਲਕੁਲ, ਗਵਰਨਮੈਂਟ ਤੱਕ ਤੇ ਉੱਥੋਂ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹਨੂੰ ਇਸ ਗੱਲ ਬਾਰੇ ਕੋਈ ਕਨਸੋਰ ਨਹੀਂ ਸੀਗੀ, ਉਹਨੂੰ ਕਿਸੇ ਨੇ ਨਹੀਂ ਦੱਸਿਆ, ਨਾ ਮੈਕਸੀਕਨ ਜਿਹੜੇ ਉਹ ਏਜੰਟ ਸੀਗੇ ਨਾ ਹੀ ਅਮਰੀਕਾ ਨੇ ਉਹਨਾਂ ਨੂੰ ਉਹ ਕੀਤਾ ਸੀਗਾ ਕਿ ਹਾਂ ਸਾਡੇ ਬੰਦੇ ਇੱਥੇ ਆ ਰਹੇ ਆ। ਉਸ ਗੱਲ ਦਾ ਜਿਹੜਾ ਹੁਣ ਰੌਲਾ ਆ ਉਥੋਂ ਦੀ ਜਿਹੜੀ ਉਹ ਪ੍ਰੈਜ਼ੀਡੈਂਟ ਹੈਗੀ ਆ ਮੈਕਸੀਕੋ ਦੀ, ਕਲਾਉਡੀਆ ਸ਼ਾਈਨਬਾਮ ਉਹਦਾ ਨਾਂ ਹੈਗਾ, ਤੇ ਉਹਨੇ ਕਿਹਾ ਵੀ ਮੈਂ ਇਹਦਾ ਪੂਰਾ ਥੋਰੋਲੀ ਇਨਵੈਸਟੀਗੇਸ਼ਨ ਕਰਾਵਾਂਗੇ ਅਸੀਂ, ਤੇ ਇਹ ਹੋਇਆ ਕਿੱਦਾਂ ਆ, ਸਾਡੀ ਗੌਰਮੈਂਟ ਨੂੰ ਬਿਨਾਂ ਦੱਸਣ ਤੋਂ ਬਗੈਰ ਇਹ ਏਜੰਟ ਉੱਥੇ ਕੀ ਕਰਨ ਗਏ ਸੀਗੇ, ਤੇ ਇਹਦੇ ਬਾਰੇ ਹੁਣ ਜਿਹੜਾ ਰੌਲਾ ਉਹ ਪਏਗਾ ਕਿ ਜਾ ਕੇ ਇਨਵੈਸਟੀਗੇਸ਼ਨ ਹੋਣਾ ਜਾਂ ਕੀ ਹੋਣਾ। ਪਰ ਟਰੰਪ ਤੁਹਾਨੂੰ ਪਤਾ ਵੀ ਆਪਣੀ ਸਰਦਾਰੀ ਆ ਜਿਹੜੀ ਉਹਨੂੰ ਬਰਕਰਾਰ ਰੱਖਦੇ ਤੇ ਹੋਰ ਕਿਸੇ ਦੀ ਸਰਦਾਰੀ ਦੀ ਉਹ ਨਹੀਂ ਕੇਅਰ ਕਰਦੇ, ਤੇ ਉੱਥੋਂ ਦੀ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਤੁਹਾਨੂੰ ਸਾਡੀ ਸਰਦਾਰੀ ਜਿਹਨੂੰ ਸੋਵਰਾਇਟੀ ਕਹਿੰਦੇ ਆ ਉਹਦੇ ਬਾਰੇ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਸੀਗਾ, ਸਾਨੂੰ ਸਾਡੀ ਐਡਮਿਸ਼ਨ ਲੈਣੀ ਚਾਹੀਦੀ, ਸਾਨੂੰ ਦੱਸਣਾ ਚਾਹੀਦਾ ਸੀ ਕਿ ਹਾਂ ਅਸੀਂ ਤੇਰੇ ਮੁਲਕ ਦੇ ਵਿਚ ਆ ਕੇ ਆਹ ਕੁਛ ਕਰਨਾ ਆ। ਸੋ ਉਹਨਾਂ ਦੇ ਵਿਚ ਜਿਹੜੀ ਮਾੜੀ ਮੋਟੀ ਖਟਾਪਟੀ ਆ ਜਿਹੜੀ ਉਹ ਕੇ ਹੱਥ ਉੱਠ ਜਾਣੀ ਆ, ਉਹ ਏਡੀ ਕੋਈ ਗਲਤ ਨਹੀਂ, ਉਹ ਤਾਂ ਆਪਣਾ ਫਰਜ਼ ਆ ਭਈ ਹੋ ਕੀ ਰਿਹਾ ਇਸ ਦੁਨੀਆਂ ਦੇ ਵਿਚ, ਉਸ ਕਰਕੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸਿਰਫ ਦੱਸਣਾ ਹੀ ਆ। ਤੇ ਅਗਲੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਸਾਹਿਬ ਤੇ ਇਰਾਨ ਵਿਚ ਜਿਹੜਾ ਚੱਲ ਰਿਹਾ ਹੈਗਾ ਨਾ ਇਹ ਯੁੱਧ, ਇਹਨੂੰ ਬੰਦ ਕਰਨ ਦੇ ਜਿਹੜੇ ਮਾਮਲੇ ਆ ਉਹਦੇ ਵਿਚ ਖਾਕ ਸਾਹਿਬ ਜੀ ਹਰ ਤਕਰੀਬਨ ਜਿੰਨੀ ਵਾਰੀ ਟੀਵੀ ਤੇ ਦੇਖੀ ਦਾ ਓਨੀ ਵਾਰੀ ਉਹ ਆਪਣੇ ਪ੍ਰੈਜੀਡੈਂਟ ਆ ਜਿਹੜੇ ਉਹ ਗੱਲ ਆ ਜਿਹੜੀ ਉਹ ਬਦਲੀ ਹੁੰਦੀ ਆ, ਜਦੋਂ ਮਰਜ਼ੀ ਦੇਖ ਲਓ, ਹੁਣ ਇੱਕ ਹੋਰ ਗੱਲ ਹੁੰਦੀ ਆ ਤੇ ਉਦੋਂ 10 ਮਿੰਟ ਬਾਅਦ 20 ਮਿੰਟ ਬਾਅਦ ਦੁਬਾਰਾ ਆਉਂਦੇ ਆ ਤੇ ਉਦੋਂ ਜਿਹੜਾ ਉਹਦੇ ਉਲਟ ਹੁੰਦਾ। ਤੇ ਇਹ ਲੜਾਈ ਬੰਦ ਹੋਣ ਦੀਆਂ ਜਿਹੜੀਆਂ ਸਮਾਂ ਆ ਖੱਕ ਸਾਹਿਬ ਜੀ ਉਹ ਦੇਖੋ ਤੈਅ ਹੋ ਚੱਲਿਆ, ਮੇਰਾ ਖਿਆਲ ਅੱਜ ਲਾਸਟ ਦਿਨ ਸੀਗਾ ਇਹਦਾ,
1: ਲਾਸਟ ਦਿਨ ਸੀ ਚੀਮਾ ਸਾਹਿਬ, ਪਰ ਜਿੱਥੇ ਤੱਕ ਮੈਂ ਅੱਜ ਦੇਖ ਰਿਹਾ ਸੀ ਖਬਰਾਂ ਇਹਨਾਂ ਨੇ ਅਟੈਕ ਕਰ ਦਿੱਤਾ ਆਲਰੇਡੀ
0: ਅਮਰੀਕਾ ਨੇ। ਅੱਛਾ ਉਹਦੀ ਖਬਰ ਤਾਂ ਨਹੀਂ ਮੈਂ ਦੇਖੀ ਆ,
1: ਅੱਜ ਖਬਰ ਦੇ
0: ਹੋ ਗਿਆ ਹੋਣਾ, ਕਰਤਾ ਹੋਣਾ, ਕਰ ਦਿੱਤਾ ਹੋਣਾ। ਤੇ ਉਹਦੇ ਵਿਚ ਹੁਣ ਅੱਜ ਅਖੀਰਲਾ ਦਿਨ ਸੀਗਾ, ਤੇ ਉਹ ਇਰਾਨ ਜਿਹੜਾ ਸੀਗਾ ਉਹ ਜੋ ਕੁਛ ਟਰੰਪ ਸਾਹਿਬ ਨੂੰ ਮਨਾਉਣਾ ਚਾਹੁੰਦੇ ਸੀਗੇ ਉਹ ਕਹਿੰਦੇ ਇਹ ਗੱਲਾਂ ਨੀ ਮੈਂ ਮੰਨਣੀ ਆ, ਤੇ ਇਸ ਕਰਕੇ ਅੱਜ ਜਿਹੜਾ ਆ ਉਹ ਜਿਹੜਾ ਪਹਿਲਾਂ ਸਕੇਡੂਲ ਬਣਿਆ ਸੀ ਉਹਦੇ ਹਿਸਾਬ ਦੇ ਨਾਲ ਵਾਈਸ ਪ੍ਰੈਜੀਡੈਂਟ ਤੇ ਜੈਰਡ ਕੁਸ਼ਨਰ ਤੇ ਵਿਟਕੋਫ ਨੇ ਜਾਣਾ ਸੀਗਾ ਉੱਥੇ, ਪਰ ਉਹ ਗਏ ਨਹੀਂ ਸੀਗੇ। ਤੇ ਫੇਰ ਉਹ ਉਹਨੇ ਟਰੰਪ ਨੇ ਅੱਜ ਦੀ ਖ਼ਬਰ ਜਿੱਥੋਂ ਤੱਕ ਮੈਂ ਦੇਖੀ ਆ ਖ਼ਬਰ ਆਪਾਂ ਰੇਡੀਓ ਦੇ ਉੱਤੇ ਹੁਣ ਕਰਨ ਤੋਂ ਪਹਿਲਾਂ, ਉਦੋਂ ਇਹ ਸੀਗਾ ਕਿ ਹਾਂ ਉਹ ਜਾ ਰਹੇ ਆ ਤੇ ਇਰਾਨ ਆ ਜਿਹੜਾ ਉਹ ਮੰਨ ਗਿਆ ਆ ਆਉਣ ਨੂੰ ਉੱਥੇ, ਪਹਿਲਾਂ ਤਾਂ ਉਹਨਾਂ ਨੇ ਨਾ ਕਰਤੀ ਅਸੀਂ ਆਉਣਾ ਹੀ ਨੀਗਾ, ਤੇ ਉੱਥੇ ਜਾਣ ਵਾਸਤੇ ਫਿਰ ਉਹ ਇਰਾਨ ਮੰਨ ਗਿਆ ਸੀਗਾ। ਤੇ ਇਹਦੇ ਨਾਲ ਫਿਰ ਖੱਕ ਸਾਹਿਬ ਜੀ ਹੁਣ ਅਗਲੀ ਗੱਲ ਆ ਜਿਹੜੀ ਹੁਣ ਤੁਸੀਂ ਦੱਸੀ ਆ ਇਹ ਤੇ ਹਮਲਾ ਕਰ ਵੀ ਦਿੱਤਾ ਆ ਉਹਦੇ ਬਾਰੇ ਚ ਨਹੀਂ ਦੇਖਿਆ, ਪਰ ਇਰਾਨ ਜਿਹੜਾ ਆ ਉਹ ਜਦੋਂ ਅਮਰੀਕਾ ਦੀ ਫੌਜ ਨੇ ਖੱਕ ਸਾਹਿਬ ਜੀ ਉਹ ਇੱਕ ਜਹਾਜ਼ ਸੀਗਾ ਉਹਨਾਂ ਦਾ ਉਹ ਆਪਣੇ ਉਧਰ ਪਰੇ ਗਿਆ ਸੀਗਾ ਦੂਰ ਲੰਕਾ ਤੋਂ ਥੱਲੇ ਦੇ ਪਾਸੇ ਸਮੁੰਦਰ ਦੇ ਵਿਚ ਜਿਹੜਾ ਇੰਟਰਨੈਸ਼ਨਲ ਵਾਟਰ ਆ ਉੱਥੇ ਸੀਗਾ, ਤੇ ਉਥੋਂ ਜਾ ਕੇ ਅਮਰੀਕਨ ਫੌਜ ਨੇ ਉਹਨੂੰ ਉਹ ਉੱਤੋਂ ਉਤਰ ਕੇ ਉਹਦੇ ਤੇ ਉਹਨੂੰ ਗੁਮਰਾਹ ਕਰ ਲਿਆ ਸੀਗਾ, ਜਿਹਨੂੰ ਆਪਾਂ ਕਹਿੰਦੇ ਹੜੱਪ ਲੈਣੀ ਕਿਸੇ ਦੀ ਪ੍ਰੋਪਰਟੀ ਉਹਦੇ ਉੱਤੇ ਉਹਦਾ ਵੀ ਰੌਲਾ ਰਾਲਾ ਜਿਹੜਾ ਉਹ ਪੈਂਦਾ ਸੀਗਾ। ਤੇ ਲੜਾਈ ਬੰਦ ਹੋਣ ਦੀ ਜਿੱਦਾਂ ਤੁਸੀਂ ਹੁਣ ਕਹਿ ਕੇ ਹਟੇ ਆ ਇਹ ਲੱਗ ਨਹੀਂ ਰਿਹਾ ਵੀ ਇਹ ਬੰਦ ਹੋਣੀ, ਸੋ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਆ। ਪਰ ਇਹਦੇ ਨਾਲ ਗੱਲ ਇਹ ਵੀ ਆ ਕਿ ਟਰੰਪ ਨੇ ਉਹ ਸਮਾਂ ਵੀ ਵਧਾ ਦਿੱਤਾ ਆ ਕਿ ਕੋਈ ਨੀ ਇੱਕ ਦੋ ਦਿਨ ਹੋਰ ਲੈ ਲਓ, ਜਾਣੀ ਕਿ ਉਹ ਜਿੱਦਾਂ ਪਹਿਲਾਂ ਕਦੇ 10 ਦਿਨ ਦਾ ਫਿਰ 15 ਦਿਨ ਦਾ ਫਿਰ ਮਹੀਨੇ ਦਾ, ਉਸੇ ਤਰ੍ਹਾਂ ਇਹ ਵੀ ਹੁਣ ਜਿਹੜਾ ਆ ਪਹਿਲਾਂ ਇਹਨੇ ਕਿ ਅਸੀਂ 24 ਘੰਟੇ ਹੋਰ ਦੇ ਦਿਓ, ਫਿਰ ਕਹਿਤਾ 2 ਦਿਨ ਦੇ ਦਿਓ, ਤੇ ਇਹਦੇ ਵਿਚ ਹੁਣ ਪਤਾ ਨੀ ਅੱਗੇ ਜਾ ਕੇ ਕੀ ਗੱਲਬਾਤ ਆ ਜਿਹੜੀ ਉਹ ਕਿੱਧਰ ਨੂੰ ਜਾਣੀ ਆ। ਤੇ ਜੇ ਬੰਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਤਾਂ ਉਹ ਖਾਕਾ ਵੀ ਮਸਲਾ ਵਿਗੜਨਾ ਹੀ ਆ, ਤੇ ਜਿੱਦਾਂ ਆਪਾਂ ਪਹਿਲਾਂ ਕਹਿ ਕੇ ਹਟੇ ਆ ਕਿ ਇਰਾਨ ਦੀ ਪਰਜਾ ਆ ਜਿਹੜੀ ਉਹ ਪੂਰੇ ਉਤਸ਼ਾਹ ਵਿਚ ਆ, ਤੇ ਇੱਥੋਂ ਤੀਕਰ ਵੀ ਖ਼ਬਰ ਬਾਹਰ ਆਈ ਸੀ ਖਾਕ ਸਾਹਿਬ ਜੀ ਉਹ ਕਹਿੰਦੇ ਆ ਭਾਈ ਜਿਹੜੀ ਜਿਹੜੀ ਪਰਜਾ ਸੀ ਸੋਰੀ ਇਰਾਨ ਦੀ ਪਰਜਾ ਸੀਗੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਸਟੇਟ ਆਫ ਹਰਮੂਸ ਖੋਲੀ ਆ ਇਰਾਨ ਦੀ ਗੌਰਮੈਂਟ ਨੂੰ ਜਾਣੀ ਪਰਜਾ ਕਹਿਣ ਲੱਗ ਪਏ ਸੀ ਕਿ ਤੁਸੀਂ ਤੁਹਾਨੂੰ ਇਹ ਖੋਲਣੀ ਚਾਹੀਦੀ ਨਹੀਂ ਸੀ, ਅਸੀਂ ਤੁਹਾਡੇ ਨਾਲ ਆ ਅਸੀਂ ਲੜਾਂਗੇ। ਸੋ ਇੱਥੋਂ ਤੀਕਰ ਵੀ ਜਿਹੜਾ ਉਹ

0: ਉਹ ਇਜ਼ਰਾਇਲ ਦੀ ਪਰਜਾ ਦੇ ਵਿਚ ਜਿਹੜਾ ਉਤਸ਼ਾਹ ਹੈਗਾ ਆ ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਕੋਲ ਅਮਰੀਕਾ ਤੁਹਾਨੂੰ ਪਤਾ ਹੀ ਆਪਣੇ ਕੋਲ ਕਾਕਸਾ ਦੀ ਹਥਿਆਰ ਆ ਜਿਹੜੇ ਉਹ ਬੜੇ ਬੜੇ ਡੇਂਜਰਸ ਆ ਤੇ ਬਹੁਤ ਕੁਛ ਜਿਹੜਾ ਉਹ ਹੈਗਾ ਆ ਜਿਹੜਾ ਇਰਾਨ ਦੀ ਫੌਜ ਆ ਉਹਦੇ ਨਾਲੋਂ ਕਾਫੀ ਜ਼ਿਆਦਾ ਹੋਣਾ ਤੇ ਪਰ ਹੁਣ ਏਡੀ ਦੂਰ ਜਾ ਕੇ ਲੜਨਾ ਵੀ ਕਾਕਸਾ ਜੀ ਏਡਾ ਸੌਖਾ ਨਹੀਂ ਹੈਗਾ ਕਿਉਂਕਿ ਦੂਸਰੀ ਗੱਲ ਉਹ ਵੀ ਆ ਕਿ ਉਧਰ ਰੂਸ ਵੀ ਆ ਤੇ ਉਧਰ ਚੀਨ ਵੀ ਆ ਤੇ ਉਧਰ ਨਾਰਥ ਕੋਰੀਆ ਵੀ ਆ ਤੇ ਇਹ ਖਾਕਸਾ ਜੀ ਤੁਹਾਨੂੰ ਯਾਦ ਹੋਣਾ ਜਦੋਂ ਇਰਾਕ ਤੇ ਅਟੈਕ ਕੀਤਾ ਸੀਗਾ ਅਮਰੀਕਾ ਨੇ ਉਦੋਂ ਤੁਹਾਨੂੰ ਪਤਾ ਵੀ ਉਹ ਐਕਸਿਸ ਆਫ ਈਵਲ ਉਦੋਂ ਆਪਣੇ ਬੁਸ਼ ਸੀਗੇ ਪ੍ਰੈਜੀਡੈਂਟ ਜਿਹੜੇ ਛੋਟੇ ਤੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਇਹ ਤਿੰਨ ਦੇਸ਼ ਸੀਗੇ ਇੱਕ ਨਾਰਥ ਕੋਰੀਆ ਇੱਕ ਇਰਾਨ ਤੇ ਇੱਕ ਇਰਾਕ ਇਹਨਾਂ ਤਿੰਨਾਂ ਨੂੰ ਐਕਸਿਸ ਆਫ ਈਵਲ ਕਿਹਾ ਸੀਗਾ ਜਾਣੀ ਕਿ ਜਿਹੜਾ ਈਵਲ ਹੁਣ ਆਪਾਂ ਕੀ ਕਹਾਂਗੇ ਜਮ ਜਿਹਨੂੰ ਕਹਿ ਦਿੰਦੇ ਆ ਭਾਈ ਇਹ ਇੱਕ ਜਮਾ ਦੀ ਜਿਹੜੀ ਆ ਉਹ ਸੰਸਥਾ ਬਣੀ ਹੋਈ ਆ ਧੁਰਾਇਆ ਇਹ ਕਹਿਣ ਦਾ ਮਤਲਬ ਦੁਨੀਆਂ ਦੇ ਰਾਕਸ਼ਾਂ ਦਾ ਇਹ ਉਦੋਂ ਉਹ ਚੱਲਿਆ ਸੀਗਾ ਤੇ ਫੇਰ ਖਾਕਸਾ ਜੀ ਜਿਹੜਾ ਨਾਰਥ ਕੋਰੀਆ ਫਿਰ ਉਦੋਂ ਦਾ ਹੀ ਤੁਹਾਨੂੰ ਪਤਾ ਵੀ ਉਹ ਤਾਂ ਟਰੰਪ ਦੇ ਮੂੰਹ ਚੋਂ ਗੱਲ ਹੀ ਨਿਕਲ ਦਿੰਦਾ ਜਦੋਂ ਕਹਿੰਦਾ ਕੋਈ ਨਾ ਮੇਰੇ ਕੋਲ ਹੈਗੀਆਂ ਮਿਸਲਾਂ ਤੇ ਪਰ ਪਾਕਿਸਤਾਨ ਨੇ ਵੀ ਫੇਰ ਉਦੋਂ ਬੰਬ ਬਣਾ ਲਿਆ ਤੇ ਇਰਾਕ ਨੂੰ ਫੇਰ ਉਦੋਂ ਢਾ ਦਿੱਤਾ ਗਿਆ ਸੀਗਾ ਤੇ ਇਰਾਨ ਨੇ ਫਿਰ ਯੂਰੇਨੀਅਮ ਜਿਹੜਾ ਇਹ ਮਸਲਾ ਤਾਂ ਅਸਲ ਚ ਉਹ 1989 ਤੋਂ ਹੀ ਚੱਲ ਰਿਹਾ ਆ ਅਸਲ ਤੋਂ ਉਦੋਂ ਪਹਿਲਾਂ 1953 ਤੋਂ ਇਹ ਚੱਲ ਰਿਹਾ ਆ ਹੁਣ ਜਿਹੜਾ ਇਰਾਨ ਦੇ ਵਿਚ ਰੌਲਾ ਆ ਉਹ ਇਸ ਗੱਲ ਦਾ ਆ ਕਿਉਂਕਿ ਉੱਥੇ ਹੈਗੀ ਹੁਣ ਡੈਮੋਕ੍ਰੇਸੀ ਭਾਵੇਂ ਉਹ ਇਸਲਾਮਿਕ ਰਿਪਬਲਿਕ ਆ ਪਰ ਹੈਗੀ ਤਾਂ ਡੈਮੋਕ੍ਰੇਸੀ ਆ ਨਾ ਉਹ ਵੋਟਾਂ ਤਾਂ ਪੈਂਦੀਆਂ ਨਾ ਸੋ ਉੱਥੇ ਹੁਣ ਮਸਲਾ ਜਿਹੜਾ ਸਾਡਾ ਆ ਅਮਰੀਕਾ ਦਾ ਸਾਡਾ ਮਸਲਾ ਆ ਉਹ ਇਹ ਆ ਕਿ ਉੱਥੇ ਕੋਈ ਲਿਜਾ ਕੇ ਡਿਕਟੇਟਰ ਜਾਣੀ ਬਾਦਸ਼ਾਹ ਉੱਥੇ ਬਿਠਾਈਏ ਤੇ ਬਾਦਸ਼ਾਹ ਉਹ ਤੁਹਾਨੂੰ ਪਤਾ ਵੀ ਉਹ ਰਿਜ਼ਾ ਪਹਿਲਵੀ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੁੰਦੇ ਉਹਦਾ ਲੜਕਾ ਜਿਹੜਾ ਉਹ ਇੱਥੇ ਆ ਤੇ ਉਹਨੂੰ ਵੀ ਇਹ ਖਬਰਾਂ ਦੇ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ ਵੀ ਹਾਂ ਇਹ ਉੱਥੇ ਜਾਊਗਾ ਸੋ ਰਾਜ ਆ ਖਾਕ ਸਾਹਿਬ ਜੀ ਅਮਰੀਕਾ ਆ ਜਿਹੜਾ ਜਾਂ ਇਹ ਇੰਗਲੈਂਡ ਵਗੈਰਾ ਵੀ ਰਹੇ ਆ ਇਹ ਕਿਸੇ ਮੁਲਕ ਦੇ ਵਿਚ ਡੈਮੋਕ੍ਰੇਸੀ ਰਹਿਣ ਨਹੀਂ ਦਿੰਦੇ ਇਹ ਢੋਲ ਤਾਂ ਵਜਾਉਂਦੇ ਹੈਗੇ ਆ ਭਾਈ ਅਸੀਂ ਉੱਥੇ ਡੈਮੋਕ੍ਰੇਸੀ ਲਿਆਉਣੀ ਆ ਅਸਲ ਦੇ ਵਿਚ ਕੀ ਹੁੰਦਾ ਕਿ ਇਹ ਉੱਥੇ ਜਾਂ ਰਾਜੇ ਦਾ ਰਾਜ ਲਿਆਉਣ ਚ ਖੁਸ਼ ਹੁੰਦੇ ਆ ਕਿਉਂਕਿ ਰਾਜਾ ਜਿਹੜਾ ਆ ਉਹਨੂੰ ਖਾਕ ਸਾਹਿਬ ਜੀ ਦਬਾਉਣਾ ਬੜਾ ਸੌਖਾ ਹੁੰਦਾ ਕਿਉਂਕਿ ਉਹ ਇੱਕ ਰਾਜਾ ਹੁੰਦਾ ਤੇ ਬਾਕੀ ਉਹਦੇ ਥੋੜੇ ਬਹੁਤੇ ਮੰਤਰੀ ਹੁੰਦੇ ਆ ਤੇ ਬਾਕੀ ਉਹਦਾ ਪਰਿਵਾਰ ਹੁੰਦਾ ਉਹਨਾਂ ਨੂੰ ਡਰਾਵਾ ਧਮਕਾਵਾ ਦੇ ਕੇ ਤੇ ਫੇਰ ਉਹਨਾਂ ਨੂੰ ਉੱਥੋਂ ਜਦੋਂ ਚਿੱਤ ਕਰਦਾ ਲਾ ਲੈਂਦੇ ਆ ਜਦੋਂ ਚਿੱਤ ਕਰਦਾ ਬਿਠਾ ਦਿੰਦੇ ਆ ਤੇ ਨਹੀਂ ਤਾਂ ਫਿਰ ਜੇ ਉਹਨੂੰ ਰੱਖਣਾ ਆ ਉੱਥੇ ਤੇ ਫਿਰ ਉਹਨੂੰ ਕਹੀ ਜਾਂਦੇ ਆ ਵੀ ਭਰਾਵਾ ਆ ਜੋ ਕੁਛ ਅਸੀਂ ਕਹਿੰਦੇ ਇੱਦਾਂ ਕਰੀ ਚੱਲ ਉਨਾ ਚਿਰ ਤੂੰ ਹੈਗਾ ਆ ਜਿੱਦਣ ਤੂੰ ਨਾ ਕਰ ਦਿੱਤੀ ਤੇ ਫਿਰ ਅਸੀਂ ਤੇਰੇ ਤੇ ਕੋਈ ਨਾ ਕੋਈ ਲਾ ਕੇ ਤੂੰ ਤੇਰੇ ਕੋਲ ਐਟਮ ਬੰਬ ਆ ਤੇਰੇ ਕੋਲ ਆਇਆ ਤੂੰ ਆ ਸਾਨੂੰ ਡਰੱਗ ਭੇਜਦਾ ਲਾ ਕੇ ਤੇ ਫਿਰ ਤੈਨੂੰ ਅਸੀਂ ਜੇਲ੍ਹ ਚ ਦੇ ਦੇਵਾਂਗੇ ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਇਜ਼ਰਾਇਲ ਵਿਚ ਵੀ ਇਹੀ ਪੈਸੀ ਜਿਹੜਾ ਉਹ ਰਿਜ਼ਾ ਪਹਿਲਵੀ ਇੱਥੇ ਰਿਜ਼ਾ ਪਹਿਲਵੀ ਦਾ ਲੜਕਾ ਆ ਉਹਨੂੰ ਲਿਜਾ ਕੇ ਉੱਥੇ ਦਾ ਰਾਜਾ ਬਣਾਉਣ ਦੇ ਵਿਚ ਬਣਾਉਣ ਦੀ ਜਿਹੜੀ ਪਲੈਨਿੰਗ ਉਹ ਹੈਗੀ ਆ ਤੇ ਇਹ ਮਸਲਾ ਜਿਹੜਾ ਉਹ ਚੱਲ ਰਿਹਾ ਆ ਪਰ ਇਸ ਵੇਲੇ ਜਿਹੜਾ ਉਹ ਇਰਾਨ ਦੇ ਵਿਚ ਆ ਜਿਹੜਾ ਉਹ ਪਰਜਾ ਜਿਹੜੀ ਉੱਥੇ ਦੀ ਉਹ ਬਿਲਕੁਲ ਖਿਲਾਫ ਆ ਤੇ ਜਿਹੜਾ ਇਰਾਨ ਆ ਉਹਨੇ ਆਪਣੀਆਂ ਜਿਹੜੀਆਂ ਉਹ 10 ਮੰਗਾਂ ਆ ਨਾ ਉਹਨਾਂ ਦੀਆਂ ਉਹ ਕਹਿੰਦੇ ਪਏ ਕਰਦੇ ਤਾਂ ਅਸੀਂ ਉਹ ਕਰ ਲੈਂਦੇ ਆ ਤੇਰੇ ਨਾਲ ਸਮਝੌਤਾ ਨਹੀਂ ਤਾਂ ਨਹੀਂ ਪਰ ਹੁਣ ਜਦੋਂ ਤੁਸੀਂ ਦੱਸ ਕੇ ਹਟੇ ਆ ਵੀ ਲੇਟੈਸਟ ਖ਼ਬਰ ਆ ਜਿਹੜੀ ਉਹਦੇ ਵਿਚ ਜੇ ਅਮਰੀਕਾ ਨੇ ਅਟੈਕ ਕਰ ਦਿੱਤਾ ਤਾਂ ਫੇਰ ਤਾਂ ਉਹ ਸਮਝ ਲਓ ਮਸਲਾ ਜਿਹੜਾ ਉਹ ਨਹੀਂ ਕਿਸੇ ਸਿਰੇ ਨਹੀਂ ਚੜਨਾ ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਉਹਦੇ ਵਿਚ ਇਰਾਨ ਨੇ ਪਾਕਿਸਤਾਨ ਵਿਚ ਹੋਣ ਜਾ ਰਹੀ ਜਿਹੜੀ ਮੀਟਿੰਗ ਸੀਗੀ ਉਹਦੇ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਹਿੰਦੇ ਹੋਏ ਕਿ ਟਰੰਪ ਵੱਲੋਂ ਦਿੱਤੇ ਡਰਾਵਿਆਂ ਤੋਂ ਅਸੀਂ ਡਰਦੇ ਡੁਰਦੇ ਕੋਈ ਨਹੀਂ ਹੈਗੇ ਤੇ ਇਰਾਨ ਆਪਣੇ ਆਪ ਨੂੰ ਜਿਹੜਾ ਸਰੰਡਰ ਨਹੀਂ ਕਰੇਗਾ ਭਾਵ ਆਪਣੇ ਆਪ ਨੂੰ ਟਰੰਪ ਹਵਾਲੇ ਨਹੀਂ ਕਰਨਾ ਸਰੰਡਰ ਕਰਨ ਦਾ ਮਤਲਬ ਹੁੰਦਾ ਵੀ ਤੁਸੀਂ ਯਾਰ ਆ ਚੱਕੋ ਅਸੀਂ ਕੁਛ ਨਹੀਂ ਹੈਗੇ ਤੁਸੀਂ ਜਿੱਦਾਂ ਕਹੋਗੇ ਅਸੀਂ ਕਰੀ ਜਾਵਾਂਗੇ ਪਰ ਇਰਾਨ ਆ ਜਿਹੜਾ ਉਹ ਕਹਿੰਦਾ ਨਹੀਂ ਅਸੀਂ ਇੱਦਾਂ ਨਹੀਂ ਕਰਨੀ ਤੇ ਉਹ ਸਮੁੰਦਰੀ ਜਹਾਜ਼ ਦੀ ਆਪਾਂ ਗੱਲ ਕਰ ਦਿੱਤੀ ਆ ਪਿਓ ਨੇ ਗਵਾਹ ਕਰ ਲਿਆ ਸੀਗਾ ਤੇ ਸਟ੍ਰੇਟ ਆਫ ਹੋਰਮੁਜ਼ ਆ ਉਹ ਕਹਿੰਦੇ ਪਹਿਲਾਂ ਖੋਲ ਦਿਓ ਤੇ ਸਾਡਾ ਉਹ ਜਹਾਜ਼ ਵੀ ਛੱਡ ਦਿਓ ਤੇ ਫੇਰ ਅਸੀਂ ਗੱਲ ਆ ਜਿਹੜੀ ਕਰਾਂਗੇ ਤੇ ਪਰ ਅਜੇ ਤੀਕਰ ਕੋਈ ਵੀ ਟੀਵੀ ਦੇ ਵਿੱਚੋਂ ਕਲੀਅਰ ਖ਼ਬਰ ਆ ਜਿਹੜੀ ਉਹ ਤਕਰੀਬਨ ਸਾਹਮਣੇ ਨਹੀਂ ਆ ਰਹੀ ਉਹ ਕਦੇ ਇੱਥੇ ਆ ਹੋ ਜਾਂਦਾ ਤੇ ਕਦੇ ਉੱਥੇ ਆ ਹੋ ਜਾਂਦਾ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ ਤੇ ਦੇਖੋ ਕਿਹੜਾ ਜ਼ੋਰ ਜ਼ਿਆਦਾ ਪੈਂਦਾ ਉਧਰ ਰੂਸ ਚਾਈਨਾ ਤੇ ਨਾਰਥ ਕੋਰੀਆ ਦਾ ਜ਼ਿਆਦਾ ਪੈਂਦਾ ਕਿ ਇਧਰੋਂ ਅਮਰੀਕਾ ਤਾਂ ਹੁਣ ਵਿਚਾਰਾ ਇਕੱਲਾ ਹੀ ਰਹਿ ਗਿਆ ਖਾਕ ਸਾਹਿਬ ਜੀ ਆਪਾਂ ਦਾ ਉਹ ਇੱਕ ਇਜ਼ਰਾਇਲ ਰਹਿ ਗਿਆ ਤੇ ਨੇਟੋ ਯੂਰੋਪੀਅਨ ਆ ਜਿਹੜੇ ਉਹ ਸਮਝ ਲਓ ਵੀ ਤੁਸੀਂ ਵੱਖਰੇ ਹੋ ਗਿਆ
1: ਇਕੱਲੀ ਲੜਾਈ ਵੀ ਲੜਨੀ ਹੋਵੇ ਨਾ ਅਮਰੀਕਾ ਬਹੁਤ ਹੈਵੀ ਆ ਬਹੁਤ ਕੁਛ ਹੈਗਾ ਆਪਣੇ ਕੋਲ ਬਹੁਤ
0: ਬਿਲਕੁਲ ਹਥਿਆਰ ਹੈਗੇ ਜੀ ਬਿਲਕੁਲ
1: ਹੈਗੀਆਂ ਪਰ ਇਹ ਹੁੰਦਾ ਕਿ ਜੰਗ ਦੇ ਨਾਲ ਚਾਰ ਸਾਥੀ ਇਕੱਠੇ ਹੋਣ ਨਾ ਤੇ ਇਕੱਲਾ ਲੜਨ ਗਿਆ ਚਾਰ ਪਿੱਛੋਂ ਹੱਲਾ ਮਾਰਨ ਵਾਲੇ ਹੋਣ ਨਾ ਚੱਕਦੇ ਉਹਦੇ ਨਾਲ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਬਿਲਕੁਲ
1: ਇਹਦੇ ਵਿਚ ਇਹੀ ਹੈ ਕਿ ਚੀਮਾ ਸਾਹਿਬ ਕੇ ਅਸੀਂ ਤੇ ਅਰਦਾਸ ਹੀ ਕਰ ਸਕਦੇ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਨਿਪਟਾਇਆ ਜਾਵੇ ਕੰਮ ਖਤਮ ਕੀਤਾ ਜਾਵੇ
0: ਬਿਲਕੁਲ
1: ਲੋਕਾਂ ਦੀਆਂ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ ਇਹ ਜਿਹੜੇ ਬਰੂਦ ਅੱਜ ਕੱਲ ਚੱਲਦੇ ਆ ਮਿਜ਼ਾਈਲਾਂ ਚੱਲਦੀਆਂ ਏਡੇ ਏਡੇ ਵੱਡੇ ਸਿਸਟਮ ਆ ਉਹਦੇ ਤੋਂ ਚਾਹੇ ਉਹ ਇਸਰਾਇਲ ਦੇ ਲੋਕ ਆ ਚਾਹੇ ਉਹ ਇਰਾਨ ਦੇ ਆ ਚਾਹੇ ਕਿਸੇ ਕੰਟਰੀ ਦੇ ਉਹ ਨਾ ਮਾਰੇ
0: ਬਿਲਕੁਲ ਬਿਲਕੁਲ ਕਿਸੇ ਦਾ ਵੀ ਬਿਲਕੁਲ
1: ਆਪਣੇ ਫੌਜੀ ਜਿਹੜੇ ਆ ਜਵਾਨ ਜਿਹੜੇ ਅਮਰੀਕਾ ਦੇ ਆ ਉਹ ਵੀ ਬੇਚਾਰੇ ਦੇਖੋ ਜਹਾਜ ਦੇ ਉੱਪਰ ਬੈਠਾ ਬੰਦਾ ਥੱਲਿਓ ਮਿਜ਼ਾਇਲ ਵੱਜਦੀ ਆ ਬੰਦੇ ਦੇ ਪੱਖੇ
0: ਜਾਂਦੇ ਆ ਬਿਲਕੁਲ ਬਿਲਕੁਲ
1: ਉਹਦੇ ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਆਪ ਤੇ ਵੱਡੇ ਲੀਡਰ ਕੋਠੀਆਂ ਚ ਥੱਲੇ ਬੰਕਰਾਂ ਚ ਵੜ ਕੇ ਬਹਿ ਜਾਂਦੇ ਆ
0: ਬਿਲਕੁਲ
1: ਆਮ ਜਨਤਾ ਜਿਹੜੀ ਆਮ ਮੁੰਡੇ ਘਰਾਂ ਦੇ ਹੁੰਦੇ ਆ ਜਵਾਨ ਹੁੰਦੇ ਆ ਉਹਨਾਂ ਦੀਆਂ ਮੌਤਾਂ ਹੁੰਦੀਆਂ ਉਹਦਾ ਬਚਾਅ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਚੀਮਾ ਸਾਹਿਬ
0: ਬਿਲਕੁਲ ਬਿਲਕੁਲ ਤੇ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਖਕਸਾ ਜੀ ਹੁਣ ਇਹ
1: ਨਹੀਂ ਆਪਾਂ ਲੱਗਦਾ
0: ਅਗਲੀ
1: ਗੱਲਬਾਤ ਤੱਕ ਜਾ ਹੀ ਨਹੀਂ ਹੋਣਾ
0: ਯਾਰੀ ਹੋਣਾ ਇੱਕੋ ਮਿੰਟ ਰਹਿ ਗਿਆ ਅੱਛਾ ਮੈਂ ਤਾਂ ਆਪਣੀ ਤੋਂ ਕਾਫੀ ਬਹੁਤ ਕੀਤੀ ਸੀ ਚਲੋ ਕੋਈ ਨੀ ਆਪਾਂ ਇੱਕ ਅੱਧਾ ਮਿੰਟ ਉਹਨਾਂ ਦਾ ਲੈ ਲਵਾਂਗੇ ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਜਿਹੜਾ ਤਾਈਵਾਨ ਆ ਤੁਹਾਨੂੰ ਪਤਾ ਤਾਈਵਾਨ ਦਾ ਵੀ ਚਾਈਨਾ ਦੇ ਨਾਲ ਰੌਲਾ ਹੈਗਾ
1: ਜੀ ਜੀ ਜੀ ਇੱਕ ਮਿੰਟ ਜੀ ਮਾ ਸਾਹਿਬ
0: ਜੋਰ ਪਾ ਕੇ ਤੂੰ ਹੋਰ ਪੈਸੇ ਆ ਜਿਹੜੇ ਉਹ ਖਰਚ ਕਰੋ ਆਪਣੀ ਡਿਫੈਂਸ ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ $40 billion ਆ ਜਿਹੜਾ ਆਪਣੀ ਡਿਫੈਂਸ ਫੰਡ ਤੇ ਖਰਚਣ ਦਾ ਜਿਹੜਾ ਉਹ ਬਿੱਲ ਪਾਸ ਕਰ ਦਿੱਤਾ ਪਰ ਅਮਰੀਕਾ ਦੇ ਐਡਮਿਰਲ ਸੈਮੂਅਲ ਪਾਪਾਰੋ ਉਹਨਾਂ ਦਾ ਨਾਂ ਹੈਗਾ ਉਹਨਾਂ ਨੇ ਕਿਹਾ ਕਿ ਜਿਹੜੀ ਸੈਨੇਟ ਕਮੇਟੀ ਆ ਇਹਨੂੰ ਜਿਹੜੀ ਆ ਉਹ ਕਿਹਾ ਕਿ ਇੱਥੇ ਭਾਈ ਦੇਖੋ ਹੁਣ ਟਰੰਪ ਸਾਹਿਬ ਉਹਦੇ ਤੇ ਜ਼ੋਰ ਪਾ ਰਹੇ ਆ ਕਿ ਤੂੰ ਹੋਰ ਪੈਸੇ ਖਰਚ ਉਹਨਾਂ ਕੋਲ ਵਿਚਾਰਿਆਂ ਕੋਲ $40 billion ਉਹਨਾਂ ਕੇ ਹੋਣਾ ਉਹ ਕਹਿੰਦੇ ਅਸੀਂ ਇੰਨਾ ਕੁ ਲਾ ਦਿੰਦੇ ਆ ਪਰ ਹੁਣ ਇਹ ਜਿਹੜੇ ਐਡਮਿਰਲ ਸੈਮੂਅਲ ਸਪੈਰੋ ਆ ਇਹਨਾਂ ਨੇ ਇੱਥੇ ਸੈਨੇਟ ਕਮੇਟੀ ਨੂੰ ਜਿਹੜੀ ਆ ਆਰਮ ਫੋਰਸ ਦੀ ਹੁੰਦੀ ਆ ਉਹਨੂੰ ਕਿਹਾ ਆ ਕਿ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ ਇਹ ਤੁਸੀਂ ਇੱਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਗੇ ਤਾਂ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਲਾਉਣੀ ਹੈ ਕੁਛ ਵੀ ਨਹੀਂ ਰਹਿਣਾ ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਉਹ ਤਿੰਨੇ ਹੀ ਨਹੀਂ ਰਹਿਣੇ ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਈਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭਾਈ ਦੁਨੀਆਂ ਦੇ ਵਿੱਚ ਪੈਸਾ ਕਕਸਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ ਕਕਸਾ ਜੀ ਇੱਕ ਛੋਟਾ ਜਿਹਾ ਆਪਾਂ ਇੱਕੋ ਸਕਿੰਟ ਹੋਰ ਲੈਣਾ ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ ਕਕਸਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ ਸਿਰਫ 6,000 ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗ ਕੇ ਭਾਈ ਤੁਸੀਂ ਇਹ ਇੱਥੇ ਆਂਡੇ ਦਾ ਤੇ ਮੁਰਗੀ ਦਾ ਸਵਾਲ ਨਹੀਂ ਹੈ ਇਹ ਤੁਸੀਂ ਇੱਦਾਂ ਕਰੋ ਵੀ ਜੇ ਮੁਰਗੀ ਨੂੰ ਜੇ ਤੁਸੀਂ ਖਾਣਾ ਪਾਉਣਗੇ ਤਾਂ ਨਾ ਤੁਹਾਡੇ ਕੋਲ ਆਂਡਾ ਆਉਣਾ ਤੇ ਨਾ ਤੁਹਾਡੇ ਕੋਲ ਮੁਰਗੀ ਲਾਉਣੀ ਹੈ ਕੁਛ ਵੀ ਨਹੀਂ ਰਹਿਣਾ ਤੇ ਨਾ ਜਿਹੜੀ ਮੁਰਗੀ ਨੂੰ ਤੁਸੀਂ ਖਾਣਾ ਦਿੰਦੇ ਉਹ ਤਿੰਨੇ ਹੀ ਨਹੀਂ ਰਹਿਣੇ ਸੋ ਇਸ ਕਰਕੇ ਉਹ ਕਹਿੰਦਾ ਭਾਈ ਤੁਸੀਂ ਤਾਈਵਾਨ ਦੇ ਉੱਤੇ ਇੰਨਾ ਜਿਹੜਾ ਉਹ ਬੋਝ ਨਾ ਪਾਓ ਨਹੀਂ ਤਾਂ ਉਹ ਜਿਹੜੇ ਆ ਉਹ ਮਾਰੇ ਜਾਣਗੇ ਤੇ ਫੇਰ ਹੁਣ ਅਸਲ ਦੇ ਵਿੱਚ ਜਿਹੜਾ ਆ ਉਹ ਮੈਨੂੰ ਲੱਗਦਾ ਭਾਈ ਦੁਨੀਆਂ ਦੇ ਵਿੱਚ ਪੈਸਾ ਕਕਸਾ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਸਾਰੇ ਦੇਸ਼ਾਂ ਨੂੰ ਲੋੜ ਆ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਤੇ ਇਕੋਨਮੀ ਦੀ ਹਾਲਤ ਬੁਰੀ ਆ ਕਕਸਾ ਜੀ ਇੱਕ ਛੋਟਾ ਜਿਹਾ ਆਪਾਂ ਇੱਕੋ ਸਕਿੰਟ ਹੋਰ ਲੈਣਾ ਜਿਹੜਾ ਲੰਡਨ ਸ਼ਹਿਰ ਆ ਨਾ ਇੰਗਲੈਂਡ ਦੇ ਵਿੱਚ ਕਕਸਾ ਜੀ ਉੱਥੇ ਦੇ ਜਿਹੜੇ ਹਾਲਾਤ ਆ ਇਕੋਨਮੀ ਦੇ ਉਹ ਇੰਨੇ ਬੁਰੇ ਆ ਕਿ ਉੱਥੇ ਮਹਿੰਗਾਈ ਇੰਨੀ ਹੋ ਚੁੱਕੀ ਆ ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਉੱਥੇ 88,000 ਘਰ ਪ੍ਰਤੀ ਸਾਲ ਬਣਨਾ ਚਾਹੀਦਾ ਲੰਡਨ ਦੇ ਵਿਚ ਤੇ ਉੱਥੇ ਬਣਿਆ ਕਿੰਨਾ ਪਿਛਲੇ ਸਾਲ ਦੇ ਵਿਚ ਸਿਰਫ 6,000 ਜਿਹਦੇ ਕਾਰਨ ਉੱਥੇ ਮਹਿੰਗਾਈ ਆ ਜਿਹੜੀ ਉਹਨੂੰ ਅੱਗ ਲੱਗੀ ਪਈ ਆ ਲੋਕਾਂ ਦਾ
1: ਮਹਿੰਗਾਈ ਨੂੰ ਮਾਰੋ ਗੋਲੀ ਤੁਸੀਂ ਆਪਣੀ ਦੇਖ ਲੋ ਨਾ ਚੀਮਾ ਸਾਹਿਬ ਜਦੋਂ ਤੁਸੀਂ 7-Eleven ਤੇ ਕੰਮ ਕਰਦੇ ਸੀ ਪੈਪਸੀ ਦੀ ਇਹ ਵੱਡਾ ਜਿਹੜਾ ਬੋਤਲ ਹੁੰਦੀ ਆ ਉਹ 99 cents 1.29 ਦੀ ਹੁੰਦੀ ਸੀ $3.5 ਦੀ ਆ $4 ਦੀ ਆ
0: ਬਿਲਕੁਲ
1: ਗੁਣਾ ਵੱਧ ਗਈ ਆ ਇੱਥੇ ਮਹਿੰਗਾਈ ਬਹੁਤ ਜਿਆਦਾ ਵਾ ਅਮਰੀਕਾ ਦੇ ਵਿੱਚ ਪਤਾ ਨੀ ਲੱਗਦਾ ਅਸੀਂ ਉਹ ਗਰੋਸਰੀ ਲੈਣ ਜਾਓ ਨਾ ਤੁਸੀਂ ਤੇ ਉਹ $200 ਤਾਂ ਆਉਂਦਾ ਹੀ ਕੁਛ ਨੀ ਗਾ ਛੋਟੀ ਜਿਹੀ ਕ੍ਰੈਡਿਟ
0: ਕਾਰਡ ਜੀ ਮੈਂ ਇੱਥੇ
1: ਉਹਨਾਂ ਨੂੰ ਮਿਲਾ ਲਈਏ ਨਾਲ
0: 50

0: ਮੈਂ ਸੁਣ ਰਿਹਾ
1: ਔਰ ਮੈਂ ਜਦੋਂ ਆਇਆ ਫ੍ਰਿਜਨੋ ਦੇ ਵਿੱਚ ਕੱਖ ਸਾਹਿਬ ਜੀ
0: ਸੀ ਅੱਗੇ ਮਹਿੰਗਾਈ ਦਾ ਹੱਲ ਕੀ ਹੈਗਾ ਆ ਹਾਂਜੀ
1: ਡਾਕਟਰ ਸਾਹਿਬ ਗੱਲ ਏਦਾਂ ਹੈ ਮੈਂ ਜਦੋਂ ਆਇਆ ਸੀ ਇੱਥੇ 59 ਸੈਂਟ ਨੂੰ ਗੈਲਨ ਗੈਸ ਦੀ ਮੈਂ ਪਾਉਂਦਾ ਰਿਹਾ ਤੇ ਆ ਹੁਣ $6 ਦੀ ਹੋਈ ਹੈ ਇੱਥੇ ਫ੍ਰਿਜਨੋ ਦੇ ਵਿੱਚ 10 ਗੁਣਾ ਵੱਧ ਗਈ ਆ
2: ਚੀਮਾ ਸਾਹਿਬ ਮੇਰੇ ਕੋਲ ਗੈਸ ਸਟੇਸ਼ਨ ਹੁੰਦਾ ਸੀ 99 ਸੈਂਟ ਨੂੰ ਅਸੀਂ ਵੇਚਦੇ ਰਹੇ ਹਾਂ ਟਾਈਮ ਟਾਈਮ ਦੀਆਂ ਗੱਲਾਂ ਨਾ ਹੁਣ $5 ਨੂੰ $7 ਨੂੰ ਜੋ ਕਿ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਂਦਾ ਉਨੀ ਤਨਖਾਹ ਵੀ ਵੱਧਦੀ ਆ ਉਦੋਂ ਤੁਹਾਡਾ ਵੇਜ ਜਿਹੜੀ ਹੁੰਦੀ ਸੀ ਹੁਣ $5-6 ਹੁੰਦੀ ਸੀ ਹੁਣ $15-20 ਇਹ ਵੀ ਫਰਕ ਪੈਂਦਾ ਨਾ ਹਰ ਚੀਜ਼ ਦੇ ਨਾਲ ਮਹਿੰਗਾਈ ਤੇ ਵਧਣੀ ਹੈ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਜੀ
1: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ
0: ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਣ ਰਿਹਾ ਸਾਰੀ ਗੱਲ ਸਾਰੀ ਦੁਨੀਆਂ ਤੇ ਇੱਕ ਮਹਿੰਗਾਈ ਵਾਲਾ ਸਿਸਟਮ ਜਿਹੜਾ ਚੱਲ ਰਿਹਾ ਉਹ ਕਿਆ ਹੋ ਰਹੀ ਹੈ ਪਰ ਕੀ ਅਸੀਂ ਸੋਚਦੇ ਹਾਂ ਵੀ ਸਾਡੀ ਮਿਨੀਮਮ ਲੋੜ ਕੀ ਹੈਗੀ ਆ ਜੇ ਅਸੀਂ ਆਪਣੇ ਸਾਰੇ ਜੀਵਨ ਦੇ ਵਿੱਚ ਜਿਹੜੀ ਮਿਨੀਮਮ ਲੋੜ ਨਿਰਧਾਰਿਤ ਕਰ ਲਈਏ ਤੇ ਕਿਤੇ ਮਹਿੰਗਾਈ ਰਹੂਗੀ ਨਹੀਂ
1: ਨਹੀਂ ਰਹਿੰਦੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਜੇ ਆਪਾਂ ਲੋੜਾਂ ਨੂੰ ਵਧਾਈਏ ਨਾ ਤਾਂ ਫਿਰ ਮਹਿੰਗਾਈ ਹੁੰਦੀ ਨੀ ਪਰ ਹੁਣ ਜਿਹੜਾ ਇਹ ਡਾਕਟਰ ਸਾਹਿਬ ਜੀ ਜਿਹੜਾ ਇਹ ਨਾ ਵਾਲ ਸਟਰੀਟ ਤੇ ਆਹ ਡੌਨ ਜੋ ਜੇ ਵੋ ਰਬਰਾ ਸਾਰੀ ਮਹਿੰਗਾਈ ਆ ਜਿਹੜੀ ਇਹ ਲੋਕ ਕਰ ਰਹੇ ਆ ਮਹਿੰਗਾਈ ਕਦੇ ਹੋ ਹੀ ਨਹੀਂ ਸਕਦੀ ਜੇ ਤੁਸੀਂ ਆਪਣੇ ਲੋੜਾਂ ਨੂੰ ਸੀਮਿਤ ਰੱਖੋ ਤਾਂ ਬਿਲਕੁਲ
0: ਸੀਮਿਤ ਕਰ ਲੋ ਤੇ ਕੁਝ ਵੀ ਐਸਾ ਨਹੀਂ ਹੋਣਾ ਜਿਹਨੂੰ ਤੁਸੀਂ ਮਹਿੰਗਾਈ ਕਹਿੰਦੇ ਹੋ ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ
1: ਕੋਈ ਗੱਲ ਨਹੀਂ ਹੋਣੀ ਬਿਲਕੁਲ ਗੱਲ ਸਹੀ ਹੈ
0: ਉਹ ਇੰਨੇ ਵੱਧ ਗਏ ਨੇ ਜਿਹਦੇ ਕਰਕੇ ਸਾਰੀ ਮਹਿੰਗਾਈ ਹੈ ਕਿਉਂਕਿ ਤੁਹਾਡੀ ਉਹ ਡਿਮਾਂਡ ਹੋ ਗਈ ਨਾ ਕਿਸੇ ਚੀਜ਼ ਦੀ
1: ਬਿਲਕੁਲ
0: ਡਿਮਾਂਡ ਦੀ ਗੱਲ ਆਉਂਦੀ ਹੈ ਉਦੋਂ ਕੀਮਤ ਵੱਧ ਜਾਂਦੀ ਹੈ
1: ਕੀਮਤ ਵੱਧ ਜਾਂਦੀ ਬਿਲਕੁਲ
0: ਕਰਦਾ ਸਪਲਾਈ ਦੇ
1: ਬਿਲਕੁਲ
0: ਜੇ ਸਪਲਾਈ ਵੱਧ ਹੋ ਜੂਗੀ ਤੇ ਲਿਪਸਟਿਕਸ ਦੇ ਰੇਟ ਵੀ ਘੱਟ ਜਾਣੇ ਆ ਜੀ
1: ਹਾਂਜੀ ਬਿਲਕੁਲ
0: ਪਰ ਨਹੀਂ ਘੱਟ ਰਿਹਾ ਕਿਉਂਕਿ ਨਵੇਂ ਤੋਂ ਨਵੀਂ ਸਾਡੀ ਡਿਮਾਂਡ ਹੀ ਵੱਖਰੀ ਹੋ ਰਹੀ ਹੈ
1: ਬਿਲਕੁਲ
0: ਹਰ ਫੀਲਡ ਦੇ ਵਿੱਚ ਹੈਗੀ ਕੱਪੜੇ ਦੀ ਤਾਂ ਜੇ ਕਾਰਾਂ ਦੀ ਤਾਂ ਗੱਡੀ ਅਸੀਂ ਸਾਈਕਲਾਂ ਤੇ ਵੀ ਕੰਮ ਕਰਦੇ ਸੀ ਸਾਰਾ ਕੁਝ ਹੁੰਦਾ ਸੀ ਨਾ
1: ਸਾਰਾ ਕੁਝ ਹੁੰਦਾ ਸੀ ਬਿਲਕੁਲ ਔਰ ਸਿਹਤ ਵੀ ਵਧੀਆ ਰਹਿੰਦੀ
0: ਸਾਡੀਆਂ ਲੋੜਾਂ ਤੇ ਸਾਡੇ ਖਰਚੇ ਜਿਹੜੇ ਸੀ ਉਹ ਲਿਮਿਟਡ ਸੀ ਹਾਂਜੀ
2: ਬਹੁਤ ਜ਼ਿਆਦਾ ਕੰਨ ਪੜਦੀ ਹੈ
1: ਕਿਹਦੀ ਮੇਰੀ ਆਵਾਜ਼ ਕਿ ਡਾਕਟਰ ਸਾਹਿਬ ਦੀ
2: ਤੁਹਾਡੀ ਤੁਹਾਨੂੰ ਹਮੇਸ਼ਾ ਮੈਂ ਕਹਿੰਦਾ ਹੁੰਦਾ
1: ਇਹਦੀ ਆਵਾਜ਼ ਮੁਕੀ ਗੱਲ ਹੈ ਇਹ
2: ਇੰਨੇ ਕੋ ਜਾਂ ਫਿਰ ਤੁਸੀਂ ਉੱਚੀ ਬੋਲਦੇ ਹੋ ਜਾਂ ਫਿਰ ਉਹ ਤੁਹਾਡਾ ਵੈਲਿਊ ਜ਼ਿਆਦਾ ਹੈਗਾ
1: ਹੁਣ ਠੀਕ ਆ
2: ਕਿਉਂ ਡਾਕਟਰ ਸਹੀ ਕਹਿ ਰਿਹਾ
0: ਇਹ ਮੈਨੂੰ ਲੱਗਦਾ ਹੈ ਕਿ ਇਹ ਬਦਾਮਾਂ ਦੇ ਅੰਗੂਰਾਂ ਦੇ ਸ਼ਹਿਰ ਚ ਰਹਿੰਦੇ ਨੇ ਇਹ ਬਦਾਮ ਅੰਗੂਰ ਜ਼ਿਆਦਾ ਖਾਂਦੇ ਆ
2: ਇਹ ਕਦੇ ਤੁਹਾਡੇ ਤੇ ਨਹੀਂ ਤੋੜ ਲਿਆਉਂਦੇ
0: ਮੈਨੂੰ ਐਵੇਂ ਹੀ ਲੱਗਦਾ ਹੈਗਾ ਉਹ ਵੀ ਨੇੜੇ ਹੀ ਹੈ ਇਹਨਾਂ ਦੇ ਮੇਰੇ ਖੇਤ ਵੀ ਇਹਨਾਂ ਦੇ ਨੇੜੇ ਹੀ ਹੈ ਮੈਨੂੰ ਐਂ ਹੀ ਲੱਗਦਾ ਮੈਂ ਤੇ ਜਾ ਕੇ ਨਹੀਂ ਇਹਦਾ ਨਾ ਤੇ ਕਰਦੇ ਕੰਮ
2: ਡਾਕਟਰ ਸਾਹਿਬ ਅੱਜ ਸ਼ੋ ਕਰਨ ਦੇ ਯਾਰ ਚਲੋ ਇੱਥੇ ਕੋਈ ਨਹੀਂ ਹੋਣਾ ਮੈਂ ਤੋੜ ਲਿਆਉਣਾ ਬੋਰਾ ਭਰ ਲਿਆਉਂਦੇ
0: ਚਲੋ ਗੱਲ ਤਾਂ ਇਹ ਆ ਵੀ ਸਾਰੀਆਂ ਗੱਲਾਂ ਦੇ ਨਾਲੋਂ ਸਿਹਤ ਜ਼ਰੂਰੀ ਹੈ
1: ਬਿਲਕੁਲ ਸਭ ਤੋਂ ਜ਼ਿਆਦਾ ਸਿਹਤ ਜ਼ਰੂਰੀ ਹੈ ਜੀ
0: ਸਿਹਤ ਜ਼ਰੂਰੀ ਹੈ ਜੇ ਸਿਹਤ ਤੁਹਾਡੀ ਠੀਕ ਆ ਤੇ ਥੋੜੇ ਬਹੁਤੇ ਲਾਲ ਪਲਾਲ ਵੀ ਤੁਸੀਂ ਕਰ ਸਕਦੇ ਹੋ ਮਿਹਨਤ ਨਾਲ ਉਸੀ ਉਪਜ ਪੈਦਾ ਕਰ ਸਕਦੇ ਹੋ ਵੀ ਤੁਹਾਡੇ ਲਾਲ ਪਲਾਲ ਪੂਰੇ ਹੋ ਜਾਣ ਤੇ ਨਹੀਂ ਕੁੱਲੀ ਗੁੱਲੀ ਜੁੱਲੀ
1: ਬਿਲਕੁਲ
0: ਚੀਜ਼ਾਂ ਦੀ ਰਿਕੁਆਇਰਮੈਂਟ ਹੈ ਬੰਦੇ ਦੀ ਤੇ ਜੇ ਇਹਨਾਂ ਤਿੰਨ ਚੀਜ਼ਾਂ ਨੂੰ ਲਿਮਿਟਡ ਕਰ ਲੈਣ ਤੇ ਫਿਰ ਮਹਿੰਗਾਈ ਨਹੀਂ ਹੋਣੀ ਕਿਤੇ ਵੀ
1: ਬਿਲਕੁਲ
0: ਸੋ ਉਹਦੇ ਮੁਤਾਬਕ ਸਾਰਾ ਕੁਝ ਹੁਣ ਇਸ ਵੇਲੇ ਚੱਲਣਾ ਬੜਾ ਮੁਸ਼ਕਲ ਹੈ ਜਿਸ ਹਾਲਾਤ ਅਸੀਂ ਚੱਲ ਰਹੇ ਹਾਂ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਤੇ ਸਟਾਰਾਂ ਦੀ ਦੁਨੀਆਂ ਚ ਪਲੈਨਟਸ ਦੀ ਦੁਨੀਆਂ ਨੂੰ ਖੋਜਣ ਲੱਗੇ ਹਾਂ ਤੇ ਮਿਨਿਸਟਰਾਂ ਜਾਂ ਜਿਹੜੇ ਬੰਦੇ ਅਸੀਂ ਚੁਣਦੇ ਹਾਂ ਉਹਨਾਂ ਦੀ ਦੌੜ ਉਧਰ ਹੁੰਦੀ ਹੈ ਹਾਂਜੀ ਹੇਠਾਂ ਵਾਲਿਆਂ ਨੂੰ ਉਹ ਭੁੱਲ ਜਾਂਦੇ ਨੇ ਜਿਵੇਂ ਵੀ ਹੁੰਦਾ ਚੱਲਣ ਦਿਓ ਇਹਨਾਂ ਨੂੰ ਅਸੀਂ ਤੇ ਮੂਨ ਤੇ ਜਾਣਾ ਹੈ ਜਾਂ ਅਸੀਂ ਹੋਰ ਸਾਰੇ ਪਲੈਨਟਸ ਜਿਹੜੇ ਨੇ ਉਹ ਵੇਖ ਕੇ ਆਉਣੇ ਨੇ ਜਾਂ ਇਸ ਤਰ੍ਹਾਂ ਨਿਕਲਣਾ ਸੋ ਖੈਰ ਡਿਵੈਲਪਮੈਂਟ ਐਵੇਂ ਹੁੰਦੀ ਆਈਏ ਸਾਨੂੰ ਨਹੀਂ ਸੀ ਪਤਾ ਲੋਕ ਉਦੋਂ ਵੀ ਜਿਉਂਦੇ ਸੀਗੇ ਜਦੋਂ ਸਿਰਫ ਚੰਦਾ ਮਾਮਾ ਹੀ ਸੀਗਾ
1: ਬਿਲਕੁਲ
0: ਜਦੋਂ ਚੰਦਾ ਮਾਮਾ ਹੀ ਸੀਗਾ ਉਦੋਂ ਵੀ ਜਿਉਂਦੇ ਸੀ ਤੇ ਹੁਣ ਇੱਕ ਖਾਸ ਵੱਧ ਗਈ ਹੈ ਉਹਨੂੰ ਵੇਖ ਕੇ ਆ ਕੇ ਖਾਸ ਵੱਧ ਗਈ ਲੋਕ ਉੱਥੇ ਸ਼ਾਇਦ ਕਿਸੇ ਦਿਨ ਬਸਤੀਆਂ ਬਣਾਉਣਗੇ ਕੁਝ ਐਸਾ ਕਰਨਗੇ ਸੋ ਖੈਰ ਇਹ ਚੀਜ਼ਾਂ ਮਹਿੰਗਾਈ ਪੈਦਾ ਕਰਦੀਆਂ ਨੇ ਆਓ ਆਪਾਂ ਕਮ ਸੇ ਕਮ ਸਰੀਰ ਨੂੰ ਤਾਂ ਸਿਹਤਮੰਦ ਰੱਖ ਲਈਏ ਨਾ
1: ਜੀ ਡਾਕਟਰ ਸਾਹਿਬ ਤੁਹਾਨੂੰ ਸਬਜੈਕਟ ਵਿਸ਼ਾ ਯਾਦ ਹੋਣਾ ਜਿਹਦੇ ਤੇ ਆਪਾਂ ਅੱਜ ਗੱਲ ਕਰਨੀ ਸੀਗੀ
0: ਨਹੀਂ ਮੈਨੂੰ ਯਾਦ ਨਹੀਂ ਆ ਗਿਆ ਦੱਸ ਦਿਓ ਤੁਸੀਂ ਕਿਉਂਕਿ ਮੈਂ ਕਰ ਗਿਆ ਪ੍ਰੋਗਰਾਮ
1: ਹਾਂਜੀ ਲਿੰਫੋਮਾ ਲਿੰਫੋਮਾ
2: ਚੀਮਾ ਸਾਹਿਬ ਸਪੀਕਰ ਪਾੜਦੇ ਆ ਤੁਸੀਂ ਸਾਡੀ ਆਵਾਜ਼ ਦਾ ਦੇਖ ਲੋ ਆਪਣੀ ਦਾ ਦੇਖ ਲੋ ਡਾਕਟਰ ਸਾਹਿਬ ਦੀ ਦੇਖ ਲੋ ਬਹੁਤ ਉੱਚੀ ਜਾਂ ਤਾਂ ਪਿੱਛੇ ਮਾਈਕ ਤੋਂ
1: ਤੁਹਾਡੀ ਆਵਾਜ਼ ਤਾਂ ਮੈਨੂੰ ਮਸੀ ਸੁਣਦੀ ਆ ਹੁਣ ਪਤਾ ਨਹੀਂ ਇਧਰੋਂ ਕਿੰਨੂੰ
2: ਮੈਂ ਦੇਖੋ ਨਾ ਜਿਆਦੀ ਵੱਧ ਮੈਂ ਹੁਣ ਜੇ ਤੁਹਾਡੀ ਕੰਟਰੋਲ ਕਰਾਂ ਤੇ ਡਾਕਟਰ ਸਾਹਿਬ ਦੀ ਵੀ ਨਾਲ ਕੰਟਰੋਲ ਹੋ ਜਾਣੀ ਆ ਇਹ ਗੱਲ
1: ਉਹ ਫਿਰ ਰੌਲਾ ਇਧਰੋਂ ਆ ਸਾਖ ਸਾਹਿਬ ਇਧਰੋਂ ਨਹੀਂ ਹੈਗਾ
2: ਰੌਲਾ ਹੈਗਾ ਤੁਸੀਂ ਹੌਲੀ ਬੋਲੋ ਪਿੱਛੇ ਥੋੜਾ ਮਾਈਕ ਤੋਂ ਪਿੱਛੇ
0: ਚਲੋ ਚਲੋ ਤੁਸੀਂ ਲੜੋ ਨਾ मैं ये समझदा हां जिन्ने भी लाइपोमा या लिम्फोसाइट सार्कोमा या इस डेवलपमेंट दे अलग अलग नाम है सार्कोमा वगैरह कैंसर दे आ जांदा है या और कैंसर दी अलग अलग टाइप दी एक्स वी सेंसेस असि उन्हां नूं कह देने आ बड़िया सारिया ओदिया डिवीजन हैं चीमा साहब जिन्हां दे विच अलग अलग तरह सैलां दी डिवीजन हुंदी पर असल विच मुख कारण ओदा इह हुंदा है कि जदों हरेक सैल दे विचों एक मूवमेंट हो रही है सैल दे विच ब्लड जा रहा है और ओदे विचों गर्भ इकट्ठा करके बाहर वापस आ रहा है पर जदों कोई चीज किसी भी थां ते रुक जांदी है उस वेले कुदरत दा एक नियम हैगा आ इस इथे ही बंद कर दिता जाए क्योंकि बहुत ही बदमाशी किसी थां ते शुरू हो जाए ना उस वेले पुलिस की कर दी घेरा पा लेंदी है जे फिर भी नहीं कंट्रोल हुंदी ते फिर वो कहंदे ने जी जेलां च भेज दो ये बंदे कंट्रोल नहीं होने वाले सो जिन्ने भी लाइपोमा हैं या जिन्निया भी डिवेलपमेंट हैं या जिन्ने भी ट्यूमर हैं वो इस गल नूं पूरी तरह एक्सप्लेन कर दे आ भाई कोई ना कोई शराब कोई ना कोई चीज चलदी चलदी किसे थां ते रुक गई है और उस रुकण वाली चीज नूं क्योंकि पानी जिथे भी खड़ा होगा गंदला होगा बदबू होगी ओ सेप्टिक फैलेगी और भी बहुत कुछ होना शुरू हो जाएगा चीज नूं बचाउण वास्ते कुदरत दा एक नियम है कि ओदे उपर कैल्सीफिकेशन कर देना या इंज कह दो जेल बना देना पे इथे जेल बना दी इथे इन्हां नूं रख दो ये होर गां ना तुरे ते बाकी दा सिस्टम तुरदा रहे सिस्ट हुंदे आ जदों हजे तक चलदी चलदी कोई चीज लिक्विड फार्म दे विच रुकी है ते उस वेले असी इनू सिस्ट कहने आ ते इहदे उपर जिहड़ा चार्ज फिर एक मैंबरेन कुदरत बना दिंदी है इनू कैप्सूल कहंदे ने एनकैप्सूलेटेड ट्यूमर यस एनकैप्सूलेटेड सिस्ट ओ ये हुंदी है कि इहदे अंदर कोई चीज ऐसी है जिहड़ी शरीर वास्ते नामुआफक हैगी है ते ओदे तो असी शरीर नूं बचाउणा है भी जे इह शरीर दे विच चले गई ते इहदा नुकसान होगा कई बार तुसीं देखिया होणा ना दरवाजे दे विच उंगली आ जावे ना नीली काली हो जाती उसे खून इकट्ठा हो जाता है खून अगर शरीर दे विच दाखल होएगा तो अल्टीमेट नुकसान करेगा क्योंकि उसे इकट्ठा हो गया उसे जो और बहुत कुछ इकट्ठा हो गया और बहुत कुछ उतों की सेप्टिक रल गई है उन कुदरत बचाना चाहती है तो फिर बाहर की चमड़ी उधर उधर के हौली हौली सुकया हुआ खून उतो बाहर निकलता है इसे तरह ही सारे शरीर दे विच अलग अलग अंगा दे विच जिसे हेलो
1: जी जी
0: हाँ जिस तरह का भी सर्कुलेशन है वो अगर चलता चलता सर्कुलेशन रुक गया तो प्लेटर सर्कुलेशन की तो मैं थोन गल अगे दसी हुई है एक पास किसी पास रुक जाए तो बाकी अगले अंगा सप्लाई करने वास्ते नाल दियां लंघदियां होईयां खून दियां नाड़ियां जिहड़ियां ने सप्लाई कर दिंदियां ने करे मर्ग हो जाए ना तो फिर आंढ गुआंढ वाले कहंदे ने भाई इन्हां दे मर्ग हो गई अज इन्हां दे चुल्हा नहीं बलना ਤੁਸੀਂ ਬਈ ਰੋਟੀ ਦਾਲ ਬਣਾ ਕੇ ਲੈ ਆਓ ਤੇ ਜਿਹੜੇ ਇਹਨਾਂ ਦੇ ਘਰੇ ਕੋਣ ਵਾਸਤੇ ਆਉਣ ਉਹਨਾਂ ਨੂੰ ਰੋਟੀ ਦਾਲ ਪਾਣੀ ਦੇ ਦਿਓ
1: ਬਿਲਕੁਲ
0: ਇਹਨੂੰ ਕਹਿੰਦੇ ਕੋਲੈਟਰਲ ਸਰਕੂਲੇਸ਼ਨ ਸੋ ਇਸੇ ਤਰ੍ਹਾਂ ਦਾ ਕੋਲੈਟਰਲ ਸਰਕੂਲੇਸ਼ਨ ਕੁਦਰਤ ਉਸੇ ਵੇਲੇ ਖੜਾ ਕਰ ਦਿੰਦੀ ਹੈ ਪਰ ਇਸ ਚੀਜ਼ ਨੂੰ ਇਹ ਹੋਰ ਦੂਜਿਆਂ ਨੂੰ ਖਰਾਬ ਨਾ ਕਰੇ ਉਹਦੇ ਉੱਪਰ ਇੱਕ ਕੋਟ ਕਰ ਦਿੰਦੀ ਹੈ ਜਿਹਨੂੰ ਅਸੀਂ ਕੈਲਸੀਫਿਕੇਸ਼ਨ ਕਹਿੰਦੇ ਹਾਂ
1: ਜੀ
0: ਇੱਕ ਮੈਂਬਰੇਨ ਚ ਕਨਵਰਟ ਹੋ ਜਾਂਦਾ ਤੇ ਅਲਟੀਮੇਟ ਇਹਦੇ ਜਿਹੜਾ ਅੰਦਰ ਵਾਲਾ ਪਾਣੀ ਜਾਂ ਮਵਾਦ ਕੋਈ ਵੀ ਚੀਜ਼ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਸ਼ੁਰੂ ਹੁੰਦੀ ਨਾ ਜਿਹਨੂੰ ਲਾਈਪੋਮਾ ਤੁਸੀਂ ਕਹਿੰਦੇ ਪਏ ਹੋ ਔਰ ਇਹ ਸਾਰੇ ਚੀਜ਼ਾਂ ਪਹਿਲਾਂ ਲਿਕੁਇਡ ਚ ਹੁੰਦੀਆਂ ਹਨ ਅਲਟੀਮੇਟ ਉਹਦੇ ਵਿੱਚੋਂ ਜਿਹੜਾ ਲਿਕੁਇਡ ਤੱਤ ਹੈ ਉਹ ਹੌਲੀ ਹੌਲੀ ਉੱਥੇ ਚੂਸਿਆ ਜਾਂਦਾ ਜਾਂ ਇੰਝ ਕਹਿ ਲਓ ਬਾਹਰ ਜਿਵੇਂ ਹੁੰਦਾ ਇਵੈਪੋਰੇਟ ਹੋ ਜਾਂਦਾ ਹੈਗਾ ਔਰ ਜਦੋਂ ਜਿਵੇਂ ਪਾਣੀ ਨਿਤਰਿਆ ਹੋਇਆ ਉਹ ਬਾਹਰ ਪਾਸੇ ਕੱਢ ਲਓ ਗੰਦਾ ਹੇਠਾਂ ਰਹਿ ਜਾਵੇ ਉਹ ਫਿਰ ਸਿਸਟ ਹੋ ਜਾਂਦਾ ਤੇ ਫਿਰ ਅਸੀਂ ਉਹਨੂੰ ਟਿਊਮਰ ਕਹਿੰਦੇ ਹਾਂ ਸਿਸਟ ਦੀ ਪਰਿਭਾਸ਼ਾ ਇਹ ਹੈਗੀ ਆ ਕਿ ਜਦੋਂ ਕੋਈ ਵੀ ਰੁਕਿਆ ਹੋਇਆ ਸਰਾਬ ਕਿਸੇ ਇੱਕ ਥਾਂ ਤੇ ਗੰਢ ਬਣ ਕੇ ਇਕੱਠਾ ਹੋ ਗਿਆ ਆ ਔਰ ਉਹ ਲਿਕੁਇਡ ਫਾਰਮ ਦੇ ਵਿੱਚ ਹੈਗਾ ਆ ਤੇ ਉਹਨੂੰ ਅਸੀਂ ਕਹਿੰਦੇ ਹਾਂ ਸਿਸਟ ਠੀਕ ਆ ਤੇ ਜਦੋਂ ਉਹਦੇ ਵਿੱਚੋਂ ਜਿਹੜਾ ਲਿਕੁਇਡ ਪੋਜੀਸ਼ਨ ਹੈਗੀ ਆ ਉਹਨੂੰ ਬਾਹਰ ਚੂਸ ਲਿਆ ਗਿਆ ਤੇ ਉਹਦੇ ਚ ਸਖ਼ਤ ਚੀਜ਼ ਜਿਹੜੀ ਬਾਕੀ ਸੋਲਿਡ ਸਬਸਟਾਂਸ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਆ ਉਹ ਸੋਲਿਡ ਸਬਸਟਾਂਸ ਅਗਰ ਉੱਥੇ ਉਹ ਰਹਿ ਗਿਆ ਤੇ ਉਹ ਹਾਰਡ ਟਿਊਮਰ ਬਣ ਜਾਂਦਾ ਉਸ ਤੋਂ ਬਾਅਦ ਇਸ ਹਾਰਡ ਟਿਊਮਰ ਦੇ ਵਿੱਚ ਇਟਸੈਲਫ ਹੀ ਜਿਹੜੀ ਸੈਪਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬਾਹਰ ਦੇ ਜਿਹੜੇ ਸੈੱਲ ਹਨ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਅਲਟੀਮੇਟ ਇਹ ਵੱਡਾ ਕੁਦਰਤ ਵੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਸੈੱਲ ਆਪਣੇ ਆਪ ਇਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਅਲਟੀਮੇਟ ਟਿਊਮਰ ਜਿਹੜੇ ਨੇ ਬਹੁਤ ਵੱਡੇ ਵੱਡੇ ਹੁੰਦੇ ਜਾਂਦੇ ਨੇ। ਜਿਵੇਂ ਆਮ ਤੌਰ ਤੇ ਜਿਹੜੇ ਸਿਸਟ ਹੁੰਦੇ ਨੇ, ਖਾਸ ਤੌਰ ਤੇ ਜਿਵੇਂ ਓਵਰੀ ਹੈ ਜਾਂ ਇਸ ਤਰ੍ਹਾਂ ਦੇ ਗਲੈਂਡ ਹਨ, ਉਹਨਾਂ ਚ ਬਹੁਤ ਵੱਡੇ ਵੱਡੇ ਸਿਸਟ ਹੋ ਜਾਂਦੇ ਨੇ। ਜਿਵੇਂ ਮਾਸਪੇਸ਼ੀਆਂ ਹੁੰਦੀਆਂ ਨੇ, ਇਹਨਾਂ ਚ ਜਿਹੜੇ ਹੋ ਜਾਂਦੇ ਨੇ ਉਹਨਾਂ ਅਸੀਂ ਲਾਈਪੋਮਾ ਕਹਿ ਦਿੰਦੇ ਹੈਗੇ ਆ। ਜਿਵੇਂ ਅੰਤਾਂ ਦੀਆਂ ਅੰਤਰੀਆਂ ਦੇ ਵਿੱਚ ਹੋ ਗਿਆ ਤੇ ਉਹਨੂੰ ਸਾਰਕੋਮਾ ਵਗੈਰਾ ਤੇ ਲਿੰਫੋਮਾ ਵਗੈਰਾ ਕਹਿ ਦਿੰਦੇ। ਜਿਹੜਾ ਤੁਸੀਂ ਤੁਹਾਡਾ ਸਵਾਲ ਸੀਗਾ ਵੀ ਲਿੰਫੋਮਾ, ਜਿੱਥੇ ਵੀ ਲਿੰਫ ਜ਼ਿਆਦਾ ਹੈਗਾ ਆ, ਅਗਰ ਲਿੰਫ ਇਕੱਠਾ ਹੋ ਗਿਆ ਉਸ ਥਾਂ ਤੇ ਉਹਨੂੰ ਅਸੀਂ ਲਿੰਫੋਮਾ ਕਹਿੰਦੇ ਹਾਂ, ਠੀਕ ਹੈ। ਔਰ ਉਸ ਨੂੰ ਕਵਰ ਕਰਨ ਵਾਸਤੇ ਕੁਦਰਤ ਦਾ ਜਿਹੜਾ ਨਿਯਮ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ ਆ ਵੀ ਇਹਦੇ ਉੱਪਰ ਇੱਕ ਮੈਂਬਰੇਨ, ਉਹਨੂੰ ਅਸੀਂ ਕੈਪਸੂਲੇਟਡ ਕਹਿੰਦੇ ਹਾਂ। ਇਹ ਕੈਪਸੂਲੇਟਡ ਹੈਗਾ, ਕੁਦਰਤ ਨੇ ਇਸ ਨੂੰ ਇੱਥੇ ਕਵਰ ਕਰ ਦਿੱਤਾ ਕਿ ਦੂਜੀਆਂ ਥਾਵਾਂ ਤੇ ਨਾ ਰਹੇ। ਪਰ ਕੋਈ ਵੀ ਥਾਂ ਤੇ ਐਸਾ ਹੋ ਜਾਵੇ, ਮੰਨ ਲੈ ਜਾ ਕਿਸੇ ਛੱਪੜ ਦਾ ਗੰਦਾ ਪਾਣੀ ਪਿੰਡ ਚ ਨਾ ਪਵੇ, ਤੁਸੀਂ ਚਾਰਜ ਫਿਰ ਉਹਦੇ ਬਾਉਂਡਰੀ ਕਰ ਦਿੱਤੀ ਆ, ਪਰ ਅਲਟੀਮੇਟ ਤਾਂ ਉਹਨੇ ਸੁੱਕਣਾ ਹੈ ਨਾ
1: ਜੀ,
0: ਸਖ਼ਤ ਹੋਣਾ ਹੈ ਨਾ। ਸੋ ਇਸੇ ਤਰ੍ਹਾਂ ਕਰਕੇ ਜਿਹੜੇ ਟਿਊਮਰ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਇੱਕ ਤਰ੍ਹਾਂ ਦੀ ਸੈਕੰਡ ਗ੍ਰੇਡ ਦੀ ਗੱਲ ਹੈਗੀ। ਪਰ ਇਹ ਸਾਰੇ ਜਿਵੇਂ ਪਹਾੜ ਵੱਧਦੇ ਆ ਨਾ, ਪਹਾੜ ਵੱਧਦੇ ਆ ਨਾ, ਆਟੋਮੈਟਿਕ ਵੱਧਦੇ ਆ ਨਾ। ਜਿਵੇਂ ਗੁਰਬਾਣੀ ਦੇ ਵਿੱਚ ਵੀ ਹੈ ਨਾ, ਅੰਡੇ ਜੇਰ ਸੇਰ ਕੇ ਜੁੱਤ ਪੋਜੇ, ਚਾਰ ਕਿਸਮਾਂ ਹਨ ਜੀਵਨ ਦੀਆਂ। ਇਹ ਟਿਊਮਰ ਵੀ ਇਸੇ ਤਰ੍ਹਾਂ ਇਹਨਾਂ ਦੀ ਹੋਰ ਡਿਪੋਜੀਸ਼ਨ ਹੁੰਦੀ ਰਹਿੰਦੀ ਹੈ। ਬਾਹਰ ਤੋਂ ਵੀ ਇਸ ਨੂੰ ਕਵਰ ਕਰਨ ਵਾਸਤੇ ਕੁਦਰਤ ਵੀ ਨਿਯਮ ਕਰਦੀ ਰਹਿੰਦੀ ਹੈ। ਅੰਦਰ ਦਾ ਜਿਹੜਾ ਇਹਨਾਂ ਦਾ ਮਟੀਰੀਅਲ ਹੁੰਦਾ ਹੈ ਉਹਦਾ ਵੀ ਫੈਲਾਓ ਹੁੰਦਾ ਕਿ ਅੰਦਰੋਂ ਉਧਰੋਂ ਉਹਨੂੰ ਖੋਰਦਾ ਰਹਿੰਦਾ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਟਿਊਮਰ ਜਾਂ ਸਿਸਟ ਨੇ ਉਹ ਵੱਡੇ ਹੁੰਦੇ ਜਾਂਦੇ ਨੇ। ਔਰ ਮੈਂ ਜਿਸ ਵੇਲੇ ਮੈਡੀਕਲ ਕਾਲਜ ਦੇ ਸਟੂਡੈਂਟ ਸੀ, ਮੈਨੂੰ ਉਦੋਂ ਦੀ ਇੱਕ ਘਟਨਾ ਯਾਦ ਹੈਗੀ ਹੈ ਕਿ ਕਿਸੇ ਬੀਬੀ ਦੇ 9.5 ਕਿਲੋ ਦਾ ਓਵੇਰੀਅਨ ਸਿਸਟ ਕੱਢਿਆ ਗਿਆ।
1: ਓ ਮਾਈ ਗੋਡ,
0: ਮੇਰੇ ਤਾਂ ਪ੍ਰੈਗਨੈਂਸੀ ਹੈਗੀ ਵੈਸੇ, ਅੱਜ ਤੱਕ ਇੱਥੇ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ। ਔਰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮੈਂ ਸਟੂਡੈਂਟ ਸੀਗਾ, ਹਾਂਜੀ। ਔਰ ਉਹ ਓਵੇਰੀਅਨ ਸਿਸਟ ਸੀ, ਉਹ ਸਮਝ ਲਈ ਪ੍ਰੈਗਨੈਂਟ ਆ, ਕਿਉਂਕਿ ਬਹੁਤ ਸਾਰੀਆਂ ਨਿਸ਼ਾਨੀਆਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਪ੍ਰੈਗਨੈਂਸੀ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ, ਤੇ ਡਾਊਟਫੁਲ ਇਹੀ ਰਿਹਾ ਹੈਗਾ ਕਿ ਸ਼ਾਇਦ ਇਹ ਪ੍ਰੈਗਨੈਂਸੀ ਹੋਵੇ। ਔਰ ਚਲਦੇ ਚਲਦੇ ਕਈ ਪ੍ਰੈਗਨੈਂਸੀਆਂ ਵੀ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ 7-8-9 ਮਹੀਨੇ ਬਲੀਡਿੰਗ ਹੁੰਦੀ ਰਹਿੰਦੀ ਹੈ, ਤੇ ਔਰਤ ਨੂੰ ਡਾਊਟ ਹੁੰਦਾ ਵੀ ਨਹੀਂ ਸ਼ਾਇਦ ਪ੍ਰੈਗਨੈਂਸੀ ਨਹੀਂ ਹੋਈ, ਫੇਰ ਕੁਛ ਸ਼ੱਕ ਪੈਂਦਾ ਤੇ ਡਾਕਟਰਾਂ ਕੋਲ ਜਾਂਦੇ ਨੇ। ਪਰ ਕੁਝ ਐਸੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਚ ਬਲੀਡਿੰਗ ਬਿਲਕੁਲ ਹੀ ਨਹੀਂ ਹੁੰਦੀ ਤੇ ਚੀਜ਼ ਪੇਟ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਇਹ ਡਿਪੈਂਡ ਕਰਦਾ ਹੈਗਾ ਯਾਰ, ਮੈਂ ਉਹਦੀ ਵਿਆਖਿਆ ਉਸ ਵੇਲੇ ਵੀ ਸੀਮਾ ਸਾਹਿਬ ਪਹਿਲਾਂ ਵੀ ਕੀਤੀ ਸੀ, ਹੁਣ ਫਿਰ ਮੈਂ ਦੁਬਾਰਾ ਦੱਸ ਦਿਆਂ ਕੱਖ ਸਾਹਿਬ, ਕਿ ਜਿਹੜਾ ਇੰਡੋਮੈਟਰੀ ਹੈ ਜੇ ਤਾਂ ਉਹਦੇ ਉੱਪਰ ਵਾਲੇ ਹਿੱਸੇ ਦੇ ਵਿੱਚ ਕੋਈ ਪ੍ਰੈਸ਼ਰ ਪੈ ਰਿਹਾ, ਜੇ ਤਾਂ ਇੰਟਰਨਲ ਪ੍ਰੈਗਨੈਂਸੀ ਹੈ ਤੇ ਗੱਲ ਵੱਖਰੀ ਹੈ, ਤੇ ਜੇ ਓਵੇਰੀਅਨ ਸਿਸਟ ਹੈ ਤੇ ਉਹ ਯੂਟਰਸ ਦੇ ਬਾਹਰ ਹੈ। ਪਰ ਉਹਦਾ ਜੇ ਪ੍ਰੈਸ਼ਰ ਲੋਅਰ ਸੈਗਮੈਂਟ ਜਿਹੜਾ ਯੂਟਰਸ ਦੇ ਉੱਪਰ ਪੈ ਰਿਹਾ ਹੈਗਾ, ਤੇ ਇਹਦਾ ਮਤਲਬ ਕੀ ਹੈ ਕਿ ਉੱਤੋਂ ਬਲੀਡਿੰਗ ਹੋਣ ਵਾਲਾ ਜਿਹੜਾ ਸਰਾਬ ਹੈ, ਨਿਕਲਣ ਵਾਲਾ ਬਲੱਡ ਆ, ਉਹ ਬਾਹਰ ਨਹੀਂ ਜਾ ਸਕੇਗਾ। ਪਰ ਜੇ ਕਿਸੇ ਸਾਈਡ ਵਾਲੇ ਪੋਰਸ਼ਨ ਤੇ ਹੈਗੇ ਆ, ਤੇ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਬਲੀਡਿੰਗ ਹੈ ਉਹ ਬੀਬੀਆਂ ਨੂੰ ਆਮ ਤੌਰ ਤੇ ਰਹਿ ਰਹਿ ਕੇ ਜਿਹਨੂੰ ਸਪੋਟਿੰਗ ਕਹਿੰਦੇ ਨੇ, ਉਹ ਸਪੋਟਿੰਗ ਐਸੀ ਹੁੰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਇਹ ਕਾਰਨ ਹੁੰਦੇ ਨੇ, ਔਰ ਅਲਟੀਮੇਟਲੀ ਇਹ ਜਿਹੜੇ ਸਿਸਟ ਨੇ ਟਿਊਮਰ ਵੀ ਬਣ ਜਾਂਦੇ ਨੇ, ਬਹੁਤ ਵੱਡੇ ਵੱਡੇ ਟਿਊਮਰ ਦੀ ਸ਼ਕਲ ਵੀ, ਕਿਉਂਕਿ ਉਹ ਡਰਾਈ ਹੋ ਗਿਆ, ਸਖ਼ਤ ਹੋ ਗਿਆ, ਵੱਡਾ ਹੋ ਗਿਆ, ਤਾਂ ਇਸ ਨੂੰ ਅਸੀਂ ਟਿਊਮਰ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ। ਸੋ ਅੱਜ ਕੱਲ ਵੈਸੇ ਇਹ ਸੋਚਿਆ ਜਾਵੇ ਤੇ ਇਹਦਾ ਵੱਡਾ ਸਰਜੀਕਲ ਜਿਹੜੀ ਹੈ ਬਹੁਤ ਜ਼ਿਆਦਾ ਇਫੈਕਟਿਵ ਇਹਦੇ ਵਿੱਚ ਇਸ ਕਰਕੇ ਹੈਗੀ ਆ ਕਿ ਅਸੀਂ ਉਹਨੂੰ ਲੋਕਲਾਈਜ਼ਡ ਏਰੀਏ ਦੇ ਵਿੱਚੋਂ ਕੱਢ ਦਿੰਦੇ ਹਾਂ। ਪਰ ਪਿੱਛੇ ਮਕਸਦ ਇਹ ਹੁੰਦਾ ਆ ਵੀ ਕਿਸੇ ਦੇ ਵੀ ਸਰੀਰ ਵਿੱਚ ਅਗਰ ਇਸ ਤਰ੍ਹਾਂ ਦੀ ਡਿਪੋਜੀਸ਼ਨ ਹੋਣੀ ਸ਼ੁਰੂ ਹੋਈ ਹੈ ਤੇ ਉਹ ਕੱਲੀ ਇੱਕ ਥਾਂ ਤੇ ਨਹੀਂ ਹੈ, ਕਿਸੇ ਹੋਰ ਥਾਂ ਤੇ ਵੀ ਹੋ ਸਕਦੀ ਹੈ। ਇਸ ਕਰਕੇ ਉਹਨਾਂ ਹਾਲਾਤਾਂ ਨੂੰ ਟ੍ਰੀਟ ਕਰਨਾ ਬੜਾ ਜ਼ਰੂਰੀ ਹੈ। ਤੁਸੀਂ ਵੇਖਿਆ ਹੋਣਾ ਕਿ ਕਈ ਵਾਰਾਂ ਕਿਸੇ ਨੂੰ ਇੱਕ ਪਾਸੇ ਟਿਊਮਰ ਹੋਇਆ, ਕਿਸੇ ਨੂੰ ਦੂਸਰੀ ਪਾਸੇ ਟਿਊਮਰ ਵੀ ਹੋ ਗਿਆ, ਕਿਸੇ ਦਾ ਇੱਕ ਥਾਇਰਾਇਡ ਗਲੈਂਡ ਦਾ ਇੱਕ ਪਾਸੇ ਹੋ ਗਿਆ, ਗੋਇਟਰ ਹੋ ਗਿਆ, ਫਿਰ ਉਹਦਾ ਦੂਸਰੇ ਪਾਸੇ ਵੀ ਹੋ ਗਿਆ, ਕਿਸੇ ਦਾ ਲਾਈਪੋਮਾ ਵਗੈਰਾ ਕਿਸੇ ਮਾਸਪੇਸ਼ੀ ਦੇ ਉੱਤੇ, ਕਿਸੇ ਸ਼ੋਲਡਰ ਦੇ ਉੱਤੇ, ਕਿਸੇ ਛਾਤੀ ਦੇ ਉੱਪਰ ਜਾਂ ਕਿਸੇ ਬੈਕ ਦੇ ਉੱਪਰ ਇੱਕ ਥਾਂ ਤੇ ਲਾਈਪੋਮਾ ਹੋਇਆ, ਉਹ ਕੱਢ ਦਿੱਤਾ, ਉਸ ਤੋਂ ਬਾਅਦ ਫਿਰ ਦੂਸਰੀ ਜਗ੍ਹਾ ਵੀ ਹੋ ਗਿਆ। ਉਹਦਾ ਕਾਰਨ ਇਹ ਆ ਕਿ ਜਿਹੜੇ ਸੀਰਮ ਸਾਰੀ ਬਾਡੀ ਦੇ ਵਿੱਚ ਸਰਕੂਲੇਟ ਕਰ ਰਹੇ ਹਨ ਉਹਨਾਂ ਦੀ ਆਪਣੀ ਇੱਕ ਕੰਸੈਂਟ੍ਰੇਸ਼ਨ ਹੈ, ਜਿਸ ਬੰਦੇ ਵਿੱਚ ਇਹ ਟੈਂਡੈਂਸੀ ਬਣ ਗਈ ਵੀ ਇਹਦੇ ਵਿੱਚ ਗਿਲਟੀਆਂ ਬਣਦੀਆਂ, ਪੰਜਾਬੀ ਚ ਕੱਲ ਗਿਲਟੀਆਂ ਬਣਦੀਆਂ, ਇਹ ਗਿਲਟੀਆਂ ਬਣਨ ਦੀ ਜਿਨ੍ਹਾਂ ਨੂੰ ਟੈਂਡੈਂਸੀ ਹੋ ਗਈ ਹੈ, ਇਹ ਓਨੀ ਦੇਰ ਤੱਕ ਪਰਮਾਨੈਂਟ ਹੱਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਉਹਦੀ ਸਾਰੇ ਹਾਲਾਤ ਨੂੰ ਸਮਝ ਕੇ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਦਿੰਦੇ ਕਿ ਉਹ ਜਿਹੜੇ ਸੀਰਮ ਸੰਘਣੇ ਹੋ ਗਏ ਨੇ ਉਹ ਨਾਰਮਲ ਕੰਸਿਸਟੈਂਸੀ ਦੇ ਵਿੱਚ ਆ ਜਾਣ। ਬਾਇਲ ਹੈਗਾ ਓਹਦੀ ਨਾਰਮਲ ਕੰਸਿਸਟੈਂਸੀ ਹੈ, ਸਾਡੇ ਗੈਸਟ੍ਰਿਕ ਜੂਸਿਸ ਹੈਗੇ ਨੇ ਉਹਨਾਂ ਦੀ ਇੱਕ ਨਾਰਮਲ ਕੰਸਿਸਟੈਂਸੀ ਹੈ, ਸਾਡਾ ਇੱਕ CSF ਸੈਰੇਬਰਲ ਸਪਾਈਨਲ ਫਲੂਇਡ ਹੈਗਾ ਜਾਂ ਰੀੜ੍ਹ ਦੀ ਹੱਡੀ ਚੱਲਦਾ ਹੈਗਾ ਜੇ ਬ੍ਰੇਨ ਜਾਂਦਾ ਓਹਦੀ ਇੱਕ ਨਾਰਮਲ ਕੰਸਿਸਟੈਂਸੀ ਹੈਗੀ ਹੈ, ਬਲੱਡ ਦੀ ਸਾਡੀ ਆਪਣੀ ਇੱਕ ਕੰਸਿਸਟੈਂਸੀ ਹੈਗੀ ਹੈ, ਜਿੰਨੀਆਂ ਵੀ ਚੀਜ਼ਾਂ ਇਹ ਚੱਲ ਰਹੀਆਂ ਹਨ ਜਿਵੇਂ ਫਲੂਇਡ ਹੈਗਾ ਓਹਦੀ ਆਪਣੀ ਇੱਕ ਕੰਸਿਸਟੈਂਸੀ ਹੈ, ਪੈਰੀਕਾਰਡੀਅਲ ਫਲੂਇਡ ਹੈਗਾ ਓਹਦੀ ਇੱਕ ਆਪਣੀ ਕੰਸਿਸਟੈਂਸੀ ਹੈ, ਸੋ ਇਹ ਸਾਰੀਆਂ ਕੰਸਿਸਟੈਂਸੀਆਂ ਜਿੰਨੀਆਂ ਵੀ ਹਨ ਇਹਨਾਂ ਦੇ ਲਿਕੁਇਡ ਦੀ ਆਪਣੀ ਰੇਸ਼ੋ, ਜਦੋਂ ਇਹਦੇ ਵਿੱਚ ਫਰਕ ਪੈਣਾ ਸ਼ੁਰੂ ਹੁੰਦਾ ਆ ਤੇ ਉਦੋਂ ਇਹ ਫਰਕ ਪਿਆ ਹੋਇਆ ਚੀਜ਼ ਹੀ ਸਾਰੇ ਸਰੀਰ ਚ ਸਰਕੂਲੇਟ ਕਰਦਾ ਤੇ ਕਿਤੇ ਰੁਕ ਜਾਂਦਾ ਜਾਂਦਾ ਆ, ਕਈ ਵਾਰ ਓਹਦੇ ਕਾਰਨ ਐਕਸੀਡੈਂਟਲ ਹੁੰਦੇ ਨੇ, ਸੱਟ ਲੱਗੀ ਸੀ ਉਸ ਤੋਂ ਬਾਅਦ ਉਹ ਚੀਜ਼ ਉੱਥੇ ਰੁਕ ਗਈ ਗਿਲਟੀ ਬਣ ਗਈ, ਕਈ ਵਾਰਾਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਫੇਰ ਕਿਸੇ ਥਾਂ ਤੇ ਐਸਾ ਹੋ ਗਿਆ ਟਿਊਮਰ ਬਣ ਗਿਆ ਪੇਟ ਵਿਚ, ਕਈਆਂ ਦੇ ਟਿਊਮਰ ਹੋ ਜਾਂਦੇ ਨੇ ਬਾਹਰ ਦੇ ਸਕਿਨ ਦੇ ਵਿਚ ਹੋ ਜਾਂਦੇ ਨੇ, ਕਈਆਂ ਦੇ ਮੋਢਿਆਂ ਤੇ ਛਾਤੀ ਦੇ ਅੱਗੇ ਪਿੱਛੇ ਹੋ ਜਾਂਦੇ ਨੇ, ਉਹਨਾਂ ਦਾ ਕਾਰਨ ਇਹੀ ਹੁੰਦਾ ਹੈ ਵੀ ਉਹ ਜਿਹੜੇ ਐਕਚੁਲੀ ਸੀਰਮ ਹਨ ਉਹ ਸੰਘਣੇ ਹੋ ਗਏ ਨੇ, ਸਰਕੂਲੇਟ ਕਰਨੇ ਪਏ ਸੀਗੇ ਜਾਂ ਕਿਸੇ ਥਾਂ ਤੇ ਰੁਕ ਗਏ ਆ, ਰੁਕ ਜਾਂਦੇ ਆ ਤੇ ਫਿਰ ਉਹਦੀਆਂ ਆਹੀ ਕੰਡੀਸ਼ਨਾਂ ਹੁੰਦੀਆਂ ਨੇ, ਸਟੇਜਸ ਜਿਹੜੀਆਂ ਹੁੰਦੀਆਂ ਨੇ, ਪਹਿਲੀ ਸਿਸਟ ਦੀ ਹੈ, ਦੂਸਰੀ ਉਹਦੀ ਟਿਊਮਰ ਦੀ ਹੈਗੀ ਹੈ, ਔਰ ਜਿਹੜਾ ਉਹਦਾ ਰੈਜ਼ੋਲੂਸ਼ਨ ਆ ਕੁਦਰਤ ਵੱਲੋਂ ਰੈਜ਼ੋਲੂਸ਼ਨ ਜਿਹੜਾ ਹੈਗਾ, ਕਈ ਦਿਨ ਐਸਾ ਹੁੰਦਾ ਕਿ ਉਹ ਕੈਲਸੀਫਿਕੇਸ਼ਨ ਦਾ ਜਿਹੜਾ ਕੋਟ ਬਣਿਆ ਹੋਇਆ ਆ ਉਹ ਟੁੱਟਦਾ ਹੈਗਾ ਆ, ਜਦੋਂ ਉਹ ਟੁੱਟਦਾ ਹੈਗਾ ਆ ਤੇ ਉਸ ਵੇਲੇ ਉਹ ਸਾਰੇ ਸਰੀਰ ਦੇ ਵਿਚ ਵੀ ਫੈਲ ਸਕਦਾ, ਜਿਵੇਂ ਕਿ ਉਹਦੀ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਲਿਫ ਨੋਡਸ ਦੀ, ਹਾਂਜੀ ਉਹਨਾਂ ਦੇ ਬਹੁਤ ਜ਼ਿਆਦਾ ਸੀਰੀਅਸ ਵੀ ਉਹ ਹੋ ਜਾਂਦਾ ਹੈਗਾ ਆ, ਪਰ ਬਹੁਤੇ ਸਾਰੇ ਸਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਅਜੇ ਲਿੰਕ ਬਾਹਰ ਵਾਲੇ ਪਾਸਿਓ ਟੁੱਟਿਆ ਨਹੀਂ ਹੁੰਦਾ, ਔਰ ਜੇ ਅਸੀਂ ਉਹ ਸਾਰੇ ਦਾ ਸਾਰਾ ਉਹਦਾ ਕੈਪਸੂਲ ਹੈਗਾ ਆ ਉਹ ਉਸ ਨੂੰ ਬਾਹਰ ਨਹੀਂ ਕੱਢਦੇ ਤੇ ਇਹ ਫਿਰ ਦੁਬਾਰਾ ਉੱਥੇ ਰੀਅਪੀਅਰ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਅਸੀਂ ਛੱਪੜ ਚ ਪਾਣੀ ਤੇ ਗੰਦਾ ਕੱਢ ਦਿੱਤਾ ਤੇ ਛੱਪੜ ਭਰਿਆ ਹੀ ਨੀਗਾ ਤੇ ਪਾਣੀ ਤੇ ਫਿਰ ਇਕੱਠਾ ਹੋ ਜੂਗਾ, ਸੋ ਉਹ ਜਿਹੜਾ ਕਵਰਿੰਗ ਬਣਿਆ ਹੋਇਆ ਆ ਉਹਨੂੰ ਸਿਸਟਿਕ ਕੈਪਸੂਲੇਸ਼ਨ ਕਹਿੰਦੇ ਨੇ, ਉਹ ਜਿਹੜਾ ਸਿਸਟ ਬਣਿਆ ਹੋਇਆ ਉਹਦੇ ਚਾਰ ਚ ਫਿਰ ਇੱਕ ਕੈਪਸੂਲ ਬਣਿਆ ਹੋਏਗਾ ਮੈਂਬਰੇਨ ਦਾ, ਜਦ ਤੱਕ ਕਿਉਂਕਿ ਕੁਦਰਤ ਨੇ ਉਹਨੂੰ ਕਵਰ ਕੀਤਾ ਹੋਇਆ ਇਹ ਬਾਹਰ ਨਾ ਜਾਵੇ, ਜਦ ਤੁਸੀਂ ਉਹਨੂੰ ਰਿਮੂਵ ਨਹੀਂ ਕਰਦੇ ਉਹਦੇ ਵਿਚ ਫਿਰ ਵਾਰ ਵਾਰ ਦੁਬਾਰਾ ਦੁਬਾਰਾ ਉਹ ਇਸੇ ਤਰ੍ਹਾਂ ਦਾ ਟਿਊਮਰ ਗਿਲਟੀ ਬਣਦੀ ਰਹਿੰਦੀ, ਕਈ ਲੋਕ ਡਿਸਚਾਰਜ ਕਰ ਦਿੰਦੇ ਨੂੰ ਆ ਜੀ ਫੋੜਾ ਤਾਂ ਅਸੀਂ ਵਧਾ ਦਿੱਤਾ ਹੈ, ਤੇ ਕਈ ਕਹਿੰਦੇ ਨੇ ਇਹਦਾ ਤੇ ਭਰਨ ਫਿਸਣ ਹੋ ਗਿਆ ਜੀ, ਫੋੜਾ ਇੱਕ ਤਰ੍ਹਾਂ ਬਣਦਾ ਆ ਫਿਰ ਵਗ ਜਾਂਦਾ ਆ ਫਿਰ ਦੁਬਾਰਾ ਹੋਣਾ ਸ਼ੁਰੂ ਹੋ ਜਾਂਦਾ, ਬਹੁਤ ਸਾਰੇ ਲੋਕ ਸੁਣਦੇ ਹੋਣਗੇ ਆਪਣੀ ਆਮ ਪੰਜਾਬੀ ਕਹਾਵਤ ਆਮ ਘਰਾਂ ਦੇ ਵਿਚ ਵਾਪਰਦੀ ਹੈ ਵੀ ਫੋੜਾ ਇਹਦਾ ਵੀ ਭਰਨ ਫਿਸਣ ਹੋ ਗਿਆ ਆ,
3: ਕਦੀ ਬਿਲਕੁਲ ਸੁਣਦੇ ਰਹੇ ਹਾਂ
0: ਜਾਂਦਾ ਫਿਰ ਦੁਬਾਰਾ ਹੋ ਜਾਂਦਾ, ਕਾਰਨ ਹੁੰਦਾ ਆ ਕਿ ਜਿਹੜਾ ਕੁਦਰਤ ਨੇ ਬਾਕੀ ਸਰੀਰ ਨੂੰ ਬਚਾਉਣ ਵਾਸਤੇ ਇਹਦੇ ਉੱਪਰ ਇੱਕ ਕਵਰਿੰਗ ਬਣਾਇਆ ਹੋਇਆ ਸੀਗਾ ਮੈਂਬਰੇਨ ਦਾ, ਛੱਪੜ ਬਣਾਇਆ ਸੀਗਾ ਉਹਦੇ ਚ ਫਿਰ ਦੁਬਾਰਾ ਪਾਣੀ ਭਰ ਗਿਆ ਉਹਦੇ ਚ ਫਿਰ ਦੁਬਾਰਾ ਉਹ ਕੁਛ ਹੋ ਗਿਆ, ਇਸ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਇਹੀ ਆ ਕਿ ਜਦੋਂ ਸਰਜਰੀ ਵੀ ਕਰਦੇ ਆ ਨਾ, ਮੈਂ ਵੈਸੇ ਲਾਈਪੋਮਾ ਬਹੁਤ ਸਰਜਰੀਆਂ ਕੀਤੀਆਂ, ਮੇਰੇ ਆਪਣਾ ਹਾਸਪਿਟਲ ਸੀਗਾ, ਮੇਰਾ ਆਪਣਾ ਇੰਡੋਰ ਸੀਗਾ ਕੋਟੀ ਸੇਗਾ ਵਿੱਚ, ਜਿਹੜੇ ਲੋਕ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ, ਔਰ ਮੈਂ ਤਕਰੀਬਨ ਰੋਜ਼ਾਨਾ ਇਸ ਤਰ੍ਹਾਂ ਦੇ, ਖਾਸ ਤੌਰ ਤੇ ਤੁਸੀਂ ਸਮਝਦੇ ਬਈ ਗਾਇਨੀ ਦਾ ਵੈਗੂ ਨੇ ਬੜੀ ਕਿਰਪਾ ਮੇਰੇ ਤੇ ਕੀਤੀ ਹੋਈ ਹੈ ਉਸ ਤਰ੍ਹਾਂ ਦੇ, ਮੈਂ ਮੇਰੇ ਹਾਸਪਿਟਲ ਦੇ ਵਿਚ ਰੋਜ਼ਾਨਾ ਇੱਕ ਦੋ ਸਰਜਰੀਆਂ ਮੈਂ ਕਰਦਾ ਹੀ ਸੀਗਾ, ਇੱਕ ਤਰੀਕੇ ਨਾਲ ਮੈਡੀਸਨ ਦੇ ਕੇ ਵੀ ਮੈਂ ਸਰਦੀਆਂ ਉੱਥੇ ਕਰਦਾ ਰਿਹਾ ਹਾਂ, ਕੋਟੀ ਸੇਗਾ ਦੇ ਵਿੱਚ ਮੇਰਾ ਆਪਣਾ ਜਿਹੜਾ ਓਪਰੇਸ਼ਨ ਥੀਏਟਰ ਵੀ ਮੈਂ ਸੈਪਰੇਟ ਬਣਾਇਆ ਸੀਗਾ, ਸੋ ਇਹ ਚੀਜ਼ ਹੁੰਦੀ ਕਿ ਜਦ ਤੱਕ ਜਿਹੜੇ ਵੀ ਭਰਨ ਫਿਸਣ ਵਾਲੇ ਟਿਊਮਰ ਤੁਸੀਂ ਕਹਿੰਦੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਟਿਊਮਰ ਹੁੰਦਾ ਆ ਜਿਹਨੂੰ ਲਾਈਪੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਤੁਸੀਂ ਕਹਿ ਰਹੇ ਹੋ, ਲਿੰਫੋਮਾ ਬੇਸਿਕਲੀ ਅਸੀਂ ਇੰਟੇਸਟਾਈਨ ਦੇ ਨਾਲ ਜ਼ਿਆਦਾਤਰ ਜੋੜ ਕੇ ਵੇਖਦੇ ਹੋ ਤੇ ਲਿੰਫ ਬਹੁਤ ਜ਼ਿਆਦਾ ਹੁੰਦਾ ਔਰ ਰੁਕ ਗਿਆ, ਔਰ ਉਹਦੇ ਵਿਚ ਗਾਹ ਜਾ ਕੇ ਕੈਂਸਰ ਡਿਵੈਲਪਮੈਂਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਵੈਸੇ ਕੈਂਸਰ ਸੰਭਾਵਨਾ ਦੀ ਗੱਲ ਮੈਂ ਤੁਹਾਨੂੰ ਇਹ ਦੱਸੀ ਸੀਗੀ ਬਈ ਕਿਸੇ ਵੀ ਥਾਂ ਤੇ ਕੋਈ ਮੌਕਾ ਕੋਈ ਫਿੰਸੀ ਕੋਈ ਗਿਲਤੀ ਚਾਹੇ 10 ਸਾਲ ਤੁਰੀ ਜਾਵੇ ਤੁਹਾਡੇ ਸਰੀਰ ਦੇ ਦਸ ਕੋਈ ਐਸੀ ਪ੍ਰੋਬਲਮ ਨਹੀਂ ਕੁਛ ਨਹੀਂ, ਪਰ ਜਦੋਂ ਉਹ ਦੁਬਾਰਾ ਦਰਦ ਕਰਨੀ ਸ਼ੁਰੂ ਕਰ ਦੇਵੇ ਜਾਂ ਉਹਦੇ ਵਿਚ ਬਲੱਡ ਦਾ ਲੀਕੇਜ ਹੋਣਾ ਸ਼ੁਰੂ ਹੋ ਜਾਵੇ, ਭਾਵ ਕੀ ਆ ਉਹਦੇ ਅੰਦਰ ਸਰਕੂਲੇਸ਼ਨ ਜਾਣਾ ਸ਼ੁਰੂ ਹੋ ਗਿਆ, ਉਹਨੂੰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਉਸ ਵੇਲੇ ਉਹ ਸਮਝੋ ਖਤਰਨਾਕ ਹੈਗਾ, ਉਸ ਵੇਲੇ ਉਸਦਾ ਉਸ ਤੋਂ ਪਹਿਲਾਂ ਚੰਗੀ ਗੱਲ ਆ, ਇਸੇ ਕਰਕੇ ਅਸੀਂ ਆਮ ਗਿਲਤੀਆਂ ਦੇ ਵਾਸਤੇ ਡਾਕਟਰ ਲੋਕ ਰਿਕਮੈਂਡ ਕਰਦੇ ਨੇ ਕਿ ਭਾਈ ਕਢਵਾ ਦਿਓ ਕਿ ਆਉਣ ਵਾਲੇ ਸਮੇਂ ਦੇ ਵਿਚ ਗਲਤੀ ਕੋਈ ਖਤਰਾ ਨਾ ਬਣ ਜਾਵੇ, ਕਹੀਂ ਪਹਿਲਾਂ ਹੀ ਖਤਰੇ ਨੂੰ ਇਸ ਤਰ੍ਹਾਂ ਦੇ ਖਤਮ ਕਰ ਲਈਏ, ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਭਾਵਨਾ ਹਨ, ਔਰ ਰਿਪੀਟ ਕਿਉਂ ਨਹੀਂ ਹੁੰਦਾ, ਕਈ ਲੋਕ ਕਹਿੰਦੇ ਵੀ ਡਾਕਟਰ ਜੀ ਜੇ ਤੁਸੀਂ ਜਿਹੜੀ ਗੱਲ ਕਰਦੇ ਪਏ ਜੇ ਵੀ ਸਾਰੇ ਸਰੀਰ ਦੇ ਵਿਚ ਇਸ ਤਰ੍ਹਾਂ ਦੇ ਸੀਰਮ ਹੋ ਗਏ ਤੇ ਫਿਰ ਉਹ ਰਿਪੀਟ ਕਿਉਂ ਨਹੀਂ ਹੁੰਦਾ, ਕਈਆਂ ਜਦੋਂ ਇੱਕ ਰੈਗੂਲਰ ਕੱਢ ਵੀ ਦਿੰਦੇ ਨੇ ਡਾਕਟਰ ਫਿਰ ਵੀ ਰਿਪੀਟ ਨਹੀਂ ਹੁੰਦਾ, ਉਹਦਾ ਮਤਲਬ ਇਹ ਆ ਕਿ ਜਿਸ ਸਮੇਂ ਤੱਕ ਉਸਨੇ ਰੈਪੀਟੇਸ਼ਨ ਹੋਣਾ ਹੈ ਨਾ, ਸਾਨੂੰ ਉਮਰ ਓਨਾ ਇਜਾਜ਼ਤ ਨਹੀਂ ਦੇਣੀ। ਜਾਂ ਕਿਸੇ ਹਾਲਾਤ ਦੇ ਵਿਚ ਐਸਾ ਹੁੰਦਾ ਹੈ ਕਿਉਂਕਿ ਉਮਰ ਤੁਸੀਂ ਇੱਕ ਥਾਂ ਤੋਂ ਅੱਗੇ ਸੀ ਜਿਹੜੀ ਰਿਮੂਵ ਕਰ ਦਿੱਤੀ ਹੈਗੀ ਹੈ, ਉਸ ਤੋਂ ਬਾਅਦ ਜੇ ਡਾਕਟਰ ਨੇ ਪਰਹੇਜ਼ ਪ੍ਰੀਕੋਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਹਾਲਾਤ ਦੱਸਿਆ ਆ, ਤੇ ਉਸ ਤੋਂ ਬਾਅਦ ਇਹ ਦੁਬਾਰਾ ਕਿਸੇ ਹੋਰ ਥਾਂ ਤੇ ਨਹੀਂ ਹੋਇਆ। ਤੋ ਇਸ ਤਰ੍ਹਾਂ ਦੀਆਂ ਸਾਰੀਆਂ ਕੰਡੀਸ਼ਨਾਂ ਹੁੰਦੀਆਂ ਨੇ, ਇਸੇ ਕਰਕੇ ਪਰਹੇਜ਼ ਪ੍ਰੀਕੋਸ਼ਨ ਜਿਹੜਾ ਇਲਾਜ ਨਾਲੋਂ ਵੀ ਜ਼ਿਆਦਾ ਬੈਟਰ ਹੁੰਦਾ ਹੈ ਕਿ ਕਿਸੇ ਵੀ ਕੰਡੀਸ਼ਨ ਦੇ ਵਿਚ ਪਰਹੇਜ਼ ਪ੍ਰੀਕੋਸ਼ਨ ਕੀਤਾ ਜਾਵੇ। ਕੁਝ ਸਰੀਰ ਦੇ ਅੰਗ ਇਸ ਤਰ੍ਹਾਂ ਹੈਗੇ ਨੇ ਜਿਨ੍ਹਾਂ ਦੇ ਵਿਚ ਇਸ ਤਰ੍ਹਾਂ ਦੇ ਲਾਈਪੋਮਾ ਜਾਂ ਇਸ ਤਰ੍ਹਾਂ ਦੀਆਂ ਗਿਲਤੀਆਂ ਜਿਹੜੀਆਂ ਬਣਨੀਆਂ ਨੇ ਉਹ ਆਮ ਸੰਭਾਵਨਾ ਹੁੰਦੀ। ਪਹਿਲੀ ਤਾਂ ਮੈਂ ਓਵਰੀ ਦੀ ਤੁਹਾਨੂੰ ਗੱਲ ਦੱਸ ਦਿੱਤੀ ਹੈ, ਜਾਂ ਯੂਟਰਸ ਦੇ ਵਿਚ ਫਾਈਬਰਾਇਡ ਵਗੈਰਾ ਹੋਣ ਦੀ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਹੀ ਬ੍ਰੈਸਟ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਆਮ ਬਣ ਜਾਂਦੀਆਂ ਨੇ, ਖਾਸ ਤੌਰ ਤੇ ਬੱਚੀਆਂ ਨੂੰ ਬੱਚਾ ਹੋਣ ਤੋਂ ਬਾਅਦ ਜਦੋਂ ਦੁੱਧ ਪਿਉਂਦੀਆਂ ਨੇ ਉਸ ਵੇਲੇ ਐਸਾ ਹੋ ਜਾਂਦਾ ਹੈਗਾ ਕਿ ਕਿਸੇ ਥਾਂ ਤੇ ਮਿਲਕ ਡਕਟ ਦੇ ਵਿਚ ਦੁੱਧ ਰੁਕ ਜਾਂਦਾ ਤੇ ਉੱਥੇ ਰੁਕਿਆ ਆਇਆ ਉਹ ਛੱਪੜ ਬਣ ਗਿਆ, ਉਹ ਗੰਦਾ ਹੋ ਗਿਆ, ਉਹਦੇ ਟਿਊਮਰ ਬਣਨਾ ਸ਼ੁਰੂ ਹੋ ਗਿਆ। ਕਈ ਬੀਬੀਆਂ ਐਸੀਆਂ ਨੇ ਕਿ ਉਹ ਬੱਚਿਆਂ ਨੂੰ ਦੁੱਧ ਪਿਉਣਾ ਹੀ ਨਹੀਂ ਚਾਹੁੰਦੀਆਂ, ਹਾਂਜੀ, ਤੇ ਸ਼ੁਰੂ ਤੋਂ ਲੈ ਕੇ ਉਸਨੂੰ ਦਬਾ ਦਿੰਦੀਆਂ ਨੇ ਤੇ ਉਹ ਪ੍ਰੈਸ਼ਰ ਜਿਹੜਾ ਉਹ ਕਿਸੇ ਥਾਂ ਤੇ ਗਿਲਤੀ ਬਣ ਜਾਂਦਾ ਹੈਗਾ। ਹੁੰਦਾ ਦੁੱਧ ਹੀ ਹੈ ਲੇਕਿਨ ਭਾਵੇਂ ਨਾ ਸਾਫ਼ ਪਾਣੀ ਨੀ ਹੋਵੇ, ਜਦੋਂ ਖੜਾ ਰਹੂ ਹੋ ਗੰਦਾ ਆਜੂਗਾ, ਉਹਦੇ ਵਿਚ ਇਸ ਤਰ੍ਹਾਂ ਦੀ ਚੀਜ਼ਾਂ ਪੈਦਾ ਹੋ ਜਾਣਗੀਆਂ ਜਿਹੜੀਆਂ ਤੁਹਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀਆਂ ਤੇ ਅਲਟੀਮੇਟ ਉੱਥੇ ਆਮ ਤੌਰ ਤੇ ਬ੍ਰੈਸਟ ਟਿਊਮਰ, ਬ੍ਰੈਸਟ ਕੈਂਸਰ ਜਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆਮ ਤੌਰ ਤੇ ਇਸ ਕਰਕੇ ਵੱਧਦੀਆਂ ਹਨ। ਔਰ ਇਸੇ ਤਰ੍ਹਾਂ ਹੀ ਯੂਟਰਸ ਦੇ ਵਿਚ ਜਿਹੜੇ ਫਾਈਬਰਾਇਡਸ ਵਗੈਰਾ ਬਣਦੇ ਨੇ ਜਾਂ ਕੋਈ ਅੰਦਰ ਸਿਸਟ ਬਣਦੇ ਨੇ, ਇਹਨੂੰ ਕਹਿੰਦੇ ਨੇ ਕਈ ਤਰ੍ਹਾਂ ਦੇ ਮੋਲਰ ਪ੍ਰੈਗਨੈਂਸੀ, ਮੈਂ ਇਹਨੂੰ ਮੋਲਰ ਕਹਿ ਸਕਦਾ। ਕਈ ਵਾਰ ਆਮ ਤੌਰ ਤੁਸੀਂ ਬੀਬੀਆਂ ਤੋਂ ਸੁਣਿਆ ਹੋਣਾ ਪੱਤ ਲੱਗ ਗਿਆ ਜੀ ਉਸਨੂੰ, ਹਾਂਜੀ, ਪ੍ਰੈਗਨੈਂਸੀ ਡਿਵੈਲਪ ਨਹੀਂ ਹੋਈ, ਸ਼ੱਕ ਸੀ ਪ੍ਰੈਗਨੈਂਸੀ ਹੈਗੀ ਹੈ, ਟੈਸਟ ਵੀ ਪੌਦੇ ਤੇ ਆਣੇ ਸ਼ੁਰੂ ਹੋ ਗਏ ਲੇਕਿਨ ਉਹ ਬੱਚਾ ਅੰਦਰ ਡਿਵੈਲਪ ਨਹੀਂ ਹੋਇਆ ਤੇ ਉਹ ਇੱਕ ਸੁੰਗੜ ਗਿਆ ਚਿੱਚੜ ਤਰ੍ਹਾਂ ਲੱਗ ਕੇ ਤੇ ਤੁਹਾਡੇ ਬੱਚੇਦਾਨੀ ਦੇ ਕਿਸੇ ਸਾਈਡ ਤੇ ਲੱਗਿਆ ਰਹਿ ਜਾਂਦਾ, ਅਲਟੀਮੇਟ ਵਧਣਾ ਸ਼ੁਰੂ ਹੋ ਜਾਂਦਾ। ਔਰ ਕਈ ਵਾਰ ਐਸਾ ਹੁੰਦਾ ਆ ਕਿ ਬੱਚੇਦਾਨੀ ਦੀ ਅੰਦਰ ਵਾਲੀ ਤਹਿ ਦੇ ਵਿਚ ਇਸ ਤਰ੍ਹਾਂ ਦੀਆਂ ਗਿਲਟੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿਚ ਡਾਕਟਰ ਕਈ ਵਾਰ ਕਹਿੰਦੇ ਭਾਈ ਤੇਰੇ ਤੋਂ ਬੱਚਾ ਹੀ ਨਹੀਂ ਹੋ ਸਕਦਾ, ਜਾਂ ਅੱਜ ਕੱਲ ਉਸ ਨੂੰ ਕੋਟਰਾਈਜ਼ ਕਰਕੇ ਵੀ ਕੱਢਦੇ ਹੈਗੇ ਨੇ। ਕਈ ਵਾਰ ਐਸੀਆਂ ਵੀ ਕੰਡੀਸ਼ਨਾਂ ਮੈਂ ਜੋ ਜਾਣਦਾ ਹਾਂ ਉਹ ਐਸੀਆਂ ਵੀ ਕੰਡੀਸ਼ਨਾਂ ਹੋਈਆਂ ਨੇ ਕਿ ਇੱਕ ਪਾਸੇ ਤੇ ਇੱਕ ਵਾਰ ਬੀਬੀ ਨੇ ਕਹਿ ਦਿੱਤਾ ਪੱਤ ਲੱਗ ਗਿਆ, ਜਾਂ ਡਾਕਟਰਾਂ ਨੇ ਡਾਇਗਨੋਸ ਕਰਕੇ ਕਹਿ ਦਿੱਤਾ ਵੀ ਤੇਰਾ ਉਹ ਅੰਦਰ ਮੋਲ ਪਿਆ ਸੀ, ਰੁਕ ਗਿਆ ਹੈ, ਹੁਣ ਬਲੀਡਿੰਗ ਆ ਗਈ ਹੈ, ਰੁਕ ਗਿਆ, ਬਾਹਰ ਨਿਕਲ ਗਿਆ ਹੈ, ਅਲਟੀਮੇਟ ਉਸ ਤੋਂ ਬਾਅਦ ਫਿਰ ਪ੍ਰੈਗਨੈਂਸੀ ਹੋ ਜਾਂਦੀ ਹੈ, ਪ੍ਰੈਗਨੈਂਸੀ ਨਾਰਮਲ ਡਿਵੈਲਪ ਕਰਦੀ ਹੈ। ਪਰ ਕਈ ਵੇਰਾਂ ਇਸ ਤਰ੍ਹਾਂ ਦੀ ਲੱਗੀ ਹੋਈ ਪੱਤ ਵਾਲਾ ਉਹ ਬਣਿਆ ਹੋਇਆ ਚਿੱਚੜ ਜਿਹਨੂੰ ਅਸੀਂ ਮੋਲ ਕਹਿੰਦੇ ਹਾਂ ਜਾਂ ਮੋਲਰ ਪ੍ਰੈਗਨੈਂਸੀ ਕਹਿੰਦੇ ਹਾਂ, ਉਹ ਕਾਫੀ ਸਾਲਾਂ ਤੱਕ ਅੰਦਰ ਰਹਿੰਦੀ ਹੈ, ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਅਲਟੀਮੇਟ ਇੱਕ ਸਟੇਜ ਆਉਂਦੀ ਹੈ ਕਿ ਉਹਦੇ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਹਾਰਮੋਨਲ ਚੇਂਜ ਹੁੰਦੀ ਹੈ, ਪੈਸੇ ਤੇ ਔਰਤ ਵਿਚਾਰੀ ਹਰ ਮਹੀਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹੈ, ਹਾਂਜੀ, ਪਰ ਜਦੋਂ ਹੀ ਮੈਨੋਪੋਜ਼ ਦੀ ਕੰਡੀਸ਼ਨ ਆਉਂਦੀ ਹੈ ਉਸ ਵੇਲੇ, ਮੈਨੋਪੋਜ਼ ਤੋਂ ਪਹਿਲਾਂ ਇੱਕ ਕੰਡੀਸ਼ਨ ਹੈ ਚੀਮਾ ਸਾਹਿਬ ਜਿਹਨੂੰ ਅਸੀਂ ਕਲਾਈਮੈਕਟੇਰਿਕ ਪੀਰੀਅਡ, ਕਲਾਈਮੈਕਟੇਰਿਕ ਪੀਰੀਅਡ ਦੇ ਵਿਚ ਬੇਸਿਕਲੀ ਹਾਰਮੋਨਸ ਘਟਣੇ ਸ਼ੁਰੂ ਹੋ ਜਾਂਦੇ ਨੇ, ਪਰ ਮਾਸਿਕ ਧਰਮ ਰਹਿ ਰਹਿ ਕੇ ਆਉਣਾ ਸ਼ੁਰੂ ਹੋ ਜਾਂਦਾ, ਕਿਸੇ ਨੂੰ 2 ਮਹੀਨੇ ਬਾਅਦ, ਕਿਸੇ ਨੂੰ ਮਹੀਨੇ ਬਾਅਦ, ਕਿਸੇ ਨੂੰ 3 ਮਹੀਨੇ ਬਾਅਦ, ਰੁਕ ਰੁਕ ਕੇ ਆਉਣਾ ਸ਼ੁਰੂ ਹੋ ਜਾਂਦਾ। ਉਸ ਹਾਲਾਤ ਵਿਚ ਇਸ ਗੱਲ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਰਹਿੰਦਾ ਬਈ ਕਿਤੇ ਕੋਈ ਮੋਲ ਰੁਕਿਆ ਹੋਵੇ, ਕਿਤੇ ਕੋਈ ਇਹੋ ਜਿਹੀ ਕੰਡੀਸ਼ਨ ਬਣੀ ਹੋਵੇ ਤੇ ਉਹ ਕੈਂਸਰਸ ਵਿਚ ਡਿਵੈਲਪਮੈਂਟ ਨਾ ਹੋਵੇ, ਤੇ ਜਦੋਂ ਬਲੀਡਿੰਗ ਨਹੀਂ ਰੁਕਦੀ ਤੇ ਡਾਕਟਰ ਨੇ ਕਿਹਾ ਜੀ ਸਾਨੂੰ ਬੱਚੇਦਾਨੀ ਦੀ ਲੋੜ ਨਹੀਂ, ਬੱਚੇਦਾਨੀ ਕੱਢ ਦੋ। ਪਰ ਜਿਹੜੀ ਹੁਣ ਤੱਕ ਦੀ ਨਵੀਂ ਰਿਸਰਚ ਆ ਉਹ ਇਹ ਕਹਿੰਦੀ ਆ ਵੀ ਬੱਚੇਦਾਨੀ ਦਾ ਇੱਕ ਆਪਣਾ ਯੋਗਦਾਨ ਹੈ, ਭਾਵੇਂ ਕਿ ਬੱਚੇ ਪੈਦਾ ਕਰਨਾ ਤੇ ਉਸ ਤੋਂ ਬਾਅਦ ਕਹਿੰਦੇ ਇਹਦੀ ਵੇਸਟ ਨਹੀਂ, ਇਹਦਾ ਕੋਈ ਕੰਮ ਨਹੀਂ ਹੈਗਾ, ਨਹੀਂ ਇਹਦਾ ਫਿਰ ਵੀ ਕੰਮ ਹੈਗਾ।
1: ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਤੁਸੀਂ ਬੜੀ ਡੂੰਘੀ ਗੱਲ ਕੀਤੀ ਆ। ਬਹੁਤੇ ਡਾਕਟਰ ਇਸੇ ਤਰ੍ਹਾਂ ਸੋਚਦੇ ਆ ਤੇ ਜਿਹੜੇ ਅੰਗ ਦੀ ਲੋੜ ਨਹੀਂ, ਪਰ ਕੁਦਰਤ ਨੇ ਜੋ ਇੱਕ ਬਾਲ ਬਾਲ ਵੀ ਜਿਹੜੇ ਸਿਆਣੇ ਬਜ਼ੁਰਗ ਆ ਉਹ ਕਹਿੰਦੇ ਹੁੰਦੇ ਸੀ ਇਸ ਸਰੀਰ ਦੇ ਉੱਤੇ ਇੱਕ ਇੱਕ ਬਾਲ ਕੱਲਾ ਕੱਲਾ ਕਾਣਿਆ ਜਿਹੜਾ ਉਹਦਾ ਵੀ ਇਹਨੂੰ ਸਰੀਰ
0: ਦਾ ਮਕਸਦ ਹੈ,
1: ਕੋਈ ਬਿਲਕੁਲ
0: ਕੋਈ ਮਕਸਦ ਆ। ਅਸੀਂ ਹੁਣ ਤੱਕ ਮੈਂ ਦੂਜੀ ਐਗਜ਼ਾਮਪਲ ਦੇ ਸਕਦਾ ਜੀ, ਹੁਣ ਤੱਕ ਅਸੀਂ ਇਹ ਸਮਝਦੇ ਰਹੇ ਹਾਂ ਵੀ ਅਪੈਂਡਿਕਸ ਤੇ ਯਾਰ ਐਵੇਂ ਵਾਧੂ ਫਾਲਤੂ ਨਾਲੀ ਬਣੀ ਹੋਈ ਹੈ,
1: ਬਿਲਕੁਲ ਬਿਲਕੁਲ।
0: ਔਰ ਇੱਕ ਵੇਰਾ ਐਸੀ ਕੰਡੀਸ਼ਨ ਚੱਲੀ ਸੀ ਜਿਹੜੀ ਡਾਕਟਰਾਂ ਨੇ ਪ੍ਰੂਵ ਕੀਤੀ ਸੀ ਵੀ ਜੇ ਬੱਚਾ ਜੰਮਦਾ ਮਾਂ ਬਾਪ ਚਾਹੁੰਦੇ ਨੇ ਨਾ, ਜਿਵੇਂ ਸੁਨਤ ਵਾਲੀ ਗੱਲ ਹੈਗੀ ਹੈ, ਬੱਚਿਆਂ ਦੀ ਮਾਂ ਬਾਪ ਚਾਹੁੰਦੇ ਨੇ ਤੇ ਉਸੇ ਵੇਲੇ ਮੌਕੇ ਤੇ ਸੁਨਤ ਕਰ ਦਿੰਦੇ ਨੇ ਕਿ ਫਾਈਮੋਸਿਸ ਵਰਗੀ ਕੰਡੀਸ਼ਨ ਨਾ ਆਵੇ। ਮੁਸਲਮਾਨ ਧਰਮ ਨੇ ਉਹਨੂੰ ਆਪਣਾ ਸਿੰਬਲ ਬਣਾ ਲਿਆ, ਇਸ ਕਰਕੇ ਲੋਕ ਨਹੀਂ ਚਾਹੁੰਦੇ। ਕਈ ਵਾਰ ਇਹ ਫਾਇਦੇ ਵੀ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਹੋਣ ਵਾਲੀਆਂ ਨੇ ਉਹ ਬਚ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਚੀਜ਼ ਹੈਗੀ ਆ ਜਿਹਦੀ ਅਸੀਂ ਕਹਿ ਰਹੇ ਅਪੈਂਡਿਕਸ ਦੇ ਸੰਬੰਧ ਦੇ ਵਿੱਚ ਅਸੀਂ ਹੁਣ ਤੱਕ ਇਹ ਸਮਝਦੇ ਰਹੇ ਹਾਂ ਵੀ ਇਹਦਾ ਤਾਂ ਕੋਈ ਮਕਸਦ ਹੀ ਨਹੀਂ ਹੈਗਾ। ਹੁਣ ਮੈਂ ਸਮਝਦਾ ਵੀ 10-15 ਸਾਲ ਪਹਿਲਾਂ ਦੀ ਗੱਲ ਆ, ਜਦੋਂ ਇਹ ਨਵੀਂ ਰਿਸਰਚ ਦੀ ਸਟੱਡੀ ਅਸੀਂ ਕਰਦੇ ਆ ਤਾਂ ਉਹਦੇ ਸਾਨੂੰ ਪਤਾ ਲੱਗਦਾ ਵੀ ਨਹੀਂ ਭਾਈ ਇਹਦਾ ਤਾਂ ਬਹੁਤ ਵੱਡਾ ਯੋਗਦਾਨ ਹੈ, ਇਹ ਤਾਂ ਲਿੰਫ ਗਲੈਂਡ ਹੈਗਾ ਆ ਔਰ ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਗਲੈਂਡ ਹਨ, ਜਿੰਨੇ ਵੀ ਬਾਡੀ ਦੇ ਵਿੱਚ ਲਿੰਫ ਚੈਨਲ ਹਨ, ਇਹਨਾਂ ਸਾਰਿਆਂ ਦਾ ਪਰਪਸ ਇਹ ਹੈ WBC ਨੂੰ ਸਾਫ਼ ਕਰਨਾ। ਜਿਹੜੀ ਪ੍ਰੋਟੈਕਟਿਵ ਫੋਰਸ ਹੈ, ਸਰੀਰ ਨੂੰ ਬਚਾਉਣ ਵਾਲੀ ਫੋਰਸ ਹੈ WBC, ਵਾਈਟ ਬਲੱਡ ਕਾਰਪਲਸਸ, ਇਹ ਹਰ ਬਿਮਾਰੀ ਨਾਲ ਲੜਨ ਵਾਸਤੇ ਸਾਡਾ ਸਹਿਯੋਗ ਕਰਦੇ ਨੇ। ਟੀਬੀ ਵਾਸਤੇ ਵੱਖਰੇ ਹੈ ਨੇ, ਦਮੇ ਵਾਸਤੇ ਵੱਖਰੇ ਹੈਗੇ ਨੇ, ਅੱਜ ਜਿਵੇਂ ਮੈਂ ਕਈ ਵਾਰ ਗਿਣਤੀ ਕੀਤੀ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਸਾਰੇ ਸੈੱਲਾਂ ਦਾ ਆਪਣਾ ਆਪਣਾ ਯੋਗਦਾਨ ਹੈ, ਸਾਰੀਆਂ ਫੋਰਸ ਨੇ ਸਾਰੀਆਂ, ਔਰ ਇਹ ਕੰਮ ਕੌਣ ਕਰਦੇ ਨੇ? ਲਿੰਫ ਗਲੈਂਡਸ, ਲਿੰਫ ਚੈਨਲਸ। ਔਰ ਹੁਣ ਪਤਾ ਲੱਗਿਆ ਕਿ ਭਾਈ ਅਪੈਂਡਿਕਸ ਦਾ ਲਿੰਫ ਚੈਨਲ ਦੇ ਨਾਲ ਸੰਬੰਧਿਤ ਗਲੈਂਡ ਹੈਗਾ ਆ, ਇਹਦਾ ਇੱਕ ਪਰਪਸ ਤਾਂ ਇਹ ਵੀ ਹੈਗਾ ਤੇ ਦੂਸਰਾ ਇਹ ਆ ਜਿਵੇਂ ਕੋਈ ਥਰੈਸ਼ ਹੋਲਡ ਹੁੰਦਾ ਨੀ ਪ੍ਰੈਸ਼ਰ ਨੂੰ ਬਚਾਉਣ ਵਾਸਤੇ, ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਕਿਉਂਕਿ ਸਮਾਲ ਇੰਟਸਟਾਈਨ ਜਿੱਥੇ ਇਲੀਅਮ ਦਾ ਆਖਰੀ ਪੋਰਸ਼ਨ ਆ ਕੇ ਲਾਰਜ ਇੰਟਸਟਾਈਨ ਨਾਲ ਮਿਲਦਾ ਹੈ, ਉੱਥੇ ਇੱਕ ਵਾਲਵ ਲੱਗਿਆ ਹੋਇਆ, ਮੈਂ ਅਸੀਂ ਸਿਕਲ ਵਾਲਵ ਕਹਿੰਦੇ ਹਾਂ, ਉਹ ਵਾਲਵ ਜਿਹੜਾ ਲੱਗਿਆ ਹੋਇਆ ਉਹਦੇ ਉਦੋਂ ਤੱਕ ਜਿਹੜਾ ਸਾਡਾ ਸਟੂਲ ਹੈ ਮਾਰਿਆ ਉਹਦੇ ਵਿੱਚ ਸਾਰਾ ਕੁਝ ਨਿਚੋੜਿਆ ਜਾ ਚੁੱਕਿਆ, ਉਹਦੇ ਉੱਪਰ ਇੱਕ ਜਾਲ ਵਿਛਿਆ ਜਿਹਨੂੰ ਅਸੀਂ ਮਸੈਂਟਰੀ ਕਹਿੰਦੇ ਹਾਂ, ਮਸੈਂਟਰੀ ਰਾਹੀਂ ਸਾਰੀ ਖੁਰਾਕ ਚੂਸੀ ਜਾ ਚੁੱਕੀ ਹੈ ਔਰ ਇੱਥੇ ਆ ਕੇ ਬਾਕੀ ਲਿਕੁਇਡ ਪੋਰਸ਼ਨ ਜਿਹੜਾ ਬਚ ਗਿਆ ਉਹਨੇ ਜੰਪ ਕਰਕੇ ਉੱਪਰ ਜਿਹੜੀ ਹੈ ਸਾਡੀ ਲਾਰਜ ਇੰਟੈਸਟਾਈਨ ਦਾ ਅਸੈਂਡਿੰਗ ਪੋਰਸ਼ਨ ਹੈ ਉਹਦੇ ਚ ਚੜਨਾ, ਉਹਨੂੰ ਅਸੀਂ ਸੀਕਲ ਵਾਲਵ ਕਹਿੰਦੇ ਹਾਂ, ਔਰ ਅਗਲੇ ਪਾਸੇ ਇਹ ਇਸ ਤਰ੍ਹਾਂ ਦਾ ਅਪੈਂਡਿਕਸ ਵਧਿਆ ਹੋਇਆ ਹਿੱਸਾ ਕੁਦਰਤ ਨੇ ਲਾਇਆ ਹੋਇਆ ਹੈ ਬਈ ਕਈ ਵਾਰ ਉੱਥੇ ਮਲ ਰੁਕ ਜਾਵੇ, ਇਨਫੈਕਸ਼ਨ ਹੋ ਸਕਦਾ ਹੈ, ਉਸ ਚੀਜ਼ ਨੂੰ ਬਚਾਉਣ ਵਾਸਤੇ ਇਹ ਲਿੰਫ ਗਲੈਂਡ ਹੈਗਾ ਆ ਜਿਹੜਾ ਕਿ ਉਹਦੀ ਸਫਾਈ ਕਰਦਾ ਹੈ, ਔਰ ਇਹਦੇ ਵਿੱਚ ਕਈ ਵਾਰਾਂ ਜਿਹੜਾ ਮਲ ਆ ਰੁਕ ਜਾਂਦਾ ਆ ਕੇ, ਹਾਂਜੀ ਲੀਥੋਗੇ ਅਸੀਂ ਨੂੰ ਕਹਿੰਦੇ ਹਾਂ, ਮਲ ਆ ਕੇ ਰੁਕ ਗਿਆ ਤੇ ਉਹਦੇ ਕਰਕੇ ਕਈ ਵਾਰ ਇਹਦੇ ਚ ਇਨਫੈਕਸ਼ਨ ਵੀ ਹੋ ਜਾਂਦਾ, ਵਿਚਾਰਾ ਆਪਣਾ ਆਪ ਹੀ ਬਚਾ ਨਹੀਂ ਕਰ ਸਕਦਾ ਹੈਗਾ। ਬਹੁਤ ਸਾਰੀਆਂ ਕੰਡੀਸ਼ਨਾਂ ਹਨ ਜਿਹੜੀਆਂ ਸਰੀਰ ਦੇ ਵਿੱਚ ਟਿਊਮਰ ਬਣਾਉਂਦੀਆਂ ਨੇ, ਗਿਰਦੀਆਂ ਬਣਾਉਂਦੀਆਂ ਨੇ, ਸਿਸਟ ਬਣਾਉਂਦੀਆਂ ਨੇ, ਮੋਟੇ ਤੌਰ ਤੇ ਕੰਮ ਇਹੀ ਹੈ ਕਿ ਚਲਦੀ ਹੋਈ ਟ੍ਰੇਨ, ਚਲਦੀ ਹੋਈ ਟ੍ਰੈਫਿਕ ਜਿਹੜੀ ਹੈ ਕਿਸੇ ਥਾਂ ਤੇ ਰੁਕ ਜਾਵੇ ਔਰ ਉਹ ਆਮ ਰੂਟੀਨ ਦੀ ਟ੍ਰੈਫਿਕ ਵਾਸਤੇ ਪ੍ਰੋਬਲਮ ਬਣ ਜਾਵੇ, ਕੁਦਰਤ ਉਸ ਨੂੰ ਉਸ ਪਾਸੇ ਇਕੱਠਾ ਕਰਕੇ ਰੋਕ ਲੈਂਦੀ ਉੱਥੇ, ਵੀ ਇਹ ਤਾਂ ਜਿਵੇਂ ਟ੍ਰੈਫਿਕ ਦੇ ਐਕਸੀਡੈਂਟ ਹੋ ਗਿਆ ਕਿਸੇ ਥਾਂ ਤੇ, ਬਈ ਪੁਲਿਸ ਵਾਲੇ ਆਏ ਉਹਨਾਂ ਨੇ ਗੱਡੀ ਨੂੰ ਪਾਸੇ ਕਰ ਦਿੱਤਾ ਤਾਂ ਕਿ ਟ੍ਰੈਫਿਕ ਤੇ ਚਾਲੂ ਰਹੇ ਨਾ, ਉਹ ਜਿਹੜੀ ਗੱਡੀ ਨੂੰ ਪਾਸੇ ਕਰ ਦਿੱਤਾ ਗਿਆ ਉੱਥੇ ਉਹ ਫਿਰ ਕਾਰਵਾਈ ਬਾਅਦ ਚ ਕਰਦੇ ਕਰਾਉਂਦੇ ਰਹਿੰਦੇ ਹੈਗੇ ਨੇ, ਔਰ ਇਹਨਾਂ ਨੂੰ ਅਸੀਂ ਲਾਈਕੋਮਾਸ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਸਿਸਟ ਪੈਰਾ ਕਹਿੰਦੇ ਹਾਂ। ਈਮਾ ਸਾਹਿਬ ਤੁਹਾਡਾ ਕੋਈ ਹੋਰ ਬਾਕੀ ਰਹਿ ਗਿਆ ਇਸ ਗੱਲ ਵਿੱਚ ਕੁਐਸਚਨ?
1: ਨਹੀਂ ਉਹ ਕੋਈ ਨਾ, ਆਪਾਂ ਫਿਰ ਜਦੋਂ ਫੇਰ ਆਊਗਾ ਫਿਰ ਪੁੱਛ ਲਵਾਂਗੇ, ਤੁਸੀਂ ਕਿਹੜਾ ਕਿਤੇ ਜਾਣਾ ਇੱਥੇ ਰਹਿਣਾ?
0: ਕੋਈ ਪਤਾ ਨੀ ਜਾਣ ਦਾ ਤਾਂ ਕਿਸੇ ਦਾ ਵੀ, ਮਤਲਬ ਕੱਲ ਪਰਸੋਂ ਤੋਂ ਤੁਹਾਡਾ ਸਵਾਲ ਸੀ ਉਹ ਹੱਲ ਹੋ ਗਿਆ?
1: ਹਾਂਜੀ ਹਾਂਜੀ ਬਿਲਕੁਲ।
0: ਚਲੋ ਮੈਂ ਹੁਣ ਇਸ ਪਾਸੇ ਆ ਰਿਹਾ ਕਿ ਅਸੀਂ ਕਾਫੀ ਦਿਨਾਂ ਤੋਂ ਇਹ ਵਿਚਾਰ ਕਰ ਰਹੇ ਹਾਂ ਕਿਉਂਕਿ ਸਾਡੀ ਟ੍ਰੇਨ ਸਿਰ ਤੋਂ ਸ਼ੁਰੂ ਹੋਈ ਸੀ ਤੇ ਸਿਰ ਦੇ ਅੰਗਾਂ ਦੇ ਵਿੱਚ ਅਗਰ ਕੋਈ ਨੁਕਸ ਪੈਂਦਾ ਹੈ ਤੇ ਬਾਹਰ ਸਾਨੂੰ ਕਿਹੜੀਆਂ ਨਿਸ਼ਾਨੀਆਂ, ਅਸੀਂ ਹੁਣ ਬਾਹਰ ਦੀਆਂ ਨਿਸ਼ਾਨੀਆਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਸਾਰੇ ਸਰੀਰ ਦੇ ਅੰਗਾਂ ਦੀ ਸ਼ਨਾਖਤ ਮੈਂ ਤੁਹਾਨੂੰ ਦੱਸਣੀ ਹੈ ਕਿ ਕਿਹੜੇ ਕਿਹੜੇ ਅੰਗ ਦੇ ਵਿੱਚ ਅੰਦਰ ਸਾਨੂੰ ਅੰਗਾਂ ਦਾ ਪਤਾ ਹੈਗਾ ਆ ਪਰ ਕਿੱਥੇ ਕਿੱਥੇ ਹੈਗਾ, ਉਹਦੇ ਚ ਕੀ ਨੁਕਸ ਪਿਆ ਤੇ ਬਾਹਰ ਕੀ ਹੋਏਗਾ, ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਸਿਰ ਦੀਆਂ ਗੱਲਾਂ ਕੀਤੀਆਂ ਸੀ, ਉਸ ਤੋਂ ਬਾਅਦ ਅਸੀਂ ਨੈਕ ਦੀਆਂ ਗੱਲਾਂ ਕੀਤੀਆਂ, ਜਿਹੜੀ ਗਰਦਨ ਹੈ ਇਹਦੀਆਂ ਗੱਲਾਂ ਕੀਤੀਆਂ ਸੀ, ਅਸੀਂ ਛਾਤੀ ਚ ਪਹੁੰਚੇ ਸਾਂ ਔਰ ਜਿਸ ਜਿਸ ਏਰੀਏ ਦੇ ਵਿੱਚ ਵੀ ਮੈਂ ਪਹੁੰਚ ਰਿਹਾ ਹਾਂ ਉੱਥੇ ਉਹਦੀ ਬਣਤਰ ਕਿਵੇਂ ਹੈਗੀ ਹੈ, ਕੀ ਕੁਛ ਉਹਦੇ ਅੰਦਰ ਹੈਗਾ ਆ, ਕਿਹਦੇ ਕਿਹਦੇ ਵਿੱਚ ਨੁਕਸ ਪੈ ਸਕਦਾ ਹੈ, ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਕਰਦੇ ਹਾਂ ਵੀ ਇਹਦੇ ਵਿੱਚ ਜੇ ਨੁਕਸ ਪੈ ਜਾਵੇ ਤੇ ਫਿਰ ਭਾਈ ਬਾਹਰੋਂ ਸਾਨੂੰ ਕਿਵੇਂ ਪਤਾ ਲੱਗੂਗਾ। ਅਸੀਂ ਛਾਤੀ ਦੇ ਵਿੱਚ ਪਹੁੰਚੇ ਹਾਂ ਤੇ ਇਹ ਸਾਰੀਆਂ ਗੱਲਾਂ ਉਹਦੀ ਬਣਤਰ ਦੀ ਗੱਲ ਹੋ ਚੁੱਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਅੰਗ ਹੈਗੇ ਨੇ ਉਹ ਮੈਂ ਦੱਸ ਚੁੱਕਿਆ ਹਾਂ, ਔਰ ਅਸੀਂ ਫਿਰ ਮੇਨ ਤੌਰ ਤੇ ਹਾਰਟ ਦੀ ਗੱਲ ਲੈ ਕੇ ਚੱਲੇ ਹੋਏ ਹਾਂ ਕਿਉਂਕਿ ਹਾਰਟ ਬਹੁਤ ਵੱਡਾ ਇੰਪੋਰਟੈਂਟ ਅੰਗ ਆ, ਜੇ ਖੁਰਾਕ ਦੀ ਸਪਲਾਈ ਨਹੀਂ ਹੋਈ ਤੇ ਸਾਡੀ ਫੌਜ ਲੜੂਗੀ ਕਿੱਥੋਂ, ਇਸ ਕਰਕੇ ਇਹ ਪਹਿਲਾਂ ਜਿਹੜੀ ਚੀਜ਼ ਆ ਉਹ ਕੁਦਰਤ ਨੇ ਪੈਦਾ ਕੀਤੀ, ਜਿਹੜੀ ਪ੍ਰੈਗਨੈਂਸੀ ਦੇ 5ਵੇਂ ਹਫ਼ਤੇ ਦੇ ਵਿੱਚ ਪੈਦਾ ਹੋ ਗਈ ਸੀ ਉਦੋਂ ਤੋਂ ਲੈ ਕੇ ਸੈਲ ਪੱਤਰ ਮੈਂ ਜਨ ਤੋਂ ਪਾਏ ਤਾਂ ਕਰੇ ਜੇ ਕਾਗੇ ਕਰ ਭਰਿਆ ਹਾਂਜੀ ਪਹਿਲਾਂ ਹੀ ਕੁਦਰਤ ਐਸਾ ਨਿਯਮ ਬਣਾ ਦਿੰਦੀ ਵੀ ਇੱਥੇ ਇਸ ਤਰ੍ਹਾਂ ਦੇ ਜੀਵ ਪੈਦਾ ਹੋਣੇ ਨੇ ਉਹਦੇ ਚ ਇਸ ਤਰ੍ਹਾਂ ਦੀ ਖੁਰਾਕ ਇਹਨਾਂ ਨੂੰ ਚਾਹੀਦੀ ਹੈ ਔਰ ਉਸੇ ਤਰ੍ਹਾਂ ਦਾ ਬੰਦੋਬਸਤ ਆ ਨਵਾਂ ਪੈਦਾ ਹੋਣ ਵਾਲੇ ਜੀਵ ਵਾਸਤੇ ਵੀ ਕੁਦਰਤ ਨੇ ਕੀਤਾ ਹੋਇਆ ਸੋ ਉਸ ਦੀ ਇੰਪੋਰਟੈਂਸ ਦੀ ਗੱਲ ਆਪਾਂ ਕਰ ਰਹੇ ਹਾਂ ਔਰ ਮੈਂ ਇਹ ਦੱਸਿਆ ਸੀ ਵੀ ਹਾਰਟ ਦੀ ਬਣਤਰ ਦੱਸ ਦਿੱਤੀ ਸੀਗੀ ਚਾਰ ਚੈਂਬਰ ਨੇ ਔਰ ਰਾਈਟ ਤੇ ਲੈਫਟ ਚੈਂਬਰ ਦੇ ਵਿਚਕਾਰ ਇੱਕ ਬਾਉਂਡਰੀ ਹੈਗੀ ਇੱਕ ਵਾਲ ਹੈ ਕੰਪਲੀਟ ਸਾਡੇ ਸਰੀਰਾਂ ਵਿੱਚ ਕੰਪਲੀਟ ਵਾਲ ਹੈ ਜੋ ਜਦ ਬੱਚਾ ਹੁੰਦਾ ਹੈ ਉਦੋਂ ਉਹ ਵਾਲ ਕੰਪਲੀਟ ਨਹੀਂ ਹੁੰਦੀ ਉੱਪਰ ਵਾਲੇ ਖਾਨਿਆਂ ਦੇ ਵਿੱਚ ਇੱਕ ਸਾਂਝ ਬਣੀ ਹੋਈ ਹੈ ਔਰ ਇੱਕ ਸੁਰਾਖ ਰੱਖਿਆ ਹੋਇਆ ਉਹਨੂੰ ਅਸੀਂ ਫੋਰਾਮਿਨ ਓਵਲ ਕਿਹਾ ਹੋਇਆ ਸੀਗਾ ਔਰ ਇਹਦੇ ਵਿੱਚ ਜਦੋਂ ਤੱਕ ਅੰਦਰੋਂ ਸਾਡੀ ਬੰਦ ਗਲੀ ਸੀਗੀ ਇਹ ਸਾਡੀ ਬੰਦ ਗਲੀ ਸੀ ਰਾਈਟ ਵੈਂਟ੍ਰੀਕਲ ਚੋਂ ਲੈ ਕੇ ਜਿਹੜੀ ਨਾਲੀ ਖੂਨ ਲੈ ਕੇ ਜਾਂਦੀ ਫੇਫੜਿਆਂ ਨੂੰ ਸਾਫ਼ ਕਰਨ ਵਾਸਤੇ ਵੀ ਇਹਦੇ ਜੋ ਕਾਰਬਨ ਡਾਈਆਕਸਾਈਡ ਕੱਢੋ ਆਕਸੀਜਨ ਪਾ ਰਹੇ ਹੋ ਔਰ ਉਹ ਰਸਤਾ ਹੀ ਬੰਦ ਸੀਗਾ ਕਿਉਂਕਿ ਹੁਣ ਮਾਂ ਦੇ ਪੇਟ ਵਿਚ ਸਾਰਾ ਕੰਮ ਮਾਂ ਕਰਕੇ ਭੇਜ ਰਹੀ ਸੀਗੀ ਇਸ ਕਰਕੇ ਇਹਦੀ ਬਹੁਤੀ ਲੋੜ ਵੀ ਨਹੀਂ ਹੈਗੀ ਸੀ ਔਰ ਇਹ ਸਾਰਾ ਵਿਧਾਨ ਜਿਹੜਾ ਸੀ ਉਹ ਚੱਲਦਾ ਹੋਇਆ ਚੱਲ ਰਿਹਾ ਸੀ ਭਾਈ ਸੱਜਾ ਪਾਸਾ ਅਲੱਗ ਹੈਗਾ ਆ ਖੱਬਾ ਪਾਸਾ ਅਲੱਗ ਹੈਗਾ ਆ ਰਾਈਟ ਸਾਈਡ ਕੰਟਰੈਕਸ਼ਨ ਸਰੀਰ ਦਾ ਤੇ ਲੈਫਟ ਸਾਈਡ ਕੰਟਰੈਕਸ਼ਨ ਸਰੀਰ ਦਾ ਇਹ ਇੱਕ ਇੱਕ ਸਕਿੰਟ ਦੇ ਪਿਛ ਹਿੱਸੇ ਦੇ ਵਿਚ ਫਰਕ ਪਾ ਕੇ ਇਹ ਚੱਲਦੇ ਰਹਿੰਦੇ ਨੇ ਔਰ ਉਹਦੀ ਜਿਹੜੀ ਸਾਊਂਡ ਆਵਾਜ਼ ਉਹ ਡਾਕਟਰ ਲੋਕ ਸਾਰੇ ਸੁਣਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਰੈਕਸ਼ਨ ਆਫ ਏ ਮਿੰਟ ਹਾਂ ਉਹਦੇ ਵਿਚ ਜਿਹੜੀ ਡਿਵੀਜ਼ਨ ਹੁੰਦੀ ਰਹਿੰਦੀ ਜੇ ਕਿਉਂਕਿ ਇਹਨਾਂ ਚ ਵਾਲਵ ਲੱਗੇ ਨੇ ਸੱਜੇ ਖਾਨੇ ਦੇ ਵਿਚੋਂ ਜਿਹੜਾ ਸੱਜੇ ਹੇਠਾਂ ਵਾਲੇ ਖਾਨੇ ਚ ਜਾਂਦਾ ਹੈ ਟ੍ਰਾਈਕਸਪਲ ਵਾਲਵ ਉਹਦੇ ਵਿਚੋਂ ਫਿਰ ਅੱਗੇ ਫੇਫੜਿਆਂ ਨੂੰ ਜਾਂਦਾ ਹੈ ਉਹ ਇੱਕ ਸੈਮੀ ਲੂਨਰ ਵਾਲਵ ਫੇਫੜਿਆਂ ਤੋਂ ਵਾਪਸ ਜਿਹੜਾ ਆਉਂਦਾ ਹੈਗਾ ਆ ਉਹਨਾਂ ਨੂੰ ਫਿਰ ਅਸੀਂ ਵੈਂਟ ਕਹਿੰਦੇ ਆ ਉਸ ਉਥੋਂ ਵਾਪਸ ਆ ਰਹੀਆਂ ਨੇ ਵੇਨਸ ਔਰ ਉਹ ਰਾਈਟ ਜਿਹੜਾ ਹੈ ਖੱਬੇ ਪਾਸੇ ਦੀ ਉੱਪਰ ਵਾਲਾ ਐਟਰੀਅਮ ਚ ਖੂਨ ਪਾਉਂਦੀਆਂ ਨੇ ਖੱਬੇ ਪਾਸੇ ਦੇ ਐਟਰੀਅਮ ਚ ਜਦੋਂ ਭਾਰ ਵੱਧ ਜਾਂਦਾ ਆ ਹੇਠਾਂ ਵਾਲਾ ਬਾਈਕੈਸਪਰ ਵਾਲਵ ਖੁੱਲ ਗਿਆ ਤੇ ਲੈਫਟ ਵੈਂਟ੍ਰੀਕਲ ਚ ਚਲਾ ਗਿਆ ਖੂਨ ਉਹਦੇ ਉੱਪਰ ਫਿਰ ਅੱਗੇ ਬਾਈ ਸੈਮੀ ਲੂਨਰ ਵਾਲਵ ਹੈ ਸੈਮੀ ਲੂਨਰ ਲੂਨਰ ਅਸੀਂ ਚੰਦ ਨੂੰ ਕਹਿੰਦੇ ਆ ਤੇ ਚੰਦ ਜਿਵੇਂ ਅੱਧਾ ਹੁੰਦਾ ਉਹਦੇ ਮੁਤਾਬਕ ਅੱਧਾ ਇਸ ਤਰ੍ਹਾਂ ਦਰਵਾਜ਼ਾ ਇੱਕ ਪਾਸੇ ਬੰਦ ਹੋਣ ਵਾਲਾ ਤੇ ਖੁੱਲਣ ਵਾਲਾ ਇਸ ਤਰ੍ਹਾਂ ਦਾ ਹੁੰਦਾ ਹੈ ਜਦੋਂ ਹਾਰਟ ਕੰਟਰੈਕਟ ਕਰਦਾ ਹੈ ਖੂਨ ਬਾਹਰ ਨਿਕਲਦਾ ਹੈ ਤੇ ਜਦੋਂ ਹਾਰਟ ਰਿਲੈਕਸ ਕਰਦਾ ਹੈ ਉਹ ਖੂਨ ਵਾਪਸ ਨਹੀਂ ਆਉਂਦਾ ਨਾਲੀ ਦੇ ਵਿਚ ਤੇ ਵਾਪਸ ਆਉਂਦਾ ਆ ਪਰ ਉਸ ਚੈਂਬਰ ਦੇ ਵਿਚ ਲੈਫਟ ਵੈਂਟ੍ਰੀਕਲ ਚ ਵਾਪਸ ਨਹੀਂ ਆ ਸਕਦਾ ਕਿਉਂਕਿ ਉਹ ਲੈਫਟ ਸੈਮੀ ਲੂਨਰ ਵਾਲਵ ਨੂੰ ਬੰਦ ਕਰ ਦਿੰਦਾ ਇਹੀ ਕੰਮ ਜਿਹੜਾ ਸੀ ਰਾਈਟ ਵੈਂਟ੍ਰੀਕਲ ਚ ਵੀ ਹੁੰਦਾ ਸੀਗਾ ਇੱਥੇ ਵੀ ਸੈਮੀ ਲੂਨਰ ਵਾਲਵ ਸੀਗਾ ਵੀ ਇਹ ਖੂਨ ਪੰਚ ਕਰਕੇ ਤੇ ਫੇਫੜੇ ਨੂੰ ਸੁੱਟ ਤਾਂ ਦਿੰਦਾ ਹੈ ਲੇਕਿਨ ਜਦੋਂ ਰਿਲੈਕਸ ਹੁੰਦਾ ਆ ਨਾਲੀ ਵਿਚ ਬਚਿਆ ਹੋਇਆ ਖੂਨ ਵਾਪਸ ਨਾ ਆ ਜਾਵੇ ਇਹ ਬੰਦ ਹੋ ਜਾਂਦਾ ਹੈਗਾ ਸੋ ਇਸ ਤਰ੍ਹਾਂ ਦਾ ਇਹਨਾਂ ਦਾ ਚਲਨ ਸੀਗਾ ਫਿਰ ਮੈਂ ਇਹਨੂੰ ਤੁਹਾਨੂੰ ਆਸਾਨੀ ਨਾਲ ਸਮਝਾਉਣ ਵਾਸਤੇ ਇਹ ਗੱਲ ਕਿਹਾ ਸੀਗਾ ਵੀ ਹਾਰਟ ਜਿਹੜੀਆਂ ਬਹੁਤੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ ਲੈਫਟ ਸਾਈਡਡ ਹਾਰਟ ਫੇਲੀਅਰ ਕੰਜੈਨੀਟਲ ਹਾਰਟ ਫੇਲੀਅਰ ਜਾਂ ਕੰਜੈਸਟਿਵ ਹਾਰਟ ਫੇਲੀਅਰ ਹੀ ਅਸੀਂ ਅਲੱਗ ਅਲੱਗ ਨਾਂ ਰੱਖੇ ਨੇ ਅਸਲ ਕੰਮ ਕੀ ਹੈ ਕਿ ਹਾਰਟ ਦਾ ਕੰਮ ਚੱਲਣੋਂ ਘੱਟ ਗਿਆ ਜਾਂ ਉਹਦੇ ਚ ਕੋਈ ਪ੍ਰੋਬਲਮ ਆ ਗਈ ਸੋ ਪਿਛਲੇ ਆਪਣੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਇਹ ਦੱਸ ਦਿੱਤਾ ਸੀਗਾ ਵੀ ਜਿਹੜਾ ਕੰਜੈਨੀਟਲ ਹੈਗਾ ਆ ਉਹ ਸਾਡੇ ਫੋਰਾਮਿਨ ਓਵਲ ਦੇ ਨਾਲ ਰਲਿਆ ਹੋਇਆ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਸਾਨੂੰ ਫੇਫੜਿਆਂ ਦੀ ਲੋੜ ਹੀ ਨਹੀਂ ਆਕਸੀਜਨ ਵੀ ਮਾਂ ਦੇ ਕੇ ਭੇਜ ਰਹੀ ਖੁਰਾਕ ਵੀ ਮਾਂ ਦੇ ਕੇ ਭੇਜ ਰਹੀ ਤੇ ਸਾਰਾ ਕੁਝ ਲਿਮਿਟਡ ਹਿੱਸੇ ਦੇ ਵਿੱਚ ਭੇਜ ਰਹੀ ਹੈ ਸੋ ਫਿਰ ਇਹਨਾਂ ਦੀ ਲੋੜ ਹੀ ਨਹੀਂ ਹੈਗੀ ਸੋ ਇਸ ਕਰਕੇ ਇਹ ਜਿਹੜਾ ਹੈਗਾ ਫੋਰਾਮਿਨ ਓਵਲ ਉਸ ਵੇਲੇ ਕੁਦਰਤ ਨੇ ਖਿੜਕੀ ਰੱਖੀ ਹੋਈ ਹੈ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਜਾਣ ਵਾਸਤੇ ਔਰ ਉਹ ਜਾਂਦਾ ਰਹਿੰਦਾ ਮਤਲਬ ਕੀ ਹੋਇਆ ਰਾਈਟ ਵੈਂਟ੍ਰੀਕਲ ਜਿਹੜਾ ਆ ਉਹ ਉਸ ਵੇਲੇ ਕਾਰ ਆਮਦ ਨਹੀਂ ਹੈ ਪਲਮੋਨਰੀ ਆਰਟਰੀ ਇਸ ਤੋਂ ਲੈ ਕੇ ਜਿਹੜੀ ਫੇਫੜਿਆਂ ਦਾ ਖੂਨ ਲੈ ਕੇ ਜਾ ਰਹੀ ਹੈ ਉਹ ਕਾਰ ਆਮਦ ਨਹੀਂ ਹੈ ਉਹ ਕੰਮ ਨਹੀਂ ਕਰਦੀ ਕਿਉਂਕਿ ਉਹਦੇ ਵਿਚ ਖੂਨ ਆ ਹੀ ਨਹੀਂ ਰਿਹਾ ਅੱਗੇ ਸਪਲਾਈ ਹੋ ਨਹੀਂ ਰਹੀ ਕਿਉਂਕਿ ਦਰਵਾਜ਼ਾ ਬੰਦ ਆ ਜਿਹਨੂੰ ਬੰਦ ਕਰੀ ਕਹਿ ਸਕਦੇ ਸੀ ਸੋ ਇਸ ਹਾਲਾਤ ਦੇ ਵਿਚ ਕੰਜੈਨੀਟਲ ਡਿਫੈਕਟ ਜਿਹੜੇ ਨੇ ਉਹ ਰਹਿ ਜਾਂਦੇ ਨੇ ਅਸੀਂ ਸਮਝਦੇ ਹਾਂ ਕਿ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਤੇ ਮੈਂ ਇਸ ਇਨਵਾਇਰਮੈਂਟ ਦੀ ਗੱਲ ਵੀ ਤੁਹਾਡੇ ਨਾਲ ਮੈਨੂੰ ਨਹੀਂ ਪਤਾ ਵੀ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਹੋਇਆ ਕਿ ਨਹੀਂ ਹੋਇਆ ਕਿਉਂਕਿ ਹਿੰਦੀ ਅੰਗਰੇਜ਼ੀ ਦੇ ਵਿਚ ਅਲੱਗ ਅਲੱਗ ਪ੍ਰੋਗਰਾਮਾਂ ਚ ਮੈਂ ਦੱਸ ਚੁੱਕਿਆ ਹਾਂ ਕਿ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਇਹ ਸਾਡੇ ਚ ਸਾਡਾ ਜੀਵਨ ਹੈ ਸਾਡਾ ਚੱਲਦਾ ਹੀ ਇਸੇ ਤਰ੍ਹਾਂ ਹੈਗਾ ਜਿਵੇਂ ਮੱਛੀ ਦਾ ਪਾਣੀ ਚ ਚੱਲਦਾ ਹੈਗਾ ਸਾਡਾ ਜਿਹੜਾ ਸਾਹ ਕਿਰਿਆ ਜਾਂ ਜੀਵਨ ਦਾ ਚਲਣ ਹੈ ਉਹ ਇਸ ਪ੍ਰੈਸ਼ਰ ਦੇ ਵਿਚ ਚੱਲਦਾ ਹੈਗਾ ਪਰ ਬੱਚੇ ਦਾ ਇਸ ਪ੍ਰੈਸ਼ਰ ਚ ਨਹੀਂ ਚੱਲਦਾ ਬੱਚਾ ਇਸ ਤੋਂ ਸੇਫ ਹੈਗਾ ਆ ਔਰ ਬਹੁਤ ਸਾਰੇ ਜਿਹੜੇ ਮੈਂਬਰੇਨ ਸੀ ਜਿਹੜੇ ਪੇਟ ਦੇ ਤਿੰਨ ਮਸਲ ਮੈਂ ਤੁਹਾਨੂੰ ਦੱਸੇ ਸੀਗੇ, ਇੰਟਰਨਲ ਤੇ ਐਕਸਟਰਨਲ, ਓਬਲਿਕ ਹੈ, ਟ੍ਰਾਂਸਵਰਸ ਹੈ, ਲੌਂਗੀਟਿਊਡੀਨਲ ਹੈ, ਇਹ ਮਸਲ ਸੀਗੇ ਇੰਟਰਨਲ ਐਕਸਟਰਨਲ ਸਾਰੀਆਂ ਡਿਫਾਰਮਾਂ ਸੀਗੀਆਂ। ਇਹਦੇ ਕਰਕੇ ਤੇ ਉਸ ਤੋਂ ਬਾਅਦ ਯੂਟਰਸ ਦੇ ਮਸਲ ਸੀਗੇ, ਜਿਹੜਾ ਪਹਿਲਾਂ ਬਰਾਡ ਲਿਗਾਮੈਂਟ ਸੀ, ਦੂਸਰਾ ਮਾਇਓਮੈਟ੍ਰੀਅਮ ਸੀਗਾ, ਤੀਸਰਾ ਐਂਡੋਮੈਟ੍ਰੀਅਮ ਸੀਗਾ। ਇਹਦੇ ਵਿਚ 20 ਬੱਚਾ ਹੈਗਾ ਆ ਤੇ ਆਪਣੇ ਗਲਾਫ ਦੇ ਵਿਚ ਅਲੱਗ ਲਪੇਟਿਆ, ਜਿਹਨੂੰ ਅਸੀਂ ਐਮਨੀਓਨ ਕਹਿੰਦੇ ਹਾਂ। ਇੰਨਾ ਕੁਛ ਸੀ ਕਿ ਪ੍ਰੈਸ਼ਰ ਬੱਚੇ ਤੱਕ ਨਹੀਂ ਸੀ ਪਹੁੰਚਦਾ, ਉਸ ਵੇਲੇ ਮਾਂ ਹੀ ਜੋ ਕਿਰਿਆ ਕਰ ਰਹੀ ਸੀ ਉਹਦੇ ਮੁਤਾਬਕ ਹੀ ਚੱਲ ਰਿਹਾ ਸੀਗਾ। ਔਰ ਹੁਣ ਜਦੋਂ ਕਿ ਬੱਚਾ ਬਾਹਰ ਆ ਗਿਆ, ਜਦੋਂ ਹੀ ਉਹਦਾ ਨੱਕ ਮੂੰਹ ਸਿਰ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਤੇ ਪ੍ਰੈਸ਼ਰ ਇਹਦੇ ਉੱਪਰ ਪੈਂਦਾ, ਉਸੇ ਵੇਲੇ ਹੀ ਪ੍ਰੈਸ਼ਰ ਦੇ ਨਾਲ ਆ ਜਿਹੜਾ ਸਾਡਾ ਟ੍ਰਾਈਕਸਪਿਡ ਬਾਲ, ਜਿਹੜਾ ਐਟਰੀਓ ਵੈਂਟਰੀਕਲ, ਉਹਨੂੰ ਤੁਸੀਂ ਕਹਿ ਸਕਦੇ ਹੋ ਐਟਰੀਓ ਵੈਂਟਰੀਕਲ, ਰਾਈਟ ਸਾਈਡ ਦਾ ਐਟਰੀਓ ਵੈਂਟਰੀਕਲ ਵਾਰਮ ਖੁੱਲ ਜਾਂਦਾ ਆ ਔਰ ਸੈਮੀਲੂਨਰ ਵਾਲਮ ਨੂੰ ਇਕਦਮ ਪ੍ਰੈਸ ਕਰਦਾ ਆ, ਉਹ ਖੁੱਲਦਾ ਤੇ ਪੁਲਮਨਰੀ ਆਰਟਰੀ ਦੇ ਜਿਹੜਾ ਖੂਨ ਜਾ ਕੇ ਫੇਫੜਿਆਂ ਚ ਜਾਣਾ ਸ਼ੁਰੂ ਹੋ ਜਾਂਦਾ, ਫੇਫੜੇ ਪ੍ਰੈਸ਼ਰ ਦੇ ਨਾਲ ਖੁੱਲ ਜਾਂਦੇ। ਸੋ ਇਸ ਕੰਡੀਸ਼ਨ ਦੇ ਮੁਤਾਬਕ ਜੇ ਇਹ ਕੰਡੀਸ਼ਨ ਬਾਅਦ ਵਿਚ ਵੀ ਚਾਲੂ ਰਹਿੰਦੀ ਹੈ, ਆਮ ਤੌਰ ਤੇ ਇਸ ਕੰਡੀਸ਼ਨ ਨੂੰ ਜਦੋਂ ਬੱਚਾ ਪੈਦਾ ਹੋ ਗਿਆ ਉਸ ਸੁਰਾਖ ਦੀ ਲੋੜ ਨਹੀਂ ਰਹਿ ਗਈ ਔਰ ਉਹ ਸੁਰਾਖ ਕੁਦਰਤੀ ਤੌਰ ਤੇ ਆਪਣੇ ਆਪ ਬੰਦ ਹੋਣਾ ਸ਼ੁਰੂ ਹੋ ਜਾਂਦਾ। ਮੈਂ ਇਹਦੀ ਮਿਸਾਲ ਦਿੱਤੀ ਸੀਗੀ, ਕੋਈ ਮੈਨੂੰ ਕਈ ਵਾਰ ਇਹ ਭੁਲੇਖਾ ਰਹਿ ਜਾਂਦਾ ਵੀ ਤੁਹਾਡੇ ਰੇਡੀਓ ਦੇ ਪ੍ਰੋਗਰਾਮ ਤੇ ਗੱਲ ਹੋਈ ਹੈ ਕਿ ਨਹੀਂ ਹੋਈ, ਜਾਂ ਕਿਹੜੇ ਪ੍ਰੋਗਰਾਮ ਚ ਹੋਈ ਕਿ ਨਹੀਂ। ਮੈਂ ਇਸ ਕਰਕੇ ਕਈ ਵਾਰ ਰਿਪੀਟ ਵੀ ਕਰ ਰਿਹਾ ਹੁੰਦਾ ਇਹਨਾਂ ਗੱਲਾਂ ਨੂੰ ਭਾਈ, ਜੇ ਬਾਲਟੀ ਦਾ ਹੇਠੋਂ ਥੱਲਾ ਪੂਰਾ ਹੋਵੇ, ਉਹਦੇ ਵਿਚ ਉੱਪਰ ਕੋਈ ਚੀਜ਼ ਪੈ ਰਹੀ ਹੈ, ਉਛਲਣ ਲੱਗ ਗਈ ਹੈ, ਤੇ ਜਿੱਥੇ ਵੀ ਸੁਰਾਖ ਉਹਨੂੰ ਮਿਲਿਆ ਉਹਦੇ ਵਿਚ ਨਿਕਲੂਗੀ ਨਾ। ਜਿਹੜਾ ਸਾਈਨੋ ਆਰਟਰੀ ਜੰਕਸ਼ਨ ਹੈ ਜਿੱਥੇ ਬਾਹਰੋਂ ਖੂਨ ਹਾਰਟ ਦੇ ਵਿਚ ਆ ਹੀ ਰਿਹਾ ਹੈਗਾ ਆ, ਉਹਦੇ ਵਿਚ ਤਾਂ ਉਹਨੇ ਪਾ ਦਿੱਤਾ, ਹੁਣ ਜਾਏਗਾ ਕਿੱਥੇ? ਅਗਲੇ ਪਾਸੇ ਸੁਰਾਖ ਕੁਦਰਤ ਨੇ ਬਣਾ ਦਿੱਤਾ, ਚੰਗਾ ਬਈ ਸੱਜੇ ਪਾਸਿਓ ਖੱਬੇ ਪਾਸੇ ਚਲਾ ਜਾਵੇ ਤੇ ਉਦੋਂ ਜਾਂਦਾ ਰਿਹਾ। ਹੁਣ ਜਦੋਂ ਕਿ ਆਰਟਰੀਓ ਵੈਂਟਰੀਕਲ ਸੈਪਟਮ ਜਿਹੜਾ ਸੀ, ਜਿਹੜਾ ਉਸ ਸਾਹ ਦੇ ਦਰਵਾਜ਼ਾ ਕੁਦਰਤ ਨੇ ਲਾਇਆ ਆ, ਉਹ ਪ੍ਰੈਸ਼ਰ ਦੇ ਨਾਲ ਖੁੱਲ ਗਿਆ, ਉਹ ਖੁੱਲ ਗਿਆ ਤੇ ਜੇ ਬਾਲਟੀ ਦੇ ਥੱਲੇ ਦੇ ਹੇਠਾਂ ਸੁਰਾਖ ਕਰ ਦਿੱਤਾ ਜਾਵੇ ਤੇ ਫਿਰ ਬਾਲਟੀ ਦੇ ਬਾਹਰੋਂ ਤਾਂ ਨਹੀਂ ਨਾ ਉਛਲੇਗਾ, ਫਿਰ ਤਾਂ ਅਲਟੀਮੇਟਲੀ ਇੱਕ ਰਸਤਾ ਖੁੱਲ ਗਿਆ ਉਧਰ ਨੂੰ ਜਾਏਗਾ, ਤੇ ਹੌਲੀ ਹੌਲੀ ਜਿਹੜਾ ਰਸਤਾ ਕਾਰ ਆਮਦ ਨਹੀਂ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਅਸੀਂ ਲਿਮਿਟ ਰੱਖ ਲਈ ਹੈ ਕਿ ਵਿਦ ਇਨ 6 ਮੰਥ ਇਹ ਬੰਦ ਹੋਣਾ ਚਾਹੀਦਾ ਹੈ, ਮੈਕਸੀਮਮ 18 ਮਹੀਨਿਆਂ ਦੇ ਵਿਚ ਅਸੀਂ ਸਮਝਦੇ ਹਾਂ। ਜਿਵੇਂ ਫੋਨਟਾਨਲ ਦੀ ਗੱਲ ਮੈਂ ਕੀਤੀ ਸੀ, ਫੋਨਟਾਨਲ ਵੀ ਸਾਡਾ ਵਿਦ ਇਨ 80 ਮੰਥਸ ਦਾ ਸਿਰ ਦੇ ਵਿਚ ਤਾਲੂ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਪਹਿਲਾਂ ਸਾਫਟ ਹੁੰਦਾ ਆ ਬੱਚੇ ਦਾ, 18 ਮਹੀਨਿਆਂ ਦੇ ਵਿਚ ਇਸ ਨੂੰ ਹੱਡੀ ਚ ਕਨਵਰਟ ਹੋਣਾ ਚਾਹੀਦਾ। ਠੀਕ ਉਸੇ ਤਰ੍ਹਾਂ ਹੀ ਇਹ ਜਿਹੜਾ ਹੈ ਉਹ ਫੋਰਾਮਿਨ ਓਵਲ, ਇਸ ਨੂੰ ਬੰਦ ਹੋ ਜਾਣਾ ਚਾਹੀਦਾ ਹੈਗਾ, ਕਿਉਂਕਿ ਹੁਣ ਇਹਦੀ ਲੋੜ ਨਹੀਂ ਰਹੀ ਤੇ ਸਰੀਰ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਤਾਂ ਹੋ ਹੀ ਰਹੀ ਹੈ, ਡਿਵੈਲਪਮੈਂਟ ਹੋ ਹੀ ਰਹੀ ਹੈ ਤੇ ਉਸ ਡਿਵੈਲਪਮੈਂਟ ਦੇ ਮੁਤਾਬਕ ਅੱਗੇ ਪਿੱਛੇ ਇਹ ਵੀ ਸਵੈਟਰ ਬੁਣਿਆ ਜਾਊਗਾ, ਤੇ ਸਵੈਟਰ ਬੁਣਿਆ ਜਾਊਗਾ ਤੇ ਸੁਰਾਖ ਜਿਹੜਾ ਕਿਸੇ ਥਾਂ ਤੇ ਹੈਗਾ ਉਹ ਬੰਦ ਹੋ ਜਾਊਗਾ। ਪਰ ਕਈ ਵੇਲਾ ਕਈ ਕੰਡੀਸ਼ਨਾਂ ਦੇ ਕਰਕੇ ਇਹ ਬੰਦ ਨਹੀਂ ਹੁੰਦਾ। ਤੁਸੀਂ ਮੈਂ ਇੱਕ ਇਸ ਨੂੰ ਫਾਰਮ ਇਸ ਨਾਲ ਵੀ ਜੋੜਦਾ ਹਾਂ ਕਿ ਸਾਡੇ ਸਰੀਰ ਦੇ ਵਿਚ ਕਨੈਕਟਿਵ ਟਿਸ਼ੂ ਹੁੰਦੇ ਨੇ, ਜਿਨ੍ਹਾਂ ਦਾ ਜੁੜਨਾ ਵੀ ਮੁਸ਼ਕਲ ਹੁੰਦਾ ਆ, ਜਿਨ੍ਹਾਂ ਦਾ ਅੱਗੇ ਜੋੜ ਬਣਾਉਣਾ ਵੀ ਮੁਸ਼ਕਲ ਹੁੰਦਾ ਆ, ਉਹਨਾਂ ਦੀ ਆਪਣੀ ਸਕੀਮ ਹੈ ਜਿਵੇਂ ਉਹ ਚੱਲਦੇ ਨੇ। ਤੁਸੀਂ ਵੇਖਿਆ ਹੋਣਾ ਵੀ ਗੋਡੇ ਤੇ ਲੱਤ ਤੇ ਕਿਤੇ ਸਾਡੀ ਪੁਰਾਣੀ ਸੱਟ ਲੱਗੀ ਹੋਵੇ ਨਾ, ਤੇ ਉੱਥੇ ਸਕਾਰ ਫਾਰਮੇਸ਼ਨ ਹੁੰਦੀ, ਸਾਡੀ ਚਮੜੀ ਨਾਲ ਵੱਖਰੀ ਚਮੜੀ ਬਣੀ ਹੁੰਦੀ। ਇਸ ਤਰ੍ਹਾਂ ਦਾ ਜੇ ਹਾਲਾਤ ਅੰਦਰ ਉਸ ਫੋਰਾਮਿਨ ਓਵਲ ਦੇ ਵਿਚ ਡਿਵੈਲਪ ਹੋ ਗਿਆ ਹੋਵੇ ਤੇ ਫਿਰ ਉਹ ਸੁਰਾਖ ਬੰਦ ਨਹੀਂ ਹੁੰਦਾ, ਪੂਰੀ ਤਰ੍ਹਾਂ ਬੰਦ ਨਹੀਂ ਹੁੰਦਾ, ਥੋੜਾ ਬਹੁਤ ਰਹਿ ਜਾਂਦਾ ਹੈ। ਔਰ ਉਹਦਾ ਡਿਫੈਕਟ ਜਿਹੜਾ ਆਪਾਂ ਇਹ ਕਰ ਰਹੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਉਹ ਹੈ ਕੀ ਆ? ਉਹ ਇਹ ਹੈਗਾ ਕਿ ਇਹਦੇ ਰਾਹੀਂ ਵੀ ਕੁਛ ਨਾ ਕੁਛ ਬਾਹਰੋਂ ਬਲੱਡ ਆਇਆ, ਇਕਦਮ ਹੇਠਾਂ ਜਾਣ ਦੀ ਥਾਂ ਸੱਜੇ ਪਾਸੇ ਖੱਬੇ ਪਾਸੇ ਵੀ ਨਿਕਲ ਗਿਆ ਥੋੜਾ ਬਹੁਤ। ਜਦੋਂ ਇਹ ਖੱਬੇ ਪਾਸੇ ਖੂਨ ਨਿਕਲ ਗਿਆ, ਖੱਬੇ ਆਰਟਰੀਅਮ ਦੇ ਵਿਚ ਪੈ ਗਿਆ, ਤਾਂ ਭਾਵ ਕੀ ਹੈ? ਇਹ ਤਾਂ ਸਾਰੇ ਸਰੀਰ ਚ ਇਕੱਠਾ ਹੋ ਗਿਆ ਆਇਆ ਹੁਣ, ਔਰ ਇਹਦੇ ਵਿਚ ਉਸ ਵੇਲੇ ਆਕਸੀਜਨ ਵੀ ਘੱਟ ਆ, ਇਹਦੇ ਵਿਚ ਸਰੀਰ ਚ ਇਕੱਠਾ ਹੋਇਆ ਗਾਰਬੇਜ ਵੀ ਹੈਗਾ ਆ, ਤੇ ਭਾਈ ਉਸ ਤੋਂ ਬਾਅਦ ਕੁਝ ਹਿੱਸਾ ਜਿਹੜਾ ਉਹ ਬੰਦ ਕਰੀ ਪੁਲਮੋਨਰੀ ਆਰਟਰੀ ਵਾਲਾ ਸੀਗਾ ਉਹ ਚਾਲੂ ਹੋ ਗਿਆ, ਨਾਰਮਲ ਸਿਸਟਮ ਵੀ ਚਾਲੂ ਹੋ ਗਿਆ, ਪਰ ਇਹ ਸੁਰਾਖ ਵੀ ਹੈਗਾ ਹੈ ਜਿਹਦੇ ਵਿਚ ਲੀਕ ਹੁੰਦਾ ਰਿਹਾ। ਤੇ ਭਾਵ ਕੀ ਹੋਇਆ ਕਿ ਆਕਸੀਜਨੇਟਡ ਬਲੱਡ ਦੇ ਵਿਚ ਡੀ ਆਕਸੀਜਨੇਟਡ ਬਲੱਡ ਵੀ ਮਿਕਸ ਅਪ ਹੁੰਦਾ ਰਿਹਾ, ਲੈਫਟ ਐਟਰੀਅਮ ਦੇ ਵਿਚ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਿਹਾ। ਤੇ ਜਦੋਂ ਦੋਵੇਂ ਤਰ੍ਹਾਂ ਦਾ ਬਲੱਡ ਮਿਕਸ ਹੁੰਦਾ ਰਹੂਗਾ, ਇਹਦਾ ਮਤਲਬ ਕੀ ਹੋਇਆ ਕਿ ਟੋਟਲ ਬਲੱਡ ਦੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਏਗੀ, ਟੋਟਲ ਬਲੱਡ ਦੇ ਵਿਚ ਖੁਰਾਕ ਦੀ ਮਾਤਰਾ ਜਿਹੜੀ ਅੱਗੇ ਸੈੱਲਾਂ ਨੂੰ ਚਾਹੀਦੀ ਹੈ ਉਹ ਘੱਟ ਜਾਏਗੀ, ਪਰ ਉਹੀ ਬਲੱਡ ਹੇਠਾਂ ਲੈਫਟ ਵੈਂਟਰੀਕਲ ਚ ਜਾਏਗਾ ਤੇ ਉਹ ਲੈਫਟ ਵੈਂਟਰੀਕਲ ਨੇ ਸਾਰੇ ਸਰੀਰ ਨੂੰ ਸਪਲਾਈ ਕਰਨਾ ਹੈਗਾ। ਹੁਣ ਭਾਵ ਕੀ ਹੋਇਆ ਵੀ ਜਿਹੜੀ ਸਪਲਾਈ ਆਈ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਗਈ ਹੈ ਜਿਹਦੇ ਵਿਚ ਟੋਟਲ ਕੰਸਨਟ੍ਰੇਸ਼ਨ ਆਕਸੀਜਨ ਦੀ ਘੱਟ ਆ, ਟੋਟਲ ਉਹਦੇ ਚ ਫੂਡ ਮਟੀਰੀਅਲ ਜਿੰਨੇ ਵੀ ਸਾਰੇ ਸੀ ਜਾਣੇ ਚਾਹੀਦੇ ਸੀਗੇ ਉਹ ਘੱਟ ਹੈਗੇ ਨੇ, ਤੇ ਫਿਰ ਕੀ ਹੋਏਗਾ ਬੱਚੇ ਦੀ ਡਿਵੈਲਪਮੈਂਟ ਰੁਕ ਜਾਏਗੀ ਔਰ ਬੱਚੇ ਨੂੰ ਤੁਰਨ ਫਿਰਨ ਵੇਲੇ ਸਾਹ ਚੜੇਗਾ, ਕਿਉਂਕਿ ਆਕਸੀਜਨ ਪਹਿਲੀ ਚੀਜ਼ ਹੈ, ਪਹਿਲੀ ਲੋੜ ਹੈ, ਥਕਾਵਟ ਨਾ ਹੋਵੇ। ਬੱਚੇ ਦੂਜੇ ਖੇਡਦੇ ਹੋਣਗੇ ਉਹ ਬੈਠਾ ਹੋਏਗਾ, ਚੱਲ ਨਹੀਂ ਸਕੇਗਾ, ਬਹੁਤਾ ਦੌੜੇਗਾ ਤੇ ਇਕਦਮ ਬਹੁਤ ਜ਼ਿਆਦਾ ਦਿਲ ਧੜਕਣਾ ਸ਼ੁਰੂ ਹੋ ਜਾਏਗਾ। ਔਰ ਕਈ ਵਾਰ ਇਸ ਤਰ੍ਹਾਂ ਦੇ ਬੱਚਿਆਂ ਦਾ ਅਗਰ ਤੁਸੀਂ ਕਮੀਜ਼ ਤੋਂ ਉੱਪਰ ਕਰਕੇ ਦੇਖੋ ਨਾ ਤੇ ਉਹ ਉੱਥੇ ਤੁਹਾਨੂੰ ਦਿਖਾਈ ਦੇਵੇਗਾ ਵੀ ਜਿਵੇਂ ਬਹੁਤ ਫਟ ਫਟ ਕੋਈ ਚੀਜ਼ ਵੱਜ ਰਹੀ ਹੈ, ਔਰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਖਤਰੇ ਵੀ ਹੋ ਜਾਂਦੇ ਨੇ। ਸੋ ਇਹ ਕੰਜੈਨੀਟਲ ਪ੍ਰੋਬਲਮ ਪਹਿਲਾਂ ਤਾਂ ਇਹਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ ਹੁੰਦਾ, ਲੇਕਿਨ ਅੱਜ ਕੱਲ ਤੇ ਸਰਜਰੀ ਨੇ ਬਹੁਤ ਮਾਰ ਕੇ ਮਾਰੇ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਕੁਦਰਤ ਦੇ ਨਿਯਮ ਵਿੱਚ ਰਹਿ ਗਈਆਂ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਨ ਵਾਸਤੇ ਸਰਜਰੀ ਨੇ ਬਹੁਤ ਵੱਡੇ ਕੰਮ ਕੀਤੇ ਨੇ। ਔਰ ਅੱਜ ਕੱਲ ਇਹਦੀ ਸਰਜਰੀ ਤੇ ਆਮ ਹੀ ਹੋਣ ਲੱਗ ਗਈ ਹੈ ਔਰ ਉਸ ਫੋਰਾਮੈਨ ਓਵਲ ਨੂੰ ਸਟਿਚ ਕਰ ਦਿੱਤਾ ਜਾਂਦਾ ਹੈਗਾ ਤਾਂ ਕਿ ਇਧਰ ਪਾਸੇ ਜਿਹੜਾ ਮਿਕਸ ਹੋ ਰਿਹਾ ਸੀਗਾ ਉਹ ਮਿਕਸ ਨਾ ਹੋਵੇ ਤੇ ਰੂਟੀਨ ਦੇ ਵਿੱਚ ਪੂਰੀ ਆਕਸੀਜਨ ਫੇਫੜਿਆਂ ਵਿੱਚੋਂ ਲੈ ਕੇ ਤੇ ਫੇਰ ਹੀ ਇਹ ਜਿਹੜੇ ਸਾਰੇ ਸਰੀਰ ਵਿੱਚ ਜਾਵੇ ਤੇ ਉਦੋਂ ਹੀ ਬੱਚਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ, ਨਿਸ਼ਾਨੀਆਂ ਫਿਰ ਉਹੀ ਨੀਲੇ ਬੁੱਲ ਹੋ ਗਏ, ਨੀਲੇ ਹੋਠ ਹੋ ਗਏ, ਅੱਖਾਂ ਅੱਗੇ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ, ਨੌ ਜਿਹੜੇ ਨੇ ਕਲਬਿੰਗ ਨੇਲਸ ਹੋ ਗਏ ਜਿਵੇਂ ਤੁਹਾਨੂੰ ਦੱਸਿਆ ਸੀ ਕੌਡੀ ਮੂਧੀ ਮਾਰੀ ਹੋਈ, ਉਹ ਨਿਸ਼ਾਨੀਆਂ ਤਾਂ ਆਪਾਂ ਜਿਹੜੀ ਦੱਸੀਆਂ ਨੇ ਮੈਂ ਤੁਹਾਨੂੰ ਜਸਟ ਦੀਆਂ ਨਿਸ਼ਾਨੀਆਂ ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਹੀ ਇੱਥੇ ਅਸੀਂ ਸ਼ਾਮਿਲ ਕਰ ਸਕਦੇ ਹਾਂ। ਔਰ ਇਸ ਹਾਲਾਤ ਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਫੈਕਟ, ਠੀਕ ਹੈ। ਔਰ ਇਹ ਕੰਜੈਨੀਟਲ ਮਤਲਬ ਪਹਿਲਾਂ ਤੋਂ ਲੈ ਕੇ ਆ ਰਹੇ ਹੋ, ਪਹਿਲਾਂ ਤੁਸੀਂ ਲੈ ਕੇ ਆ ਰਹੇ ਹੋ, ਜਦੋਂ ਸਰੀਰ ਚ ਬਾਹਰ ਆਇਆ ਤੁਹਾਡਾ ਉਦੋਂ ਇਹ ਗੱਲ ਤੁਸੀਂ ਲੈ ਕੇ ਆ ਰਹੇ ਹੋ, ਪਰ ਹੁਣ ਵੀ ਤੁਹਾਡੇ ਤੋਂ ਅਜੇ ਦਰੁਸਤ ਨਹੀਂ ਹੋਈ ਇਹ ਸਰੀਰ ਕਵਰ ਨਹੀਂ ਕਰ ਸਕਿਆ, ਔਰ ਜਿਹੜੇ ਮਟੀਰੀਅਲ ਗਾਰੇ ਨਾਲ ਇਹਨੇ ਕਵਰ ਕਰਨਾ ਸੀ ਉਹੀ ਪੂਰਾ ਨਹੀਂ ਹੋ ਰਿਹਾ। ਇਸ ਕਰਕੇ ਇਹਦੇ ਵਾਸਤੇ ਸਰਦੀ ਦਾ ਅੱਜ ਕੱਲ ਬਹੁਤ ਆਮ ਚੀਜ਼ ਹੈ, ਜਿਹੜੀਆਂ ਆਮ ਸਧਾਰਨ ਸਿਮਟਮ ਮੈਂ ਤੁਹਾਨੂੰ ਦੱਸ ਦਿੱਤੇ ਨੇ, ਜਿੰਨੇ ਵੀ ਹਾਰਟ ਦੇ ਸਿਮਟਮ ਨੇ ਤੁਹਾਨੂੰ ਦੱਸੇ ਨੇ ਉਹ ਸਾਰੇ ਉਹੀ ਹੋਣਗੇ, ਕੰਜੈਸ਼ਨ ਹੋਏਗਾ ਬਾਰ ਬਾਰ ਬੱਚੇ ਆਮ ਤੌਰ ਤੇ ਛੋਟੇ ਬੱਚੇ ਨੂੰ ਆਮ ਤੌਰ ਤੇ ਡਾਕਟਰਾਂ ਕੋਲ ਵਾਰ ਵਾਰ ਲੈ ਕੇ ਜਾਣਾ ਪੈਂਦਾ, ਇਹਨੂੰ ਤਾਂ ਜੀ ਬੁਖਾਰ ਹੋ ਗਿਆ ਜੀ, ਮਾੜੀ ਜੀ ਸੰਤ ਲੱਗੀ ਜੀ ਬੁਖਾਰ ਹੋ ਗਿਆ ਜੀ, ਇਹਨੂੰ ਤੇ ਖੰਘ ਆਉਣੀ ਸ਼ੁਰੂ ਹੋ ਗਈ ਜੀ, ਇਹੋ ਜਿਹੀ ਆਮ ਨਿਸ਼ਾਨੀਆਂ ਹੁੰਦੀਆਂ ਨੇ। ਇਹ ਜਿਆਦਾ ਤੁਰ ਫਿਰ ਨਹੀਂ ਸਕਦਾ, ਜਿੱਥੇ ਪਾਇਆ ਉੱਥੇ ਪਿਆਏ ਰਹਿ ਜਾਂਦਾ, ਹਿਲਦਾ ਜੁਲਦਾ ਹੀ ਨਹੀਂ ਹੈਗਾ, ਇਹਦੀ ਐਕਟੀਵਿਟੀ ਘੱਟ ਹੈਗੀ ਹੈ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਔਰ ਕਈ ਵਾਰਾਂ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਜੇ ਇਹ ਸਿਸਟਮ ਬੈਕਲੌਗ ਲਾ ਦੇਵੇ, ਪਹਾੜ ਨਹਿਰ ਦੇ ਵਿੱਚ ਡਾਫ ਲੱਗ ਜਾਵੇ, ਤੇ ਫਿਰ ਕੀ ਹੋਏਗਾ, ਇਹੋ ਜਿਹੇ ਬੱਚਿਆਂ ਦੇ ਪੈਰਾਂ ਤੇ ਗਿੱਟਿਆਂ ਤੇ ਇਹਨਾਂ ਥਾਵਾਂ ਤੇ ਸੋਜ ਹੋਣੀ ਸ਼ੁਰੂ ਹੋ ਜਾਏਗੀ, ਮੂੰਹ ਵੀ ਐਂ ਲੱਗੇਗਾ ਜਿਵੇਂ ਫੁੱਲਿਆ ਹੋਇਆ ਹੈਗਾ, ਕਿਉਂਕਿ ਖੂਨ ਉੱਪਰੋਂ ਵੀ ਹੇਠਾਂ ਨੂੰ ਵਾਪਸ ਆ ਰਿਹਾ ਨਾ, ਔਰ ਉਹ ਸਾਰੇ ਦਾ ਸਾਰਾ ਟਰਾਂਸਮਿਟ ਨਹੀਂ ਹੋ ਰਿਹਾ, ਕਿਉਂਕਿ ਫੋਰਾਮੈਨ ਓਵਲ ਵੀ ਛੋਟਾ ਹੋ ਗਿਆ, ਪਹਿਲੇ ਜਿੰਨਾ ਨਹੀਂ ਰਿਹਾ। ਉਸ ਹਾਲਾਤ ਦੇ ਵਿੱਚ ਡਿਵੈਲਪਮੈਂਟ ਸਾਰੀ ਰੁਕੀ ਹੋਈ ਹੈ, ਜਿਹਦੇ ਕਰਕੇ ਆਮ ਤੌਰ ਤੇ ਇਹਨਾਂ ਬੱਚਿਆਂ ਦਾ ਵੀਕਨੈਸ ਤੇ ਹੋਏਗੀ, ਲੇਕਿਨ ਮੂੰਹ ਵੀ ਫੁੱਲਿਆ ਹੋਇਆ, ਪੈਰ ਗਿੱਟੇ, ਇਹਨਾਂ ਤੇ ਵੀ ਸੋਜ ਜੀ ਲੱਗਦੀ ਹੋਈ ਹੋਈ ਹੈ। ਇਹ ਸਾਰੀਆਂ ਕੰਜੈਨੀਟਲ ਹਾਰਟ ਡਿਫੈਕਟ ਦੀਆਂ ਨਿਸ਼ਾਨੀਆਂ ਹਨ, ਔਰ ਇਹਨਾਂ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ। ਖਾਸ ਤੌਰ ਤੇ ਇਹ ਗੱਲ, ਵੈਸੇ ਤਾਂ ਰਿਊਮੈਟਿਕ ਹਾਰਟ ਡਿਜ਼ੀਜ਼ ਜਿਹੜੀ ਹੈ ਉਹ ਵੀ ਕੰਜੈਨੀਟਲ ਹੋ ਸਕਦੀ ਹੈ, ਵੈਸੇ ਤੇ ਹੋਰ ਬਹੁਤ ਸਾਰੇ ਕਾਰਨ ਐਸੇ ਹੈਗੇ ਨੇ ਜਿਹੜੇ ਲੈ ਕੇ ਆ ਰਹੇ ਹਾਂ, ਅਸੀਂ ਮਾਂ ਬਾਪ ਵੱਲੋਂ ਵੀ ਲੈ ਕੇ ਆ ਸਕਦੇ ਹਾਂ, ਪਰ ਮੋਟੇ ਤੌਰ ਤੇ ਜਿਹੜਾ ਅੱਜ ਕੱਲ ਦਾ ਪ੍ਰੀਵਲੈਂਟ ਜਿਹੜੀ ਗੱਲ ਹੈਗੀ ਹੈ ਵੀ ਇਹ ਸਭ ਤੋਂ ਜ਼ਿਆਦਾ ਹੁੰਦਾ ਆ, ਉਹ ਇਹ ਹੁੰਦਾ ਬੱਚਿਆਂ ਦੇ ਫੋਰਾਮੈਨ ਓਵਲ ਦਾ ਡਿਫੈਕਟ, ਇਹ ਪੂਰੀ ਤਰ੍ਹਾਂ ਕਲੋਜ਼ ਨਹੀਂ ਹੋਇਆ, ਜਿਹਦੇ ਕਰਕੇ ਅਸੀਂ ਇਹਨੂੰ ਕਹਿੰਦੇ ਕਿ ਭਾਈ ਇਹ ਕੰਜੈਨੀਟਲ ਡਿਫੈਕਟ ਹੈ, ਇਹ ਬਾਹਰ ਆ ਕੇ ਅਕਵਾਇਰਡ ਨਹੀਂ ਹੋਇਆ। ਇੱਕ ਅਕਵਾਇਰਡ ਹੁੰਦਾ, ਇੱਕ ਜਿਹੜਾ ਕੰਜੈਨੀਟਲ ਜਿਹੜਾ ਮਾਂ ਬਾਪ ਲੋਕੋ ਅਸੀਂ ਲੈ ਕੇ ਆ ਰਹੇ ਹਾਂ, ਅਕਵਾਇਰਡ ਹੁੰਦਾ ਜਿਹੜਾ ਹੁੰਦੀਆਂ ਸਾਡੀਆਂ ਗਲਤੀਆਂ ਦੇ ਕਰਕੇ ਪੀ ਸ਼ਰਾਬ ਤੇ ਅਸੀਂ ਲਿਵਰ ਖਰਾਬ ਕਰ ਲਿਆ, ਇਹ ਅਕਵਾਇਰਡ ਹੋ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਡੇ ਕੰਮਾਂ ਕਰਕੇ ਹੋਈਆਂ ਨੇ ਉਹਨਾਂ ਨੂੰ ਅਸੀਂ ਅਕਵਾਇਰਡ ਕਹਿੰਦੇ ਹਾਂ, ਔਰ ਦੂਸਰਿਆਂ ਨੂੰ ਅਸੀਂ ਅਲੱਗ ਵੰਡ ਵਿੱਚ ਰੱਖਦੇ ਹਾਂ ਜਿਵੇਂ ਇਹਨੂੰ ਅਸੀਂ ਕੰਜੈਨੀਟਲ ਕਹਿੰਦੇ ਨੇ। ਉਸ ਤੋਂ ਬਾਅਦ ਅਗਲੀ ਗੱਲ ਹੋ ਗਈ ਕਿ ਰਾਈਟ ਸਾਈਡਡ ਹਾਰਟ ਫੇਲੀਅਰ। ਹੁਣ ਭਾਈ ਰਾਈਟ ਸਾਈਡਡ ਹਾਰਟ ਫੇਲੀਅਰ ਨੂੰ ਅਸੀਂ ਵੱਖਰੇ ਤੌਰ ਤੇ ਕਿਉਂ ਲੈ ਰਹੇ ਹਾਂ, ਕਿਉਂਕਿ ਲੈਫਟ ਸਾਈਡ ਦਾ ਸਪੀਜ਼ ਹੋਣਾ, ਕੰਟਰੈਕਟ ਹੋਣਾ ਤੇ ਰਿਲੈਕਸ ਹੋਣਾ ਖੱਬੇ ਪਾਸੇ ਨਾਲੋਂ ਵੱਖਰਾ ਹੈਗਾ ਆ। ਇਹਨੂੰ ਜਿਹੜੇ ਕੰਟਰੋਲ ਕਰਨ ਵਾਲਾ ਸਿਸਟਮ ਹੈ, ਮੈਂ ਉਹਦਾ ਤੁਹਾਨੂੰ ਦੱਸਿਆ ਸੀ, ਏ ਵੀ ਨੋਡ, ਐਸ ਏ ਨੋਡ, ਬੰਡਲ ਆਫ ਹੇਜ਼, ਇਹ ਉਹ ਬ੍ਰਾਂਚ ਜਾਂ ਇਹ ਟ੍ਰਾਂਸਫਾਰਮਰ ਹੈਗੇ ਨੇ ਕਰੰਟ ਜਿਹੜੇ ਸਪਲਾਈ ਕਰਦੇ ਨੇ ਇਸ ਚੀਜ਼ ਨੂੰ ਉਹਨਾਂ ਦੇ ਕਰਕੇ ਕਈ ਵਾਰਾਂ ਕੋਈ ਇਸ ਤਰ੍ਹਾਂ ਦੇ ਡਿਫੈਕਟ ਪੈ ਸਕਦੇ ਨੇ, ਕਈ ਵਾਰਾਂ ਕਿਤੇ ਅਲੱਗ ਹਿੱਸੇ ਦੇ ਵਿੱਚ ਕੋਈ ਸੋਜ ਹੋ ਗਈ, ਰੂਮੇਟਿਕ ਟਾਈਪ ਦੀ ਕੋਈ ਗੱਲ ਆ ਗਈ, ਇਹ ਇਨ੍ਹਾਂ ਕੰਡੀਸ਼ਨਾਂ ਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ। ਤੇ ਹੁਣ ਅੰਦਾਜ਼ਾ ਇਹ ਲਾਓ ਭਾਈ ਰਾਈਟ ਸਾਈਡ ਫੇਲਿਅਰ ਅਸੀਂ ਕਹਿ ਰਹੇ ਹਾਂ, ਇਹਦਾ ਮਤਲਬ ਕੀ ਹੋਇਆ ਭਾਈ ਰਾਈਟ ਸਾਈਡ ਜਿਹੜਾ ਆ ਉਹ ਖੱਬੇ ਪਾਸੇ ਨੂੰ ਪੂਰਾ ਖੂਨ ਸਪਲਾਈ ਕਰ ਰਹੇ ਨੇ, ਜਿਹੜਾ ਉਹਦਾ ਕੰਮ ਉਹ ਕਰ ਨਹੀਂ ਰਿਹਾ। ਉਹਦਾ ਕੰਮ ਆ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਖੂਨ ਭੇਜਣਾ ਵਾਇਆ ਫੇਫੜਿਆਂ ਨੂੰ, ਵਾਇਆ ਫੇਫੜਿਆਂ ਦੇ ਅੰਦਰ ਭੇਜਣਾ ਹੈਗਾ ਆ, ਪਰ ਇਹ ਸੱਜਾ ਪਾਸਾ ਕੰਮ ਨਹੀਂ ਕਰ ਰਿਹਾ। ਡਿਫੈਕਟ ਕਿਤੇ ਵੀ ਇਹ ਬਾਅਦ ਦੀ ਗੱਲ ਡਿਸਕ੍ਰਿਪਸ਼ਨ ਹੈਗੀ ਹੈ ਕਿ ਕਿਹੜੇ ਵਾਲਵ ਦੇ ਵਿੱਚ ਫਰਕ ਪੈ ਗਿਆ, ਕਿਹਦੇ ਕਰਕੇ ਐਸਾ ਹੋ ਗਿਆ, ਇਹ ਅੱਗੇ ਸ਼ਨਾਖਤ ਦੀ ਗੱਲ ਹੈ। ਪਰ ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ ਕਿ ਜੇ ਰਾਈਟ ਸਾਈਡ ਫੇਲੀਅਰ ਹੋਇਆ ਤੇ ਫਿਰ ਕੀ ਹੋਏਗਾ, ਉਹਦੇ ਵਿੱਚ ਰਾਈਟ ਐਟਰੀਅਮ ਜਾਂ ਰਾਈਟ ਵੈਂਟ੍ਰੀਕਲ ਇਨਲਾਰਜ ਹੋ ਜਾਏਗਾ, ਭਾਰ ਵੱਧ ਗਿਆ, ਅੱਗਾ ਜਾ ਨਹੀਂ ਰਿਹਾ, ਕੋਈ ਡਿਫੈਕਟ ਹੋ ਗਿਆ ਉਹਦੇ ਵਿੱਚ, ਇਹ ਆਪਣਾ ਜਿਹੜਾ ਰਾਈਟ ਵੈਂਟ੍ਰੀਕਲ ਹੈ ਕੰਟਰੈਕਟ ਹੀ ਨਹੀਂ ਕਰ ਰਿਹਾ, ਕੰਟਰੈਕਟ ਕਰੂਗਾ ਤੇ ਬਾਹਰ ਭੇਜੂਗਾ ਨਾ। ਸੋ ਉਸ ਹਾਲਾਤ ਦੇ ਵਿੱਚ ਕੀ ਹੋਏਗਾ ਕਿ ਬੈਕਲੌਗ ਲੱਗੇਗਾ, ਬੈਕਲੌਗ ਲੱਗੇਗਾ ਤੇ ਪਿਛਲੇ ਪਾਸੇ ਸਾਰੇ ਅੰਗਾਂ ਦੇ ਵਿੱਚ ਇੱਕ ਕੰਜੈਸ਼ਨ ਦੇ ਸਾਈਨ ਸਾਨੂੰ ਦਿਖਾਈ ਦਿੰਦੇ ਨੇ, ਜਿਹਦੇ ਵਿੱਚ ਸਵੈਲਿੰਗ ਜਿਹੜੀ ਹੋਣੀ ਉਹ ਨਾਰਮਲ ਗੱਲ ਆ। ਬਾਕੀ ਅੱਗੇ ਆਮ ਤਾਂ ਅਸੀਂ ਕਹਿੰਦੇ ਨਾ ਕਿਤੇ ਕੁਤੇ ਤੇ ਕੱਲੀ ਸੋਜ ਹੁੰਦੀ ਹੈ ਬੈਕਵਰਡ, ਪਰ ਜ਼ਿਆਦਾਤਰ ਇਸ ਹਾਲਾਤ ਦੇ ਵਿੱਚ ਪੇਟ ਦੇ ਵਿੱਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਬਾਹਾਂ ਦੇ ਵਿੱਚ ਵੀ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦਾ ਭਾਵ ਇਹੀ ਆ ਕਿ ਬਾਹਰਲੇ ਪਾਸੋਂ ਖੂਨ ਤੇ ਇਕੱਠਾ ਹੋ ਕੇ ਆ ਰਿਹਾ, ਔਰ ਖਾਸ ਤੌਰ ਤੇ ਸਾਡੇ ਬ੍ਰੇਨ ਦੇ ਵਿੱਚ ਜੇ ਬ੍ਰੇਨ, ਕਿਉਂਕਿ ਬ੍ਰੇਨ ਬਹੁਤ ਜ਼ਿਆਦਾ ਖੂਨ ਸਪਲਾਈ ਹੁੰਦਾ, ਤੁਹਾਨੂੰ ਦੱਸਿਆ ਨਾ ਦੋ ਕੈਰੋਟਿਡ ਆਰਟਰੀਆਂ ਸਪਲਾਈ ਕਰ ਰਹੀਆਂ ਨੇ, ਔਰ ਉਹ ਖੂਨ ਸਪਲਾਈ ਕਰ ਰਹੀਆਂ ਨੇ, ਹੁਣ ਉਹਦਾ ਖੂਨ ਵਾਪਸ ਹੀ ਨਹੀਂ ਆ ਰਿਹਾ ਤੇ ਸਿਰ ਨੂੰ ਕੀ ਹੋਊਗਾ, ਬੋਝਲ ਹੋ ਜਾਊਗਾ, ਸੋਚ ਹੀ ਨਹੀਂ ਸਕੂਗਾ, ਦਿਮਾਗੀ ਤੌਰ ਤੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਏਗੀ। ਬਾਕੀ ਜਿੰਨੇ ਵੀ ਅੰਗ ਨੇ ਉਹਨਾਂ ਵਿੱਚ ਕਿਹਾ ਵੀ ਜਿਹੜਾ ਆਉਣ ਵਾਲੀ ਚੀਜ਼ ਤੇ ਪ੍ਰੈਸ਼ਰ ਨਾਲ ਆ ਗਈ, ਪਰ ਜਾਣ ਵਾਲੀ ਚੀਜ਼ ਹੈ ਨੀ, ਕੋਈ ਜਾ ਨਹੀਂ ਰਹੀ, ਪ੍ਰੈਸ਼ਰ ਬੈਕਲੌਗ ਲੱਗਿਆ ਹੋਇਆ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਸ ਹਾਲਾਤ ਵਿੱਚ ਕੀ ਹੋ ਸਕਦਾ, ਸਾਰੇ ਅੰਗ ਬੋਝਲ ਹੋ ਜਾਣਗੇ, ਸਾਰੇ ਅੰਗਾਂ ਦਾ ਕੰਮ ਜਿਹੜਾ ਉਹ ਘੱਟ ਜਾਏਗਾ। ਰਾਈਟ ਸਾਈਡ ਦੇ ਸਿਸਟਮ ਫੇਲ ਹੋਣ ਨਾਲ, ਹਾਰਟ ਦੇ ਫੇਲ ਹੋਣ ਨਾਲ ਜਾਂ ਇਹਦੇ ਵਿੱਚ ਡਿਫੈਕਟ ਪੈਣ ਦੇ ਨਾਲ, ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਾਕੀ ਸਾਰੇ ਸਰੀਰ ਦੇ ਵਿੱਚ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਔਰ ਹਾਰਟ ਦੀਆਂ ਨਿਸ਼ਾਨੀਆਂ ਤੁਸੀਂ ਸਾਰੀਆਂ ਜੋੜ ਲਓ, ਮੈਂ ਵਾਰ ਵਾਰ ਉਹਨੂੰ ਰਿਪੀਟ ਨਾ ਕਰਾਂ, ਜਿਹੜੀ ਵੀ ਟਾਈਟਨੈਸ ਹੋਣੀ ਹੈ, ਜਿਹੜੀ ਵੀ ਕੰਜੈਸ਼ਨ ਹੋਣਾ ਹੈ, ਜਿਹੜੇ ਸਾਹ ਤੇਜ਼ ਤੇ ਚੱਲਣੇ ਨੇ, ਇਹ ਸਾਰੀਆਂ ਗੱਲਾਂ। ਪਰ ਜਦੋਂ ਵੀ ਰਾਈਟ ਸਾਈਡ

ਦਾ ਸਾਰੇ ਅੰਗ ਬੋਝਲ ਹੋ ਜਾਣਗੇ, ਸਾਰੇ ਅੰਗਾਂ ਦਾ ਕੰਮ ਹੀ ਜਿਹੜਾ ਉਹ ਘੱਟ ਜਾਏਗਾ। ਰਾਈਟ ਸਾਈਡ ਦੇ ਸਿਸਟਮ ਫੇਲ ਹੋਣ ਨਾਲ, ਹਾਰਟ ਦੇ ਫੇਲ ਹੋਣ ਨਾਲ ਜਾਂ ਇਹਦੇ ਵਿੱਚ ਡਿਫੈਕਟ ਪੈਣ ਦੇ ਨਾਲ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਬਾਕੀ ਸਾਰੇ ਸਰੀਰ ਦੇ ਵਿੱਚ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਔਰ ਹਾਰਟ ਦੀਆਂ ਨਿਸ਼ਾਨੀਆਂ ਤੁਸੀਂ ਸਾਰੀਆਂ ਜੋੜ ਲਓ, ਮੈਂ ਵਾਰ ਵਾਰ ਉਹਨੂੰ ਰਿਪੀਟ ਨਾ ਕਰਾਂ। ਜਿਹੜੀ ਵੀ ਟਾਈਟਨੈਸ ਹੋਣੀ ਹੈ, ਜਿਹੜੀ ਵੀ ਕੰਜੈਸ਼ਨ ਹੋਣਾ ਹੈ, ਜਿਹੜੇ ਸਾਹ ਤੇਜ਼ ਤੇ ਚੱਲਣੇ ਨੇ, ਇਹ ਸਾਰੀਆਂ ਗੱਲਾਂ। ਪਰ ਜਦੋਂ ਵੀ ਰਾਈਟ ਸਾਈਡ ਹਾਰਟ ਫੇਲਿਅਰ ਹੁੰਦਾ ਆ, ਆਮ ਤੌਰ ਤੇ ਇਹਦੇ ਵਿੱਚ ਨਾਲ ਬੁਖਾਰ ਹੋਣਾ ਇੱਕ ਲਾਜ਼ਮੀ ਕੰਡੀਸ਼ਨ ਬਣੀ ਹੋਈ ਹੈ ਔਰ ਕੰਸੈਪਟਿਕ ਹੋ ਗਈ ਹੈ ਜੀ। ਕਿਉਂਕਿ ਬਹੁਤ ਚੀਜ਼ਾਂ ਬਹੁਤ ਰੁਕ ਗਈਆਂ ਹੈਗੀਆਂ ਨੇ ਔਰ ਇਸ ਹਾਲਾਤ ਵਿੱਚ ਇਹ ਸਾਰੀ ਕੰਡੀਸ਼ਨ ਸਾਡੇ ਸਾਹਮਣੇ, ਸ਼ਾਰਟਨੈਸ ਆਫ ਬ੍ਰੈਥ ਹੈਗਾ ਆ, ਭਾਰ ਆਟੋਮੈਟਿਕਲੀ ਵਧਣਾ, ਜਿਹੜੀ ਜਾਣ ਵਾਲੀ ਚੀਜ਼ ਰੁਕ ਹੀ ਨਹੀਂ ਰਹੀ, ਸੈੱਲਾਂ ਦੇ ਵਿੱਚ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ ਹੈ, ਜੀ ਕੱਚਾ ਹੋਣ ਵਾਲੀਆਂ ਗੱਲਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਾਰ ਵਾਰ ਕਹਿ ਚੁੱਕੇ ਹਾਂ ਕਿ ਹਾਰਟ ਦੇ ਕਿਸੇ ਵੀ ਨੁਕਸ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਨੂੰ ਨਾਲ ਜੋੜ ਹੀ ਸਕਦੇ, ਵੀ ਇਹ ਤਾਂ ਹੈਗਾ ਹੀ ਹੈਗਾ ਆ। ਤੇ ਬਾਕੀ ਸਾਰੇ ਅੰਗਾਂ ਦੇ ਵਿੱਚ ਜਦੋਂ ਕੰਜੈਸ਼ਨ ਹੋ ਜਾਏਗਾ, ਹੁਣ ਸਾਡੇ ਕੋਲੇ ਲਿਵਰ ਨੂੰ ਚੈੱਕ ਕਰਨ ਵਾਸਤੇ ਜਾਂ ਹੋਰ ਜਿਹੜੇ ਬਾਕੀ ਪੇਟ ਦੇ ਅੰਗ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ, ਜਾਂ ਈਵਨ ਪੈਲਵਿਕ ਆਰਗਨ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਸਾਡੇ ਕੋਲ ਅਲੱਗ ਅਲੱਗ ਐਸਟੀਮੇਸ਼ਨ ਬਣਿਆ ਹੋਇਆ ਕਿ ਅਸੀਂ ਇਹਨਾਂ ਦੇ ਵਿੱਚ ਜੇ ਕੋਈ ਪ੍ਰੈਸ਼ਰ ਹੋਵੇ, ਜੇ ਕੋਈ ਕੰਜੈਸ਼ਨ ਹੋਵੇ ਤੇ ਕੀ ਸਿਮਟਮਸ ਹੋਣਗੇ। ਜਿਵੇਂ ਭਾਰ ਪੈਣਾ, ਬੀਬੀਆਂ ਆਮ ਤੌਰ ਤੇ ਭਾਰ ਪੈਣਾ ਸ਼ੁਰੂ ਹੋ ਜਾਂਦਾ, ਜਾਂ ਜਿਹੜੇ ਆਦਮੀ ਹੁੰਦੇ ਨੇ ਉਹਨਾਂ ਨੂੰ ਵਾਰ ਵਾਰ ਪਿਸ਼ਾਬ, ਪ੍ਰੋਸਟੇਟ ਰੋਕ ਹੀ ਨਹੀਂ ਰਿਹਾ ਬੇਚਾਰਾ, ਕੰਜੈਸ਼ਨ ਹੋ ਗਿਆ ਉਹਦੇ ਵਿੱਚ, ਆ ਉੱਪਰੋਂ ਪ੍ਰੈਸ਼ਰ ਆ ਰਿਹਾ ਹੈ, ਅਲਟੀਮੇਟ ਕੀ ਹੋਏਗਾ, ਇਸ ਥਾਂ ਤੇ ਹੈਵੀਨੈਸ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ। ਸੋ ਇਸ ਤਰ੍ਹਾਂ ਦੇ ਸਿਮਟਮ ਆਮ ਤੌਰ ਤੇ ਰਾਈਟ ਸਾਈਡਡ ਹਾਰਟ ਫੇਲਿਅਰ ਦੇ ਕਰਕੇ ਹੁੰਦੇ ਨੇ। ਔਰ ਦੋ ਗੱਲਾਂ ਜਬ ਮੈਂ ਕਰਦੀ, ਮੈਂ ਸਮਝਦਾ ਵੀ ਜੇ ਮੈਂ ਜ਼ਿਆਦਾ ਇਹਨੂੰ ਡਿਟੇਲ ਕਰਾਂ ਤਾਂ ਤੁਸੀਂ ਆਪਸ ਚ ਮਿਕਸ ਅਪ ਨਾ ਕਰ ਲਿਓ। ਕੰਜੈਨੀਟਲ ਹਾਰਟ ਡਿਫੈਕਟ ਜਿਹੜਾ ਕਿ ਫੋਰਾ ਮਨੋਵਲ ਦੇ ਨਾਲ ਸੰਬੰਧਿਤ ਹੈ, ਰਾਈਟ ਸਾਈਡਡ ਹਾਰਟ ਫੇਲਿਅਰ ਜਿਹੜਾ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਆ ਕਿ ਜਿਹੜਾ ਖੂਨ ਬਾਹਰੋਂ ਆਉਣਾ ਹੈ ਹਾਰਟ ਨੂੰ ਵਾਪਸੀ, ਉਹ ਆ ਕੇ ਇਸ ਥਾਂ ਤੇ ਭਰ ਗਿਆ ਆ, ਪਰ ਇਹ ਸੱਜਾ ਪਾਸਾ ਅੱਗੇ ਸਪਲਾਈ ਨਹੀਂ ਕਰ ਰਿਹਾ। ਅੱਗੇ ਜੋ ਇਹਨੂੰ ਕਰਨਾ ਚਾਹੀਦਾ, ਜਿਹੜੀ ਵਰਕਸ਼ਾਪ ਚ ਇਹਨੂੰ ਭੇਜਣਾ ਚਾਹੀਦਾ ਸੀ ਖੂਨ ਨੂੰ, ਉਸ ਨੂੰ ਇਹ ਨਹੀਂ ਭੇਜ ਰਿਹਾ। ਇਸ ਕਰਕੇ ਇਹਦੀਆਂ ਜਿਹੜੀਆਂ ਨੇ ਇਹ ਸਾਰੀਆਂ ਇਹ ਨਿਸ਼ਾਨੀਆਂ ਸਾਇਨੋਸਿਸ ਦੀਆਂ ਨਿਸ਼ਾਨੀਆਂ ਹੋਣਗੀਆਂ ਹੀ ਹੋਣਗੀਆਂ, ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ, ਸਵੈਲਿੰਗ ਹੋਏਗੀ ਹੋਏਗੀ, ਸਾਰੇ ਅੰਗਾਂ ਵਿੱਚ ਭਾਰ ਵਧੇਗਾ ਹੀ ਵਧੇਗਾ, ਇਹੋ ਜਿਹੀਆਂ ਕੰਡੀਸ਼ਨਾਂ ਹੋਣਗੀਆਂ। ਸੋ ਇਹ ਸਾਰੀਆਂ ਅਸੀਂ ਅੱਜ ਦੀਆਂ ਗੱਲਾਂ ਰੱਖਦੇ ਹਾਂ। ਦੋ ਗੱਲਾਂ ਰਹਿ ਗਈਆਂ ਹਾਰਟ ਦੇ ਸੰਬੰਧ ਵਿੱਚ ਮੋਟੀਆਂ ਮੋਟੀਆਂ, ਹਾਲਾਂਕਿ ਹਾਰਟ ਦੇ ਨੁਕਸ ਤੇ ਬਹੁਤ ਜ਼ਿਆਦਾ ਨੇ, ਵਾਲਵ ਦੀਆਂ ਗੱਲਾਂ ਵੀ ਕਰਾਂਗੇ ਤੇ ਬਹੁਤ ਲੰਬਾ ਝੌੜਾ ਹੋ ਜਾਏਗਾ। ਦੋ ਗੱਲਾਂ, ਲੈਫਟ ਸਾਈਡਡ ਹਾਰਟ ਫੇਲਿਅਰ ਤੇ ਕੰਜੈਸਟਿਵ ਹਾਰਟ ਫੇਲਿਅਰ, CHF ਬੜਾ ਨਾਂ ਲੈਂਦੇ ਡਾਕਟਰ ਆਮ ਲੋਕ, CHF ਕੰਜੈਸਟਿਵ ਹਾਰਟ ਫੇਲਿਅਰ। ਸੋ ਇਹਨਾਂ ਦੀਆਂ ਗੱਲਾਂ ਜਿਹੜੀ ਨੇ ਇਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਇੰਨਾ ਕਿ ਯਾਦ ਰਹਿ ਜੇ ਰਲ ਕੱਢਣਾ ਹੋ ਜੇ ਵੀ ਰਾਈਟ ਸਾਈਡ ਕੀ ਕਿਹਾ ਸੀ ਤੇ ਲੈਫਟ ਸਾਈਡ ਕੀ ਕਿਹਾ ਸੀ। ਮੈਂ ਰਾਈਟ ਸਾਈਡ ਦੀਆਂ ਗੱਲਾਂ ਕੀਤੀਆਂ ਨੇ ਔਰ ਫੋਰਾਮੈਨੋਵਲ ਵੀ ਰਾਈਟ ਸਾਈਡ ਨਾਲ ਹੀ ਸੰਬੰਧਿਤ ਹੈਗਾ। ਰਾਈਟ ਸਾਈਡ ਦਾ ਸੁਰਾਖ ਬੰਦ ਨਹੀਂ ਹੋਇਆ, ਇਹ ਖੱਬੇ ਪਾਸੇ ਵਾਧੂ ਪਾਣੀ ਭੇਜੀ ਜਾ ਰਿਹਾ ਹੈਗਾ, ਬੇਲੋੜਾ ਪਾਣੀ ਭੇਜੀ ਜਾ ਰਿਹਾ ਹੈਗਾ ਜੀ। ਸੋ ਗਲੀਆਂ ਚ ਲੜਾਈਆਂ ਵੀ ਹੋ ਜਾਂਦੀਆਂ, ਯਾਰ ਤੂੰ ਪਾਣੀ ਗਲੀ ਚ ਛੱਡ ਦਿੱਤਾ ਹੈਗਾ ਤੇ ਗਲੀ ਤਾਂ ਸਾਰਿਆਂ ਨੇ ਲੰਘਣਾ ਹੈਗੀ, ਹਾਂਜੀ। ਸੋ ਇਸ ਤਰ੍ਹਾਂ ਦੇ ਨੁਕਸ ਜਿਹੜੇ ਨੇ ਇਹ ਸਾਡੇ ਇਹਦੇ ਵਿੱਚ ਪੈਦਾ ਹੋ ਜਾਂਦੇ ਨੇ, ਪਰ ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਯਾਦ ਰੱਖਣ ਦੀ ਲੋੜ ਆ ਵੀ ਦਰਦ ਹਮੇਸ਼ਾ ਹੀ ਸ਼ਾਮਲ ਹੈ, ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿਣਾ ਹੈ। ਔਰ ਜੇ ਅਸੀਂ ਅਗਲੇ ਲੈਫਟ ਸਾਈਡ ਦੀ ਗੱਲ ਕਰਾਂਗੇ ਤੇ ਪ੍ਰੈਸ਼ਰ ਸਾਨੂੰ ਛਾਤੀ ਚ ਕੱਲਾ ਮਹਿਸੂਸ ਹੁੰਦਾ ਆ, ਪਰ ਜਦੋਂ ਅਸੀਂ ਰਾਈਟ ਸਾਈਡ ਦੀ ਗੱਲ ਕਰਾਂਗੇ ਤੇ ਇਹ ਪ੍ਰੈਸ਼ਰ ਤੇ ਹੈਵੀਨੈਸ ਸਾਰੇ ਸਰੀਰ ਚ ਹੈਗਾ ਆ, ਕਿਉਂਕਿ ਸਾਰੇ ਸਰੀਰ ਨੂੰ ਸਾਰੀ ਟ੍ਰੈਫਿਕ ਪਿੱਛੇ ਰੁਕੀ ਹੈ ਨਾ, ਸਾਰੀ ਟ੍ਰੈਫਿਕ ਪਿੱਛੇ ਰੁਕੀ, ਅੱਗੇ ਜਾ ਨਹੀਂ ਰਹੀ, ਕੰਮ ਨਹੀਂ ਹੋ ਰਿਹਾ, ਤੇ ਇਸ ਕਰਕੇ ਸਾਰੇ ਸਰੀਰ ਦੇ ਵਿੱਚ ਹੈਵੀਨੈਸ ਹੋਏਗੀ। ਲੈਫਟ ਤੇ ਰਾਈਟ ਦੇ ਵਿੱਚ ਬਹੁਤ ਵੱਡਾ ਇਸ ਗੱਲ ਦਾ ਅੰਤਰ ਹੈਗਾ ਆ। ਔਰ ਰੰਗ ਸਾਇਨੋਸਿਸ ਹੋਣਾ ਸਾਰਿਆਂ ਦੇ ਵਿੱਚ ਹੋਏਗਾ, ਪਰ ਰੰਗ ਪੀਲਾ ਹੋਣਾ ਇਹ ਆਮ ਤੌਰ ਤੇ ਦੂਸਰੇ ਪਾਸੇ ਜਦੋਂ ਖੂਨ ਜਾ ਹੀ ਨਹੀਂ ਰਿਹਾ, ਆਕਸੀਜਨ ਜਾ ਹੀ ਨਹੀਂ ਰਹੀ, ਰੰਗ ਪੀਲਾ ਹੋਏਗਾ ਤੇ ਅਨੀਮਿਤ ਹੋਏਗਾ ਹੀ ਹੋਏਗਾ। ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਯਾਦ ਰੱਖਣ ਦੀ ਲੋੜ ਹੈ। ਤੁਰਨ ਫਿਰ ਨਹੀਂ ਸਕਦਾ, ਵਾਕਿੰਗ ਨਹੀਂ ਕਰ ਸਕਦਾ, ਐਕਸਰਸਾਈਜ਼ ਨਹੀਂ ਕਰ ਸਕਦਾ, ਚੈੱਕ ਕਰਦਾ ਤੇ ਸਾਹ ਚੜਦਾ ਆ, ਔਰ ਦਿਲ ਬਹੁਤ ਜ਼ਿਆਦਾ ਧੜਕਦਾ ਜਿਹੜਾ ਬਾਹਰੋਂ ਵਿਜ਼ੀਬਲ ਹੁੰਦਾ ਆ, ਸਾਨੂੰ ਬਾਹਰੋਂ ਵਿਜ਼ੀਬਲ ਹੋਣਾ ਸ਼ੁਰੂ ਹੋ ਜਾਂਦਾ ਵੀ ਬਾਹਰ ਧੜਕਦਾ ਕਿਤੇ ਐਨਾ ਪਸਲੀਆਂ ਤੋੜ ਕੇ ਬਾਹਰ ਆ ਜਾਵੇ, ਹਾਂਜੀ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਜਿੰਨੇ ਵੀ ਫਿਜ਼ੀਕਲ ਸਾਈਨ ਦੱਸੇ ਸੀ ਨਾ, ਉਂਗਲਾਂ ਵਾਲੇ ਤੁਹਾਡੇ ਸੀ, ਸ਼ਾਰਟਨੈਸ ਆਫ ਬ੍ਰੈਥ ਵਾਲੇ ਸੀਗੇ, ਜਿਹੜੀ ਡਰਾਈ ਕਫ ਵਾਲੀ ਸੀਗੇ, ਰੈਪਿਡ ਤੇ ਇਰੈਗੂਲਰ ਜਿਹੜੀ ਪਲਸ ਆਮ ਤੌਰ ਤੇ ਹੋਣੀ।

0: ਸ਼ੁਰੂ ਹੋ ਜਾਂਦੀ ਹੈ। ਇਹ ਸਾਰੀ ਨਿਸ਼ਾਨੀਆਂ ਹਰੇਕ ਦੇ ਨਾਲ ਤੁਸੀਂ ਲਾ ਸਕਦੇ ਹੋ, ਹਰੇਕ ਹਾਰਟ ਦੀ ਪ੍ਰੋਬਲਮ ਦੇ ਵਿੱਚ ਇਹ ਗੱਲਾਂ ਹੋਣਗੀਆਂ ਹੀ ਹੋਣਗੀਆਂ ਜੀ। ਔਰ ਇਹ ਰਾਈਟ ਸਾਈਡ ਹਾਰਟ ਫੇਲੀਅਰ ਦੇ ਵਿੱਚ ਇੱਕ ਖਾਸ ਕੰਡੀਸ਼ਨ ਹੈਗੀ ਹੈ, ਉਲਟੀ ਖੂਨ ਦੀ ਆਉਣਾ, ਹੋ ਗਿਆ ਨਾ ਬੈਕ ਸਾਈਡ ਹੋ ਗਿਆ ਨਾ, ਸੋ ਅਲਟੀਮੇਟ ਫੇਫੜਿਆਂ ਦੇ ਵਿੱਚ ਵੀ ਬੈਕ ਸਾਈਡ ਹੋ ਗਿਆ ਨਾ, ਸੋ ਉਹਦੇ ਨਾਲ ਖੂਨ ਦੀ ਉਲਟੀ ਆਣਾ ਵੀ ਇੱਕ ਸਿਮਟਮ ਜੁੜ ਜਾਂਦਾ ਆ, ਜਿਹਨੂੰ ਅਸੀਂ ਬਹੁਤ ਸੀਰੀਅਸ ਸਮਝਦੇ ਹਾਂ, ਸੀਰੀਅਸ ਇੰਡੀਕੇਸ਼ਨ ਹੈਗੀ। ਵੈਸੇ ਤਾਂ ਹਾਰਟ ਦੀ ਕੋਈ ਵੀ ਗੱਲ ਹੋ ਜਾਵੇ ਨਾ ਤੇ ਉਹਨੂੰ ਸੀਰੀਅਸ ਸਮਝਦੇ ਹਾਂ, ਕਿਉਂਕਿ ਮੇਨ ਆਰਗਨ ਹੈ ਨਾ ਬਾਡੀ ਦਾ। ਪਰ ਜਦੋਂ ਖੂਨ ਦੀਆਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਣ ਨਾ, ਉਦੋਂ ਜੀ ਮਸਾਂ ਵਜੇ ਬਹੁਤ ਖਤਰਨਾਕ ਜੀ ਗੱਲ ਹੋ ਜਾਂਦੀ ਹੈ, ਇਮੀਡੀਏਟ ਸਾਨੂੰ ਸਰਜੀਕਲ ਇੰਟਰਫੇਰੈਂਸ ਉਹਦੀ ਕਰਨੀ ਪੈਂਦੀ ਹੈ। ਹੁਣ ਤਾਂ ਹੈ ਸਾਡੇ ਕੋਲ ਪ੍ਰਬੰਧ, ਕਿਸੇ ਜ਼ਮਾਨੇ ਵਿੱਚ ਨਹੀਂ ਹੁੰਦੇ ਸੀਗੇ, ਤੇ ਜਦੋਂ ਨਹੀਂ ਹੁੰਦੇ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਜਾਂਦੀਆਂ ਸੀ। ਔਰ ਇਸ
1: ਤਰ੍ਹਾਂ ਡਾਕਟਰ ਸਾਹਿਬ, ਫਿਰ ਜਦੋਂ ਖੂਨ ਦੀ ਉਲਟੀ ਹੁੰਦੀ ਹੈ ਤਾਂ ਮਤਲਬ ਫੇਫੜਿਆਂ ਦੇ ਵਿੱਚੋਂ ਜਿਹੜਾ ਹਾਰਟ ਨੂੰ ਜਾਣਾ ਸੀ ਖੂਨ, ਉਹ ਮੂਹਰਿਓਂ ਪਲੱਗ ਹੋ ਗਿਆ ਤੇ ਉਹ ਫੇਫੜਿਆਂ ਦੇ ਵਿੱਚੋਂ ਬਾਹਰ ਨੂੰ ਆ ਰਿਹਾ, ਇਹੀ ਮਤਲਬ ਹੋਇਆ ਨਾ?
0: ਫੇਫੜਿਆਂ ਦੇ ਵਿੱਚੋਂ ਵੀ ਤਾਂ ਉਸ ਤਰ੍ਹਾਂ ਵਾਪਸ ਜਾਂਦਾ ਹੈ ਨਾ, ਪਰ ਉਹ ਨਹੀਂ ਜਾ ਰਿਹਾ ਨਾ, ਬੈਕਲੌਗ ਤਾਂ ਹਰੇਕ ਅੰਗ ਚ ਲੱਗ ਗਿਆ ਨਾ।
1: ਠੀਕ ਹੈ, ਉਹ ਫੇਫੜਿਆਂ ਦੇ ਵਿੱਚੋਂ ਮਤਲਬ ਖੂਨ ਦੀ ਉਲਟੀ ਫੇਫੜਿਆਂ। ਮੇਰਾ ਸਵਾਲ ਇਹ ਹੈ ਜੀ,
0: ਕਰ ਰਹੇ ਹੋ ਗੱਲ ਕਰ ਰਹੇ ਹੋ, ਉਹ ਚਾਰ ਵੇਨ ਜਿਹੜੀਆਂ ਚਾਰ ਅਸੀਂ ਗੱਲ ਕਰ ਰਹੇ ਹਾਂ ਵੇਨਸ ਦੀ, ਜਿਹੜੀਆਂ ਫੇਫੜਿਆਂ ਦੇ ਵਿੱਚੋਂ ਖੂਨ ਆਕਸੀਜਨੇਟਡ ਖੱਬੇ ਪਾਸੇ ਲੈ ਕੇ ਆ ਰਹੀਆਂ। ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਸਾਰੇ ਅੰਗਾਂ ਦੇ ਵਿੱਚੋਂ, ਉਹ ਇੱਕ ਵੱਖਰਾ ਸਿਸਟਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਹਾਰਟ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਰਟ ਦੇ ਕੋਲ ਤਾਂ ਸਾਰਾ ਹੀ ਖੂਨ ਹੈ, ਜਿੰਨਾ ਮਰਜ਼ੀ ਖਾ ਲਵੇ।
1: ਹਾਂਜੀ ਹਾਂਜੀ,
0: ਐ ਨੀ ਆਂਤੜੀਆਂ ਚ ਸਾਰੀ ਖੁਰਾਕ ਗਈ ਤੇ ਆਂਤੜੀਆਂ ਜਿੰਨਾ ਮਰਜ਼ੀ ਖੂਨ ਰੱਖ ਲੈਣ, ਐ ਨੀ ਹੁੰਦਾ। ਉਹਨਾਂ ਨੂੰ ਸਪਲਾਈ ਜਿਹੜੀ ਹੁੰਦੀ ਹੈ ਉਹ ਉਸੇ ਤਰ੍ਹਾਂ ਹੀ ਹੋਣੀ, ਲੰਗਰ ਚ ਬੈਠ ਕੇ ਸਾਰਿਆਂ ਦੇ ਬਰਾਬਰ ਹੀ ਹੋਣੀ, ਤੇ ਫੇਫੜਿਆਂ ਨੂੰ ਵੀ ਤਾਂ ਸਪਲਾਈ ਹੋ ਰਹੀ ਹੈ ਨਾ।
1: ਹਾਂਜੀ,
0: ਫੇਫੜਿਆਂ ਨੂੰ ਵੀ ਜਿਹੜੀ ਸਪਲਾਈ ਹੋ ਰਹੀ ਹੈ ਉਹ ਵੀ ਤਾਂ ਰੁਕ ਗਈ ਹੈ ਨਾ ਫੇਫੜਿਆਂ ਦੇ ਵਿੱਚ, ਉਹ ਫੇਫੜਿਆਂ ਚ ਰੁਕ ਗਈ ਹੈ, ਜਿਸ ਕਰਕੇ ਜਦੋਂ ਓਵਰ ਹੋ ਗਏ ਤੇ ਇਹਨਾਂ ਦੇ ਕੋਲ ਇੱਕ ਰਸਤਾ ਹੈਗਾ ਨਾ ਬਾਹਰ ਕੱਢਣ ਦਾ, ਫੇਫੜਿਆਂ ਕੋਲ ਇੱਕ ਰਸਤਾ ਹੈਗਾ ਬਾਹਰ ਕੱਢਣ ਦਾ, ਔਰ ਇਹ ਖੂਨ ਦੀ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ,
1: ਬਾਹਰ ਕੱਢਦਾ, ਇਹੀ ਮੇਰਾ ਸਵਾਲ ਸੀ। ਬਿਲਕੁਲ ਜੀ,
0: ਸੋ ਇਹ ਉਲਟੀ ਦੇ ਰਾਹੀਂ ਉਸ ਨੂੰ ਬਾਹਰ ਕੱਢਦੇ ਨੇ, ਇਹ ਇੱਕ ਬਹੁਤ ਸੀਰੀਅਸ ਕੰਡੀਸ਼ਨ ਹੈ ਜਿਹੜੀ ਕਿ ਸਾਡੇ ਰਾਈਟ ਸਾਈਡ ਦੇ ਹਾਰਟ ਫੇਲੀਅਰ ਦੇ ਨਾਲ ਸੰਬੰਧਿਤ ਹੋਏਗੀ। ਠੀਕ ਹੈ, ਸੋ ਉਮੀਦ ਕਰਦੇ ਹਾਂ ਵੀ ਆਪਾਂ ਅੱਜ ਬਾਕੀ ਗੱਲਾਂ ਵੀ ਕਰੀਆਂ ਤੇ ਉਹਦੇ ਨਾਲ ਅਸੀਂ ਇਹ ਕੰਜੈਸਟਿਵ ਹਾਰਟ ਫੇਲੀਅਰ ਦੇ ਜਾਂ ਸਾਡਾ ਜਿਹੜਾ ਹੈਗਾ ਆ ਕੰਜੈਨੀਟਲ ਹਾਰਟ ਫੇਲੀਅਰ, ਇਹਦੀ ਅਸੀਂ ਗੱਲ ਕੀਤੀ ਰਾਈਟ ਸਾਈਡ ਹਾਰਟ ਫੇਲੀਅਰ ਦੀ। ਸੋ ਇਹ ਸਾਰੇ ਸਰੋਤੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਅਗਰ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਅੱਜ ਅਵੇਸਲੇ ਹੋਣ ਦੀ ਲੋੜ ਨਹੀਂ ਹੈਗੀ, ਅੱਜ ਇਸ ਵਾਸਤੇ ਸਰਜੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੈਗੀ ਤੇ ਬਹੁਤ ਹੀ ਇੰਪੋਰਟੈਂਟ ਹੈਗੀ ਹੈ, ਜਿਹੜੀ ਕਿ ਜਾਨ ਲੇਵਾ ਜਾਨ ਬਚਾ ਸਕਦੀ। ਸਾਡੀ ਹਾਲਾਤ ਇਸ ਤਰ੍ਹਾਂ ਦੇ ਨੇ, ਜਾਨ ਲੇਵਾ ਨੇ, ਲੇਕਿਨ ਜੇ ਸਰਜੀਕਲ ਇੰਟਰਫੇਰੈਂਸ ਮੌਕੇ ਤੇ ਮਿਲ ਗਈ ਹੈ ਤੇ ਸੇਵ ਕਰ ਸਕਦੀ ਸਾਡੀ ਜਾਨ। ਸੋ ਅੱਜ ਦਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ ਇੱਥੇ ਹੀ। ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਦੋ ਗੱਲਾਂ ਮੇਰੀਆਂ ਰਹਿ ਗਈ, ਕੰਜੈਸਟਿਵ ਹਾਰਟ ਫੇਲੀਅਰ ਕੀ ਹੈਗਾ ਤੇ ਲੈਫਟ ਸਾਈਡ ਹਾਰਟ ਫੇਲੀਅਰ ਕੀ ਹੈਗਾ, ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਸਿਸਟਮ ਦੇ ਉੱਪਰ ਕਰਾਂਗੇ, ਚਾਹੇ ਫੇਫੜੇ ਨੇ ਜਾਂ ਸਾਡਾ ਮੀਡੀਆਸਟਾਈਨਮ ਹੈ, ਉਹਦੇ ਵਿੱਚ ਜਿਹੜੇ ਅੰਗ ਨੇ ਉਹਦੀਆਂ ਬਾਹਰ ਨਿਸ਼ਾਨੀਆਂ ਸਾਨੂੰ ਕੀ ਦਿਖਾਈ ਦੇਣਗੀਆਂ, ਕਿਉਂਕਿ ਬਹੁਤ ਇੰਪੋਰਟੈਂਟ ਹੈਗੀਆਂ। ਸੋ ਇਹ ਗੱਲ ਅਸੀਂ ਅੱਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਾਂਗੇ ਜਿਸ ਤਰ੍ਹਾਂ ਵੀ ਚੱਲੇਗਾ। ਸੋ ਅੱਜ ਦਾ ਸਮਾਂ ਸਮਾਪਤ ਕਰਦੇ ਆ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਲੱਗਦਾ ਕਿ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ ਤੇ ਲੱਭਣਾ ਚਾਹੁੰਦੇ ਹੋ ਵੀ ਕਿਸ ਕਰਕੇ ਇੰਪਰੂਵਮੈਂਟ ਨਹੀਂ ਹੋਣੀ ਹੋ ਰਹੀ, ਤਾਂ ਉਸ ਦਾ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣ ਦੀ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਬਹੁਤ। ਤੁਸੀਂ ਅੱਜ ਉਹ ਜਿਹੜਾ ਸੀ ਮਸਲਾ ਹੱਲ ਕੀਤਾ, ਜਿਹੜਾ ਸਵਾਲ ਤੁਹਾਨੂੰ ਕੱਲ ਪੁੱਛਿਆ ਸੀ, ਪਰਸੋਂ ਪੁੱਛਿਆ ਸੀ, ਤੇ ਵੈਰੀ ਨਾਈਸ ਤੁਹਾਡਾ ਜਿਹੜਾ ਉਹ ਸਮਝਾਉਣ ਦਾ ਤਰੀਕਾ, ਉਹ ਬਹੁਤ ਸੁਪੀਰੀਅਰ ਹੈ। ਆਈ ਡੂ ਐਪਰੀਸ਼ੀਏਟ ਦੈਟ। ਸਾਡੇ ਸਰੋਤੇ ਵੀ ਮੇਰਾ ਖਿਆਲ ਆ ਵੀ ਸਾਰੇ ਇਹਨੂੰ ਪਸੰਦ ਕਰਦੇ ਹੋਣਗੇ ਨਾ ਪ੍ਰੋਗਰਾਮਾਂ ਨੂੰ। ਥੈਂਕ ਯੂ। ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਕਾਕ ਸਾਹਿਬ, ਮੇਰਾ ਖਿਆਲ ਆ ਕਿਤੇ ਲੱਗੇ ਬੈਠੇ
0: ਹੋਣਗੇ,
1: ਮੈਨੂੰ ਲੱਗਦਾ ਆਪ ਚਾਹ
2: ਜੀ, ਮੈਂ ਸੁਣ ਰਿਹਾ ਸੀ ਸਾਰਾ ਪ੍ਰੋਗਰਾਮ।
1: ਅੱਛਾ,
2: ਕਿਉਂਕਿ ਇੱਕ ਬੰਨੇ ਆਵਾਜ਼ ਬਹੁਤ ਤੇਜ਼ ਆਉਂਦੀ ਹੈ, ਇੱਕ ਬੰਨੇ ਥੋੜੀ ਮੱਧਮ ਆਉਂਦੀ ਹੈ, ਫਿਰ ਕੰਨਾਂ ਨੂੰ ਪੈਂਦੀ ਹੈ। ਬੜੀ ਮਿਹਰਬਾਨੀ ਚੀਮਾ ਸਾਹਿਬ, ਇਹਨੂੰ ਕੰਟਰੋਲ ਕਰਾਵਾਂਗਾ ਮੈਂ, ਤੁਹਾਨੂੰ ਕੱਲ ਨੂੰ ਦੱਸੂਗਾ ਕਿੱਦਾਂ ਕਰਨਾ, ਤੇ ਕੋਈ ਮਸਲਾ ਨੀ ਗਾ। ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੀਆਂ ਗੱਲਾਂ ਵੱਲ ਥੋੜਾ ਜਿਹਾ ਧਿਆਨ ਦਿਆ ਕਰੋ, ਬੜੀਆਂ ਜ਼ਰੂਰੀ ਹੈ ਇਹ। ਦੇਖੋ ਮੁੱਖ ਦੇ ਵਿੱਚ ਤੁਹਾਨੂੰ ਮਿਲ ਰਿਹਾ, ਤੁਸੀਂ ਕਿਤੇ ਡਾਕਟਰ ਕੋ ਪੁੱਛਣ ਜਾਓ ਨਾ, ਤੇ ਪਹਿਲਾਂ ਅਗਲੇ ਕਹਿੰਦੇ ਇੱਥੇ ਫੀਸ ਕੱਢ, ਇੰਨੀ
1: ਫੀਸ
2: ਕੱਢ, ਫੇਰ ਦੱਸੂਗਾ ਕੀ ਹੁੰਦਾ ਉਹ, ਤੇ ਤੁਸੀਂ ਪੂਰਾ ਨੌਲੇਜ ਲੈ ਰਹੇ ਹੋ ਤੇ ਲਿਆ ਕਰੋ। ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ, ਗਾਂ ਵੀ ਦੱਸਿਆ ਕਰੋ।
1: ਉਹਦਾ ਕਾਕਾ ਵੀ ਭਾਵਾਂ ਤੁਸੀਂ ਪੰਡਿਤ ਕੋ ਚਲੇ ਜਾਓ, ਉਹ ਵੀ ਇਹੀ ਕਹਿੰਦਾ ਪਹਿਲਾਂ ਦੱਸਣਾ ਰੱਖ ਕੇ ਫੇਰ ਦੱਸੂ। ਇਹ ਡਾਕਟਰ ਹੀ ਆ ਕੱਲੇ ਜਿਹੜੇ ਮੁਫ਼ਤ ਵਿੱਚ ਬਣ ਰਹੇ।
2: ਰੱਬ ਨੇ ਸੇਵਾ ਪਰਮਾਤਮਾ ਨੇ ਲਾਈ ਹੈ, ਤੇ ਸੇਵਾ ਮਿਹਰਬਾਨੀ ਤੁਹਾਡੀ। ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ, ਤੇ ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ,
1: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ।

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਤੇ ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਤੁਸੀਂ ਕੀ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਰਮਤਾ ਜੋਗੀ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

उस दीक शब्द की सुन दें क्या बात है दीक दी बारे गीत कौर जी साढ़े

ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ ਕਰੀਏ।

0: ਨੌ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨਹੀਂ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿੱਚ ਹੀ ਹੈ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਰੋਗ ਦਿਲ ਦੇ ਬੁੱਝ ਬਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਧੰਨਵਾਦ ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਰਿਟਾਇਰ ਸਹਾਇਕ ਥਾਣੇਦਾਰ ਬਹੁਤ ਸ਼ੁਕਰੀਆ ਦਾਨੀ ਸਾਹਿਬ ਬਹੁਤ ਮਿਹਰਬਾਨੀ ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ ਯਾਰ ਪੇਜ ਨੀ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ ਸਾਰਿਆਂ ਦੇ ਹੈਗੇ ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ
1: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਢਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੋਂ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦੀ ਦੀਪ ਜਗਾਉਣ ਵਾਲੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਧੰਨਵਾਦ ਗੁਰਦੀਪ ਦਾਨੀ ਜੀ ਪਿੰਡ ਫੁੱਲੋ ਮਿੱਟੀ ਰਿਟਾਇਰਡ ਸਹਾਇਕ ਥਾਣੇਦਾਰ ਤੇ ਉਹਨਾਂ ਦਾ ਨੰਬਰ ਵੀ ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਦੇ ਆ ਉਹਨਾਂ ਦਾ ਨੰਬਰ ਹੈਗਾ 9 944 70 ਤੇ 79 316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ 88 473 ਤੇ 57 895 ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਖੱਤ ਸਾਹਿਬ ਜੀ ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ ਆਪਾਂ ਹੋਰ ਵੀ ਪੜ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ ਤੇ ਇਹਨਾਂ ਦੇ ਸੁਨੇਹੇ ਆ ਜਿਹੜੇ ਆ ਤਾਂ ਆਪਾਂ ਪੜ ਦਿੱਤਾ ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਤੇ ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਸਾਹਿਬ ਜੀ ਇੱਥੇ ਇੱਕ ਹਾਂ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ ਇਹਦੇ ਬਾਰੇ ਲਿਖਿਆ ਗਿਆ ਕੱਖ ਸਾਹਿਬ ਜੀ ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆ ਤੇ ਇਹਨਾਂ ਦੇ ਵਿੱਚ ਲਿਖਿਆ ਕੱਖ ਸਾਹਿਬ ਜੀ ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾਂ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ ਬੜੀਆਂ ਕਿਤਾਬਾਂ ਲਿਖੀਆਂ ਕੱਖ ਸਾਹਿਬ ਜੀ ਲੋਕਾਂ ਨੇ ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ ਉਹਨਾਂ ਦੀਆਂ ਕਹਾਣੀਆਂ ਲਾਂਬੂ ਰਾਗ ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ ਉਹ ਸੰਵੇਦਨਸ਼ੀਲ ਕਹਾਣੀਕਾਰ ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ, ਖੱਕ ਸਾਹਿਬ ਜੀ ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨਹੀਂ ਕਹਿਣਾ, ਲਾਸ ਦੇ ਸਿਰ ਤੇ ਸਿਹਰਾ ਬਣ ਕੇ ਵੇਖ ਵਿਲਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ, ਚਾਹ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹੁਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖਦਾ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਕੇ ਵੇਖ ਵਿਲਕਦੀਆਂ ਭੈਣਾਂ,
2: ਕਿਆ ਬਾਤ ਹੈ, ਬਹੁਤ ਵਧੀਆ,
1: ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਖੱਕ ਸਾਹਿਬ ਜੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਵੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ, ਖੱਕ ਸਾਹਿਬ ਜੀ
2: ਖਬਰਾਂ ਕਰ ਲੋ, ਬਾਕੀ ਦਾ ਆਪਾਂ ਇੱਦਾਂ ਥੋੜਾ ਪ੍ਰੋਗਰਾਮ ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਆਇਆ ਕਰਨਗੀਆਂ, ਰੋਜ਼ ਦੀਆਂ ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ
1: ਰਹਾਂਗੇ। ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਖੱਕ ਸਾਹਿਬ ਜੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ ਹੈਗੀਆਂ ਉਹ, ਤੇ ਇਹਦੇ ਵਿਚ ਇੱਕ ਤਾਂ ਜਿਹੜੀ ਖਬਰ ਖੱਕ ਸਾਹਿਬ ਜੀ ਹੈਗੀ ਆ, ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿਚ, ਉਹਦੇ ਵਿਚ ਖੱਕ ਸਾਹਿਬ ਜੀ ਬਹੁਤ ਨੁਕਸਾਨ ਹੋਇਆ, ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਤੇ ਇਹ ਖਬਰ ਆ ਜਿਹੜੀ ਖੱਕ ਸਾਹਿਬ ਜੀ, ਇਹ ਸਪੇਨ ਵਿਚ ਦੋ ਰੇਲ ਗੱਡੀਆਂ ਵਿਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿਚ ਖੱਕ ਸਾਹਿਬ ਜੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ, ਤੇ ਖੱਕ ਸਾਹਿਬ ਜੀ ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿਚ ਸਪੇਨ ਦੇ ਵਿਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿਚ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਖੱਕ ਸਾਹਿਬ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ। ਤੇ ਇਹਨਾਂ ਦੇ ਮਲਬੇ ਵਿਚੋਂ ਅਜੇ ਤੀਕਰ ਵੀ ਖੱਕ ਸਾਹਿਬ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
2: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ,
1: ਜਿਆਦਾ ਦੱਸਦੇ ਉਹਦੀ ਸਪੀਡ ਆ ਜਿਹੜੀ ਉਹ ਖੱਕ ਸਾਹਿਬ ਜੀ ਅੱਜ ਦੀ ਖਬਰ ਦੇ ਵਿਚ ਤਾਂ ਇਹੀ ਨਹੀਂ ਦੱਸੀ। ਉਹ ਜਵਾਨੀ ਜਿੱਥੋਂ ਤੀਕਰ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
0: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
1: ਜੀ।
0: ਉਹ ਟ੍ਰੇਨ ਮੈਨੂੰ, ਮੈਂ ਉਹਦੀ ਸਪੀਡ ਹਰ ਕੰਮ, ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ,
1: ਉੱਥੇ
0: ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
1: ਕਿੰਨੀ ਸਪੀਡ ਜਾ ਰਹੀ ਹੈ ਜੀ।
0: ਸਭ ਤੋਂ ਤੇਜ਼ ਟ੍ਰੇਨ ਮੈਨੂੰ, ਮੈਂ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
1: 200 ਕਿਲੋਮੀਟਰ ਹੋਣਾ ਜੀ।
0: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ। ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ। ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
1: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
0: ਜਪਾਨ
1: ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ, ਖਾਖ ਸਾਹਿਬ ਜੀ, ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
0: ਚੀਮਾ ਸਾਹਿਬ, ਅਸੀਂ ਵੀ ਚਲਾਤੀ ਆ, ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ।
1: ਇੰਨੇ ਕਿਲੋਮੀਟਰ ਹੋਣੀ ਨਾ, 120-500 ਕਿਲੋਮੀਟਰ
0: ਆਪਣੇ ਵੀ ਚੱਲਦੇ ਆ ਜੀ ਇੰਡੀਆ ਚ
1: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖਾਖ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
0: ਉੱਥੇ ਉੱਡਦੀ ਜਾਂਦੀ ਆ।
1: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ, ਉਹ ਗਾਡਰ ਤੋਂ ਉੱਪਰ ਉੱਠ ਕੱਢਦੀ ਆ ਜਦੋਂ ਉਹ 100 ਕਿਲੋਮੀਟਰ ਤੱਕ ਜਾਂਦੀ ਆ ਨਾ, ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ।
0: ਤੇ
1: ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿੱਚ ਆਮ ਕਰਕੇ ਹੁੰਦੀ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ ਤੇ ਬਹੁਤ ਤੇਜ਼, ਬਹੁਤ ਤੇਜ਼ ਜਾਂਦੀ ਖਾਖ ਸਾਹਿਬ ਜੀ। ਉਹ ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ ਕਰਨਾ ਚਾਹੀਦਾ।
0: ਜਾ ਕੇ ਆਇਆ ਵਾ ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਘਮ ਦਾ, ਬੜੀ ਪਿਆਰੀ ਟ੍ਰੇਨ ਹੋ ਗਈ, ਪਰ ਉਹ ਜ਼ਿਆਦਾ ਸਪੀਡ ਵਾਲੀ ਨਹੀਂ ਸੀ। ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ, ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ, ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਦੇ ਹੈ ਹੀ ਵਧੀਆ,
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਖਾਖ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਆ ਚੜਿਆ, ਇਸ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਖਾਖ ਸਾਹਿਬ ਜੀ, ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਖਾਖ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਖ ਸਾਹਿਬ ਜੀ ਰਾਜਧਾਨੀ ਮੈਡ੍ਰਿਡ ਆ ਜਿਹੜੀ ਸਪੇਨ ਦੀ, ਉੱਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
0: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨਹੀਂ ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ
1: ਨਹੀਂ ਇਹ ਕਾਂਟੇ ਦੀ ਗੱਲ ਨਹੀਂ ਹੋਗੀ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲਾਈਨ ਤੇ ਆਉਣੀਆਂ ਸੀ,
0: ਵੱਖਰੇ ਟਰੈਕ ਸੀ ਦੋ ਦੇ।
1: ਹਾਂਜੀ, ਦੋ ਸੈਪਰੇਟ ਟਰੈਕ ਸੀਗੇ ਦੋਨਾਂ ਤੇ, ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਖ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਕਿਆ ਸੁਣਾਉਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
0: ਅੱਛਾ,
1: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਾਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਖ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ, ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਖਾਖ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਖਾਖ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰਿਸ਼ ਨੇ ਅਤੇ ਸਕੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਭਾਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
0: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ,
1: ਹਾਂਜੀ ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਖ ਸਾਹਿਬ ਜੀ ਦੇਖੋ, ਇੱਕੋ ਪਰਿਵਾਰ ਦੇ ਕਹਿੰਦਾ 5 ਮੈਂਬਰ ਮੈਡਰਿਡ ਤੋਂ ਹੋਇਲਵਾ ਜਿਹੜੀ ਮਰਡਰ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ ਤੇ ਇਹ ਖਕਸਾ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹਦਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖੱਕ ਸਾਹਿਬ ਜੀ ਪਰਿਵਾਰ ਦੇ ਵਿਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉਥੋਂ ਦਾ ਤੇ ਇੱਕ ਕੋਰਦੋਬਾ ਆ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿਚ ਕਹਿੰਦਾ ਅਸੀਂ ਜਾ ਆਏ ਆ ਪਰ ਅਜੇ ਤਿਕਰ ਕਿਸੇ ਪਾਸਿਓ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ ਤੇ ਬਹੁਤ ਲੋਕਾਂ ਨੇ ਖੱਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
0: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
1: ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ ਕਹਿੰਦੀ ਵੀ ਇਹ ਮੇਰਾ ਪਿਤਾ ਸੀਗਾ ਮੇਰਾ ਬਾਪ ਸੀ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਖੱਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਭਈ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਲਗਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਰਚਾ ਵੀ ਹਿੱਸੇ ਲੱਭ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ ਤੇ ਉਹਨਾਂ ਦੀ ਜਿਹੜੀ ਖਾਕਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਾਕਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਬੀਨ ਇਹਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਉਹ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖੱਕ ਸਾਹਿਬ ਜੀ ਐਤਵਾਰ ਦੀ ਰਾਤ ਦੀ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖੱਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰ ਦੇ ਖੱਕ ਸਾਹਿਬ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖੱਕ ਸਾਹਿਬ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਬੀਨ ਇਹਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਉਹ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕਰ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖੱਕ ਸਾਹਿਬ ਜੀ ਐਤਵਾਰ ਦੀ ਰਾਤ ਦੀ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖੱਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿੱਚ ਫਸ ਗਿਆ।

0: ਐਡਰਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ, ਜਿਹੜੀ ਉਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ
1: ਜੀ,
0: ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ। ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸੇ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
1: ਇੱਥੋਂ ਐਕਸੀਡੈਂਟ ਹੋਇਆ।
0: ਹਾਂ, ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਚਲ ਗਿਆ। ਸਾਨੂੰ ਪਤਾ ਵੀ ਦੋਵਾਂ ਟ੍ਰੇਨਾਂ ਦੇ ਵਿੱਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
1: ਬਿਲਕੁਲ।
0: ਹਾਂ, ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸੀਨ ਇੰਨਾ ਹੁੰਦਾ।
1: ਹਾਂਜੀ ਬਿਲਕੁਲ।
0: ਹਾਂ, ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿੱਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ। ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
1: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿੱਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ, ਖਤਮ ਹੋ ਗਈਆਂ ਉਹਨਾਂ ਦਾ।
0: ਬਸ ਬਸ ਬਸ ਬਸ, ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ। ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਜੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਇਸ ਤਰ੍ਹਾਂ ਖਬਰ ਦੱਸ ਕੇ ਗਏ ਆ ਇਹ ਉਹਦੇ ਮੁਤਾਬਕ ਆ। ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ, ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ, ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ, ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਬਿਲਕੁਲ ਸਿੱਧੀ ਆ। ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ, ਉਹਦੇ ਵਿੱਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ। ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ, 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਆ, ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ। ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਚ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਵੱਖਰੀਆਂ ਵੱਖਰੀਆਂ ਇੱਦਾਂ ਹੁੰਦੀਆਂ। ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ। ਤੇ ਅਜੇ ਤੱਕ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿੱਚ ਅਜੇ ਤੱਕ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ। ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ, ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ, ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ। ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ, ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ, ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ, ਰੇਲ ਹੀ ਕਹਿੰਦੇ ਉਹਨੂੰ। ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਡਰਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤੱਕ 10 ਵੱਖਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਨਾ ਉਹ ਲਿਖ ਕੇ ਜਾਂਦੇ ਨਾ ਵੀ ਆਹ ਕਮੀ ਆ, ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ, ਦਿੱਤੀਆਂ ਸੀਗੀਆਂ ਉਹਨਾਂ ਨੂੰ ਵੀ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟਾਂ ਦੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ, ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ

0: ਨਾਲ ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਂਦਾ, ਉਹ ਡਰੱਗ ਵੇਚਦਾ ਸੀ ਹੁਣ ਵੈਨਜ਼ੂਏਲਾ ਵਾਲੇ ਨੂੰ। ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਕੱਖ ਸਾਹਿਬ ਜੀ ਉਹ ਮਾਮਲਾ ਜਿਹੜਾ ਉਹ ਵੱਖਰਾ ਆ,
1: ਵੱਖਰਾ ਹੋ ਗਿਆ, ਬਿਲਕੁਲ
0: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਕੱਖ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ, ਉਹਨੇ ਦੇਖੋ ਕੱਖ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ, ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
1: ਅੱਛਾ,
0: ਹਾਂਜੀ। ਤੇ ਪਰ ਨੋਬਲ ਪੀਸ ਪ੍ਰਾਈਜ਼ ਆ, ਦੇਖੋ ਉਹਨੇ ਲੈ ਵੀ ਲਿਆ। ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ, ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ ਇਲੈਕਸ਼ਨ ਲੜੀ ਸੀ, ਮੇਰਾ ਖਿਆਲ ਆ ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ, ਜਾਂ ਉਹਨੇ ਟਰੰਪ ਨੂੰ ਦੇ ਦਿੱਤਾ। ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਹੈ ਕਿ ਉਹਨੇ ਲੈ ਲਿਆ, ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ, ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ ਸਾਰੇ
1: ਪਰਸਨਲ ਹੋ ਗਿਆ ਜੀ ਚੀਮਾ ਸਰ।
0: ਹਾਂਜੀ ਬਿਲਕੁਲ ਬਿਲਕੁਲ, ਉਹੀ ਹੈ, ਉਹੀ ਆ ਜੀ ਪਰਸਨਲੇ। ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ, ਟਰੰਪ ਸਾਹਿਬ ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਜਿਹੜਾ ਇਹ ਕੱਖ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਮਤਲਬ ਉਹ ਟੀਵੀ ਤੇ ਨੀ ਬੋਲਿਆ, ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ।
1: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ ਲੈ ਲੈ
0: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
1: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜੀ ਵਾਲਾ ਕੰਮ ਮਗਰ ਪੈ ਜਾਏ ਨਾ, ਉਹਨੂੰ ਛੱਡਦਾ ਨਹੀਂ ਆ। ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ, ਉੱਥੇ
0: ਖੇਲ ਦੇਣੀ ਆ, ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿਚ ਆ ਜਿਹੜਾ ਇਹ ਵੀਕਐਂਡ ਦੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਉਹਦਾ ਹੈਗਾ, ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ। ਅੱਗੇ ਵੀ ਖੱਖ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ, ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ, ਪਰ ਅਜੇ ਉਹਨੂੰ ਦਿੱਤਾ।
1: ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ, ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ, ਟਰੰਪ ਸਾਹਿਬ ਨੇ ਤੇ ਕਰਾਈ ਨੀ, ਪਾਕਿਸਤਾਨ ਨੇ ਕਰਾਈ।
0: ਬਿਲਕੁਲ ਬਿਲਕੁਲ, ਉਹ ਤਾਂ ਦੋਨਾਂ ਪਾਸੇ ਦਾ ਜੋਰ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲਾ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ, ਤੇ ਹੁਣ ਉਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਕੱਖ ਸਾਹਿਬ ਜਿਹੜੀ ਹੈਗੀ ਆ ਖ਼ਬਰ ਦੀ, ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿਚ ਵੀ ਕੱਖ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ। ਤੇ ਉਹਨਾਂ ਨੇ ਕੱਖ ਸਾਹਿਬ ਜੀ ਅਮਰੀਕਾ ਦੇ ਜਿਹੜੀ ਗਵਰਨਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਵੀ ਅੱਜ ਦੇ ਨੇ ਜਿਹੜੀ ਆ ਗਵਰਨਮੈਂਟ ਦੀ ਛੁੱਟੀ ਹੁੰਦੀ, ਫੈਡਰਲ ਗਵਰਨਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ,
1: ਬਿਲਕੁਲ ਛੁੱਟੀ ਹੈ।
0: ਹਾਂ, ਉਹਨਾਂ ਨੂੰ ਤਨਖਾਹ ਵੀ ਜਿਹੜੇ ਗਵਰਨਮੈਂਟ ਦੇ ਇੰਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ, ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਕੱਖ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਕੱਖ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾਰ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੂਹਰੇ ਵੀ ਕੰਧ ਪਾਤੀ ਆ ਕਿ ਇਹਦੀ ਜਿਹੜੀ ਆ ਐਵੇਂ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ। ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਖ ਸਾਹਿਬ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI, ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਖ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ। ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗਵਰਨਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਭਾਈ ਇੱਥੇ ਸਾਰੇ ਗੋਰੇ ਹੀ ਹੋਣਗੇ ਉਹਨਾਂ ਦੇ ਵਿੱਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਾਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿੱਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਾਸ਼ਟਰੀ ਆਪਾਂ ਇਹਦੇ ਵਿੱਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਕਾਕ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ ਉਹ ਕਹਿੰਦੇ ਆ ਇਹ ਸਾਰਾ ਗੰਦ ਲਾਉਂਦੀ ਆ ਤੁਸੀਂ ਪਾਈ ਜਾਂਦੇ ਇਹਨੂੰ ਬੰਦ ਕਰੋ ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਇੱਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ ਤੇ ਹੁਣ ਦੇਖੋ ਖਾਲਸਾ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
1: ਇਹੋ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜ ਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਇਹਨੇ ਸਾਲਾਂ
0: ਦਾ ਬਿਲਕੁਲ ਬਿਲਕੁਲ ਬਿਲਕੁਲ
1: ਅਖੀਰ ਤੇ
0: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਯੂਨੀਅਰ ਦੇ ਜਿਹੜੇ ਆ ਇਹ ਲੜਕੇ ਹੈਗੇ ਉਹਨਾਂ ਦੇ ਤੇ ਇਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ ਤੇ ਇਹਨਾਂ ਨੇ ਖਾਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ ਤੇ ਇਹਨਾਂ ਨੇ ਖਾਕ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਵਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਵੀ ਖਾਕ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖਾਕ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ ਇਦੂ ਬਾਅਦ ਕੋਈ ਹੋਰ ਆ ਜਾਊਗਾ ਚੰਗਾ ਆ ਜਾਊਗਾ ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ ਬਹੁਤੀਆਂ ਇਹ ਜਿਹੜੀਆਂ ਗੇਮਾਂ ਖਾਕ ਸਾਹਿਬ ਜੀ ਇਹ ਹੋਣਾ ਹੋਣਾ ਕੁਛ ਨੀ ਹੁੰਦਾ ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ ਤਿੰਨ ਰਹਿ ਗਏ ਆ ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜ ਦੇ ਆ ਜਾਣਗੇ ਮੇਰਾ ਖਿਆਲ ਆ ਜਿੱਥੋਂ ਤੱਕ ਖਾਕ ਸਾਹਿਬ ਜੀ ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ ਆਪਣਾ ਹਿੱਸਾ ਪਾ ਦਿਓ ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ ਬਿਲਕੁਲ ਮੈਨੂੰ ਵੀ ਇੱਦਾਂ ਲੱਗ ਰਿਹਾ ਭਾਈ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭਾਈ ਉਹਨੇ ਹੀ ਬਣਨਾ ਆ ਤੇ ਦੇਖੋ ਕੀ ਹੁੰਦਾ ਸ਼ਾਇਦ ਖਾਕ ਸਾਹਿਬ ਜੀ ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ 4 ਸਾਲ ਪੂਰੇ ਕਰਨਗੇ ਜਾਂ ਨਹੀਂ ਇਹਦੇ ਵਿੱਚ ਵੀ ਕਈ ਵਾਰੀ ਕਈ ਵਾਰੀ ਉਹ ਲੱਗਦਾ ਹੁੰਦਾ ਵੀ ਯਾਰ ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ
1: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ ਇੰਪੀਚਮੈਂਟ ਦੀਆਂ ਤਿਆਰੀਆਂ, ਉਧਰੋਂ ਇਹ ਹੋ ਰਿਹਾ, ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ, ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ, ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ, ਮੈਂ ਕਿਸੇ ਕੋਲ ਨੀ ਡਰਦਾ, ਮੈਂ ਕੋਰਟ ਤੋਂ ਨੀ ਡਰਦਾ, ਮੈਂ ਕਿਸੇ ਕੋਲ, ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ, ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ
0: ਉਹ
1: ਅੱਗੇ ਵਧਣਾ ਔਖਾ ਹੋ ਰਿਹਾ ਜੀ, ਦਿਨੋ ਦਿਨ ਹੋ ਰਿਹਾ,
0: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ, ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਅਖਖ ਸਾਹਿਬ ਦੀ ਉਹ ਵੀ ਉਹਦੇ ਨਾਲ ਟੁੱਟ ਰਹੇ ਆ,
1: ਟੁੱਟ ਰਿਹਾ ਜੀ, ਉਹਦੇ ਅੰਗੇ ਸਪੋਰਟ ਹੋਈ ਆ
0: ਪਾਰਟੀ ਦੇ, ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ, ਤੇ ਹੁਣ ਜਿਹੜੇ ਹੈਗੇ ਅਖਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜੀ, ਇਹਦੇ ਬਾਰੇ ਆਪਾਂ ਗੱਲ ਕਰੀਏ, ਮਾਰਟਿਨ ਲੂਥਰ ਕਿੰਗ ਨੇ ਅਖਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ,
1: ਬਿਲਕੁਲ
0: ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ, ਤੇ ਇੱਥੇ ਸਾਡੇ ਅਖਖ ਸਾਹਿਬ ਜੀ ਫਰੈਸ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਸ਼ਨੋ ਦੇ ਵਿੱਚ, ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਤੀ, ਉਹ ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ, ਪਿੱਛੇ ਚਾਹੇ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾ ਤੇ, ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ, ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ, ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰ ਬੁੱਤ ਲੱਗੇ ਸੀਗੇ। ਸੋ ਅਖਖ ਸਾਹਿਬ ਜੀ ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ, ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਉਹ ਰਾਮ ਚੰਦਰ ਕ੍ਰਿਸ਼ਨ ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
1: ਦੁਨੀਆ ਦੇ ਡਾਕਟਰ ਸਾਹਿਬ ਆ ਗਏ ਆ, ਤੇ ਆਪਾਂ ਅਗਲਾ ਪ੍ਰੋਗਰਾਮ ਕਰੀ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ,
0: ਜੀ
1: ਕੱਟ ਦਿਓ ਛੇਤੀ, ਡਾਕਟਰ ਸਾਹਿਬ ਹੋਲਡ ਕਰਿਓ ਜੀ,
0: ਜੀ
1: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾਂ, ਐਡ ਪੀਪਲ।

¿Quién más habla? ¿Aló? Aquí voy a...

0: ਲੋ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ ਜੇ ਕੋਈ ਬਹੁਤ ਜ਼ਿਆਦਾ ਫਸਿਆ ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ ਬਾਕੀ ਦੇ ਲਾਸਟ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਜੋ ਜੀ ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ
1: ਮੁਸ਼ਕਲ ਹੋ ਗਿਆ ਲੱਭਣੇ
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ ਹੁਣ ਨਹੀਂ ਸਮਝ ਆਉਂਦੀ ਕੀ ਹੋ ਰਿਹਾ
1: ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰਦੇ ਹਾਂ ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲਓ ਜੀ ਜੁੜ ਗਏ।
1: ਅਸੀਂ ਹੁਣ ਸੈੱਲ
0: ਆਇਓ ਜੀ, ਸਤਿ ਸ੍ਰੀ ਅਕਾਲ।
1: ਆਓ ਜੀ, ਕੀਮਾ ਸਾਹਿਬ ਜੀ ਹੈ, ਸਤਿ ਸ੍ਰੀ ਅਕਾਲ ਜੀ। ਉਸ ਕੋਕ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚਿਆ, ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ, ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ। ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ। ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ, ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ, ਐਕਸਪਲੇਨੇਸ਼ਨ ਹੈ ਨੀ। ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ, ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ, ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ। ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ, ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ, ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ। ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ, ਵਿਚਾਰਵਾਨ ਲੋਕ ਜਿਹੜੇ ਨੇ, ਉਸ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਅੱਗੇ ਕਈ ਤਰ੍ਹਾਂ ਕੀਤੀਆਂ ਹੋਈਆਂ ਨੇ, ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ, ਚੱਲ ਰਹੇ ਹਾਂ, ਮੰਨ ਰਹੇ ਹਾਂ, ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ, ਉਹਦੀ ਮਾਨਤਾ ਕਰਦਿਆਂ ਹੋਇਆਂ, ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ। ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆਂ ਇਸ ਵੇਲੇ ਵੀ ਪੈਰਲ, ਹਮੇਸ਼ਾ ਹੀ ਦੋ ਚੀਜ਼ਾਂ ਪੈਰਲ, ਕਿਉਂਕਿ ਬਾਬਾ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਤਰ ਨਾ ਜਾਈ। ਜੇ ਮੈਨੂੰ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ, ਤੇ ਮੇਰੇ ਕਿਸੇ ਨੇ ਜਾਣਾ ਹੀ ਨਹੀਂ ਸੀ, ਮੇਰੇ ਕਹਿਣ ਚ ਵਸ ਨਹੀਂ ਸੀਗਾ ਵੀ ਮੈਂ ਉਹਨੂੰ ਦੱਸ ਸਕਦਾ।
2: ਬਿਲਕੁਲ,
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ, ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ, ਅਸੀਂ ਨਹੀਂ ਜਾਣ ਸਕਦੇ। ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ, ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ, ਉਸ ਨੇ ਇੱਕ ਲਿਮਿਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਕਹਿ ਦਿੱਤਾ ਵੀ ਨਹੀਂ, ਇਸ ਤੋਂ ਬਾਅਦ ਬੰਦ ਹੈ। ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ, ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ, ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਾਰਬੇਜ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ। ਪਰ ਹਰੇਕ ਅੰਗ ਦੀ, ਹਰੇਕ ਮਸਲ ਦੀ, ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ, ਨਰਵਸ ਸਿਸਟਮ ਹੈਗਾ ਆ। ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ, ਬ੍ਰੇਨ ਦੇ ਨਾਲ ਜੁੜਿਆ ਹੋਇਆ। ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ, ਇਸ ਸਿਰ ਦੇ ਵਿੱਚ ਰੱਖੀ ਹੋਈ, ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ। ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਅੱਗੇ ਵੀ ਕਰ ਚੁੱਕੇ ਹਾਂ, ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ। ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ, ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ, ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ, ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ। ਮੰਨਾਂਗੇ ਚੱਲਦਾ ਰਹੇ, ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ, ਜਿਵੇਂ ਧਰਤੀ ਹੋਰ ਭਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ, ਉਸ ਵੇਲੇ ਤਾਂ ਨਹੀਂ ਸੀ ਪਤਾ, ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ, ਭੋਗ ਹੋ ਗਈ। ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ, ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ। ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ, ਇਹਦਾ ਤੇ ਸਾਨੂੰ ਪਤਾ ਹੈਗਾ ਆ। ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ, ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ, ਇਹਨੂੰ ਕੌਣ ਚਾਲੂ ਕਰਦਾ ਆ, ਇਹ ਕਿੱਥੋਂ ਆਰਡਰ ਲੈਂਦਾ ਹੈਗਾ ਆ? ਕਿਉਂ? ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ, ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ। ਪਾਣੀ ਉਬਲਿਆ ਤੇ ਭਾਪ ਬਣ ਗਈ ਹੈ, ਭਾਪ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਚੱਲੇ ਆ ਗਿਆ ਹੈਗਾ। ਇੱਕ ਰੂਟੀਨ ਕਲਚਰ, ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ, ਉਹ ਚੱਲਿਆ ਜਾ ਰਿਹਾ ਹੈ। ਬ੍ਰੇਨ ਤੱਕ ਆਰਡਰ ਗਿਆ, ਬ੍ਰੇਨ ਤੋਂ ਆਰਡਰ ਵਾਪਸ ਆ ਗਿਆ, ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ। ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ, ਅਸੀਂ ਮੰਨ ਲਈ ਨੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਬਣ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ। ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ, ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 392,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ, ਉਹ ਜਿੰਨੇ ਕੁ ਸਾਡੇ ਵਾਸਤੇ ਸੀ ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ, ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ, ਇਹ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਈ। ਸੋ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ, ਤਾਂ ਸਰੀਰ ਇੱਕ ਉਮਰ ਗਰਮੀ ਕਿਤੇ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ 1000ਵੇਂ ਹਿੱਸੇ ਦੇ ਵਿੱਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ। ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ, ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤਾਂ ਕੋਈ ਚਾਹੀਦਾ, ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ। ਇਹਦਾ ਮਤਲਬ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ, ਕੋਈ ਨਾ ਕੋਈ ਹੋਰ ਐਂਡ ਹੋਵੇਗਾ, ਔਰ ਉਸ ਐਂਡ ਨੂੰ ਵੇਖਦੇ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ। ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ, ਹੱਡੀਆਂ ਹੈ, ਮਾਸਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਦਿੱਖ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਦਿੱਖ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ। ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ, ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਹੇ ਹਾਂ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ, ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਮੈਂ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ। ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ, ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ। ਇਸ ਖੱਟਾ ਮਿੱਠਾ ਜੋ ਵੀ ਕੁਛ ਅੱਖਾਂ ਵੇਖਦੀਆਂ ਨੇ, ਜੀਭ ਟੇਸਟ ਕਰਦੀ ਹੈ, ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ, ਇਹ ਸਾਰੇ ਕੋਈ ਦਾ ਨਿਰਣਾ। ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ, ਤੁਸੀਂ ਲੰਘੇ ਜਾਂਦੇ ਹੋ ਸੜਕ ਤੇ, ਤੁਹਾਨੂੰ ਨਹੀਂ ਪਤਾ ਵੀ ਡਾਕਟਰ ਕੋਈ ਪੁੱਛ ਰਿਹਾ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ, ਤੁਸੀਂ ਕਹਿੰਦੇ ਯਾਰ ਮੈਂ ਨੀ ਵੇਖੀ, ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ, ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ, ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ। ਤਾਂ ਭਾਵ ਕੀ ਵਾਹ ਪੈਣ ਤੱਕ, ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ, ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ। ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਹੈ, ਕੋਲ ਤੁਸੀਂ ਬੈਠੇ ਹੋਏ ਹੋ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ, ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿੱਚ ਕਹਿ ਲੋ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲੋ ਕਿਸੇ ਥਾਂ ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਹੀ ਨਹੀਂ ਕਿ ਟੋਇਆ ਸੀਗਾ, ਜੇ ਤੈਨੂੰ ਪਤਾ ਨਹੀਂ ਗਿਆ ਕਿ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ ਵੀ ਨਹੀਂ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ, ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ। ਪਰ ਮੈਂ ਤੁਹਾਨੂੰ ਉਹ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ, ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀਆਂ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ ਅਸੀਂ ਇਹ ਕਹਿੰਦੇ। ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ ਲਿਆ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮੰਨਣ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ, ਜਾਂ ਕਹਿ ਦੋ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ, ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨਦੇ, ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਤੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ। ਹੁਣ ਇਸ ਉੱਪਰ ਤਾਂ ਰੱਬ ਹੀ ਹੈ, ਇਨਫਿਨਿਟੀ ਹੈ, ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਚ ਸਟੂਡੈਂਟਸ ਨੂੰ ਇਹ ਪੜ੍ਹਾਇਆ, ਕਿਉਂਕਿ ਸਾਡੀ ਫਿਲਾਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਤੇ ਦੇਖੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜ੍ਹਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੋਟ ਆ ਰਿਹਾ ਹੈ। ਹੁਣ ਉਸ ਸਪੋਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਂ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ, ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਇਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ, ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ, ਘੱਟ ਘੱਟ ਮੈਂ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ। ਹੁਣ ਸਾਇੰਸ ਨੇ ਇਸ ਹਾਈਪੋਥੀਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ। ਅੰਡਰ ਚ, ਜੇਰੇ ਚ, ਸੇਤੇ ਚ, ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੋਈ ਕੁਛ ਅੰਡੇ ਚੋ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਤਪੁਜ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨੀ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੋਇਆ ਇਹਦਾ ਮਤਲਬ ਅਜੇ ਇਹ ਹਾਈਪੋਥੀਸਿਸ ਸੀ, ਔਰ ਉਸ ਹਾਈਪੋਥੀਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟ੍ਰੋਨ, ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ, ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਹੈ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ। ਸੈੱਲ ਚਾਹੇ ਬਨਸਪਤੀ ਦਾ ਹੋਵੇ, ਸੈੱਲ ਚਾਹੇ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ। ਔਰ ਦੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ, ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ, ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ, ਉਹ ਨਾਨ ਲਿਵਿੰਗ ਨਹੀਂ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ, ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਲਿਵਿੰਗ ਹੈ। ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ, ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ, ਉਹੀ ਐਨਰਜੀ ਤੇ ਇਹਦਾ ਮਤਲਬ ਕੀ ਹੋਇਆ? ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ, ਅੰਡੇ, ਜੇਰ, ਸੇਤੇ, ਉਤਪਜ। ਤੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆਂ ਮੈਂ ਆਪਾਂ ਇਸ ਗੱਲ ਤੇ ਪਹੁੰਚੇ ਹਾਂ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ, ਆਹ ਸਰੀਰ ਸਾਡਾ ਪਰਦਾ ਆ, ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ, ਸਮਝੋ ਪਰਦੇ ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ, ਉਹਦਾ ਅਕਸ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ, ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ, ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਵਾਈ ਜਾਓ, ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ, ਹੁਣ ਕੀ ਹੋ ਰਿਹਾ? ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹਦੇ ਨੂੰ ਟੱਟੀਆਂ ਲਾ ਦੂਗੀ, ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰੋਂ ਜ਼ਬਰਦਸਤੀ ਬੰਦ ਕਰ ਦਿੱਤਾ, ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ? ਉਸ ਪ੍ਰੋਜੈਕਟਰ ਤੇ ਪਹੁੰਚ ਕੇ, ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ, ਦਿਖਾਈ ਕਿਵੇਂ ਦੇਊਗੀ? ਦਿਖਾਈ ਕਿਵੇਂ ਦੇਊਗੀ? ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ? ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ? ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ, ਕਹਿ ਨਾ ਕਥਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ, ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ। ਯਾਰ ਤੂੰ ਇਹ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਤੇਰੇ ਕੋਲੇ? ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿੱਚ ਵੀ ਅਸੀਂ ਮੰਗਦੇ ਹਾਂ, ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ। ਵਟ ਯੂ ਫੀਲ, ਵਟ ਯੂ ਰਿਅਲਾਈਜ਼, ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ, ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸ਼ਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ ਪਰ ਇਹ ਉਹਦੀ ਮਹਾਨਤਾ ਹੈ ਇਹ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ ਇਹਦਾ ਤਾਂ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ ਦੀਵਾਰ ਦੀ ਬਣਤਰ ਇਹ ਉਹ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀ ਨੇ ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ ਹਿੰਦੀ ਚ ਵੀ ਹੋ ਗਈਆਂ ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ ਕਿਆਸੋ ਅਸੀਂ ਐਮ ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ ਅਸੀਂ ਉਹਦੇ ਤੇ ਜਿਉਂਦੇ ਹਾਂ ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ ਪਹਾੜਾਂ ਤੇ ਜਾਓ ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ ਲੋਅ ਪੋਰਸ਼ਨ ਜ਼ਿਆਦਾ ਹੈ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਹੀ ਵਧੀਆ ਤੌਰ ਤੇ ਕੰਮ ਕਰ ਸਕਦੇ ਨੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ ਥੋੜਾ ਜਿਹਾ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ ਠੀਕ ਤਰ੍ਹਾਂ ਕੰਮ ਕਰ ਸਕਦੇ ਆ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆਂ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ ਇਹਦੇ ਚ ਵਾਟਰ ਹੈ ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ ਹੋਰ ਪ੍ਰੋਟੀਨ ਵਗੈਰਾ ਹੈ ਉਹ ਸਾਰਾ ਕੁਛ ਮਿਕਸ ਕੀਤਾ ਹੈ ਪਰ ਇੱਕ ਕੰਪੋਜੀਸ਼ਨ ਬਣ ਗਈ ਉਹਨੂੰ ਅਸੀਂ ਦੁੱਧ ਕਹਿ ਦਿੰਦੇ ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ ਜੀਵਨ ਦੁੱਬਰ ਹੋ ਜਾਏਗਾ ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ ਚਾਹੇ ਪੋਇਜ਼ਨ ਆ ਗਈ ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈ ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈ ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ ਪਿੰਡ ਚ ਵੜਦੇ ਹੋ ਨਾ ਕਿਸੇ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ ਸਾਨੂੰ ਪਤਾ ਹੁੰਦਾ ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ ਜੇ ਹੋਰ ਗੱਲਬਾਤ ਕਰਨੀ ਜੇ ਨਹੀਂ ਕੋਈ ਪਿੰਡ ਚ ਵਾਕਫ ਕਰ ਤੇ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਹਾਂ ਨਾ ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਗਈ ਜਿਹੜੀ ਸਾਰਿਆਂ ਤੋਂ ਵੱਡੀ ਹੈ ਤੇ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ ਨਿਊਕਲੀਅਸ ਜਿਹੜਾ ਹੈਗਾ ਆ ਇਹ ਸਭ ਤੋਂ ਵੱਡਾ ਔਰਗੇਨਲ ਹੈ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਬਲ ਲੇਅਰ ਵਾਲੀ ਹੈ ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੇ ਵਾਰ ਵਾਰ ਮੈਨੂੰ ਜੇਲਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਜੇਲ੍ਹ ਚ ਰਹਿ ਗਈਆਂ ਇੱਕ ਬਾਹਰ ਆ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ ਫਿਰ ਡਿਓੜੀ ਦੇ ਅੰਦਰ ਵਾਲਾ ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ ਜਿੱਥੇ ਸਾਰੀ ਕਾਰਵਾਈ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਹੈ ਕਿ ਸਿੱਧਾ ਰਾਹ ਜਾਂਦਾ ਹੈਗਾ ਔਰ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਨੂੰ ਕਹਿ ਸਕਦੇ ਹੋ ਪੀ ਪੋਸਟ ਵਾਲੀ ਨਹੀਂ ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ ਤੇ ਚੱਕਰ ਹੌਲਦਾਰ ਦੇ ਉੱਪਰ ਇੱਕ ਬੰਦਾ ਬੈਠਾ ਹੁੰਦਾ ਜੇ ਚਾਹ ਚ ਫਿਰ ਨਿਗਰਾਨੀ ਕਰ ਰਿਹਾ ਉਹਦੇ ਤੋਂ ਸੱਜੇ ਪਾਸੇ ਜੇਲੀ ਕੈਦੀਆਂ ਦੀਆਂ ਬੈਰਕਾਂ ਨੇ ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ ਭਾਵ ਇੰਨੇ ਸਾਰੇ ਦਰਵਾਜ਼ੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਹਾਂ ਉਹ ਲੋਕ ਖੋਲ ਰਹੇ ਹਾਂ ਤੇ ਦੱਸਦੇ ਹਾਂ ਵੀ ਪਹਿਲੀ ਦੀਵਾਰ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲਓ ਅਮੀਨੋ ਏਸਿਡ ਦਾ ਬਣਿਆ ਹੋਇਆ ਇਹਦੇ ਵਿੱਚ ਫੈਟ ਹੈਗਾ ਆ ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ ਫੈਲਦਾ ਹੈ ਸੁਕੜਦਾ ਹੈ ਫੈਲਦਾ ਹੈ ਸੁਕੜਦਾ ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਤੋਂ ਬਾਹਰ ਆ ਸਕਦੀਆਂ ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ ਤੇ ਇਸ ਖੜਾ ਤੇ ਹੈ ਨਹੀਂ ਰਿਮੂਵ ਕਰ ਰਿਹਾ ਆ ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਚ ਸਾਨੂੰ ਦਿਖਾਈ ਦੇ ਰਿਹਾ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟ ਸੈਲਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ ਇੱਕ ਬਹੁਤ ਵੱਡੀ ਚੀਜ਼ ਆ ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਪਰ ਸਾਰੀਆਂ ਕੀਮਤੀ ਨੇ ਜਿਵੇਂ ਅਸੀਂ ਘਰ ਬਣਾਉਂਦੇ ਆ ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਤੇ ਆਏ ਗਏ ਵਾਸਤੇ ਹੈ ਉਸ ਤੋਂ ਬਾਅਦ ਅੰਦਰ ਜਾਓ ਸਾਡੀ ਰਸੋਈ ਹੈ ਆ ਸਾਡਾ ਲਿਵਿੰਗ ਰੂਮ ਹੈ ਬੈਡਰੂਮ ਹੈ ਔਰ ਫਿਰ ਅਸੀਂ ਬਣਾਉਂਦੇ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਕੀਮਤੀ ਚੀਜ਼ਾਂ ਗਹਿਣਾ ਗੱਟਾ ਹੋਰ ਇੱਧਰ ਉੱਧਰ ਸਾਡੀਆਂ ਵਸੀਤਾਂ ਸਾਰੀਆਂ ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ ਉਹ ਸਾਰੀਆਂ ਉੱਥੇ ਰੱਖਦੇ ਹਾਂ ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ ਇਵੇਂ ਇਹਦਾ ਆਪਣਾ ਇੱਕ ਇਨਵਾਇਰਮੈਂਟ ਹੈ ਇਹਦਾ ਇੱਕ ਆਪਣਾ ਚੱਲਣ ਹੈ ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਵੇ ਖਰਾਬ ਨਾ ਹੋ ਜਾਵੇ ਬਹੁਤੀ ਆਸਾਨੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਜਦੋਂ ਕਿ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿਚ ਨਿਊਕਲੀਅਸ ਦੇ ਵਿਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿਚ ਹੁੰਦੇ ਨੇ ਜੀਨਸ, ਕ੍ਰੋਮੋਸੋਮਸ, ਕ੍ਰੋਮੋਸੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਖੈਰ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੇਡੀਆਂ ਗੁਲਾਈ ਵਾਲੀਆਂ, ਉੱਥੇ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ, ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿਚ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉਥੋਂ ਹੁੰਦਾ, ਸਵਿਚ ਉਥੇ ਹੀ ਆ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ। ਅਜਿਹੀ ਮੈਂ ਦੱਸਣਾ ਆਇਆ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟ੿ਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿਚ ਹੈਗੀਆਂ ਨੇ। ਪਰ ਇਹਦੇ ਵਿਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਤੇ ਉਹਨੇ ਜ਼ਮੀਨ ਲਈ ਸੀ, ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰ ਨੂੰ ਉਹਨੇ ਦੇ ਦਿੱਤੀ, ਉਹਨੇ ਵੀ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਇਹਦੇ ਵਿਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨੀ ਤੇ ਥੋੜਾ ਥੋੜਾ, ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ, ਜਿਹਦੀ ਅੱਖ ਫਰਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿੱਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ, ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਆ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆਹ ਬੰਦਾ, ਕਿਉਂਕਿ ਇੱਥੇ ਤੁਹਾਨੂੰ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤੇ ਉਸ ਹਾਲਾਤ ਵਿਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਅਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਕਿ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ, ਤੇ ਉਸ ਪੈਟਰਨਿਟੀ ਦੇ ਟੈਸਟ ਵਿਚ ਕੀ ਆ, ਦੋ ਤਿੰਨ ਬੰਦੇ ਆ ਗਏ, ਉਹਨਾਂ ਦੇ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ, ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆਹ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ। ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚੋਂ ਵੇਖਣਾ ਹੈ ਨਾ। ਸੋ ਜਿਹੜੇ ਬੰਦੇ ਵੇਖੇ ਨੇ ਉਹਨਾਂ ਬੰਦੇ ਜਿਹੜੇ ਕੁਐਸਚਨ ਦੇ ਵਿਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆਹ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੀ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ। ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ, ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿੱਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਤਰ੍ਹਾਂ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ, ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹਦੇ। ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ, ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ, ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇਹਨਾਂ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ, ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ, ਔਰ ਉਸ ਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ, ਕਿੰਨੇ ਕਿੱਲੇ ਆ ਵੀ ਚੌਕ, ਅਗਾਂ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂ ਉਹਦੀ ਹੀ ਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ, ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਕੋਲ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਰਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਹੈ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਰੀਪ੍ਰੋਡਕਸ਼ਨ, ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ, ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਹੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੋਗੀ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਦੀ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ ਆ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਜੇ ਇਹਦੇ ਚ ਖਰਾਬੀ ਆ ਗਈ ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਵੀ ਹੋ ਸਕਦੀ, ਤੁਹਾਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ, ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਇੱਕ ਹੀ ਬੱਚਾ ਹੋਇਆ, ਤੇ ਅਗਾਂਹ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਿਹੜੇ ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ, ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ, ਐਂ ਤਾਂ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿੰਸ ਬੱਚੇ ਹੁੰਦੇ ਨੇ ਭਾਵ ਇੱਕ ਪਰਸੈਂਟਾ ਤੋਂ ਪੈਦਾ ਹੋਣ ਵਾਲੇ ਦੋ ਬੱਚੇ ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾ ਬਣਨ ਵਾਲੇ ਦੋ ਬੱਚੇ ਇਸ ਤਰ੍ਹਾਂ ਦੀ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ ਹੈ ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਹੈ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ ਦੂਸਰੀ ਗੱਲ ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ ਹੈ ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ ਇਹਨੂੰ ਸਿੰਥੇਸਾਈਜ਼ ਕਹਿੰਦੇ ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਅਲੱਗ ਪਰਸੈਂਟਾ ਬਣਨ ਵਾਲੇ ਦੋ ਬੱਚੇ ਇਸ ਤਰ੍ਹਾਂ ਦੀ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ ਹੈ ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ ਦੂਸਰੀ ਗੱਲ ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ ਹੈ ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ ਇਹਨੂੰ ਸਿੰਥੇਸਾਈਜ਼ ਕਹਿੰਦੇ ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆ ਇਹਦਾ ਪਿਓ

ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ ਹੈ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ। ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ, ਵੀ ਆ ਇਹਦਾ ਪਿਓ ਤੇ ਆ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਇਹ ਮਾਂ ਨੇ ਜੰਮਿਆ ਹੈਗਾ, ਫਰਕ ਸਿਰਫ ਪਿਓ ਦਾ ਹੀ ਪੈਂਦਾ ਆ, ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ ਰਾਈਬੋ ਨਿਊਕਲੀਅਕ ਏਸਿਡ ਜਾਂ ਡਿਸਆਕਸੀ ਰਾਈਬ ਨਿਊਕਲੀਅਕ ਏਸਿਡ ਦਾ ਨਾਂ ਹੈਗਾ ਆ, ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿਚ, ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਵੀ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ, ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ? ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ ਹੈ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਪਾਂ ਇੰਗਲੈਂਡ ਦੇ ਵਿਚ ਉਹਨਾਂ ਨੇ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ ਡੀ ਐਨ ਏ ਦੇਖਣ ਦੀ ਕੋਸ਼ਿਸ਼ ਕੀਤੀ, ਔਰ ਡੀ ਐਨ ਏ ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ ਡੀ ਐਨ ਏ ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿਚ ਇਥੋਪੀਆ ਵਗੈਰਾ ਨੂੰ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ, ਇਹਦਾ ਮਤਲਬ ਇਹ ਜਨਰੇਸ਼ਨ ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਨਹੀਂ ਹੁੰਦੀ, ਨਵੇਂ ਨਹੀਂ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ, ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ, ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ, ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਨਾ, ਔਰ ਸਾਰੇ ਪਲੈਨਟਾਂ ਨੂੰ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਹਨੂੰ ਥਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ, ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਇਹ ਸਾਨੂੰ ਦਿਖਾਈ ਦਿੰਦੇ ਨੇ, ਔਰ ਇਹਦੇ ਵਿਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ, ਔਰ ਇਸੇ ਤਰ੍ਹਾਂ ਇਹਦੇ ਵਿਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ। ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ ਰਾਈਬੋ ਨਿਊਕਲੀਅਕ ਏਸਿਡ ਜਾਂ ਡਿਸਆਕਸੀ ਰਾਈਬੋ ਨਿਊਕਲੀਅਕ ਏਸਿਡ, ਇਹ ਕਿਹਦੇ ਜਿਹੜੇ ਦੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿਚ ਰਹਿੰਦੇ। ਸੋ ਇਹ ਸਾਰੀਆਂ ਗੱਲਾਂ, ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਡ ਅੰਦਰ ਨਿਊਕਲੀਅਸ ਦੇ ਵਿਚ ਭਰਿਆ ਹੋਇਆ ਹੈ, ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ। ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ, ਔਰ ਇਹਦੇ ਵਿਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ, ਔਰ ਇੰਜ ਕਹਿ ਲਓ ਕਿ ਸਸਪੈਂਡ

0: ਮੈਡੀਕਲ ਟਰਮ ਦੇ ਵਿੱਚ ਲਿਖਦੇ ਨੇ ਸਸਪੈਂਡਡ ਨੇ, ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ ਹੈ। ਇਸ ਜੈਲੀ ਵਰਗੇ ਮਟੀਰੀਅਲ ਦੇ ਵਿੱਚ ਇਹ ਬਰਾਬਰ ਦੂਰੀ ਤੇ ਇੱਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ। ਫਿਰ ਇਹਦੇ ਵਿੱਚ ਇੱਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ, ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ, ਇਧਰੋ ਇਧਰ ਲੈ ਕੇ ਜਾਂਦੇ ਹੈਗੇ ਨੇ। ਇਸ ਨਿਊਕਲੀਅਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ, ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ, ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿੱਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ। ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿੱਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਕਿ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ। ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਕਰਨੀ ਹੈ। ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ, ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤਾਂ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਡੇ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ, ਉਹ ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ, ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ, ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ, ਠੀਕ ਹੈ। ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ, ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ। ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਤਰ੍ਹਾਂ ਦੱਸ, ਇੱਕ ਮਿਊਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ। ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਤੇ ਨਾ ਆਪਾਂ ਜਾਈਏ, ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਉਹ ਬਰਾਬਰ ਜਾਣ। ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਤੇ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ, ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ, ਤੁਸੀਂ ਕਿਵੇਂ ਕਰ ਸਕਦੇ ਹੋ, ਤੁਹਾਨੂੰ ਕਿਵੇਂ ਕਰਨਾ ਚਾਹੀਦਾ ਐਸਾ, ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰਦੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆਹ ਉਹਨੂੰ ਨਹੀਂ ਦੇਣੀ? ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈਣੀਆਂ? ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ, ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ। ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਪਹਿਲਾਂ ਡਿਸਕਸ ਕੀਤਾ ਹੈਗਾ ਆ, ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ, ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ, ਤੇ ਸਾਰਾ ਕੁਝ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ, ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਰਹਿ ਕੇ ਉਹ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਰੁਸਿਆ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਇਹ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ। ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਉਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਹੈ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ। ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਨਾਰਮਲ ਹੈ, ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਕਿ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ, ਬੰਦੇ ਵੇਖੇ ਹੁੰਦੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ, ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਉਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ। ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ, ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ, ਇਹਨਾਂ ਦਾ ਆਪਸ ਇੱਕ ਫਰਕ ਹੈਗਾ, ਲਿਮਿਟਡ ਫਰਕ ਹੈਗਾ। ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਆ, ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਇਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ। ਪਰ ਜੇ ਇਹ ਇਕਦਮ ਹੀ ਫਰਕ ਪੈ ਜੇ, ਵਾਧਾ ਘਾਟਾ ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ, ਕਰੈਕਟਰ ਹੀ ਬਦਲ ਜਾਵੇ ਟੋਟਲ, ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ, ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ, ਨੱਕ ਦਾ ਕੰਮ ਹੈਗਾ ਆ, ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਲ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ, ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ। ਅਸਲ ਬੇਸਿਕ ਤਾਂ ਸਾਡਾ ਉਹ ਹੈ ਨਾ, ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ। ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ, ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ, ਉੱਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ, ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ, ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ, ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ, ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲੋਕੋ ਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਉਸਨੂੰ, ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਤੁਸੀਂ ਆਟੋ ਅਮਿਊਨ ਡਿਜ਼ੀਜ਼ ਸਮਝਦੇ, ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ, ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ, ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ, ਤੇ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ, ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ, ਪੁਲਿਸ ਹੀ ਉੱਥੇ ਹਫੜਾ ਥਫੜੀ ਫੈਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ? ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਅਮਿਊਨ ਡਿਜ਼ੀਜ਼, ਠੀਕ ਹੈ। ਦੂਸਰੀ ਗੱਲ, ਮਸਕੁਲ ਐਟਰੋਫੀ, ਸੋਕੜਾ ਸੁੱਕ ਜਾਣਾ, ਕਈਆਂ ਹਾਲਾਤਾਂ ਦੇ ਵਿਚ ਸੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਹੋਣਾ ਸ਼ੁਰੂ ਹੋ ਜਾਣਾ, ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਿਹਾ ਜੀ ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓ ਪਲਾਜ਼ਮ ਦੇ ਉੱਪਰ ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨੀ ਸੀ ਜਿਸ ਕਰਕੇ ਐਸਾ ਹੋਇਆ ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ ਹੋਮਿਓਪੈਥਿਕ ਸਾਇੰਸ ਸ਼ੁਰੂ ਹੀ ਉੱਥੋਂ ਹੁੰਦਾ ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਜਿਸ ਕਰਕੇ ਅਸੀਂ ਮੰਨਦੇ ਨਹੀਂ ਹੁਣ ਹੌਲੀ ਹੌਲੀ ਮੰਨ ਰਹੇ ਹਾਂ ਸਰੀਰ ਨੂੰ ਮੰਨਿਆ ਫਿਰ ਸਿਸਟਮ ਨੂੰ ਮੰਨਿਆ ਫਿਰ ਸਿਸਟਮ ਦੇ ਉੱਤੇ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ ਬ੍ਰੇਨ ਨੂੰ ਮੰਨ ਲਿਆ ਔਰ ਫਿਰ ਅਸੀਂ ਹੁਣ ਨਿਊਕਲੀਅਰ ਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਜਿਵੇਂ ਆਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ ਇਹ ਬਹੁਤ ਉਰੇ ਦੀ ਗੱਲ ਸਾਡੇ ਉਸ ਹਾਈਪੋਥੈਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ ਸੋ ਅੱਜ ਦਾ ਸਮਾਂ ਕਿਉਂਕਿ ਮੇਰਾ ਸਮਾਪਤ ਹੋ ਗਿਆ ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ ਇਹਦਾ ਕੰਮ ਕੀ ਹੈਗਾ ਆ ਔਰ ਇਹਦੇ ਅੰਦਰ ਕੀ ਹੈਗਾ ਆ ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568 ਮੇਰਾ ਫੋਨ ਨੰਬਰ 4086871899 ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿਚ ਵਾਧਾ ਹੋ ਰਿਹਾ ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰਸ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ ਰੇਡੀਓ ਪ੍ਰਵਾਸ ਸੁਣਨ ਰੇਡੀਓ ਸਬਰੰਗ ਸੁਣਨ ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ ਰੱਬ ਰਾਖਾ ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ ਤੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸਤਿ ਸ੍ਰੀ ਅਕਾਲ
2: ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਥੈਂਕ ਯੂ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਸਰੋਤਿਓ ਤੁਹਾਡਾ ਵੀ ਧੰਨਵਾਦ ਥੈਂਕ ਯੂ ਸੋ ਮਚ
1: ਜੀ ਥੈਂਕ ਯੂ

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਸ਼ਕ ਪ੍ਰਵਾਜ ਰੇਡੀਓ ਫਰੈਂਕਫੁਰਟ ਜਰਮਨੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ ਤੇ ਖਬਰਾਂ ਵੱਲ ਝਾਤ ਮਾਰਦੇ ਉਨ੍ਹਾਂ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ ਦੁਨੀਆਂ ਤੇ ਆਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਜੀ
1: ਸਾਡੀ ਸਮੁੱਚੀ ਟੀਮ ਹੈ ਜਿਹੜੀ ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕੱਖ ਸਾਹਿਬ ਜੀ ਤੇ ਖਬਰਾਂ ਕੱਖ ਸਾਹਿਬ ਜੀ ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ ਇਹ ਜਿਹੜਾ ਸੁਨੇਹਾ ਅੱਖ ਸਾਹਿਬ ਵੀ ਹੈਗਾ ਆ ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ ਤੇ ਮੁਰੇ ਹੋਰ ਹੀ ਕੁਛ ਯਾਰ ਕਿੱਥੇ ਆਉਂਦਾ ਰਹਿੰਦਾ ਇਹ ਅੱਛਾ ਇਹ ਸੁਨੇਹਾ ਅੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਵੀ ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ
0: ਜੀ ਜੀ ਜੀ
1: ਤੇ ਉਹਨਾਂ ਨੇ ਖੱਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ ਔਰ ਦੇਖੋ ਕਈ ਵਾਰੀ ਖੱਕ ਸਾਹਿਬ ਜੀ ਏਦਾਂ ਹੁੰਦਾ ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਤਲਬ ਹੁੰਦਾ ਨਾ ਏਦਾਂ ਉਹ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ ਤੇ ਇਹਦੇ ਵਿੱਚ ਖੱਕ ਸਾਹਿਬ ਜੀ ਕਹਿੰਦੇ ਆ ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ ਉੱਥੇ ਕਹਿੰਦੇ ਆ ਕਿ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿੱਚ ਜੋ ਉਹਨਾਂ ਖੁਦ ਹੀ ਲਿਖਿਆ ਸੀ ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਸਥਾਪਤਾ ਕਰਨ ਦਾ ਹੋਕਾ ਦਿੱਤਾ ਆ ਸੋ ਉਹਨਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ ਉੱਪਰ ਵਾਲੇ ਨਾ ਕਰਨ ਵਾਲੇ ਆਪਾਂ ਆਪਸ ਵਿੱਚ ਰਲੀਏ ਗੱਲ ਤਾਂ ਬਣਨੀ ਤੇ ਉਹਨਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿੱਚ ਸੁਪਰ ਸ਼ਕਤੀ ਹਾਂ ਇਹ ਕੈਨੇਡਾ ਬਾਰੇ ਦੱਸਿਆ ਉਹਨਾਂ ਨੇ ਖੱਕ ਸਾਹਿਬ ਜੀ ਉਹ ਕਹਿੰਦੇ ਅਸੀਂ ਊਰਜਾ ਵਿੱਚ ਸੁਪਰ ਸ਼ਕਤੀ ਹਾਂ ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ ਸਾਡੇ ਕੋਲ ਪੜ੍ਹੇ ਲਿਖੇ ਹਨ ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ ਕਦਰਾਂ ਕੀਮਤਾਂ ਹਨ ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ ਸਾਡੀ ਸ਼ਕਤੀ ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗੱਲ ਸੜ ਚੁੱਕੇ ਗਲੋਬਲ ਸਿਸਟਮ ਦੇਖੋ ਖੱਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ ਇੰਜ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ ਝੂਠੀ ਵਿਵਸਥਾ ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਪਾਰ ਸੰਗਠਨ ਵਾਤਾਵਰਣ ਸੰਗਠਨ ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ ਰੂਸ ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਕ ਸਾਹਿਬ ਜੀ ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ। ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਨ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ। ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊ ਜੇ ਕਰ ਦੂੰ ਉਹ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿੱਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿੱਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ਼ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UN ਅਤੇ ਨੇਟੋ ਦੇ ਬਰਖਿਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਕਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਆ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ,
0: ਜੀ ਬਿਲਕੁਲ,
1: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਹਨਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿੱਚ ਇਹਨਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਹਨਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ, ਕਹਿਣ ਦਾ ਮਤਲਬ ਖਾਲਸਾ ਜੀ ਇਹ ਆ। ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਹਨਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕਸਾ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕਸਾ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕਸਾ ਜੀ, ਉੱਥੇ ਜਦੋਂ ਬੰਦਾ ਬਜ਼ੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਣੇ ਹੋਏ ਅੱਜ ਜੀ।
0: ਇੱਕ ਮਿੰਟ ਹੋਲਡ ਕਰੋ, ਹੋਲਡ ਕਰੋ ਜੀ ਡਾਕਟਰ ਸਾਹਿਬ।
1: ਹਾਂਜੀ
0: ਚੀਮਾ ਸਾਹਿਬ, ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਬੁਲਾਉਣਾ, ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰ ਦੇਗਾ।

0: y márquelo de nuevo.
1: Message 2, US01LV.
2: Jee Dr. Saab, Chima Saab, the Lagneriyat, Apakardhya Ji Chalu. Thank you so much, Dosto. Dr. Gurdeep Singh Sandhu Saab, Jodhgaya Ji Sadinal, the program di shuruat karde hain. Aoi Dr. Saab, Sasrikal, welcome, Ji Anu Ji.
3: Anji, Kak Saab, Sasrikal, Chima Saab, Mai Sameda, Aoi Jodhgaya Ji Dibad,
4: Sunlange. ਉਹ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਲਗਾਤਾਰ ਸੁਣ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕੱਲ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸਿਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿੱਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਕਿ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿੱਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿੱਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਹੁਣ ਅਣਹੋਣੀਆਂ ਕਹਾਂਗੇ ਜਦੋਂ ਸਾਡੀ ਸਮਝ ਦੇ ਵਿੱਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿੱਚ ਇਹ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿੱਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ 50-55-58 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀਮਾ ਸਾਹਿਬ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ ਜੋਤਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿੱਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿੱਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਤੇ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ

0: क्वेश्चन दे विच साडे सामने पे किसी बच्चे दे जम्मन दी व्यवस्था जेडी शुरुआत हुई है दे मिलन तो बाद लेने हैं। पर ओवम ते स्पर्म दे मिलन दी मैं जिवें हुण कहानी तुहानू दसी है कि ओवम तो उस तो पहला बन चुकया सीगा। इस करके असी इस नूं ओदे तो पिछले जिहड़ा मासिक धर्म शुरू होया सी मासिक धर्म एक तरह की क्लीयरेंस लै ली कि पिछला सारा खाता साफ पिछला जो कुछ होना सीगा वो हो चुका ओनू खत्म कर दिता सी हुण नवा खाता चलेगा। तो उस दिन तो असि एक नवा खाता शुरू कर देने भी नहीं हुण अगले जीवन की शुरुआत है। सो इस करके बहुत सारे जो सा मेडिकल ट्रेंड है वो इस नू फर्स्ट डे ऑफ लास्ट मेंस्ट्रुएशन तो गिनता आखरी पहला जरा दिन हुंदा है आखरी मासिक धर्म का किसी भी बच्ची नू आने वाले का और अगर वह प्रेगनेंट हो जाती है तो ओदी गिनती उस दिन तो शुरू कर लैने असि कि जीवन की शुरुआत उस दिन तो हुई है और ओदे मुताबिक ही जिन्निया भी कैलकुलेशन या जिन्निया भी गिनतियां मिनतियां असि किसी बच्चे दे जीवन दियां या प्रेगनेंट पीरियड है गया मां दे गर्भ विच रहण दा मनुख दे जीव जिहड़ा आ मनुख दा जिहड़ा फीटस है ओ आम तौर ते 280 दिन मां दे पेट विच रहिंदा है और ओ गिनती मिनती दे विच असी 7 क दिन वाधा या 7 क दिन घाटा कर लैंदे आ भाव 15 क दिन दी साडी एक इस तरह दी कैलकुलेशन हैगी है क्योंकि ओ जिहड़े मासिक धर्म तो बाद जदों प्रेगनेंसी होनी है ओदों भी तां तुसीं देखो ना भी 14 दिन लंघ गए है ना। सो इस समय नूं उड़ीकदिआं होइआं या गिनती विच लैंदिआं होइआं असीं इह कहिंदे आं कि भाई 280 दिन एक बच्चा नॉर्मल तौर ते मां दे पेट विच पलदा रहिंदा है जीवन शुरुआत होण तो लैके बाहर आउण तक और ए सारी गिनती मिनती असि इन्हां प्रोग्रामां दे विच तुहाडे नाल सांझी कीती सी। असि जीवन नूं क्योंकि जवानी दे पड़ा ते लिया के खड़ा कीता सीगा फिर ये सोचिया सी कि इस जवानी दे पड़ा ते आके असि ये वेखिए भी अल्टीमेट जिहड़ियां भी जवानी दे विच बीमारियां सानू साडे सामने आउंदियां ने जिन्हां नूं असि डायग्नोज करदे आ जिन्हां दा असि नां रखदे आ नामकरण कीते जाने वालियां बीमारियां दे पिछे अल्टीमेट हुण असि खोज करन दी कोशिश करदे आ कि भाई ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਈ ਜ਼ਰੀਆ ਨਹੀਂ ਹੁੰਦਾ ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ ਬਰਸਾਤ ਕਿਵੇਂ ਆਉਂਦੀ ਅੱਜ ਸਾਨੂੰ ਪਤਾ ਆ ਪਰ ਪਹਿਲਾਂ ਜ਼ਮਾਨਿਆਂ ਦੇ ਵਿੱਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ ਉਵੇਂ ਉਵੇਂ ਉਹ ਚੀਜ਼ ਇੰਜ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ ਜੈਨੇਟਿਕਸ ਦੀ ਜਾਣਕਾਰੀ ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬੰਦੇ ਆਏ ਨੇ ਨਾ ਜੀਵਨ ਚੱਲਦਾ ਆਇਆ ਨਾ ਕਿਸੇ ਇੱਕ ਥਾਂ ਤੇ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਯਾਰ ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ ਮਨੁੱਖ ਬੜਾ ਜੁਗਾੜੀ ਬੰਦਾ ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਓਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਓਹਦਾ ਕਰਕੇ ਤੇ ਕੰਮ ਚਲਾ ਲੈਣਾ, ਓਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਵੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਓਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ, ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਓਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ। ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ। ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹੋ ਜਾਣਾ ਆਖਾ ਨਾ ਹੀ ਕਹੇ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨੀ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲਭਤ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ, ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ, ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ। ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਹੀ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਇੱਕ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ। ਹੋ ਸਕਦਾ ਕੋਈ ਕਾਨੂੰਨੀ ਬੱਧ ਜਹਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ, ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਦੋ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਜਿਹਦੇ ਵਿਚ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ। ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ, ਨਾ ਹੋਇਆ ਤੇ ਡੀ ਐਨ ਏ ਨਾਲ ਟੈਸਟ ਕਰਦੇ ਹਾਂ ਅਸੀਂ, ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨੀ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿੱਚ ਅਸੀਂ ਇੱਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਹੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਗੱਲ ਦੀ ਵਿਵਸਥਾ ਦੇ ਵਿੱਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਉਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ, ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿੱਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ, ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ ਸਪਰਮ ਤੇ ਓਵਮ, ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਉਧਰ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿੱਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਰੱਖੀ ਸੀ। ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ, ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ, ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਏ ਵੀ ਬੜੀਆਂ ਸਾਰੀਆਂ ਤਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਏ ਹਾਂ ਤੇ ਅਜੇ ਤੱਕ ਵੀ ਜਿੰਦਾ ਹੈਗੇ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਐਜੈਕੁਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਪੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿੰਨੀ ਵੱਡੀ ਹਾਲਾਤ ਦੀ ਗੱਲ ਸੀ, ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿਤੇ ਕਿਤੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ, ਮੁਹਿੰਮਾਂ ਪੈਂਦੀਆਂ ਰਹੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨਲ ਅਸੀਂ ਕਿਹਾ ਸੀਗਾ, ਟਿਊਬ ਦੇ ਵਿੱਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਾਈਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਾਈਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿੱਚ ਆ ਕੇ ਇਹਦੀ ਇੰਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਲਸੈਂਟਾ ਕਹਿੰਦੇ ਹਾਂ, ਜਿਸ ਅੰਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਕਿ ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਵੀ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚ ਜੋ ਹਾਰਮੋਨ ਇਸ਼ੂ ਹੁੰਦਾ ਆ, ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਉਹ ਮਜ਼ਾਕੀਆ ਤੌਰ ਤੇ ਕਹੀ ਸੀ ਵੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ, ਸਾਨੂੰ ਅਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ, ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ, ਇਹ ਸਾਰੀਆਂ ਗੱਲਾਂ। ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿੱਚ ਹੋਈ ਸੀ, ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ, ਉਹਦੇ ਵਿੱਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰਿਨ ਸੀ, ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ, ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ, ਅਲੱਗ ਅਲੱਗ ਡੈਸੀਡੂਆ ਬੇਸਾਲਿਸ ਡੈਸੀਡੂਆ ਕੈਪਸੂਲਾਰਿਸ ਡੈਸੀਡੂਆ ਵੇਰਾ, ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿੱਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿੱਚ ਲੰਘਦਿਆਂ ਹੋਇਆਂ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ, ਜਿਹਨੂੰ ਅਸੀਂ ਲੇਬਰ ਕਿਹਾ ਸੀਗਾ, ਔਰ ਉਸ ਲੇਬਰ ਦੀ ਜੀ ਆਪਣੀ ਵਿਵਸਥਾ ਸੀ। ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ, ਔਰ ਜਿਨ੍ਹਾਂ ਨੂੰ ਅੱਜ ਅਸੀਂ, ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ, ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿੱਚ ਵੀ ਅੱਜ ਅਸੀਂ ਉਹ ਡਿਫੈਕਟ, ਉਹ ਨੁਕਸ ਜਿਹੜੇ ਬੱਚੇ ਵਿੱਚ ਬਣ ਰਹੇ ਨੇ, ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿੱਚ, ਉਹਦੇ ਵਿੱਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ, ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ ਇੰਨੀ ਕੁ ਟੈਕਨੋਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਨੂੰ ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਨੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਅਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਦੀ ਬਣਤਰ ਵਿਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ। ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਕਿ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ। ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ, ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ, ਜੀਨਸ ਵਿਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ, ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ, ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿਚ ਸਾਰੀਆਂ ਗੱਲਾਂ ਨੂੰ ਤੁਹਾਡੇ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਰ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰਾਂਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰ ਦਿਆਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ, ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ, ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਹੁਣ ਕਿਉਂ ਐਸਾ ਹੁੰਦਾ ਹੈ। ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਦੇ ਵਿਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ, ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਫਿਰ 3rd ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਇਹਦੀ ਬਣਤਰ ਦੇ ਵਿਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਅਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਅਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕੂਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕੂਬੇਸ਼ਨ ਚ ਇਸਨੂੰ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਅਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੋਂਟਾਨਸ ਤਾਲੂ ਸਿਰ ਦੇ ਵਿਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ, ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆਂ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋ ਅਲੱਗ ਹੋਣ ਦਾ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ ਉਹਦੀ ਸਾਰਾ ਮੈਨੇਜਮੈਂਟ ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ ਔਰ ਉਸ ਨੂੰ ਅਸੀਂ ਕਹਿੰਦੇ ਕੀ ਹੈ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਜੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ, ਤੇ ਇੱਕ ਮਾਂ ਇੱਕ ਲੜਕੀ ਕਹਿ ਲੋ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ, ਮਾਸਿਕ ਧਰਮ ਸ਼ੁਰੂ ਹੋ ਗਿਆ ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ। ਤਾਂ ਤੁਸੀਂ ਇਹ ਸਮਝੋ ਭਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤ੍ਰਾਸਦੀ ਦੇ ਵਿੱਚੋਂ ਲੰਘਦੀ ਹੈ, ਔਰ ਉਸ ਤ੍ਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ, ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ, ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਆ, ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਏ। ਤਾਂ ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ, ਜਾਂ ਇੰਜ ਕਹੋ ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤ੍ਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ। ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਤੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ। ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ, ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ। ਅਸੀਂ ਸਾਰੇ ਹਰਡਲ ਪਾਸ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜਾਂਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਇਹੀ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਹੈ ਉਹ 40-42 ਸਾਲ ਦੀ ਉਮਰ ਤੱਕ ਚੱਲਦਾ ਆ। ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਵੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ। ਜਦੋਂ ਗ੍ਰਿਸ਼ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਜ ਕਹਿ ਲੋ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤ੍ਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉੱਥੋਂ ਜਾ ਕੇ ਸਰਕੂਲੇਸ਼ਨ ਚ ਕਰ ਦੇ। ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੀਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ। ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀਆਂ। ਤੋਂ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀ ਕਿ ਠੀਕ ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਵੀ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਕਿ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ, ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ। ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ। ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰਮੈਨ ਓਵਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ ਹੈ, ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜਾ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5-6 ਮਹੀਨੇ ਦੇ ਵਿੱਚ ਇਹ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲੋ, 5-6 ਮਹੀਨੇ ਦੇ ਵਿੱਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5-6 ਸਾਲ ਦੇ ਵਿੱਚ ਇਹ ਪਹਿਲਾਂ ਟੁੱਟਣਾ ਵੀ ਹੈ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿੱਚ ਚੱਲਦਿਆਂ ਚੱਲਦਿਆਂ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਮੰਗ ਜਿਹੜਾ ਨਵੇਂ ਘਰ ਬਣ ਗਿਆ ਤੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ। ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ। ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਹੈ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚੋਂ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚੋਂ ਹੁੰਦਾ ਇਹਦਾ, ਤੇ ਜੇ ਆਂਤੜੀ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ। ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਜਾਂ ਕਈ ਬੱਚੇ ਜਿਹੜੇ ਅੱਠਵੇਂ ਨੌਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਲਈ ਤੇ ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸੰਬੰਧ ਚ ਕੀਤੀ ਸੀ, ਨਾਲ ਇਹ ਵੀ ਕਰਕੇ ਸੀ। ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ ਦੋ ਜਾਂ ਤਿੰਨ ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਡ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆ ਮੈਂ ਜ਼ੀ ਫਾਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਸਦੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ ਹੋ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ, ਛੁਪਾ ਨਹੀਂ ਸਕਦੇ ਤੁਸੀਂ। ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਜ ਆਏ ਸੀਗੀ ਜੀ, ਉਦੋਂ ਆਖਰੀ ਵਾਰ ਮੈਂਸਜ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ, ਔਰ ਉਹਦੇ ਮੁਤਾਬਕ ਅਸੀਂ ਜੋਤਸੀ ਨਹੀਂ ਆ, ਡਾਕਟਰ ਜੋਤਸੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਤਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ ਦੋ ਤੇ ਦੋ ਚਾਰ ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋ ਗਈ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀਆ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਕਹਿ ਸਕਦੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਰ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ। ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ, ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ, ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾਂ ਹੁੰਦੀਆਂ ਸੀ ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ? ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਆਪਾਂ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਵੀ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੋਣਾ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, ਇੰਨੇ ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀਲ ਲੋਕ ਨੇ ਨਾ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ ਇੱਕ ਸਾਲ ਤੋਂ 5 ਸਾਲ ਤੱਕ, ਇੱਕ ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕਿ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਇਸ ਗੱਲ ਨੂੰ। ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿੱਥਾਂ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਤੇ ਜਿਹਦੇ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਉਹ ਸਵੇਰੇ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੱਕ ਅਬਾਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ ਕੁਝ ਕਹਿੰਦੇ ਨੇ ਅਬਾਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ ਕੁਝ ਕਹਿੰਦੇ ਨੇ ਅਬਾਰਸ਼ਨ ਨਹੀਂ ਹੋਣਾ ਚਾਹੀਦਾ ਮੁਸਲਮਾਨਾਂ ਦੇ ਵਿਚ ਤਾਂ ਬਿਲਕੁਲ ਹੀ ਨਹੀਂ ਹੁੰਦਾ ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਤੇ ਆਉਣੇ ਆ ਜੀ ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਅਬਾਰਸ਼ਨ ਕਰਵਾਈ ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਣੇ ਆ ਔਰ ਅਲਟਰਾਸਾਊਂਡ ਬੇਸਿਕਲੀ ਕੀ ਆ ਜਿਹੜੇ ਡੈਫੀਸ਼ੈਂਸੀ ਰਹਿ ਗਈਆਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਬਿਮਾਰ ਸਰੀਰ ਰਹਿ ਗਿਆ ਜਿਹੜਾ ਡਿਵੈਲਪ ਨਾਰਮਲ ਨਹੀਂ ਹੋ ਰਿਹਾ ਉਹਨੂੰ ਜਾਣਨ ਵਾਸਤੇ ਸੀ ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ ਪਹਿਲਾਂ ਜਾਣਨ ਵਾਸਤੇ ਕਰਵਾ ਰਹੇ ਹਾਂ ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ ਹੈ ਅਬੋਰਸ਼ਨ ਕਰਵਾਏ ਜਾ ਰਹੇ ਨੇ ਐਸਾ ਕੁਝ ਕੀਤਾ ਜਾ ਰਿਹਾ ਇਹ ਇਸ ਵਿਵਸਥਾ ਕਰਕੇ ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ ਇਹ ਬੰਦ ਕਰ ਦਿਓ ਜੀ ਐਸਾ ਕਰ ਦਿਓ ਜੀ ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ ਉਹ ਜਾਣਿਆ ਜਾਵੇ ਉਹਦਾ ਮਿਸ ਯੂਜ਼ ਹੋ ਰਿਹਾ ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਹੈ ਇਹ ਡਾਇਗਨੋਸਟਿਕ ਸੋ ਖੈਰ ਉਸ ਤੋਂ ਬਾਅਦ ਦੀ ਤਰਾਸਰੀ ਵੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ ਹਾਂਜੀ ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਕਿ ਨਾ ਸਾਡਾ ਬੱਚਾ ਮਿਕਸ ਅਪ ਕਰ ਦਿੱਤਾ ਕਿਸੇ ਨੇ ਬਦਲ ਦਿੱਤਾ ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ ਬਹੁਤ ਕੁਝ ਐਸਾ ਹੁੰਦਾ ਰਿਹਾ ਕੇਸ ਹੁੰਦੇ ਨੇ ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ ਅਸੀਂ DNA ਤੱਕ ਪਹੁੰਚ ਗਏ ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ ਕੀ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ ਮੈਡੀਕੋ ਲੀਗਲ ਕੁਐਸਚਨ ਹੈ ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ ਵੀ ਮਾਂ ਦੇ ਪੇਟ ਵਿਚ ਤਾਂ ਬੱਚਾ ਮੁੰਡਾ ਸੀਗਾ ਡਾਕਟਰ ਨੇ ਸਾਨੂੰ ਹੁਣ ਕੁੜੀ ਫੜਾ ਦਿੱਤੀ ਹੈ ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰ ਰਿਹਾ ਵੀ ਹੈ ਸਾਡਾ ਹੀ ਹੈ ਚੁੱਪ ਕਰ ਗਏ ਸੀ ਰਹਿ ਗਏ ਸੀ ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ ਟੋਟਲਰ ਏਜ ਤੋਂ ਬਾਅਦ 6 ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਪਲਰਪ ਲੱਗ ਗਈਆਂ ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6-7 ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ ਪ੍ਰੈਸ ਦਾ ਡਿਵੈਲਪਮੈਂਟ ਹੋਣਾ ਸਰੀਰ ਦੀਆਂ ਗੁਲਾਈਆਂ ਦਾ ਬਣਨਾ ਫੈਟ ਦਾ ਡਿਪੋਜ਼ੀਸ਼ਨ ਹੋਣਾ ਆਵਾਜ਼ ਦਾ ਬਦਲਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ ਥੋੜੇ ਬਹੁਤ ਹੇਅਰ ਗਰੋਥ ਚੇਅਰ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਹੀ ਉਹਦੇ ਹੋਰ ਸਰੀਰ ਦੀ ਜਿਹੜੀ ਉਹਦੀ ਵਾਇਸ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਆਮ ਤੌਰ ਤੇ 6-7 ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਪਰ ਸਾਨੂੰ ਪਤਾ ਕਦੋਂ ਲੱਗਦਾ 12-13 ਸਾਲ ਦੀ ਉਮਰ ਦੇ ਵਿਚ ਫਿਰ ਉਹਦੀ ਵਾਇਸ ਤੇ ਭਾਰੀ ਹੋ ਗਈ ਬਈ ਹੈ ਜੀ, ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀ ਸ਼ੁਰੂ ਹੋ ਜਾਂਦੀਆਂ, ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ। ਇਹ ਸਾਰੀਆਂ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ, ਲੜਕੀਆਂ ਵਿੱਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ, ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ। ਪਰ ਇੱਥੇ ਦੀ ਤ੍ਰਾਸਦੀ ਕੀ ਹੋਈ? ਤ੍ਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ, ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਪਿੰਡ ਹੋ ਗਿਆ ਨਾ, ਹੁਣ ਤੇ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ, ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ। ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ, ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ ਫੈਲ ਜਾਂਦੀ ਹੈ, ਮੀਡੀਆ ਇੰਨਾ ਤੇਜ਼ ਹੋ ਗਿਆ। ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ, ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ, ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿੱਚ ਤੇ ਉਹ ਲੜਕੀ ਬਣ ਗਿਆ ਹੈ। ਬੜੀ ਵੱਡੀ ਤ੍ਰਾਸਦੀ ਸੀ, ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦੇਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਵੀ ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਿਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਵਿਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚ ਗਿਆ ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ, ਕ੍ਰੋਮੋਸੋਮਸ ਜਿਹੜੇ ਸੀਗੇ ਉਹਨਾਂ ਦੇ ਜੀਨ ਸੀਗੇ ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਚ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਦੇਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ, ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨਹੀਂ ਹੈ, ਤੁਹਾਡੇ ਫੋਰ ਫਾਦਰਸ ਤੋਂ ਆਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਤਾਂ ਜੈਨੇਟਿਕ ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਪਤਾ ਇਹ ਲੱਗਦਾ ਵੀ ਲੜਕੀ ਤੇ ਲੜਕਾ ਬਣ ਗਈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ, ਔਰ ਫਿਰ ਇਹਦਾ ਹੱਲ ਕੀ ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਸੀਂ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿੱਚ ਸੰਤੁਸ਼ਟ ਹੋ ਜਾਂਦੇ ਹਾਂ ਵੀ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਤਾਂ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿੱਚ ਚੱਲੀਏ ਨਾ, ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਈ ਹੈ ਔਰ ਸਰੀਰ ਦੀ ਬਣਤਰ ਵਿੱਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ। ਮਾਪੇ ਸੋਚਦੇ ਨੇ ਕੁੜੀ ਦਬੀ ਹੈ ਤੇ ਉਹ ਕਹਿੰਦਾ ਨਹੀਂ ਮੈਂ, ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟ੍ਰੈਕਸ਼ਨ ਹੀ ਹੈ ਨਹੀਂ, ਹੁਣ ਤੱਕ ਬੜੀਆਂ ਗੱਲਾਂ ਦਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ, ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨੀ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਵਿਆਹ ਕਰਾਉਣਾ ਹੈ। ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨਲ ਰਿਪੋਰਟ ਆ ਉਹਦੇ ਮੁਤਾਬਕ ਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਡੀਆਂ, ਸਾਡੇ ਦੇਸ਼ ਦੇ ਮੁਤਾਬਕ। ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ, ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ। ਇਸ ਗੱਲ ਨੂੰ ਜਾਣਦਿਆਂ ਹੋਇਆ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ। ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ, ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰਦੇ ਹੋ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਤੇ ਦੂਸਰਾ ਅਲਟਰਨੇਟਿਵ ਹੀ ਨਹੀਂ, ਦੂਸਰਾ ਹੋਰ ਕੋਈ ਅਲਟਰਨੇਟਿਵ ਹੀ ਨਹੀਂ। ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ ਉਹ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ। ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲਿਸਬੀਅਨ ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਨਾਲ ਸੰਬੰਧ ਜਿਹੜਾ ਉਹਨੂੰ ਲਿਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੇ ਰੁਕੇ ਨੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ ਇੱਕ ਸੈਟ ਟਾਈਪ ਦੇ ਕਤਲ ਕਰਦੇ ਨੇ, ਜ਼ੁਰਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ। ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਨੇ, ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਆ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਆ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ। ਔਰ ਲੜਕੀ ਕਹਿੰਦੀ ਨਾ, ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਲੀ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ ਤੇ ਐਸਾ ਤਾਂ ਹੋ ਹੀ ਸਕਦਾ ਹੈ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਕੰਧ ਤਾਂ ਥੋੜੀ ਉਹਦੇ ਨਾਲ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ ਇਹਨਾਂ ਪ੍ਰੋਗਰਾਮਾਂ ਦੇ ਵਿਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿਚ ਫਸੇ ਹੋਏ ਆ। ਸਾਨੂੰ ਇਹ ਪਤਾ ਲੱਗੇ ਭਈ ਇਹਦੇ ਵਿਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ, ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ? ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕੋ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ, ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ, ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਐਕਸੈਪਟ ਕਰਨਾ ਪੈਂਦਾ ਹੈ ਨਾ। ਅਸੀਂ ਐਕਸੈਪਟ ਕਰੀਏ ਉਸ ਨੂੰ ਓਹਦੇ ਮੁਤਾਬਕ ਐਸਾ ਚਲੀਏ ਠੀਕ ਆ ਓਹਦੇ ਮੈਂਟੇਨੈਂਸ ਓਹਦੇ ਪ੍ਰਬੰਧ ਮੈਂ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸ ਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ। ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਮੈਂ ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ, ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਉਹ ਚੱਲ ਰਿਹਾ, ਉਹ ਚੱਲ ਰਿਹਾ ਹੈਗਾ। ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚੱਲਣ ਹੈ ਉਹ ਇਹਦੇ ਵਿੱਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ, ਤੁਸੀਂ ਚੱਲਦੇ ਹੋ, ਬੜਾ ਸੌਖਾ ਹੈ ਚੱਲਣਾ। ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ। ਇਹ ਸਮਝਣ ਦੀ ਲੋੜ ਹੈ। ਜੈਨੇਟਿਕਸ ਉਹਨਾਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ? ਬੱਚੇ ਨੂੰ ਨਹੀਂ, ਮਾਪਿਆਂ ਨੂੰ। ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ, ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ? ਕਿਸੇ ਚੀਜ਼ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਲੋੜ ਹੁੰਦੀ ਹੈ, ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ਼ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ ਦੋ ਤਿੰਨ ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ ਕਿ 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਰੇ, ਅਸੀਂ ਮਾਂ ਬਾਪ ਹੀ ਆ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਦੇਖੋ ਨਾ ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ? ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, ਡੈਡ ਸੌ ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਤਰਾਸਦੀਆਂ ਆਈਆਂ ਨੇ, ਔਰ ਅਸੀਂ ਉਹਨਾਂ ਨੂੰ ਇਹ ਵੇਖਦੇ ਆਏ ਹਾਂ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿੱਚ ਆਉਣਾ ਹੈ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿੱਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰਵਿਹਾਰ ਹੈ, ਕੀ ਕੰਮ ਹੈ, ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ, ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ, ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ, 18 ਸਾਲ ਤੇ ਲੈ ਆਇਆ, ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਆ, ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ, ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ, ਔਰ ਉਹਦੇ ਨਾਲ ਜੁੜਦੀਆਂ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਟੈਰਾ ਐਂਡ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899, ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੇ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ, ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ। ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ, ਬੜੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ। ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ, ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤੇ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ, ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ, ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ, ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਚੀਮਾ ਸਾਹਿਬ ਜੀ ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲੋ ਕਰਨਾ।
1: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
0: ਚਲੋ ਨਹੀਂ ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ ਇਹਨਾਂ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿੱਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ, ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ, ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ
1: ਜੀ, ਥੈਂਕ ਯੂ,
2: ਥੈਂਕ ਯੂ ਸਰੋਤੇ, ਤੁਹਾਡਾ ਵੀ।
0: ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ

0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ, ਜੇ ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲੋ ਕਰਨਾ।
0: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
2: ਚਲੋ, ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਆ।
1: ਨਹੀਂ, ਇਹਨਾਂ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ, ਇਹਨਾਂ ਦਾ ਜਦੋਂ ਤੁਸੀਂ ਆਏ ਨਾ, ਉਦੋਂ ਥੋੜੇ ਵਿੱਚ ਰਹਿ ਗਿਆ ਸੀ। ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਆ, ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਥੈਂਕ ਯੂ ਚੀਮਾ ਸਾਹਿਬ। ਥੈਂਕ ਯੂ
0: ਜੀ, ਥੈਂਕ ਯੂ।
1: ਥੈਂਕ ਯੂ ਸਰੋਤੇ, ਤੁਹਾਡਾ ਵੀ। ਥੈਂਕ ਯੂ ਜੀ,
0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।

ਆਦਾਬ, ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Nadie me tropeareó. Thank you so much. Sorry, sorry, bye. Yeah. ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੈਂ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਹੈਲੋ ਹੈਲੋ ਹੈਲੋ ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ, ਫ੍ਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ। ਚੀਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਆਜੋ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ, ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ, ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ, ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮਿਆਂ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਹੁੰਦੀਆਂ, ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਮੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ, ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ, ਤੇ ਪਰ ਉਹਦੇ ਵਿੱਚ ਸੀਨ ਜਰੂਰ ਦਿਖਾਲਦੇ ਆ। ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਾ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ, 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ, ਜਿਹੜੀ ਕੋਈ ਨਾ ਕੋਈ ਨੀਤੀ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ। ਐਕਚੁਅਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆ ਇਹ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ। ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਇਹਨਾਂ ਦੇ ਵਿਚ ਹੈਗਾ ਵਾ, ਉਹ ਗਾਂ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਰਹੀ ਆ। ਬਾਕੀ ਮੈਂ ਦੇਖ ਰਿਹਾ ਵਾਂ, ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ, ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ, ਮੈਂ ਇੱਕ ਤਾਂ ਬੁੱਲੇ ਸ਼ਾਹ ਦੀ ਦੇਖੀ ਸੀ, ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ, ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ। ਉਹਨੇ ਬੜੇ ਸੱਜੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ, ਤੇ ਉਦੋਂ ਬਾਅਦ ਖੱਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ, ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ। ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਆ ਜਿਹੜਾ, ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉਥੇ ਕੌੜਾ ਰਾਕਸ਼ ਰਹਿੰਦਾ ਸੀਗਾ,
0: ਤੇ ਕਹਾਣੀਆਂ ਹੀ ਆ ਬਾਕੀ ਵਿਚ। ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ, ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾਂ ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ, ਉਹ ਬੰਗਾਲ ਦੀ ਕਹਾਣੀ ਦੱਸਦੇ ਸੀ
0: ਗੱਲਾਂ ਜਿਹੜੀਆਂ ਨਾ ਮਨ ਘੜਤ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਹੈ ਮੈਨੂੰ ਕੋਈ, ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀਂ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤਾਂ, ਇਹ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ ਤੇ ਪਰ ਖੱਟ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ, ਵਿਚੇ ਹਿੰਦੂ ਵੀ ਆ ਜਾਂਦੇ, ਵਿਚੇ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿੱਚ ਖੱਟ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੋਣ ਹਟ ਜਾਂਦਾ ਉਹਦੇ ਉੱਤੇ। ਅੱਛਾ ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਹ ਇਸ ਕਹਾਣੀ ਦੇ ਵਿੱਚ ਵੀ ਅਸਲੀਅਤ ਹੈ ਖੱਖ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੁਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ
0: ਕਿਹਨਾਂ ਨੂੰ ਕਹਿੰਦੇ, ਕੌਣ ਕਹਿੰਦੇ,
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ,
1: ਰਾਮ ਚੰਦਰ ਹੋਇਆ, ਹਾਂ ਹਾਂ
0: ਨਹੀਂ ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ, ਉਹ ਸਕਾਲਰ ਸੀ ਬਹੁਤ ਵੱਡਾ, ਮਹਾਂ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜ੍ਹੇ ਹੋਏ ਸੀ ਉਹਨੇ। ਖੱਖ ਸਾਹਿਬ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ,
0: ਜਿੱਥੇ ਤੱਕ ਗੱਲਾਂ ਪਹੁੰਚਦੀਆਂ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਨਹੀਂ ਨਹੀਂ ਨਹੀਂ ਖੱਖ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿੱਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ, ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ, ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਂ ਭਾਰਤ ਦੇ ਖੱਖ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ, ਉੱਥੇ ਭਾਰਤ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉੱਥੇ ਜਾਵੇ ਨਾ, ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉੱਥੇ ਕੋਈ ਜਪਾਨੀ ਜਾਂ ਪਨੀ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ ਸੀ,
0: ਤੁਸੀਂ ਬੰਦਾ ਜਿਹੜਾ ਸੀ, ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ, ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ, ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ,
0: ਨਹੀਂ ਹੈਗੇ ਚੀਮਾ ਸਾਹਿਬ ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ
1: ਕੁੰਡਲਾਂ ਵਾਲੇ ਵੀ ਆ,
0: ਕੁੰਡਲਾਂ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜੇ ਉਹਨਾਂ ਦੇ ਪੱਕੇ ਆ, ਪਰ
1: ਬਿਲਕੁਲ
0: ਸਾਰੇ ਨੀ ਹੈਗੇ ਵਿੱਚ ਬਹੁਤ ਵਧੀਆ। ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ ਸਾਰੇ ਕਾਲੇ ਨੀ ਹੈਗੇ ਰੰਗ ਦੇ।
1: ਖੱਖ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ ਇੱਕ ਮਤਲਬ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਹੈ ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿਚ ਜਾ ਕੇ ਲੜ ਕੇ ਆਏ ਆ ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਹਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ ਇਹ ਜਿਹੜੀ ਆ ਮਿਕਸ ਰੇਸ
0: ਆਈਏ ਚੀਮਾ ਸਾਹਿਬ ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਹੈ ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ
1: ਚਲੋ ਕੋਈ ਗੱਲ ਨੀ ਡਰਦੇ ਆ ਤਾਂ ਕੋਈ ਗੱਲ ਨੀ ਪਰ ਜਿਹੜੀ ਅਸਲੀਅਤ ਹੈ
0: ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ ਕਈ ਜਿਹੜੇ ਬਹੁਤੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ ਤੁਸੀਂ ਕਹੋਗੇ ਕਿ ਤੁਸੀਂ ਮੜ ਜਾਂਗੇ ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ ਤੁਹਾਡੇ ਦੁਆਲੇ ਹੋ ਜਾਣਗੇ ਇੱਕ ਭੰਬਲ ਕੋਠੇ ਦੇ ਵਿਚ ਨਾ ਦੁਨੀਆਂ ਪਈ ਹੋਈ ਆ ਤੇ ਇਹਨੂੰ ਸੁਧਾਰਨਾ ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ ਉਹ ਵੀ ਵਿਕੇ ਹੋਏ ਆ ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਇਹਨਾਂ ਨੂੰ ਨਹੀਂ ਕਰਨਾ ਉਹਨੂੰ ਕਰਨਾ ਇਹਨੂੰ ਨਹੀਂ ਕਰਨਾ ਇਹ ਸਾਰਾ ਕੁਛ ਜਿਹੜਾ ਨਾ ਇਹ ਚੱਲ ਰਿਹਾ ਵਾ ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ ਪਰ ਇਹ ਆ ਕਿ ਜਿਹੜੀ ਉੱਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਤੇ ਬਚਾਅ ਕਰ ਲਿਆ ਉਹ ਪਰ ਇੱਕ ਵੱਡੀ ਜਿਹੜੀ ਆ ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ ਉਥੇ ਤੱਕ ਵੜ ਗਿਆ ਇਹ ਇੱਕ ਫੇਲੀਅਰ ਨਹੀਂ ਹੈਗਾ ਉਹਨਾਂ ਦਾ ਏਜੰਸੀਆਂ ਦਾ
1: ਖੱਕ ਸਾਹਿਬ ਜੀ ਦੇਖੋ ਉਹ ਜਿਹੜਾ ਬੰਦਾ ਸੀਗਾ ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸਿਓਂ ਨੱਠ ਕੇ ਗਿਆ ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ ਉਹ ਉਧਰੋਂ ਅੰਦਰ ਵੜਿਆ
0: ਉਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਸ ਦੀ ਉਹ ਵੜਿਆ ਉਥੇ ਗਿਆ ਦੇਖੋ ਨਾ ਸਾਰੇ
1: ਨਹੀਂ ਉਥੇ 9-10 ਜਣੇ ਉਥੇ ਸਿਕਿਉਰਿਟੀ ਉਹ ਸੀਗੇ ਪੁਲਿਸ ਸੀਗੀ ਉਹ FBI ਦੇ ਬੰਦੇ ਸੀਗੇ ਸੀਕ੍ਰੇਟ ਸਰਵਿਸ ਸੀਗੀ ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉਥੇ 10-12 ਬੰਦੇ ਮੋੜੇ ਸੀ ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ ਉਹ ਉਹਨਾਂ ਦੇ ਵਿਚ ਦੀ ਲੰਘ ਗਿਆ
0: ਅੱਛਾ
1: ਹਾਂ ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ ਕਿਉਂਕਿ ਜਿਹੜੇ ਲੋਕ ਸੀਗੇ ਨੀ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ ਉਹ ਸਾਰੇ ਅੰਦਰ ਜਾ ਚੁੱਕੇ ਸੀ
0: ਬਾਅਦ ਚ ਗਿਆ
1: ਹਾਂਜੀ ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਵੀ ਉਹ ਨਿਭਾਉਂਦੇ ਆ ਆਪਾਂ ਨੂੰ ਕਿ ਇਹਦੇ ਕੋਲ ਹਥਿਆਰ ਨਾ ਹੋਵੇ ਉਹ ਮਤਲਬ ਉੱਥੇ ਖੜੇ ਸੀ 9-10 ਜਣੇ ਇੱਕ ਨੀ 9-10 ਜਣੇ ਉਹਨਾਂ ਕੋਲ ਪੂਰੇ ਹਥਿਆਰ ਸੀ ਸਾਰਾ ਕੁਛ ਰੈਡੀ ਸੀਗੇ ਵੀ ਕੋਈ ਘਟਨਾ ਵਾਪਰ ਨਾ ਜਾਵੇ ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗੂ ਗਿਆ ਇਹ ਉਹਨਾਂ ਦੇ ਵਿਚਦੀ ਲੰਘ ਗਿਆ ਸਾਰਿਆਂ ਦੇ ਅੱਛਾ ਉਹ ਜਦੋਂ ਵਿਚਦੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਆ ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ ਪਰ ਉਹਦੇ ਕੋਈ ਗੋਲੀ ਨੀ ਵੱਜੀ
0: ਓਹਦੇ ਕੋਈ ਨੀ ਵੱਜੀ
1: ਓਹਦੇ ਕੋਈ ਗੋਲੀ ਨੀ ਵੱਜੀ ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ ਐਫ ਬੀ ਆਈ ਦੇ ਨਾਲ ਹੋਵੇ ਹਾਂ ਉਹਨਾਂ ਦੇ ਵਿੱਚੋਂ ਇੱਕ ਤੇ ਗੋਲੀ ਵੱਜੀ ਆ ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈ ਉਹ ਉਹਦੇ ਵਿੱਚ ਲੱਗੀ ਆ ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
0: ਹੁੰਦੀਆਂ ਜੀ ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਅਖੀਰ ਵਿੱਚ ਜਾ ਕੇ ਰੁਕ ਜਾਂਦੀ ਹੈ ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ ਪਰ ਉਹਨੇ ਰੋਕ ਲਿਆ ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿਹੜਾ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ ਉਹਦੀ ਸਪੀਡ ਹੁੰਦੀ ਹੈ ਨੀ ਪਰ ਫੇਰ ਵੀ ਉਹਦੇ ਵਿੱਚ ਗਈ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਮਾੜਾ ਮੋਟਾ ਕਰਦੀ ਚੀਮਾ ਸਾਹਿਬ ਜੇਕਰ ਏਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ ਨੀ
1: ਕਿਤੇ ਨਾ ਬਿਲਕੁਲ ਬਿਲਕੁਲ ਬਿਲਕੁਲ ਉਹ ਬੰਦੇ ਨੂੰ ਹਸਪੀਟਲ ਚ ਲੈ ਗਿਆ ਸੀਗੇ ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ ਟੋਮਸ ਐਲਨ ਇਹ ਕੈਲੀਫੋਰਨੀਆ ਲੋਸ ਏਂਜਲਸ ਏਰੀਏ ਦਾ ਸੀਗਾ ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੀ ਸਧਾਰਨ ਜਿਹਾ ਦਸ ਬਾਰਾਂ ਜਮਾਤਾਂ ਪੜ੍ਹਿਆ ਸਕੂਲ ਦਾ ਅਨਪੜ੍ਹ ਜਿਹਾ ਏਦਾਂ ਦੀ ਕੋਈ ਗੱਲ ਨੀ ਸੀਗੀ ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ ਦੋ ਤਿੰਨ ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਗਰਾਲੇ ਆ ਤੇ ਇਹ ਨੀ ਉਹ ਕਿਸੇ ਵੀ ਨਿਊਜ਼ ਮੈਂ ਦੋ ਤਿੰਨ ਵਾਰੀ ਉਹ ਕਰ ਹਟਿਆ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ ਕਿਹੜੇ ਦਾ ਸੀਗਾ ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ
0: ਜਦੋਂ ਉਹ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ ਤੁਹਾਡੀ ਗੱਲ ਸਹੀ ਆ ਉਹਦੇ ਕੁੰਡਲੇ ਜਾਂ ਵਾਲ ਆ
1: ਹਾਂਜੀ ਬਾਲ ਕੁੰਡਲੇ ਆ ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ
0: ਥੋੜੇ ਦਿਨਾਂ ਤੱਕ ਕਲੀਅਰ
1: ਹਾਂ ਥੋੜੇ ਦਿਨਾਂ ਦੇ ਬਾਹਰ ਆਊਗੀ ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ ਮੈਂ ਕਹਿੰਦਾ ਸੀਗਾ ਵੀ ਇਹ ਅਖੀਰ ਮੈਂ ਰਾਤੀ ਡੇਢ ਵੱਜ ਗਿਆ ਸੀ ਸੌਂਦੇ ਨੂੰ ਟੀਵੀ ਮੁਹਰੇ ਹਿਲ ਨੀ ਸੀ ਹੁੰਦਾ ਹੁਣ ਗਾਹਾਂ ਚ ਹੁੰਦਾ ਗਾਹਾਂ ਚ ਹੁੰਦਾ ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਆ ਨਾ ਖੱਕ ਸਾਹਿਬ ਜੀ ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਜਿੱਦਾਂ ਕਮੀਜ਼ ਦੇ ਕੋਟ ਚ ਫੜ ਲਿਆ ਦਾ ਧੂ ਕੇ ਲੈ ਗਏ
1: ਹਾਂਜੀ ਹਾਂਜੀ ਉਹ ਮਨੋਹਰ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ ਉਦੋਂ ਮੇਰਾ ਖਿਆਲ
0: ਗੱਲਬਾਤ ਕੋਈ ਹੋਈ ਹੈ ਹਾਂਜੀ
1: ਹਾਂਜੀ ਉਦੋਂ ਕੰਨ ਚ ਜਦੋਂ ਉਹਨੇ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਹਰੇ ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈਦਾ ਪਿੱਛੇ ਫੜ ਕੇ ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ ਤੇ
0: ਮਕਸਦ ਹੁੰਦਾ ਕਿ ਇਹਨਾਂ
1: ਇਹਨੂੰ ਬਚਾਉਣਾ ਆ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ
0: ਹੋ ਸਕਦਾ ਪਿੱਛੇ ਦੋ ਤਿੰਨ ਹੋਰ ਹੁੰਦੇ ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ
1: ਬਿਲਕੁਲ ਬਿਲਕੁਲ
0: ਐਂਟਰ ਹੋ ਗਿਆ ਵਾ ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਕਿ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨਾਲ ਛਾਨਣੀ ਕਰ ਦੇਣਾ ਉਹਨਾਂ ਨੇ
1: ਛਾਨਣੀ ਕਰ ਦੇਣਾ ਬਿਲਕੁਲ
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਇਹ ਵੀ ਨੀ ਕਿ ਅਨਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
1: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉੱਥੇ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ ਉਹ
0: ਭੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
1: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਦੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ
0: ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਤੇ ਪਤਾ ਲੱਗਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨੇ ਛਾਨੀ ਕਰ ਦੇਣਾ ਉਹਨਾਂ ਨੇ
1: ਛਾਨੀ ਕਰ ਦੇਣਾ ਬਿਲਕੁਲ
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨਹੀਂ ਇਹ ਲੋਕ ਕਿਹੜੀ ਮਿੱਟੀ ਦੇ ਇਹ ਵੀ ਨਹੀਂ ਕਿ ਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
1: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉੱਥੇ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ ਉਹ
0: ਦੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
1: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਦੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ

0: ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਉਹ ਅਸਲ ਦੇ ਵਿਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਦਾਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੂਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ ਮੇਰਾ ਖਿਆਲ ਆ 200-400 ਬੰਦਾ ਤਾਂ ਉਹ ਉਹਨਾਂ ਨੇ ਹੁਣ ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ ਤੇ ਹੈਰਾਨਗੀ ਦੀ ਗੱਲ ਇਹ ਆ ਤੇ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ ਕੁਛ ਵੀ ਨੀ ਉਹਨੂੰ ਓਦਾਂ ਹੀ ਫੜ ਲਿਆ ਫੜ ਕੇ ਹਾਂ ਓਦਾਂ ਹੀ ਫੜ ਲਿਆ ਮੇਰਾ ਖਿਆਲ ਆ ਉਹ ਅੰਦਰ ਨੂੰ ਵੜਨ ਲੱਗਾ ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ ਤੇ ਉਦੋਂ ਉਹਨਾਂ ਨੇ ਉਹ ਸੀਨ ਨਹੀਂ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਲਟਾਇਆ ਕਿੱਦਾਂ
1: ਉਹਨੂੰ ਜਿਆਦਾ ਗਾਹ ਨਹੀਂ ਆਉਣ ਦਿੱਤਾ
0: ਹਾਂਜੀ ਗਾਹ ਨਹੀਂ ਆਉਣ ਦਿੱਤਾ ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ ਤੇ ਕਮਾਲ ਦੀ ਗੱਲ ਹੈ ਅਕਸ਼ਾ ਜੀ ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਉਹਨੇ
1: ਹੁਣ ਤੱਕ ਕਿੰਨੇ 2-3 ਤਵਾਰ ਹੋ ਗਏ ਆ ਜੀ ਜਦੋਂ
0: ਤੀਜਾ ਚਾਂਸ ਉਹ ਹਟਿਆ ਇਹ ਜੀ ਤੀਜਾ ਸੀਗਾ ਇਹ ਹਾਂਜੀ ਤੀਜਾ ਹੋ ਗਿਆ
1: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ
0: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ ਉਹਨੇ ਸਾਰੀ
1: ਉਹਦੇ ਨਾਲ ਕੀ ਹੋਇਆ ਕੌਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਹੈ
0: ਬਿਲਕੁਲ
1: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਹੋ ਰਿਹਾ ਜੀ ਇਹ ਬੰਗਾਲ ਦੇ ਵਿਚ ਇਹਨਾਂ ਨੇ ਇੱਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉੱਥੇ ਕੁਛ ਇਦਾਂ ਦਾ ਕੰਮ ਕਰਨਾ ਸੀ ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਉਹਨੇ ਫਿਰ ਦਵਾ ਦਾਗੋ ਬੰਦੇ ਰੈਸਟ ਕਰ ਲਏ ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
0: ਬਿਲਕੁਲ ਖਾਕਸ਼ਾ ਜੀ ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ ਤੇ ਇਹਨਾਂ ਦਾ ਧਾਰਮਿਕ ਆ ਨਾ ਉਹ ਵੀ ਮੁਸਲਮਾਨ ਹੈ ਇਹ ਵੀ ਮੁਸਲਮਾਨ ਆ ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ ਜਿਹੜਾ ਆਪਣੇ ਇੰਡੀਆ ਦੇ ਨਾਲ ਆ ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
1: ਪੰਜਾਬ ਦੇ ਹੋਏ ਉਹਦੇ ਵੀ ਹੋਏ ਸੀ
0: ਉਹਦੇ ਵੀ ਹੋਏ ਸੀਗੇ ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ ਤੇ ਜਿਹੜਾ ਉਹ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ ਉਹ ਫਿਰ ਉੱਥੇ ਖਾਲਸਾ ਦੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ ਇਸੇ ਕਰਕੇ ਅੰਗਰੇਜ਼ਾਂ ਨੇ
1: ਕਾਫੀ ਹੈਗੇ ਆ ਪਰ
0: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
1: ਦਿੱਤੇ ਅੰਗਰੇਜ਼ ਸ਼ਾਤਰ ਸੀ ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਸ਼ਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ
0: ਬੰਗਲਾਦੇਸ਼
1: ਚਲੋ ਇੰਡੀਆ ਨੇ ਬਣਾ ਦਿੱਤਾ ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਟੀ ਨਾ ਆਵੇ ਇਹਨਾਂ ਦੀ ਹੈਨਾ
0: ਬਿਲਕੁਲ ਬਿਲਕੁਲ ਬਿਲਕੁਲ
1: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ ਹਿੰਦੂਆਂ ਦੇ
0: ਵੀ
1: ਆ ਉੱਥੇ ਬਹੁਤ ਜ਼ਿਆਦਾ ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ
0: ਬਿਲਕੁਲ ਬਿਲਕੁਲ
1: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਹ ਜਮਾਨੇ ਦੇ ਵਿਚ
0: ਗੁਰਦੁਆਰੇ
1: ਸਭ ਕੁਛ ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਜਿੱਥੇ ਚਲੋ ਮੈਜੋਰਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ ਤੁਸੀਂ ਦੇਖੋ ਨਾ ਚੀਮਾ ਸਾਹਿਬ ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ

0: ਲੋਕ ਕਰਦੇ ਆ
1: ਕਰਦੇ ਆ ਬਿਲਕੁਲ ਉਹ ਨਹੀਂ ਹਟਣੀਆਂ ਹਕ ਸਾਹਿਬ ਜੀ ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀ ਜਿੰਦਾ ਹੈ ਉਨਾ ਚਿਰ ਉਹ ਨਹੀਂ ਹਟਣੀਆਂ ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ ਲੋਕਾਂ ਨੂੰ ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹੀ ਹੋ ਰਿਹਾ ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰੀਆ ਹੋ ਰਿਹਾ ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ ਇਹ ਸਾਰਾ ਕੁਛ ਆ ਜਿਹੜਾ ਬਹੁਤ ਵੱਡੀ ਜਿਹੜੀ ਮਿੱਥੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਤੇ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਕੱਖ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
2: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
1: ਰਾਜ ਸਭਾ 2 ਹੁੰਦੀਆਂ ਹਾਂਜੀ
2: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ 6 ਬੰਦੇ ਜਿਹੜੇ ਆ ਛੱਡ ਕੇ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਏ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਕਿ ਇੱਕ ਦੋ ਦੇ ਉਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਹਨਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਹਨਾਂ ਦੀ ਸਿਆਸਤ ਰਹੀ ਇਹਨਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਇਆ ਇਹਨਾਂ ਨੇ ਹਰ ਕਿਉਂਕਿ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹਨਾ MLA ਤੇ 2-4 ਉਪਰ ਥੱਲੇ ਹੁਣ ਜਿਆਦੇ ਪਾ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਯੇ ਦਿਓ ਇਹਨਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰਨ ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਿਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਅਸੀਂ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 4 ਸਾਲਾਂ ਦੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
1: ਮਰ ਰਹੇ
2: ਬੱਚੇ ਇੱਕ ਮਾਂ ਰੋਂਦੀ ਸੀ 3 ਬੱਚੇ ਉਹਦੇ ਮੁੰਡੇ 3 ਮਰ ਗਏ
1: ਹਾਂਜੀ
2: ਤੇ ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ 2 ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ ਦੂਏ ਤੀਜੇ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਆਲਿਆ ਕਿਸੇ ਨੇ ਦੇਖ ਲਿਆ, ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ, ਉਹਨੇ ਦਵਾ ਦਵਾ ਪੁਲਿਸ ਨੂੰ ਕਾਲ ਕੀਤੀ, ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ, ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੇ ਉਥੋਂ ਕੱਢੇ, ਲਾਇਆ ਕੀ ਸੀ ਉਹਨਾਂ ਨੇ, ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ ਟੂਟੀਆਂ, ਤੇ ਇਹੋ ਜੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਵੀ ਉੱਥੇ ਰਹੇ ਹਾਂ, ਬਾਹਰ ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ, ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਵੱਢ ਜਾਣਾ ਕਿਸੇ ਦਾ।
1: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ, ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ, ਇਹ ਵੀ ਇੱਕ ਰਾਜਨੀਤੀ ਦਾ ਕੂਟ, ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ। ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿੱਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜਿਮੀਦਾਰ ਉਹ ਖੂਹਾਂ ਤੇ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ, ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
2: ਹਾਂਜੀ, ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ, ਜਿਹੜਾ ਬੰਦਾ ਕੁੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ।
2: ਹੁਣ ਵਾਲਾ ਚੀਮਾ ਸਾਹਿਬ ਜਿਹੜੇ ਆ ਕਵਾੜੀ ਹੈ ਨਾ, ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀਆਂ
1: ਸਮਾਨ ਆਉਂਦਾ
2: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁਗ ਲੱਗੇ ਹੁੰਦੇ ਸਭ ਕੁਛ ਲਾ ਕੇ ਲੈ ਜਾਂਦੇ, ਮੋਟਰਾਂ ਚ
1: ਲਾ ਕੇ ਲੈ ਜਾਂਦੇ।
2: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ
1: ਨਹੀਂ ਸੀ ਹੁੰਦੀ ਕਾਕਸਾਹਿਬ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲਵੇ,
2: ਬਿਲਕੁਲ
1: ਇੱਥੋਂ ਤੱਕ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਸਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਜੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ।
2: ਬਿਲਕੁਲ,
1: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਜੀ ਦਾ ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨੀ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਰਵੀਂ ਦਾ।
2: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣੇ ਇਹਨਾਂ ਪੁੱਛਦਾ ਹੀ ਕੋਈ ਨੀ ਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
1: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੱਕ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ। ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
2: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨੂੰ ਮਾਰ ਦਿਓ ਮੁੰਡਾ,
1: ਬਿਲਕੁਲ ਬਿਲਕੁਲ
2: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ। ਇਹਦੇ ਤੇ ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਿਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਆਂ ਨੂੰ MLAਆਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਮੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ, ਐਬੂਲੈਂਸਾਂ ਵੀ, ਯਾਰ
1: ਬਿਲਕੁਲ
2: ਜਿਥੋਂ ਗਿਆ ਨਾ ਇਹਨਾਂ ਘਰੋਂ ਚ ਉੱਠ ਕੇ ਗਿਆ ਤੂੰ
1: ਹਾਂਜੀ ਹਾਂਜੀ
2: ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ
1: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ ਉਹੀ ਤਾਂ ਗੱਲ ਆ ਜਿਹੜਾ ਇਹ ਸਾਰਾ ਕੁਛ ਆ ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ ਉੱਥੋਂ ਇਹਦਾ ਕੋਈ ਸਿਸਟਮ ਨਹੀਂ ਹੈਗਾ ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ ਉਹ ਛੋਟਾ ਜਿਹਾ ਮੇਰਾ ਖਿਆਲ ਆ ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ
2: ਇੱਕ ਜ਼ਿਲ੍ਹੇ ਸਾਡੇ ਵੱਡੇ ਜ਼ਿਲ੍ਹੇ
1: ਏਡਾ ਕਿਆ ਔਰ ਉੱਥੇ ਦੇ ਜਿਹੜੇ ਕਾਨੂੰਨ ਆ ਲਾ ਆ ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ ਜਿਹੜੇ ਇਹ MLA ਵਗੈਰਾ ਉਹਨਾਂ ਦੇ ਗੌਰਮੈਂਟ ਦੇ ਦੂਜੇ ਹੁੰਦੇ ਆ ਨੁਮਿੰਦੇ ਹੁੰਦੇ ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ ਹੋਰ ਪੈਸੇ ਦੀ ਲੋੜ ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੇ ਇਹ ਸ਼ਰਤ ਵੀ ਰੱਖੀ ਹੈ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ ਜਦੋਂ ਇਸ ਤਰ੍ਹਾਂ ਦੇ ਸਟ੍ਰਿਕਟ ਲਾ ਆ ਜਿਹੜੇ ਉਹ ਨਹੀਂ ਉਹ ਬਣਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ
2: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
1: ਬਿਲਕੁਲ ਉਹੀ ਕਰਾਉਂਦੀਆਂ ਪਰ
2: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ ਅਸੀਂ ਤੇ ਸੁਪਹਿਕ
1: ਹਾਂਜੀ ਪੈਸੇ ਇਕੱਠੇ ਕਰਕੇ ਦਿਓ ਬਸ ਬਸ
2: ਸੇਵਾ ਕਰਨ ਥੋੜੋ ਆਉਂਦੇ ਆ ਜਿਹੜਾ ਵੀ ਆਇਆ
1: ਨਾ ਨਾ ਸੇਵਾ ਕਰਨੀ ਉਹਨੇ
2: ਲੁੱਟਣੀ ਆ ਲੁੱਟ ਕੇ
1: ਲੁੱਟਣ ਆਉਂਦੇ ਆ ਜੀ ਬਿਲਕੁਲ
2: 4 ਲੱਖ ਕਰੋੜ ਰੁਪਇਆ ਉਸ ਘਰ ਦਾ 4.5 ਦਾ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ
1: ਹਾਂਜੀ ਹਾਂਜੀ ਬਿਲਕੁਲ
2: ਬੁਰਾ ਹਾਲ ਕਰਤਾ ਪੰਜਾਬ ਦਾ
1: ਬੁਰਾ ਹਾਲ ਕਰ ਦਿੱਤਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ ਪਰ ਉਹ ਵਿੱਚ ਬਾਕੀ ਜੀ ਵੀ ਸਾਰੇ ਸੀਗੇ ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਵੀ ਨਵੀਂ ਪਾਰਟੀ ਆ
2: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ ਕਰ ਦੇਣਾ ਅਸੀਂ ਉਹ ਕਰ ਦੇਣਾ ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
1: ਅੱਕੇ ਹੋਏ ਸੀ ਬਿਲਕੁਲ
2: ਕਾਂਗਰਸ ਕਰਦੇ ਤੇ ਅਕਾਲੀ ਵੀ ਉਹ ਕਰਦੇ ਦਿਓ ਇਹਨਾਂ ਨੂੰ ਚਾਂਸ ਦੇਤਾ ਵੱਡਾ ਚਾਂਸ ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ ਦੇਖੋ ਆਪੋਜੀਸ਼ਨ ਵੀ ਸਟਰੋਂਗ ਹੋਵੇ ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ
1: ਖਾਕ ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ੀਅਨ ਆ ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ ਇੱਥੇ ਇਹ ਗੱਲ ਮੰਨਣੀ ਆ ਔਰ ਜਿਹੜਾ ਵਪਾਰੀ ਆ ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ ਇੱਥੇ ਅਮਰੀਕਾ ਦੀ ਇਹ ਗੱਲ ਕੱਖ ਸਾਹਿਬ ਜੀ ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ ਆ ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਆ
2: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ ਮੈਂ ਇਹਨੂੰ ਵੀ ਲੁੱਟਿਆ ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ
1: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ ਉਹ
2: ਬਣਾਏਗਾ ਜਾਂ ਜਾਪਾਨ ਬਣਾਏਗਾ ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ ਹਾਂਜੀ
1: ਬਕੀ ਜਾਵੇ
2: ਇਹਦੇ ਕੋਲ ਚੱਲੀ ਜਾਂਦਾ ਇਹਦੇ ਕੋਲ ਮੈਂ 10 ਰੁਪਏ ਖੋਏ ਮੈਂ ਕੀਤਾ ਸਾਰਾ ਕੁਛ ਉਹ ਆ ਜਾਏਗਾ ਬਾਹਰ ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ ਇਹ ਚੀਜ਼ ਕੋਈ ਵੱਡੀ ਗੱਲ ਨਹੀਂ ਹੈ ਇਹ ਵੀ ਬਣ ਜਾਏਗੀ ਥੋੜੇ ਦਿਨਾਂ
1: ਬਣ ਜਾਣੀਆਂ ਜੀ ਬਿਲਕੁਲ ਬਣ ਜਾਣੀਆਂ ਤੇ ਖੱਤ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਤ ਸਾਹਿਬ ਜੀ ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਤ ਸਾਹਿਬ ਜੀ ਉਹ ਸੜਿਆ ਤੇ ਖੱਤ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸਵਾਹ ਜਿਹਨੂੰ ਕਹਿੰਦੇ ਆ ਹੋ ਗਈ ਆ ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔਰ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ ਚਿੰਗਿਆਲੀ ਮਾੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ ਬਿਲਕੁਲ ਬਿਲਕੁਲ ਖੱਤ ਸਾਹਿਬ ਜੀ ਇਹ ਆਪਣੇ ਭਾਰਤ ਦੇ ਵਿੱਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ ਹੁਣ ਮੈਨੂੰ ਉਹਦਾ ਨਾਂ ਨੀ ਆਉਣਾ ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ ਪੁਰਾਣੇ ਸਮਿਆਂ ਦੀ ਗੱਲ ਆ ਸਿਕੰਦਰ ਵੇਲੇ ਦੀ ਜਦੋਂ ਦਰਖਤ ਜੰਗਲ ਦੇ ਵਿਚ ਇਕ ਸੁੱਕਾ ਦਰਖਤ ਹੋਵੇ ਨਾ ਉਹਨੂੰ ਅੱਗ ਲਾ ਕੇ ਸਾਰਾ ਜੰਗਲ ਸੜ ਕੇ ਸਵਾਹ ਕਰ ਦਿੰਦਾ ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ।
2: ਚੀਮਾ ਸਾਹਿਬ, ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ, ਘਰਾਂ ਦੀ ਇੰਸ਼ੋਰੈਂਸ ਹੁੰਦੀ ਆ, ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ,
1: ਹਾਂਜੀ ਹਾਂਜੀ,
2: ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ। ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਬਜਾਉਂਦੇ ਟਰੈਕਟਰ ਵੀ ਸੜ ਗਿਆ, ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ।
1: ਹਾਂਜੀ, ਉਹਦੀ ਇੱਕ ਸਾਲ ਦੀ
2: ਉੱਠ ਹੀ ਨਹੀਂ ਸਕਣਾ ਉਹਨੇ ਅਗਲੇ 10-15,
1: ਉਹਨੇ ਉੱਠ ਹੀ ਨਹੀਂ ਸਕਣਾ ਬਿਲਕੁਲ, ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਠ ਹੀ ਨਹੀਂ ਹੋਣਾ, ਇਹਦੇ ਵਿਚ ਕੋਈ ਤੱਕ ਨਹੀਂ ਹੈਗੀ। ਹਾਂਜੀ, ਇਹ ਜਿਹੜੀ ਅੱਗ ਸੀਗੀ ਖਾਤਸਾ ਜੀ, ਇਹ ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ, ਤੇ ਬਰੈਂਟਲੀ ਕਾਉਂਟੀ ਆ ਜਿਹੜੀ ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ, ਜਿਹਦਾ ਨਾਂ ਜੋਏ ਕੈਸਨ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ, ਕਹਿੰਦੇ ਭਾਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ, ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ, ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਭੀ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ, ਛੱਡ ਕੇ ਤੇ ਭੱਜ ਜਾਓ, ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ। ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ, ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ। ਤੇ ਖਾਕ ਸਾਹਿਬ ਜੀ ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ, ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ, ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ, ਉਹਨੇ ਦੇਖਿਆ ਕਿ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ। ਤੇ ਖਾਕ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਕੈਮਰੇ ਲਾਏ ਹੋਏ ਆ, ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨੇ ਉਹ ਕੈਮਰਾ ਅੰਦਰ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ। ਤੇ ਇਸ ਔਰਤ ਨੇ ਖਾਕ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ, ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ। ਤੇ ਖਾਕ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ, ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਦੇ ਅੰਦਰ ਹਨੇਰਾ ਹੋ ਗਿਆ। ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ, ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ, ਉਹਨਾਂ ਨੇ ਖਾਕ ਸਾਹਿਬ ਜੀ 1996 ਵਿਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ, ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ। ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਤੇ ਅਸੀਂ ਇਹਨੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ, ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
2: ਇੰਸ਼ੋਰੈਂਸ ਕਰਾਈ ਆ।
1: ਹਾਂਜੀ,
2: ਫੇਰ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ, ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ, ਇਹ ਤਾਂ ਹੁੰਦਾ ਹੀ ਹੈ ਨਾ।
1: ਹਾਂਜੀ, ਉਹ ਤਾਂ ਉਹੀ ਕਹਿ ਦਿੱਤਾ ਹੈ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ, ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ ਨਹੀਂ।
2: ਜ਼ਿਆਦੇ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਉਹਦੇ ਕੋਲੋਂ ਇੰਸ਼ੋਰੈਂਸ ਦੇ ਜੀ?
1: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ, ਹੁਣ ਕੀ ਕਹੀਏ,
2: ਇੱਥੇ ਨੀ ਅਜ਼ਾਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿਚ, ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ।
1: ਹਾਂਜੀ ਬਿਲਕੁਲ ਹੁੰਦਾ ਆ, ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
2: ਕਰਦੀ ਹੈ ਨੀ। ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ, ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ, ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ।
1: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ, ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ, ਉਹ ਸੋਰੀ ਟੀਵੀ ਤੇ ਨਿਊਜ਼, ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ, ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋ ਸੀਗੇ ਉਹਨੇ ਜੱਜ ਨੂੰ ਦਿਖਾਲੇ ਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ। ਇਹ ਅਕਸਰ ਵੀ ਕੋਰਟਾਂ ਦੀ ਗੱਲ ਆ, ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਨਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ, ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
2: ਦਿੰਦਾ, ਉਹਦੇ ਵਿੱਚ ਪਾ ਦਿੰਦੇ ਨਾ, ਤੁਸੀਂ ਕਿਹੜਾ ਪੜ੍ਹ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ?
1: ਬਿਲਕੁਲ ਬੰਦਾ ਪੜ੍ਹਦਾ ਨੀ ਗਾ,
2: 20-25 ਪੇਜ ਹੁੰਦੇ ਆ ਚੀਮਾ ਸਾਹਿਬ।
1: ਹਾਂਜੀ, ਉਹ ਕੋਈ ਨੀ ਪੜ੍ਹਦਾ,
2: ਕਹਿੰਦਾ ਕਿੱਥੇ ਕਿੱਥੇ ਸਾਈਨ ਕਰਨੇ, ਮੈਨੂੰ ਦੱਸੀ ਜਾ
1: ਟਿਕ ਟਿਕ ਤੂੰ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ, ਉਹ ਇੱਥੇ ਵੀ ਹੈਗੀ ਆ। ਤੇ ਅਗਲੀ ਜਿਹੜੀ ਗੱਲਬਾਤ ਹੈਗੀ ਆ ਕਾਕ ਸਾਹਿਬ ਦੀ, ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ। ਤੇ ਉਹ ਕਾਕ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ, ਭੇਜਣਾ ਸੀਗਾ, ਉਹ ਪਲਾਨ ਬਣੀ ਹੋਈ ਸੀ। ਹਾਂਜੀ,
2: ਕਰਦਾ ਕਿ ਮੈਂ ਜੇ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲਓ, ਮੈਂ
1: ਹਾਂਜੀ
2: ਉੱਥੇ ਨਹੀਂ ਜਾਣਾ। ਉਹ ਪਤਾ ਕੀ ਹੈ ਚੀਮਾ ਸਾਹਿਬ,
1: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਦੀ ਇਹਰਾਨ,
2: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ, ਇਹ ਏਜੰਸੀਆਂ ਦਾ ਹੋਣਾ, ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ਼ ਦੇ ਉੱਪਰ, ਅਜਾਇਆ ਹੋ ਜਾਏ, ਕੁਛ ਵੀ ਹੋ ਸਕਦਾ। ਮਤਲਬ ਲੜਾਈ ਤੇ ਚੱਲ ਰਹੀ ਹੈ, ਤੁਸੀਂ ਜਿਉਂ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਇਰਾਨ ਦਾ ਸਤਿਆਨਾਸ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ, ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ਼ ਨਾਲ, ਇਕੱਲਾ ਜਹਾਜ਼ ਨਹੀਂ ਜਾਂਦਾ।
1: ਹਾਂਜੀ, ਨਾਲ ਫਾਈਟਰ ਜੈਟ ਹੁੰਦੇ ਆ, ਸਾਰਾ ਕੁਝ ਹੁੰਦਾ, ਐਸੀ ਗੱਲ ਨਹੀਂ,
2: ਸਾਰਾ ਕੁਝ ਹੁੰਦਾ ਵਾ, ਐਡੀ ਗੱਲ ਕੋਈ ਨੀ। ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ, ਭੇਜ ਕੇ ਜਾ ਹੀ ਆਏ ਦੋ ਵਾਰੀ।
1: ਬਿਲਕੁਲ ਬਿਲਕੁਲ, ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ, ਉਹ ਨਹੀਂ ਮੰਨ ਰਿਹਾ। ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ। ਟਰੰਪ ਨੇ ਕਿਹਾ ਕਿ ਉਹ ਯਾਤਰਾ ਖਾਰਜ ਉਸਨੂੰ ਤਾਂ ਕਰਨੀ ਪਈ ਕਿਉਂਕਿ ਉਸਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ, ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ। ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ, ਕਿਉਂਕਿ ਛੁਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ। ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿੱਚ ਕੁਛ ਨਾ ਕੁਛ ਪੱਲੇ ਪਵੇਗਾ, ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ, ਅਸੀਂ ਉਹ ਕਰਨਾ ਹੀ ਕਰਨਾ ਆ, ਜੋ ਮਰਜ਼ੀ ਤੁਸੀਂ ਕਰੋ, ਅਸੀਂ ਉਹਦੇ ਤੇ ਸਾਈਨ ਨਹੀਂ ਕਰਨੇ, ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ, ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ। ਇਰਾਨ ਵਾਲੇ ਆ ਕਹਿੰਦੇ ਸਾਨੂੰ ਤੇ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ, ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਤੇ ਇਹ ਖਾਕ ਸਾਹਿਬ ਜੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ, ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ, ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ, ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ। ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ, ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਹੈਗੇ ਆ, ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ, ਉੱਥੋਂ ਫਿਰ ਗੱਲ ਨਹੀਂ ਕੋਈ ਬਣੀ ਤੇ ਫਿਰ ਉਹ ਗਏ ਸੀਗੇ, ਜਾਣਾ ਸੀਗਾ ਉਹਨੇ ਓਮਾਨ ਜਾਣਾ ਸੀਗਾ ਤੇ ਉੱਥੋਂ ਜਾਣਾ ਸੀਗਾ ਫਿਰ ਉਹਨਾਂ ਨੇ ਰੂਸ ਆਪਣੇ ਮਾਸਕੋ। ਤੇ ਹੁਣ ਹੋਇਆ ਕੀ ਆ, ਉਹ ਉੱਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ, ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫਿਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉੱਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉੱਥੋਂ ਫੇਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ। ਸੋ ਇਹਦੇ ਵਿੱਚ ਇੱਥੋਂ ਇਹ ਲੱਗ ਰਿਹਾ ਕਿ ਅਜੇ ਤੀਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ, ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ, ਜਿਹੜਾ ਅਜੇ
2: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ, ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ, ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ,
1: ਹਾਂਜੀ ਹਾਂਜੀ,
2: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ। ਜਿਹੜਾ ਇਸਰਾਇਲ ਆ ਨਾ ਇਹਨੇ ਗੰਦ ਪਾਇਆ ਅਸਲੀ ਸਹੀ,
1: ਬਿਲਕੁਲ ਬਿਲਕੁਲ ਖਾਕਸਾ ਜੀ, ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ, ਉਹਨਾਂ ਨੂੰ ਪਤਾ ਇਸ ਗੱਲ ਦਾ ਭਾਈ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਕੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਜ਼ਰਾਇਲ ਆ ਜਿਹੜਾ ਉਹਨੇ ਹਟਣਾ ਨੀ, ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋਨਾਂ ਛੇ ਮਹੀਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ, ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ, ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਡਰ ਹੋ ਗਿਆ ਉਹਨਾਂ ਨੂੰ ਵੀ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨੀ ਢਾਉਣਾ ਹੀ ਢਾਉਣਾ ਆ। ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੇ ਤੁਕੇ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ, ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ। ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ, ਉਹ ਕਹਿੰਦੇ ਵੀ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ, ਇਜ਼ਰਾਇਲ ਦੇ ਨਾਲ ਕਰ ਚੁੱਕੇ ਆ, ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ, ਕਦੇ ਆਹ ਕਰਦੇ ਹੋ ਕਦੇ ਆਹ ਕਰਦੇ ਹੋ, ਇਹ ਕਰੀ ਰੱਖਦੇ, ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ। ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਕਾਕ ਸਾਹਿਬ ਜੀ, ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ। ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖੱਕ ਸਾਹਿਬ ਜੀ, ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ, ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ, ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ, ਇਹਨਾਂ ਨੇ ਉਹ ਇਹ ਕਹਿੰਦੇ ਮੈਂ ਜਾਣਾ ਹੀ ਨੀਗਾ। ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ, ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉੱਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ, ਦੇਖ ਲਿਆ ਸਾਰੀ ਪਰਜਾ ਨੇ, ਮੇਰਾ ਖਿਆਲ ਹੈ ਭਾਰਤ ਜਿਕਰ ਵੀ ਪਹੁੰਚ ਗਏ ਹੋਏ ਆ, ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ, ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਆ। ਉਹ
2: ਜਿਹੜਾ ਸਾਹਿਬ ਆਪਣਾ ਟਰੰਪ ਸਾਹਿਬ ਨੂੰ ਥੋੜੇ ਜਾ ਕੂਲ ਡਾਊਨ ਹੋਣਾ ਚਾਹੀਦਾ ਹੁਣ, ਥੋੜਾ ਲੜਾਈ ਵੀ ਕਿਸੇ ਭਾਵਾਂ ਕੋਈ ਤੇ ਨੰਬਰ ਨੀ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ, ਅਮਰੀਕਾ ਪਾਵਰ ਰਹਿਣਾ ਹੀ ਆ ਇਹਨਾਂ ਕੋਲ, ਜਿੰਨਾ ਸਾਡੇ ਕੋਲ ਅਸਲਾ ਅਮਰੀਕਾ ਦੇ ਕੋਲ,
1: ਬਿਲਕੁਲ ਬਿਲਕੁਲ
2: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਆ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖਹਿੜਾ ਛੱਡ ਕੇ ਇਹਨੂੰ ਕਹਿੰਦਾ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
1: ਬਸ ਬਿਲਕੁਲ ਗੱਲ ਤਾਂ ਪਰ
2: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਕਰਦੇ ਨੇ ਉਧਰ ਮਾਰਨਾ ਹੀ ਨੀਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ,
1: ਬਿਲਕੁਲ ਉਹਨੇ
2: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ,
1: ਹਾਂਜੀ ਹਾਂਜੀ ਬਿਲਕੁਲ
2: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
1: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
2: ਖਬਰਾਂ ਵੀ ਹੋ ਗਈਆਂ ਸਾਰਾ ਕੁਛ ਹੋ ਗਿਆ ਬਹੁਤ।
1: ਇੱਕ ਹੋਰ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕਰ ਲੈਣੇ ਆਪਣੇ ਕੋਲ ਟਾਈਮ ਤੇ ਅਜੇ 6 ਵਜੇ ਤੱਕ। ਤੇ ਇਹ ਖੱਕ ਸਾਹਿਬ ਜੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜਰੂਰ ਸੁਣਿਆ ਹੋਣਾ
2: ਬਿਲਕੁਲ।
1: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਹੈ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ। ਖੱਕ ਸਾਹਿਬ ਜੀ ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖੱਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ। ਤੇ ਇਹ ਖੱਕ ਸਾਹਿਬ ਜੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ ਖੱਕ ਸਾਹਿਬ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ। ਤੇ ਇਹ ਬੰਬ ਖੱਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ 10ਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ। ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
2: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ ਬੁੱਲੇ ਬੁੱਲੇ ਬੁੱਲੇ ਬੁੱਲੇ,
1: ਹਾਂਜੀ
2: 2% ਤਾਂ ਕੁਛ ਵੀ ਨਾ ਹੋਇਆ ਉਹਦਾ,
1: ਕੁਛ ਵੀ ਨੀ, ਕੁਛ ਵੀ 64 ਦੇ ਵਿਚ। ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ।
2: ਅੱਛਾ ਜੀ,
1: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ ਇਹਦੇ ਨਾਲ ਖੱਕ ਸਾਹਿਬ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ, ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ E=MC² ਹੁੰਦੀ ਆ ਉਹ।
2: ਅੱਛਾ ਜੀ,
1: ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਡਾਕਟਰ ਸਾਹਿਬ ਜੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਯੂਕਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿੱਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ ਬਾਅਦ ਦੇ ਵਿੱਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ U-235 ਯੂਰੇਨੀਅਮ ਹੁੰਦਾ ਉਹ ਤੇ ਹੁਣ ਕੀ ਆ ਡਾਕਟਰ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਡਾਕਟਰ ਸਾਹਿਬ ਜੀ ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਈ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ ਯੂਕਰੇਨ ਦੇ ਵਿਚ ਤੇ ਉਹਦੇ ਵਿਚੋਂ 7 ਸਾਲ ਦੀ ਹੋਇਆ ਕੀ ਸੀਗਾ ਹੁਣ ਉਹਨੂੰ ਪੂਰੇ 40 ਸਾਲ ਹੋ ਗਏ ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
2: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ
1: ਹਾਂਜੀ 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਤੇ ਇਹ ਜਿਹੜਾ ਹੁਣ ਖੱਕ ਸਾਹਿਬ ਜੀ ਇਹ ਖੇਤਰ ਏਡਾ ਵੱਡਾ ਆ ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ ਤੇ ਇਹਦੇ ਵਿਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ ਜਾਣ ਕੇ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਜਾਣ ਕੇ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹਦੇ ਆਸੇ ਪਾਸੇ ਲਾ ਦੇਈਏ ਤਾਂ ਕਿ ਉਹਦੇ ਵਿਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ ਤੇ ਦੋਸਤੋ ਇਹਦੇ ਵਿਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿਚ ਡਰੋਨ ਜਿਹੜਾ ਉਹ ਮਾਰਿਆ ਸੀਗਾ ਜਿਹਦੇ ਕਾਰਨ ਉਹ ਚੀਜ਼ ਆ ਜਿਹੜੀ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ ਉਹਦੇ ਵਿਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿਚੋਂ ਨਵੀਂ ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ ਤੇ ਇਹਦੇ ਵਿਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚਰਨੋਬਿਲ ਦੇ ਵਿਚ ਇਹਦੇ ਵਿਚ 190 ਤੋਂ 192 ਮੈਟ੍ਰਿਕ ਟਨ ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ ਇੱਕ ਟਨ ਹੁੰਦਾ ਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫੀਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ ਜੇ ਇਹ ਕਿਤੇ ਉਸ ਹਾਲਾਤ ਦੇ ਵਿਚ ਪਹੁੰਚ ਕੇ ਉੱਥੇ ਐਕਸਪਲੋਜਨ ਹੋ ਜਾਵੇ ਉਹ ਫਟ ਜਾਵੇ ਜਿਹੜਾ ਉਹ ਉਨ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿਚ, ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਣਨਾ ਕੀ ਆ, ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ, ਔਰ ਇਹਦੇ ਬਾਰੇ ਦੇ ਵਿਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ, 80% ਤੇ ਪਹੁੰਚੀ ਹੋਈ ਆ, ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ, ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿਕਰ ਪ੍ਰਤੀਸ਼ਤ ਤਿਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ। ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ, ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ, ਤੇ ਉਹਦੇ ਕੋਲ ਮੇਰਾ ਖਿਆਲ ਆ 80-90 ਕੋਈ 100 ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ, ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ, ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ UK ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ, ਤੇ ਪਾਕਿਸਤਾਨ ਕੋਲ ਵੀ ਆ, ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਭਾਈ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਾਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ, ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ, ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਾਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿਚ ਐਟਮ ਬੰਬ ਪਏ ਆ, ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ, ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਵੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ, ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ, ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ, ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ, ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਫੇਰ ਉਹ ਦੁਬਾਰਾ ਤੋਂ ਗਏ ਆ। ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ, ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ, ਬਦਲ ਲਿਆ ਹੋਣਾ, ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ, ਪਰ ਕੁਛ ਨਾ ਕੁਛ ਉਹਦੇ ਵਿਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ 1-2-4-5-7 ਦਿਨਾਂ ਦੇ ਵਿਚ ਜਿਹੜਾ ਉਹ ਆ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
2: ਥੈਂਕ ਯੂ ਸੋ ਮਚ ਸ਼੍ਰੋਤਿਓ, ਤੁਹਾਡਾ ਵੀ ਧੰਨਵਾਦ। ਮਿਹਰਬਾਨੀ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ। ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

Hello. Hello. Dosto, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਨਿਊਯਾਰਕ ਸਟੂਡੀਓ ਤੋਂ, ਨਿਊਜਰਸੀ ਤੋਂ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਪ੍ਰੋਗਰਾਮ ਨੂੰ ਜੀ। ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ। ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ, ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ। ਲੋ ਜੀ, ਪੇਸ਼ ਹੈ ਪਹਿਲਾ ਗੀਤ।

ਉੱਠਾਂ ਵਾਲੇ ਬਲੋਚ ਪੁੰਨੂ ਨੂੰ ਚੁੱਕ ਕੇ ਲੈ ਗਏ। ਹਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਆ।

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਹਾਂ ਜੀ ਆਓ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਹਾਂ ਜੀ ਜੇ ਦੋਸਤੋ ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ ਜੇ ਨਹੀਂ ਕੀਤਾ ਤੇ ਕਰ ਲਓ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਥੈਂਕ ਯੂ ਸੋ ਮਚ ਸੁਣਦੇ ਰਹੋ ਜੀ।

0: ਗੀਤ ਹੋਰ ਸੁਣਦੇ ਜੀ ਸਿੰਦਰ ਸ਼ਿੰਦਾ
1: ਬਾਈ ਬੱਲੇ ਬੱਲੇ ਬੱਲੇ ਬੱਲੇ ਬਾਈ ਅੱਜ ਤਾਂ ਨਜ਼ਾਰਾ ਆ ਗਿਆ ਬਾਈ
2: ਦੇਖੋ ਨਾ ਜੀ ਕਿੰਨੀ ਸੋਹਣੀ ਜਨ ਲੈ ਕੇ ਆਇਆ
1: ਲਓ ਬਾਈ ਅਮਲੀ ਦਾ ਵਿਆਹ ਵੀ ਹੋ ਗਿਆ ਉਹ ਤਾਲੀ ਜੇਤੋਂ ਵਾਲਿਆ ਲਾ ਕੋਈ ਸ਼ਿੰਦੇ ਦਾ ਨਵਾਂ ਗਾਣਾ ਉਹ ਸ਼ਿੰਦੇ ਦਾ ਲਾਈ ਬਾਈ ਜਿਹਦੇ ਨਾਲ ਬਹੁਤ ਬੈਗਾ ਬੈਗਾ ਹੋ ਜਾਏ
2: ਮਾਲ ਕੋ ਲਾ ਦਿੰਦੇ ਪੈਸੇ ਨੀ ਲੈਣੇ ਸੋਚੋ
1: ਬਾਈ ਵਾਹ ਵਾਹ ਵਾਹ

0: ਦੀ ਮਾਨਵ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਾ ਰੱਬ ਰਾਤਾ ਉਹ ਤੋਂ ਬੁਰਾ ਜੁਦਾਈ ਦਾ ਦੁਖੀ

0: ਦੋਸਤੋ ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੋਈ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖੱਕ ਸਾਹਿਬ ਦੀ ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ।
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਸ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਈਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਤੀ ਹੋਣੀ ਹਮੇਸ਼ਾ ਹੀ ਤੁਸੀਂ ਰੇਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ
0: ਹੋ। ਦਾਤੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਣ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖੱਕ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਹੈ ਤੇ ਤੁਹਾਡੇ ਇਥੋਂ ਵੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖੱਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ, ਖੱਕ ਸਾਹਿਬ ਜੀ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਉੱਤੇ ਮੇਅਰ ਮਮਦਾਨੀ ਵਜੋਂ ਸਜੀ ਜੁੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਕ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸ਼ਬਦ ਲਿਖਿਆ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਬਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਜ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਕਰਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਅੱਛਾ ਜੀ ਦੇਖੋ ਕਿਆ ਬਾਤ ਆ
0: ਜੀ
1: 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ ਸੋ ਦੇਖੋ ਗਿਆ ਬਹੁਤ ਵੋਟਾਂ
0: ਬਹੁਤ ਜ਼ਿਆਦਾ ਕੁਛ ਲੋਕ ਵੋਟਾਂ ਪਾਉਂਦੇ ਵੀ ਨੀ ਨਾ ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ ਪਰ ਕੁਛ ਸਾਡੀ ਇੱਕ ਸਟੇਟ ਹੈਗੀ ਆ ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ ਉਹਨਾਂ ਨੇ ਵਿਰੋਧ ਵੀ ਕੀਤਾ ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਆ ਲੋਕਾਂ ਦੀ ਉਹ ਪਈ ਆ ਜੀ
1: ਜੀ ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ ਜਗਪ੍ਰੀਤ ਸਿੰਘ ਡਰੰਮ ਜਿਹੜਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ ਮੈਂ ਵੀ ਨਹੀਂ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਦੇਸੀ ਰਾਈਜ਼ਿੰਗ ਅਪ ਮੂਵਿੰਗ ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ ਇਹ ਜਗਪ੍ਰੀਤ ਹੀ ਹੈ ਜਿਹੜਾ ਮਾਮਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਾ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ਼ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ ਖਾਕਸਾ ਜੀ ਕਿਆ ਬਾਤ ਆ ਦੇਖੋ ਖਾਕਸਾ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖਾਕਸਾ ਜੀ ਉਹ ਕਹਿ ਲਓ ਕਿ ਕਾਮਯਾਬ ਹੋ ਜਾਂਦੀ ਆ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ ਤੇ ਇਸ ਲਈ ਖਾਕਸਾ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ ਤੇ ਹੁਣ ਆਪਾਂ ਖਾਕਸਾ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਤੇ ਜਿਹਦੇ ਵਿਚ ਖਾਕਸਾ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖਾਕਸਾ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖਾਕਸਾ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋਏ ਸੀਗੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਖਾਕਸਾ ਜੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ ਖਾਕਸਾ ਸਾਹਿਬ ਜੀ ਜਿਹੜਾ ਪਾਕਿਸਤਾਨ ਆ ਨਾ ਪਾਕਿਸਤਾਨ ਦੇ ਵਿਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ
0: ਬਿਲਕੁਲ
1: ਹੁਣ ਖਾਕਸਾ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਤੇ ਉਹਦੇ ਬਲੋਚਿਸਤਾਨ ਦੇ ਵਿਚ ਇੱਕ ਧਰਮ ਦੀ ਸਮਝ ਜੰਗ ਸ਼ੁਰੂ ਹੋ ਗਈ ਆ
0: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ
1: ਹਾਂਜੀ ਹੁਣ ਖਾਕਸਾ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ
0: ਅੱਛਾ ਜੀ ਵੱਡੀ ਸਟੇਟ ਆ
1: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖਾਕਸਾ ਸਾਹਿਬ ਜੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿਚ ਰਹਿ ਰਹੇ ਆ
0: ਅੱਛਾ ਜੀ ਬਹੁਤ ਥੋੜੇ ਆ
1: ਬਹੁਤ ਥੋੜੇ ਲੋਕ ਆ ਤੇ ਹੁਣ ਖਾਕਸਾ ਸਾਹਿਬ ਜੀ ਉਹਨਾਂ ਦੇ ਵਿਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ਼
0: ਜੀ
1: ਤੇ ਇਹਦੇ ਨਾਲ ਖਾਕਸਾ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਹੈ ਸਾਥ ਸਾਹਿਬ ਜੀ, ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਗਰਾਮ ਏਅਰਬੇਸ ਸੀਗਾ ਅਮਰੀਕਾ ਦਾ, ਉਹ ਤੁਹਾਨੂੰ ਪਤਾ ਪਈ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
0: ਬਿਲਕੁਲ,
1: ਤੇ ਉਹ ਜਿਹੜਾ ਏਅਰਬੇਸ ਆ ਸਾਥ ਸਾਹਿਬ ਜੀ, ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ ਪਤਾ ਨੀ ਕੀ ਕੀਤਾ, ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ, ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ। ਤੇ ਹੁਣ ਕੀ ਆ, ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵਿਚ ਲੜਾਈ ਆ, ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ,
0: ਕਰ ਰਿਹਾ ਜੀ, ਕਰ ਰਿਹਾ,
1: ਹਾਂਜੀ ਕਰ ਰਿਹਾ। ਤੇ ਹੁਣ ਕੀ ਆ, ਜੇ ਉੱਥੇ ਲੜਾਈ ਹੁੰਦੀ ਆ ਤੇ ਸਾਥ ਸਾਹਿਬ ਜੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਹੀ,
0: ਬਿਲਕੁਲ,
1: ਜੇ ਉਹ ਵੱਖਰੀ ਸਟੇਟ ਬਣਦਾ ਆ ਔਰ ਉਹ ਬਣ ਜਾਣਾ ਆ, ਕਿਉਂਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ, ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਥੋੜਾ ਜਿਹਾ ਇੰਨਾ ਜਿਹੜਾ ਪੈ ਗਿਆ, ਹੁਣ ਅਸੀਂ ਇੱਥੇ ਹੱਲਾ ਚੇਰੀ ਦੇਈਏ ਤਾਂ ਇਹ ਵੰਡ ਹੋ ਜਾਣਾ, ਇਹ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ। ਸੋ ਇਹ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ, ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ, ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
0: ਚੀਮਾ ਸਾਹਿਬ, ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ।
1: ਬਿਲਕੁਲ,
0: ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਨ੍ਹਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ। ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ, ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
1: ਹੋ ਗਿਆ।
0: ਬਿਲਕੁਲ,
1: ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖਾਕ ਸਾਹਿਬ ਜੀ ਦੇਖ ਲਓ ਵੀ ਦੋ ਸਾਲ ਹੋ ਗਏ ਆ, ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਵੀ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ। ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕ ਸਾਹਿਬ ਜੀ, ਇੰਨੀ ਤਬਾਹੀ ਆ ਮੈਂ ਕਦੇ ਇਮੇਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੇ ਨੀ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕ ਸਾਹਿਬ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਂਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖਬਰ। ਤੇ ਇਹਦੇ ਨਾਲ ਅਗਲੀ ਖਬਰ ਤੱਕ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ, ਰੋਜ਼ਾਨਾ ਹੀ ਨਹੀਂ ਖਾਕ ਸਾਹਿਬ ਜੀ, ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਵੀ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
0: ਬਿਲਕੁਲ,
1: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਹਾਂ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਦੇ ਕੋਲ ਹੈਗਾ।
0: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਹੈਗਾ ਕਰ ਲੈਣਾ, ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਾ ਕੀ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਜੇ ਮੈਂ ਕਹਾਂ ਤਾਂ ਦੇਖੀ ਮੁਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕ ਸਾਹਿਬ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕ ਸਾਹਿਬ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਨ੍ਹਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ, ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਇਲੈਕਸ਼ਨ ਮੈਂ ਜਿੱਤਿਆ ਸੀਗਾ, ਤੇ ਮੇਰੇ ਨਾਲ ਠੱਗੀ ਕੀਤੀ ਹੋਈ ਕੀਤੀ ਗਈ ਆ। 220 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤਿੱਕਰ ਵੀ ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨੀ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
0: ਜੀ। ਜੀ
1: ਟਰੈਵਰ ਨੋਆ ਚ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਮੇਡੀ ਆ, ਕਮੇਡੀ
0: ਕਮੇਡੀਅਨ
1: ਬਿਲਕੁਲ ਹਾਂ ਕਮੇਡੀਅਨ ਆ। ਤੇ ਉਹਨੇ ਖਾਕ ਸਾਹਿਬ ਜੀ ਅੱਜ ਜਿਹੜਾ ਇਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
0: ਹੈ।
1: ਨਹੀਂ ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟਰੈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇੱਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ? ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਇੱਕੋ ਕਾਰਨ ਆ, ਐਕਸਟ੍ਰੀਮ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ ਸੱਤ ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਜੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ, ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਦੇ ਪਿੱਛੇ ਜਿਹੇ ਜਿਹੜੀ IRS ਆ ਨਾ,
0: ਇਹਨੂੰ ਘਟਾ ਲਓ ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
1: ਬਸ ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦਿਓ ਤਾਂ ਉਹ ਇਕਦਮ ਚਕੰਨੇ ਹੋ ਜਾਂਦੇ ਪਏ, ਮੇਰੇ ਮਗਰ ਨਹੀਂ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
0: ਬਿਲਕੁਲ
1: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਕੋਰਟਾਂ ਦੇ ਵਿਚ ਕਰਦੇ ਘਰੀਦੇ ਜੋ ਮਰਜ਼ੀ, ਪਰ ਪਰਜਾ ਨੂੰ ਜੇ ਸੈਫਟੀ ਆ ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਬੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
0: ਉਹ ਡਾਕਟਰ ਸਾਹਿਬ ਆ ਗਏ ਜੀ। ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਓ
2: ਜੀ। ਸਤਿ ਸ੍ਰੀ ਅਕਾਲ ਜੀ,
0: ਡਾਕਟਰ ਸਾਹਿਬ ਅਨਾਊਂਸ ਕਰਦੇ ਆ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋਅ ਰੋਜ਼ ਕਰਦੇ ਆ। ਬੇਨਤੀ ਇਹ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ। ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ, ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ।
2: ਹਾਂਜੀ ਖਾਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਔਰ ਇਸ ਵੇਲੇ ਜਿਹੜੀ ਆਪਣੀ ਜਿਮ ਮਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ। ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ
0: ਨੂੰ।
2: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਆ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜ਼ਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਵੇਖਿਆ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਹਾਂ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਦ ਦਸ ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੋਂ ਉਲਟਾ ਲਟਕਿਆ ਹੋਇਆ ਸੀਗਾ, ਕਾਹਦੀ ਆਕੜ ਕਰਦਾ ਤੂੰ?
0: ਬਿਲਕੁਲ,
2: ਦਸ ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕ ਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ, ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ। ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ, ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚੋਂ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕ ਦਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ। ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਵੀ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ। ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨਹੀਂ, ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ। ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕੇ ਹਾਂ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾਲੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ। ਮੇਰੇ ਤੋਂ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਏ ਹਾਂ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ, ਜਿੰਨੇ ਵੀ ਸਿਧਾਂਤ ਹਨ, ਉਹ ਅੱਜ ਅਸੀਂ ਘੜਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
1: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ, ਕਿਸੇ ਵੀ ਜਿਹੜੇ ਸਰਕਾਰ ਦੇ ਵਿਚ, ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ, ਪੜ੍ਹ ਲਓ, ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
1: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
3: ਡਾਕਟਰ ਸਾਹਿਬ ਦੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ, ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
1: ਬਿਲਕੁਲ
2: ਹੋਇਆ ਹੀ ਹੈ। ਹਾਂਜੀ, ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰ ਕੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਨ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨਹੀਂ ਮੈਂ ਐਂ ਕਰ ਦਿਆਂਗਾ, ਯਾਦ ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਬੱਚੇ ਤਾਂ ਨਹੀਂ, ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਂ ਨਹੀਂ, ਕੱਢ ਕੇ ਪਰੇ ਮਾਰਦੇ ਆ। ਕਿੰਨੀ ਖਰਾਬ ਹੋ ਗਈ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਫਿਰ ਸੁੱਟ ਦਿੰਦੇ ਹਾਂ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿੱਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ, ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿੱਚ ਜਿਹੜਾ ਹੈ ਉਹ ਕਿਉਰ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਭਾਈ ਇਸ ਸਬੰਧ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਿਆ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ। ਔਰ ਲੂਨਰ ਸਾਈਕਲ ਦੇ ਵਿੱਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ, ਜਿਹਨੂੰ ਜਵਾਰ ਭਾਟਾ ਅਸੀਂ ਆਣੇ ਹਾਂ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਵੇਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ। ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਦਾ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ। ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਂ ਯਾਦ ਰੱਖਣ ਲਈ। ਕਈ ਵੇਲਾ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਂ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾਂ ਹੀ ਨੀ ਬਚੇ। ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਚੀਨੂੰ ਚੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ, ਜਾਂ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਰੱਖਦਾ ਕੋਈ ਹੈ। ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ। ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ। ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਂ ਯਾਦ ਰੱਖਣ ਲਈ। ਕਈ ਵੇਲਾ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਂ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾਂ ਹੀ ਨੀ ਬਚੇ। ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਚੀਨੂੰ ਚੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ, ਜਾਂ ਜਿਹੜੇ ਉਹ ਇਨਫੈਕਟਡ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਨਾ ਰੱਖਦਾ ਕੋਈ ਹਾਂਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ ਔਰ ਉਹਦੇ ਮੁਤਾਬਕ ਜਿਹੜਾ ਵੀ ਚੱਲਣ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ

0: ਕਿਉਂਕਿ ਸਾਡੇ ਕੋਲ ਇੰਨੇ ਨਾ ਹੀ ਨੀ ਬੱਚੇ
1: ਬਿਲਕੁਲ
0: ਉਹ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਟੀਨੂੰ ਸ਼ੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ ਅਸੀਂ ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਯਾਰ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ ਹੜਕ ਸਿੰਘ ਕੌਣ ਨਾਂ ਰੱਖਦਾ ਨਹੀਂ ਰੱਖਦਾ ਕੋਈ ਹਾਂਜੀ ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਟੀਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਿਧਾਂਤ ਸਾਂਝਾ ਕਰਨਾ ਹੈ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ ਯਾਰ ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿਚ ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕੰਡ ਪ੍ਰੋਗਰਾਮ ਇਹ ਇੰਟਰਾਯੂਟਰੀਨ ਲਾਈਫ ਦੇ ਵਿਚ ਫਿਫਥ ਵੀਕ ਦੇ ਵਿਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਹੈ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕੀਅਰ ਸਕਲਟਨ ਸਾਡਾ ਇਹ ਹੈਗਾ ਆ ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ ਸੋ ਇਹ ਸੈਕੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਡ ਪਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਜੀਕਲ ਹਸਲੀ ਦੀ ਹੱਡੀ ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾਯੂਟਰੀਨ ਲਾਈਫ ਛੇਵਾਂ ਹਫ਼ਤਾ ਇੰਟਰਾਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਅਸੀਂ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ ਉਹਦੇ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ ਠੀਕ ਹੈ ਸੋ ਸਿਕਸਥ ਵੀਕ ਆਫ ਇੰਟਰਾਯੂਟਰੀਨ ਲਾਈਫ ਦੇ ਵਿਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿਚ ਉਹਨਾਂ ਦੇ ਵਿਚੋਂ ਇੱਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਹੈੱਡ ਬਣਦਾ ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ ਪਰ ਨਹੀਂ ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ ਜੇ ਇਹਨੇ ਜੋੜ ਬਣਾਉਣਾ ਆ ਤਾਂ ਜੇ ਹੱਡੀ ਬਣਾਉਣੀ ਹੈ ਤਾਂ ਜੇ ਜਿਸ ਤਰ੍ਹਾਂ ਦੀ ਵੀ ਗੁਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਸਿਰੇਦਾ ਹੈ ਜੀ ਸਿਰੇਦਾ ਹੈ ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ ਸਾਨੂੰ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਇਹ ਹੱਡੀਆਂ ਹੁੰਦੀਆਂ ਨੇ ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ ਕਰੀ ਬੰਡਨ ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ

0: ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਆ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈਗਾ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਟਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਆਕਸੀਪੀਟਲ ਹੈਗਾ ਆ ਉਹ ਵੀ ਇੱਕ ਹੀ ਹੈਗੀ ਹੈ, ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ, ਰੀੜ ਦੀ ਹੱਡੀ ਚ ਜਾਣੀ ਹੈ, ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ, ਠੀਕ ਆ। ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈਗਾ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ, ਘੜੀਆਂ ਤਾਂ ਨਹੀਂ ਹੁੰਦੀ, ਘੜੀਆਂ ਦੇ ਵਿਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿਚ ਇਹਦੇ ਵਿਚ ਕੰਪੈਕਟ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜੀਨੈਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਇਹਦੀ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਪਿਲਪਿਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜੀਅਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਹੀ ਰਹਿ ਜਾਂਦਾ। ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਂ ਦਿਲ ਕਹਿੰਦੇ ਹਾਂ, ਜੇ ਪੰਜਾਬੀ ਚ ਤਾਲੂ ਉਹਨਾਂ ਦੀ ਹਾਂਜੀ, ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਹੈ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ, ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾਂ ਦੀ ਨਜ਼ਰ ਦੇ ਵਿਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ। ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿਚ ਇਸ ਤਰ੍ਹਾਂ ਗਰਾਰੀਆਂ ਦੇ ਵਿਚ ਨਹੀਂ ਫਟੀਆਂ ਹੋਈਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ ਹੈਗਾ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ ਹੈ। ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ, ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਜਬਾੜਿਆਂ ਦੇ ਸਾਈਡਾਂ ਤੇ ਉੱਪਰ ਸਾਹਮਣੇ ਫਰੰਟ ਦੇ ਵਿਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ, ਔਰ ਉਸ ਨੂੰ ਪੰਜਾਬੀ ਚ ਕਹਿੰਦੇ ਅਸੀਂ ਕਾਂ। ਉਹ ਕਾਂ ਜਿਹੜਾ ਆ ਕਿਉਂਕਿ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ, ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ ਇੰਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜ਼ਮ ਨਹੀਂ ਕਰ ਸਕਿਆ, ਇਹੋ ਜਿਹੀਆਂ ਕੰਡੀਸ਼ਨਾਂ ਵਿੱਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਾਂ ਬੁਖਾਰ ਹੋ ਗਿਆ, ਹੀਟ ਜ਼ਿਆਦਾ ਹੋ ਗਈ, ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਵੀ ਇਹ ਸਾਡਾ ਅੰਦਰ ਦਾ ਥਰਮਾਮੀਟਰ ਹੈ। ਇਹ ਸਾਨੂੰ ਬੱਚੇ ਦੇ ਹਾਲਾਤ ਵਿੱਚ, ਕਿਉਂਕਿ ਬੱਚਾ ਬੋਲ ਕੇ ਤਾਂ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਆ, ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ। ਸੋ ਇਹ ਫਰੰਟਲ ਜਿਹੜਾ ਸਾਡਾ ਹੈਗਾ ਆ ਤਾਲੂ, ਇਹਦੇ ਸਬੰਧ ਚ ਇਹ ਗੱਲ ਸੀਗੀ। ਉਸ ਤੋਂ ਬਾਅਦ ਅਸੀਂ ਇਹ ਗੱਲ ਕੀਤੀ ਕਿ ਇੱਕ ਬੋਨ ਐਸੀ ਹੈਗੀ ਹੈ, ਜਦੋਂ ਕਿਸੇ ਦੀ ਖੁੱਲੀ ਹੋਈ ਖੋਪੜੀ ਤੁਸੀਂ ਦੇਖੋ ਨਾ, ਖੁੱਲੀ ਹੋਈ ਖੋਪੜੀ ਜਿਹੜੀ ਹੈ ਕਿਸੇ ਡੈਡ ਬਾਡੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਮੋਰਚਰੀ ਚ ਪਈ ਹੋਈ ਡੈਡ ਬਾਡੀ, ਉਸ ਡੈਡ ਬਾਡੀ ਦੇ ਅੰਦਰ ਇੱਕ ਹੋਰ ਹੱਡੀ ਹੁੰਦੀ ਜਿਹੜੀ ਸਾਨੂੰ ਦਿਖਾਈ ਨਹੀਂ ਦੇ, ਜਿਹੜੀ ਅੰਦਰ ਦਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਦੀ ਹੈ, ਵਾਧੇ ਘਾਟੇ ਨੂੰ ਬੈਲੈਂਸ ਕਰਦੀ ਹੈ। ਨਹੀਂ ਤਾਂ ਇੱਕ ਅੰਗ ਜਿਹੜਾ, ਕਈ ਅੰਗ ਨੇ ਨਾ ਸਾਡੇ ਸਿਰ ਦੇ ਵਿੱਚ, ਤੇ ਇੱਕ ਅੰਗ ਇੱਕ ਪਾਸੇ ਦੂਜੇ ਪਾਸੇ ਹੋ ਜਾਏ, ਦੂਜੇ ਪਾਸੇ ਤੀਜੇ ਪਾਸੇ ਹੋ ਜਾਏ। ਇਹ ਹੱਡੀਆਂ ਦੀ ਬਾਉਂਡਰੀ ਇੱਕ ਐਸੀ, ਇਹ ਸਫੇਨੋਇਡ ਬੋਨ ਅਸੀਂ ਇਹਨੂੰ ਕਹਿੰਦੇ ਹਾਂ, ਇਹ ਜਿਹੜੀ ਸਫੇਨੋਇਡ ਬੋਨ ਹੈ ਦਿਖਾਈ ਤੇ ਨਹੀਂ ਦਿੰਦੀ, ਪਰ ਇਹ ਉਸ ਬੈਰੀਅਰ ਦਾ ਕੰਮ ਕਰਦੀ ਹੈ ਤਾਂ ਕਿ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਉਹਨਾਂ ਦੀ ਆਪਣੀ ਪੋਜੀਸ਼ਨ ਇੱਕ ਥਾਂ ਤੇ ਸਟੇਬਲ ਰਹੇ। ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦਾ ਤਾਂ ਇਹਨੂੰ, ਇਹਦੇ ਵਾਸਤੇ ਮੈਨੂੰ ਯਾਦ ਆ ਗਈ, ਤੁਸੀਂ ਜਿਹੜਾ ਰੇਲਵੇ ਦਾ ਯਾਰਡ ਹੁੰਦਾ ਨਾ, ਜਿੱਥੇ ਆ ਕੇ ਇੰਜਨ ਖੜਾ ਕਰਦੇ ਸੀ, ਅੱਗੇ ਇੰਜਨ ਆ ਕੇ ਖੜਾ ਹੋ ਗਿਆ, ਉਹਦੇ ਅਗਲੇ ਪਾਸੇ ਇੱਕ ਲੱਕੜ ਦੀ ਲਾ ਕੇ ਤੇ ਉਹਦੇ ਇਸ ਤਰ੍ਹਾਂ ਦੇ ਥੰਮਲੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਇੰਜਨ ਜਾ ਕੇ ਵੱਜਦਾ ਆ, ਤੇ ਉਹ ਜਿਹੜੀ ਸਪੋਰਟ ਹੈ ਉਹਦੇ ਸਪੋਰਟ ਦੇ ਨਾਲ ਲੱਗ ਜਾਂਦਾ ਵੀ ਇੱਥੇ ਖੜਾ ਹੋ। ਅੰਦਰ ਦੇ ਅੰਗ ਸੁਕੜਦੇ ਵੀ ਆ, ਅੰਦਰ ਦੇ ਅੰਗ ਫੈਲਦੇ ਵੀ ਆ, ਔਰ ਉਹਨਾਂ ਨੂੰ ਫੈਲਣ ਵਾਲਿਆਂ ਨੂੰ, ਉਹਨਾਂ ਨੂੰ ਸੁਕੜਨ ਵਾਲਿਆਂ ਨੂੰ ਸਟੇਬਲ ਕਰਨ ਵਾਸਤੇ ਇਸ ਹੱਡੀ ਦਾ ਬਹੁਤ ਵੱਡਾ ਯੋਗਦਾਨ ਆ, ਜਿਹਨੂੰ ਅਸੀਂ ਸਫੇਨੋਇਡ ਬੋਨ ਕਹਿੰਦੇ ਹਾਂ। ਔਰ ਇਹ ਆਮ ਤੌਰ ਤੇ ਸਾਡੇ ਨੱਕ ਦੇ ਬੈਕ ਸਾਈਡ ਤੇ ਸਾਨੂੰ ਦਿਖਾਈ ਨਹੀਂ ਦਿੰਦੀ। ਉਸ ਤੋਂ ਬਾਅਦ ਇੱਕ ਅਸੀਂ ਕਹਿੰਦੇ ਹਾਂ, ਆ ਲੋਕਾਂ ਤੋਂ ਬਹੁਤਾ ਸੁਣਿਆ ਨਾ ਤੁਸੀਂ, ਮੇਰੀਆਂ ਤਾਂ ਉੱਲਾਂ ਪੈਂਦੀਆਂ ਨੇ ਜੀ, ਉਲਪੜੀਆਂ ਵੱਜਦੀਆਂ ਨੇ ਜਾਂ ਉੱਲਾਂ ਪੈਂਦੀਆਂ ਨੇ, ਆਮ ਲਫ਼ਜ਼ ਸੁਣਿਆ ਹੋਣਾ ਤੁਸੀਂ। ਔਰ ਇਹ ਵੀ ਬੇਸਿਕਲੀ ਇਹਨੂੰ ਅਸੀਂ ਟੈਂਪੋਰਲ ਬੋਨ ਕਹਿੰਦੇ ਹਾਂ, ਦੋਵੇਂ ਪਾਸੇ ਹੈਗੀ ਹੈ, ਕੰਨਾਂ ਤੇ ਅੱਖਾਂ ਦੇ ਵਿਚਕਾਰ ਇਹਦੀ ਜਗ੍ਹਾ ਹੈਗੀ ਹੈ। ਔਰ ਇਹ ਵੀ ਜ਼ਿਆਦਾਤਰ ਆਮ ਤੌਰ ਤੇ ਪਹਿਲਾਂ ਕਾਰਟੀਲੇਜਿਨਸ ਹੀ ਰਹਿੰਦੀ ਹੈ, ਭਾਵ ਹਾਰਡ ਬੋਨ ਨਹੀਂ, ਕਾਰਟੀਲੇਜ ਸੋਫਟ ਬੋਨ ਹੁੰਦੀ ਹੈ, ਤੇ ਉਲਟੀ ਉਲਟੀ ਜਿਵੇਂ ਅਸੀਂ ਬੁੱਢੇ ਹੁੰਦੇ ਹਾਂ ਉਵੇਂ ਇਹ ਹਾਰਡ ਬੋਨ ਦੇ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਟਾਰਟਿੰਗ ਦੇ ਵਿੱਚ ਇਹ ਵੀ ਉਹ ਸਾਡੇ ਉਤਲੇ ਤਾਲੂ ਦੇ ਵਾਂਗ ਹੀ ਹੁੰਦੀ ਹੈ। ਅਸੀਂ ਇਹਨੂੰ ਵੀ ਇੱਕ ਤਰ੍ਹਾਂ ਦਾ ਫੌਂਕਾ ਸਮਝ ਸਕਦੇ ਹਾਂ, ਤੇ ਕਾਰਨ ਕੀ ਆ ਕਿ ਜਦੋਂ ਬ੍ਰੇਨ ਦੇ ਵਿੱਚ ਅੰਦਰ ਵਾਲਾ ਪ੍ਰੈਸ਼ਰ ਵਧਿਆ, ਉਸ ਵੇਲੇ ਇਸ ਪ੍ਰੈਸ਼ਰ ਨੂੰ ਅਸੀਂ ਇੱਥੇ ਜਿਵੇਂ ਤੁਸੀਂ ਨਬਜ਼ ਦੇਖਦੇ ਹੋ ਨਾ, ਨਬਜ਼ ਦੇਖਦੇ ਹੋ ਤੁਸੀਂ ਰਿਸਟ ਆਪਣੇ ਇਸ ਹੱਥ ਦੇ ਪਿਛਲੇ ਪਾਸੇ ਉਸ ਬੁੱਟ ਤੋਂ, ਇਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਦਿਲ ਟਕ ਟਕ ਟਕ ਟਕ ਕਰ ਰਿਹਾ, ਔਰ ਇਹ ਦੋਵੇਂ ਪਾਸੇ ਹੁੰਦੀ। ਨਾਰਮਲ ਤੌਰ ਤੇ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ, ਪਰ ਜਿਵੇਂ ਹੁਣ ਪਲਸ ਦਾ ਸਾਨੂੰ ਪਤਾ ਤੇ ਨਹੀਂ ਨਾ ਲੱਗਦਾ, ਜਦੋਂ ਤੁਸੀਂ ਚੈੱਕ ਕਰਦੇ ਹਾਂ ਪ੍ਰੈਸ਼ਰ ਪਾਉਣੇ ਆ ਉਹਦੇ ਤੇ ਤਾਂ ਹੀ ਪਤਾ ਲੱਗਦਾ ਨਾ। ਇਸੇ ਤਰ੍ਹਾਂ ਹੀ ਜਿਹੜੀ ਸਫੇਨੋਇਡ ਬੋਨ ਹੈਗੀ ਹੈ, ਇਹ ਸੋਰੀ ਟੈਂਪੋਰਲ ਬੋਨ ਹੈਗੀ ਹੈ, ਇਹਨਾਂ ਦਾ ਕੰਮ ਦੋਵੇਂ ਪਾਸਿਓਂ ਹੀ ਸਾਨੂੰ ਇੱਕ ਇਸ ਤਰ੍ਹਾਂ ਦਾ ਸਿਗਨਲ ਦੇਣਾ ਹੈ ਕਿ ਅੰਦਰ ਕੀ ਚੱਲ ਰਿਹਾ। ਹਾਲਾਂਕਿ ਬੋਨ ਹੈ ਜਿਹੜੀ ਕਿ 50-60 ਸਾਲ ਤੋਂ ਬਾਅਦ ਉਹ ਹਾਰਡ ਬੋਨ ਕਨਵਰਟ ਹੋ ਜਾਂਦੀ ਹੈ, ਔਰ ਫਿਰ ਸਾਨੂੰ ਬਹੁਤੀਆਂ ਅੰਦਰ ਦੀਆਂ ਗੱਲਾਂ ਦਾ ਪੱਕਾ ਪਤਾ ਨਹੀਂ ਲੱਗਦਾ। ਕਾਰਨ ਕੀ ਹੈ, ਕੁਝ ਬਣਾਇਆ ਹੋਇਆ ਤੇ ਉਸ ਵੇਲੇ ਸਾਡੇ ਸਰੀਰ ਦੇ ਵਿੱਚ ਰੀਟ੍ਰੋਗ੍ਰੈਸਿਵ ਚੇਂਜ, ਜਿਹਨੂੰ ਕਹਿੰਦੇ ਰੀਟ੍ਰੋਗ੍ਰੈਸਿਵ, ਇੱਕ ਹੁੰਦੀ ਨਾ ਪ੍ਰੋਗ੍ਰੈਸਿਵ ਤੇ ਦੂਜਾ ਹੁੰਦਾ ਰੀਟ੍ਰੋਗ੍ਰੈਸਿਵ। ਪ੍ਰੋਗ੍ਰੈਸਿਵ ਤਾਂ ਇਹ ਹੈ ਨਾ ਵੀ ਸਰੀਰ ਵੱਧ ਰਿਹਾ, ਬੱਚਾ ਜਵਾਨ ਹੋ ਰਿਹਾ, ਦੂਸਰੀ ਹੁੰਦੀ ਹੈ ਰੀਟ੍ਰੋਗ੍ਰੈਸਿਵ, ਪਹਿਲਾਂ ਹੀ ਹੁਣ ਬੁੱਢਾ ਹੋ ਗਿਆ, ਹੁਣ ਇਹਨੇ ਹੋਰ ਵਧਣਾ, ਕਿਤੇ ਬੁੱਢੇ ਨੂੰ ਕੋਈ ਗੱਲ ਨਹੀਂ ਘਿਓ ਪਾ ਕੇ ਨਹੀਂ ਦੇਣ ਦੀ ਲੋੜ, ਇਹਦੀ ਕਿਹੜੀ ਹੱਡੀ ਵਧਣੀ। ਆਮ ਬੁੱਢੀ ਆਪਾਂ ਬੱਚ ਕਹਿੰਦੇ ਤੇ ਮੇਰੇ ਕਿਸ ਤੋਂ ਪਾਵੇ ਆ, ਇਹ ਉਸ ਵੇਲੇ ਸਮੇਂ ਇਹ ਜਿਹੜੀ ਹੱਡੀ ਆ ਇਹ ਉਸ ਵੇਲੇ ਹਾਰਡ ਹੋ ਜਾਂਦੀ ਹੈ, ਤੇ ਜਿਹੜੀ ਕੰਮ ਜਿਹੜੀ ਇੰਡੀਕੇਸ਼ਨ ਸਾਨੂੰ ਇਹ ਪਹਿਲਾਂ ਜਵਾਨੀ ਦੇ ਸਮੇਂ ਦੇ ਰਹੀ ਹੁੰਦੀ ਹੈ ਉਹ ਫਿਰ ਬੁੱਢਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ, ਤੇ ਫਿਰ ਬੁੱਢੇ ਆਉਂਦੇ ਨੇ ਵੀ ਮੇਰਾ ਸਿਰ ਬੋਰਾ ਹੋ ਗਿਆ, ਮੈਨੂੰ ਸਮਝ ਨਹੀਂ ਲੱਗਦੀ, ਮੈਂ ਸੁਣਦਾ ਨਹੀਂ, ਕਿਉਂਕਿ ਕੰਨਾਂ ਤੇ ਵੀ ਓਪਰੇਸ਼ਨ ਪਾਉਂਦੀ ਹੈ। ਤੇ ਇਸ ਕਰਕੇ ਇਹ ਜਿਹੜੀ ਸਾਡੀ ਟੈਂਪੋਰਲ ਬੋਨ ਆ ਇਹ ਦੋ ਟੈਂਪੋਰਲ ਬੋਨ ਹੁੰਦੀਆਂ ਨੇ ਤੇ ਹੁਣ ਜੇ ਅਸੀਂ ਇਹਨਾਂ ਦੀ ਗਿਣਤੀ ਕਰੀਏ ਤੇ ਫਰੰਟਲ ਇੱਕ ਆਕਸੀਪੀਟਲ ਇੱਕ ਦੋ ਹੋ ਗਈਆਂ ਪੈਰਾਈਟਲ ਦੋ ਹੋ ਗਈਆਂ ਚਾਰ ਹੋ ਗਈਆਂ ਔਰ ਸਫੇਨੋਇਡ ਇੱਕ ਹੋ ਗਈ ਪੰਜ ਹੋ ਗਈਆਂ ਟੈਂਪੋਰਲ ਬੋਨ ਜਿਹੜੀਆਂ ਨੇ ਉਹ ਦੋ ਹੋ ਗਈਆਂ ਟੋਟਲ ਹੋ ਗਈਆਂ ਸੱਤ ਆਹ ਜਿਹੜਾ ਸਾਡਾ ਗੁੰਬਦ ਹੈ ਨਾ ਗੁਰਦੁਆਰੇ ਦਾ ਉੱਪਰ ਵਾ ਇਹ ਸਾਰਾ ਇਹਨਾਂ ਸੱਤ ਹੱਡੀਆਂ ਦਾ ਬਣਿਆ ਹੋਇਆ ਔਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਹਿੱਸੇ ਜੀ ਮੁਖਾਲਫ ਬੇਸਿਕਲੀ ਇਹਦੇ ਵਿੱਚ ਹੀ ਆਇਆ ਨਾ ਇਹਦਾ ਮਤਲਬ ਹੈ ਵੀ ਜੇ ਦੀਆਂ ਹੱਡੀਆਂ ਵੱਖਰੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕਰਨਾ ਪਏਗਾ ਹਾਲਾਂਕਿ ਉਸ ਗਲੋਬ ਦਾ ਹਿੱਸਾ ਹੈ ਉਸ ਹੈਡ ਦਾ ਹਿੱਸਾ ਹੈਗੀਆਂ ਔਰ ਇਹ ਪਰ ਆਸਾਨੀ ਨਾਲ ਸਮਝ ਸਕੀਏ ਹਾਲਾਂਕਿ ਇਹ ਸਾਹਮਣੇ ਪਾਸੇ ਤੋਂ ਗਲੋਬ ਦੀ ਸ਼ਕਲ ਬਣਾਉਣ ਵਾਸਤੇ ਵੱਖਰੇ ਤੌਰ ਤੇ ਲਾਈਆਂ ਹੋਈਆਂ ਹੱਡੀਆਂ ਨੇ ਪਰ ਅਸੀਂ ਇਹਨੂੰ ਪੜ੍ਹਨ ਲਈ ਯਾਦ ਰੱਖਣ ਲਈ ਫੇਸ ਕਹਿ ਦਿੱਤਾ ਹੁਣ ਫੇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਜਾਂਦਾ ਪੂਰੇ ਦਾ ਪੂਰਾ ਜਿਹੜਾ ਫੇਸ ਦਾ ਢਾਂਚਾ ਹੈਗਾ ਆ ਉਹਦੇ ਵਿੱਚ ਆ ਸਭ ਤੋਂ ਉੱਪਰ ਵਾਲਾ ਜਿੱਥੇ ਦੰਦ ਸਾਡੇ ਲੱਗਦੇ ਨੇ ਇਹਨੂੰ ਇਹ ਮੈਗਜ਼ੀਲਾ ਕਹਿੰਦੇ ਉੱਪਰ ਵਾਲੇ ਦੰਦ ਜਿਸ ਹੱਡੀ ਦੇ ਨਾਲ ਲੱਗਦੇ ਨੇ ਇਹ ਗੋਲਾਈ ਦੇ ਵਿੱਚ ਜਾਂਦੀ ਆ ਪਿਛਲੇ ਪਾਸੇ ਕੰਨਾਂ ਦੇ ਕਨੇਰੇ ਇੱਕ ਜੋੜ ਹੈਗਾ ਆ ਔਰ ਉਸ ਜੋੜ ਤੱਕ ਇਹ ਹੱਡੀ ਪਹੁੰਚਦੀ ਹੈ ਗੋਲਾਈ ਦੇ ਵਿੱਚ ਇਹਦੇ ਵਿੱਚ ਹੀ ਉੱਪਰ ਵਾਲੇ ਦੰਦ ਜਿਹੜੇ ਨੇ ਉਹ ਫਿੱਟ ਹੁੰਦੇ ਨੇ ਔਰ ਇਹਦੇ ਦੋ ਹਿੱਸੇ ਨੇ ਮੈਂ ਦੱਸਿਆ ਸੀ ਕਿ ਬਹੁਤ ਸਾਰੇ ਅੰਗ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਉਹ ਓਸੀਫਿਕੇਸ਼ਨ ਕਹਿੰਦੇ ਹਾਂ ਅਲੱਗ ਅਲੱਗ ਥਾਵਾਂ ਤੋਂ ਇਹਦੀ ਓਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਲਟੀਮੇਟ ਉਹ ਆਪਸ ਆ ਕੇ ਜੁੜਦੇ ਨੇ ਪਰ ਜੇ ਕਿਸੇ ਦੀ ਮੈਗਜ਼ੀਲਾ ਬੋਨ ਆਪਸ ਨਾ ਜੁੜੇ ਅਖੀਰ ਤੱਕ ਜਾ ਕੇ ਜਿਵੇਂ ਚੰਮ ਪਿਆਇਆ ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਕਲੈਫਟ ਪਲੇਟ ਜਾਂ ਕਲੈਫਟ ਲਿਪ ਅੱਜ ਦਾ ਬੋਨ ਫਟਿਆ ਹੁੰਦਾ ਕਈਆਂ ਦਾ ਕਈ ਪਲੇਟ ਹੀ ਫਟੀ ਹੁੰਦੀ ਹੈ ਉਹ ਚੀਜ਼ ਇਸ ਗੱਲ ਹੈਗੀ ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਤੇ ਇਹ ਮੈਗਜ਼ੀਲਰੀ ਬੋਨ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਆਕਸੀਫਾਈ ਹੋ ਕੇ ਫਰੰਟ ਤੱਕ ਆਉਂਦੀ ਹੈ ਤੇ ਕਈ ਮੇਰਾ ਫਰੰਟ ਤੇ ਜੋਰ ਕੰਪੈਕਟ ਨਹੀਂ ਹੁੰਦਾ ਦੂਰ ਰਹਿ ਜਾਂਦੀ ਹੈ ਔਰ ਇਸ ਹੱਡੀ ਦਾ ਅੱਜ ਜਿਹੜੀਆਂ ਗੱਲਾਂ ਨੇ ਸਾਡੀਆਂ ਇਹ ਵੀ ਇਸ ਪੋਰਸ਼ਨ ਦੇ ਵਿੱਚੋਂ ਬਣਦੀਆਂ ਨੇ ਔਰ ਜਿਹੜਾ ਇਸ ਹੱਡੀ ਦੇ ਉੱਪਰ ਇੱਕ ਉਭਾਰ ਹੈ ਨਾ ਦੋਵੇਂ ਪਾਸੇ ਅੱਜ ਗੱਲਾਂ ਦਾ ਉੱਚਾ ਹਿੱਸਾ ਹੈ ਜਿਹੜਾ ਇਸ ਉਭਾਰ ਨੂੰ ਅਸੀਂ ਜਾਈਬੋਮੈਟਿਕ ਔਰ ਇਹ ਵੀ ਦੋਵੇਂ ਪਾਸੇ ਹੋ ਗਿਆ ਇੱਕ ਤਾਂ ਅਸੀਂ ਮੈਗਜ਼ੀਲਾ ਕਹਿ ਦਿੱਤੀ ਵੀ ਦੋ ਹੋ ਗਈਆਂ ਸੱਜੇ ਖੱਬੇ ਦੀ ਵੀ ਹੋ ਗਈ ਵਿਚਕਾਰ ਆ ਕੇ ਜੁੜਦੀਆਂ ਇੱਕ ਇਹਦੇ ਉੱਪਰ ਜਿਹੜਾ ਗੱਲਾਂ ਦੇ ਉੱਪਰ ਜਿਹੜਾ ਉਭਾਰ ਜਿਹਾ ਬਣਿਆ ਹੋਇਆ ਹੈ ਇਹਨੂੰ ਅਸੀਂ ਕਹਿ ਦਿੱਤਾ ਜਾਈਗੋਮੈਟਿਕ ਪ੍ਰੋਸੈਸ ਪ੍ਰੋਸੈਸ ਕਹਿ ਲਓ ਜਾਂ ਟਿੱਬਾ ਕਹਿ ਲਓ ਜਾਈਗੋਮੈਟਿਕ ਟਿੱਬਾ ਜਿਹੜਾ ਬਣਿਆ ਹੋਇਆ ਆ ਇਹ ਦੋਵੇਂ ਪਾਸੇ ਹੈਗਾ ਇਹਦਾ ਮਤਲਬ ਦੋ ਇਹ ਹੋ ਗਏ ਇਸੇ ਤਰ੍ਹਾਂ ਹੀ ਪੀਠਾਂ ਵਾਲਾ ਜਬਾੜਾ ਜਿਹੜਾ ਸਾਡਾ ਬਣਿਆ ਹੋਇਆ ਹੈ ਅੱਜ ਜਿੰਨਾ ਜੀ ਬੜੇ ਦੰਦ ਲੱਗਦੇ ਨੇ ਹੈ ਇਹ ਵੀ ਉਸੇ ਤਰ੍ਹਾਂ ਦੀ ਗੁਲਾਈ ਵਾਲਾ ਇਹ ਵੀ ਪਿਛਲੇ ਪਾਸੇ ਜਾ ਕੇ ਕੰਨਾਂ ਦੇ ਹੇਠਲੇ ਪਾਸੇ ਜਾ ਆਪਸ ਚ ਜੁੜਦੇ ਨੇ ਜਿਹੜਾ ਮੈਗਜ਼ੀਲੋ ਮੈਂਡੀਕੁਲਰ ਜੁਆਇੰਟ ਜਿੱਥੇ ਦੋਵੇਂ ਆਪਸ ਜਾ ਕੇ ਜੁੜਦੇ ਨੇ ਔਰ ਇਹ ਜੁੜਦੇ ਇਸ ਤਰ੍ਹਾਂ ਦੇ ਨੇ ਬਈ ਫਿਕਸ ਜੁਆਇੰਟ ਇਹ ਨਹੀਂ ਹੁੰਦਾ ਜਿਵੇਂ ਕੋਈ ਘੁਰੀ ਦੇ ਵਿੱਚ ਜਿਵੇਂ ਤੁਸੀਂ ਟਰਾਲੀ ਜੇ ਆ ਕੇ ਟਰੈਕਟਰ ਆ ਕੇ ਟਰਾਲੀ ਫਿਕਸ ਕਰਦੇ ਹੋ ਨਾ ਟਰਾਲੀ ਫਿਕਸ ਹੋ ਜਾਂਦੀ ਹੁੱਕ ਲੱਗੀ ਹੁੰਦੀ ਹੈ ਇਸ ਟਾਈਪ ਦਾ ਜੁਆਇੰਟ ਹੈਗਾ ਜੁਆਇੰਟ ਦੀ ਵੀ ਆਪਾਂ ਗੱਲ ਸੈਪਰੇਟ ਹਰ ਕਰਾਂਗੇ ਕਿਸ ਟਾਈਪ ਦੇ ਸਾਡੇ ਕੋਲ ਜੁਆਇੰਟ ਹੈਗੇ ਨੇ ਕਿਵੇਂ ਕਿਵੇਂ ਉਹ ਕੰਮ ਕਰਦੇ ਨੇ ਸੋ ਇੱਥੇ ਇਸ ਤਰ੍ਹਾਂ ਆ ਵੀ ਇਹ ਆਪਸ ਉਹ ਫਸ ਜਾਂਦੇ ਨੇ ਕਿਉਂਕਿ ਅਸੀਂ ਜਬਾੜੇ ਨੂੰ ਖਲਾਉਣਾ ਵੀ ਹੁੰਦਾ ਚਬਾਉਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਮੂੰਹ ਖੋਲਦੇ ਹਾਂ ਉੱਚੀ ਹੇਕ ਲਾਉਣੀ ਤਾਂ ਬੋਲਦੇ ਹਾਂ ਤੇ ਉਹ ਜਿਹੜਾ ਜੁਆਇੰਟ ਹੁੰਦਾ ਆ ਹੇਠਾਂ ਵਾਲੇ ਜਬਾੜੇ ਦਾ ਤੇ ਉੱਪਰ ਵਾਲੇ ਜਬਾੜੇ ਦਾ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਫਿੱਟ ਹੁੰਦੇ ਨੇ ਕਿ ਉਹਦੇ ਚ ਫਲੈਕਸੀਬਿਲਿਟੀ ਹੁੰਦੀ ਹੈ ਹਿੱਲ ਸਕਦੇ ਨੇ ਇੱਕ ਦੂਜੇ ਦੇ ਨਾਲ ਹਿੱਲਣ ਦਾ ਉਹਨਾਂ ਦਾ ਕੰਮ ਹੋ ਜਾਂਦਾ ਪਰ ਕਈਆਂ ਦਾ ਹੈ ਨਾ ਤੁਸੀਂ ਸੁਣਿਆ ਹੋਣਾ ਵੀ ਜਬਾੜੇ ਚ ਦਰਦ ਹੋਣ ਲੱਗ ਪਈ ਕੰਨਾਂ ਦੇ ਵਿੱਚ ਇਸ ਥਾਂ ਤੇ ਦਰਦ ਖਾਸ ਤੌਰ ਤੇ ਜਿਹਨਾਂ ਦੀ ਬਿਲਕੁਲ ਪੀਠ ਨਿਕਲਦਾ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਈਆਂ ਦੇ ਗਲੇ ਖਰਾਬ ਹੋ ਜਾਂਦੇ ਨੇ ਉਸ ਵੇਲੇ ਵੀ ਜੁਆਇੰਟ ਉੱਪਰ ਪ੍ਰੈਸ਼ਰ ਪੈਂਦਾ ਹੈਗਾ ਆ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਲੱਗ ਅਲੱਗ ਪੇਨ ਜੇ ਇੱਥੇ ਦਰਦ ਹੋਣ ਤੇ ਬਹੁਤ ਸਾਰੇ ਹੋਰ ਕਾਰਨ ਕੰਨਾਂ ਚ ਪ੍ਰੋਬਲਮ ਹੋ ਗਈ ਤਾਂ ਵੀ ਇਸ ਮੈਂਡੀਬਲੋ ਮੈਗਜ਼ੀਲਰ ਜੋਨ ਜੁਆਇੰਟ ਪੇਨ ਹੋਣੀ ਹੈ ਟੌਨਸਲ ਹੋ ਗਏ ਤਾਂ ਵੀ ਇਸ ਜੁਆਇੰਟ ਦੇ ਵਿੱਚ ਪੇਨ ਹੋਣੀ ਹੈ ਔਰ ਇਸ ਕਰਕੇ ਵੱਖ ਵੱਖ ਕਾਰਨਾਂ ਕਰਕੇ ਵੀ ਇਹਨੂੰ ਵਿਚਾਰੀ ਨੂੰ ਇਸ ਮੋੜ ਨੂੰ ਸਫ਼ਰ ਕਰਨਾ ਪੈਂਦਾ ਆ ਸੋ ਉਹ ਮੈਗਜ਼ੀਲੋ ਮੈਂਡੀਬਲਰ ਜੁਆਇੰਟ ਹੈਗਾ ਆ ਜਿਹੜਾ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਪਿਛਲੇ ਪਾਸੇ ਜੋੜਦਾ ਹੈ ਜਾਈਗੋਮੈਟਿਕ ਦਾ ਮੈਂ ਪ੍ਰੋਸੈਸ ਇਸ ਟਿੱਬੇ ਦਾ ਨਾਂ ਲੈ ਦਿੱਤਾ ਇਹਨਾਂ ਹੱਡੀਆਂ ਦੇ ਉੱਪਰ ਰਾਈਟਲ ਬੋਨ ਜਿਹੜੀ ਹੈਗੀ ਹੈ ਉਹਨਾਂ ਦੇ ਉੱਪਰ ਉਪਰਿਆ ਹੋਇਆ ਕਿ ਟਿੱਬਾ ਹੈਗਾ ਆ। ਉਸ ਤੋਂ ਬਾਅਦ ਇੱਕ ਹੋਰ ਬੋਨ ਹੈਗੀ ਆ ਜਿਹੜੀ ਸਾਨੂੰ ਆਮ ਓਪਨ ਸਾਹਮਣੇ ਬਾਹਰੋਂ ਨਹੀਂ ਦਿਖਿਆ, ਜਿੱਥੇ ਤੁਸੀਂ ਆ ਦੇਖਦੇ ਹੋ ਨਾ ਵੀ ਤੁਹਾਡੀਆਂ ਅੱਖਾਂ ਆ ਕੇ ਜੁੜਦੀਆਂ ਨੇ, ਅੱਖਾਂ ਦੇ ਵਿਚਕਾਰ ਆ ਕੇ ਜਿੱਥੇ ਨੱਕ ਦੀ ਬ੍ਰਿਜ ਹੈਗੀ ਹੈ ਉਹਦੇ ਹੇਠਾਂ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ, ਉਹਦਾ ਨਾਂ ਰੱਖਿਆ ਸੀ ਇਸਮਾਇਡ ਬੋਨ। ਬੇਸਿਕਲੀ ਉਹਦਾ ਪਰਪਸ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ। ਆ ਲੋਕ ਆਉਂਦੇ ਨਾ ਜਿਹੜਾ ਤਾਂ ਫਿਰ ਉਹ ਰੇਸ਼ਾ ਡਿੱਗਦਾ ਆ, ਇਹ ਗਾਲ ਸੁਣਨ ਵਾਲੀ ਹੈ ਧਿਆਨ ਵਾਲੀ। ਆਮ ਲੋਕ ਕਹਿੰਦੇ ਨੇ ਮੈਨੂੰ ਤਾਂ ਫਿਰ ਉਹ ਕਿਹੜਾ ਪੈਂਦਾ ਆ, ਮੈਨੂੰ ਤਾਂ ਰੇਸ਼ਾ ਡਿੱਗਦਾ ਆ। ਪਰ ਅਸਲ ਗੱਲ ਮੇਰੇ ਲਈ ਆ ਜਿਹੜੀ ਬੋਨ ਹੈ ਨਾ ਇਸਮਾਇਡ ਬੋਨ, ਇਹ ਤੁਹਾਡੇ ਸਿਰ ਨਾਲ ਇਸ ਨੱਕ ਨੂੰ ਸੈਪਰੇਟ ਕਰ ਰਹੀ ਹੈ, ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ। ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਸਿਰ ਦੇ ਕੰਮ ਹੈ। ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ, ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰ ਦਿਆਂ, ਕਿਉਂਕਿ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ। ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਫਿਰ ਐਂਜਾਈਮ ਦੇ ਨਾਲ ਰਿਜਣੀ ਸ਼ੁਰੂ ਹੋ ਜਾਂਦੀ ਹੈ। ਰਿਜਦੀ ਹੈ ਤੇ ਗੈਸ ਬਣੂਗੀ, ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਜੀ ਗੈਸ ਹੇਠਾਂ ਨਿਕਲ ਜਾਵੇ। ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ, ਮੂੰਹ ਤੋਂ ਬੋਤੀ ਹੇਠਾਂ ਜਾਂਦੀ ਹੈ ਤੇ ਐਪੀ ਗਲੋਬਸ ਆ ਇੰਡੀਆ ਹੈਗਾ, ਐਪੀ ਗਲੋਬਸ ਤੋਂ ਹੇਠਾਂ ਜਾਂਦੀ ਹੈ ਤੇ ਗੈਸ ਰੱਖਣੇ ਤੇ ਕਈ ਐਪੀ ਦੇ ਬਾਰਡਰ ਬਣਿਆ ਹੋਇਆ ਛਾਤੀ ਦਾ ਤੇ ਪੇਟ ਦਾ ਉਹ ਬਾਰਡਰ ਏਰੀਆ ਹੈਗਾ ਆ, ਉਸ ਤੋਂ ਹੇਠਾਂ ਜਾਂਦੀ ਹੈ ਤੇ ਫਿਰ ਕਾਰਡੀਓ ਕੁਆਰੀਫਿਸ ਹੈਗਾ ਉਹ ਦਰਵਾਜ਼ਾ ਹੈਗਾ ਛੜੀਏ ਦੇ ਨਾਲ ਖੁਰਾਕ ਵਾਲੀ ਨਾਲੀ ਜੁੜਦੀ ਹੈ, ਉਸ ਤੋਂ ਮੇਦੇ ਤੋਂ ਬਾਹਰ ਜਾਂਦੀ ਹੈ ਤੇ ਇੱਕ ਹੋਰ ਜਿੱਥੇ ਆਂਤਰੀਆਂ ਨਾਲ ਜੁੜਦਾ ਮੇਦਾ ਉਹਨੂੰ ਪਾਇਲੋਰਿਕ ਦਰਵਾਜ਼ਾ ਕਹਿੰਦੇ ਆ। ਇਸੇ ਤਰ੍ਹਾਂ ਵੱਖਰੇ ਵੱਖਰੇ ਟਾਈਪ ਦੇ ਦਰਵਾਜ਼ੇ ਹਨ। ਅਲਟੀਮੇਟ ਜਦੋਂ ਗੈਸ ਲਗਾਤਾਰ ਬਣਨੀ ਸ਼ੁਰੂ ਹੋ ਜਾਂਦੀ ਹੈ ਪਰ ਬੱਚੇ ਦੇ ਵਿੱਚ ਹੁੰਦੀ ਸੌਫਟ ਬੱਚਾ ਜੰਮਦਾ ਉਦੋਂ ਸਾਰਾ ਕੁਝ ਸੌਫਟ ਹੁੰਦਾ ਤੇ ਰਹੇ ਦਰਵਾਜ਼ੇ ਸਾਰੇ, ਇਹ ਗੈਸ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਔਰ ਇਹ ਜਦੋਂ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਉੱਪਰ ਲਿੰਕ ਜਿਹਦੇ ਨਾਲ ਆ ਲੈਰਿੰਗ ਟਿਊਬ ਸਾਹ ਵਾਲੀ ਨਾਲੀ ਜਿਹੜੀ ਬਾਹਰਲੇ ਪਾਸੋਂ ਨੱਕ ਨਾਲ ਜੁੜ ਕੇ ਤੇ ਪਿਛਲੇ ਪਾਸੇ ਫੇਫੜਿਆਂ ਨਾਲ ਜੁੜਦੀ ਹੈ, ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਤੋਂ ਜਾ ਕੇ ਹੇਠਾਂ ਮੇਦੇ ਨਾਲ ਜੁੜਦੀ ਹੈ, ਇਹਨਾਂ ਦਾ ਆਪਸ ਵਿੱਚ ਜੰਕਸ਼ਨ ਹੈਗਾ ਆ। ਹੈਪੀ ਗਲੋਬਸ ਨੂੰ ਕਿਹਾ ਹੈਗਾ ਅਸੀਂ, ਪਰ ਜੋ ਦੱਸਣਾ ਮੈਂ ਚਾਹੁੰਦਾ ਇਸਮਾਇਡ ਬੋਨ ਦੇ ਸੰਬੰਧ ਦੇ ਵਿੱਚ ਕਿ ਇਹ ਉਸ ਬ੍ਰੇਨ ਵਾਲੇ ਕੰਮ ਨੂੰ ਸੈਪਰੇਟ ਕਰਦੀ ਬਾਟੀ ਲੱਗੀ ਜਾ ਕੇ ਆ ਸਾਡੀ ਵਾਟਿਆ ਇਸ ਤੋਂ ਬਾਅਦ ਤੇਰਾ ਇਸ ਕੋਈ ਸੰਬੰਧ ਕਿਵੇਂਗਾ। ਅੰਦਰੋਂ ਜਿਹੜੀ ਗੈਸ ਬਣਦੀ ਆ ਉਹੀ ਗੈਸ ਜਦੋਂ ਨੱਕ ਰਹੀ ਪਾਸ ਹੁੰਦੀ ਹੈ ਠੰਡੀ ਹੁੰਦੀ ਹੈ ਦਿਖਦਾ ਰੇਸ਼ਾ ਬਣ ਕੇ ਮੈਨੂੰ ਤੇਰਾ ਪੈਂਦਾ ਜੀ ਸਿਰ ਤੋਂ ਹਾਲਾਂਕਿ ਸਿਰ ਵਿੱਚ ਨਹੀਂ ਨਿਕਲੀ ਹੁੰਦੀ। ਜਿਹੜੇ ਵੀ ਲੋਕ ਇਸ ਗੱਲ ਸੁਣ ਰਹੇ ਨੇ ਉਹ ਇਸ ਗੱਲ ਨੂੰ ਸਮਝੋ ਕਿ ਜਦੋਂ ਵੀ ਤੁਹਾਨੂੰ ਕੇਰਾ ਪੈਂਦਾ ਜਦੋਂ ਵੀ ਤੁਹਾਨੂੰ ਰੇਸ਼ਾ ਦਿਖਦਾ ਆ ਚਾਹੇ ਨੱਕ ਦੇ ਰਾਹੀਂ ਬਾਹਰ ਦਿਖੇ ਚਾਹੇ ਗਲੇ ਰਾਹੀਂ ਕੰਧਾਰਾ ਦੇ ਰਾਹੀਂ ਨਿਕਲੇ ਜਾਂ ਚਾਹੇ ਸਵੇਰੇ ਉੱਠਦਿਆਂ ਤੁਹਾਡਾ ਸਾਹ ਔਖਾ ਹੋ ਜਾਵੇ, ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਤੁਹਾਡਾ ਪੇਟ ਖਰਾਬ ਆ, ਤੁਹਾਡਾ ਜਿਹੜਾ ਹਾਜ਼ਮਾ ਆ ਉਹ ਦਰੁਸਤ ਨਹੀਂ ਹੈ, ਉਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਹੈ ਜਿਹੜੀ ਬਜਾਏ ਜਾਂ ਦੇ ਉੱਪਰ ਵਾਲੇ ਪਾਸੇ ਨਹੀਂ, ਔਰ ਜਿਸ ਕਰਕੇ ਉੱਪਰੋਂ ਜਦੋਂ ਠੰਡੀ ਹੁੰਦੀ ਹੈ ਰੇਸ਼ਾ ਬਣ ਕੇ ਜੰਮ ਕੇ ਡਿੱਗਦੀ ਹੈ, ਜਿਵੇਂ ਬਰਸਾਤ ਵਾਲਾ ਪਾਣੀ ਉੱਪਰ ਜਾਂਦਾ ਤੇ ਜਦੋਂ ਵਰਦਾ ਕਈ ਵਾਰ ਔਲੇ ਵੀ ਪੈਂਦੇ ਨੇ ਬਰਫ਼ ਬਣ ਕੇ ਵੀ ਡਿੱਗਦਾ ਹੈਗਾ। ਇਸ ਤਰ੍ਹਾਂ ਦਾ ਜਿਹੜੀ ਜੋ ਵੀ ਚੀਜ਼ ਕੋਈ ਹੁੰਦੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਜਿਹਦਾ ਖਰਾਬ ਹੈ ਉਹਦਾ ਦਿਮਾਗ ਨਾਲ ਕੋਈ ਸੰਬੰਧ ਨਹੀਂ, ਇਹ ਸੁਣ ਲੈਣ ਦੀ ਗੱਲ ਕਹੀ। ਸੋ ਇਹ ਇਸ ਮੋਬਾਇਲ ਫੋਨ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਬ੍ਰੇਨ ਦੀ ਤੇ ਤੁਹਾਡੇ ਅਗਲੇ ਸਾਰੇ ਸਿਸਟਮ ਦੀ ਇਹ ਬਾਉਂਡਰੀ ਹੈ, ਹੁੰਦੀ ਹੈ ਸਪੰਜੀ ਪੰਜ ਵਰਗੀ ਹੁੰਦੀ ਹੈ ਔਰ ਵਾਧੇ ਘਾਟੇ ਨੂੰ ਆਪਸ ਵਿਚ ਸਮੋਹ ਵੀ ਲੈਂਦੀ ਹੈ। ਕਈ ਵਾਰ ਐਸਾ ਹੁੰਦਾ ਮੈਂ ਤਾਂ ਰੋਟੀ ਨੀ ਖਾਧੀ ਜੀ ਰੇਸ਼ਾ ਤੇ ਮੈਨੂੰ ਫਿਰ ਵੀ ਬਣੀ ਜਾ ਰਿਹਾ, ਜਿਹੜਾ ਇਹਦੇ ਵਿਚ ਮੁਆਦ ਜਮਾ ਹੋ ਗਿਆ ਉਹ ਵੀ ਤਾਂ ਨਿਕਲਣਾ ਹੀ ਨਿਕਲਣਾ ਹੈ। ਇਸ ਕਰਕੇ ਇਹਦਾ ਸੰਬੰਧ ਆਮ ਤੌਰ ਤੇ ਉਸ ਚੀਜ਼ ਨਾਲ ਆ ਜਿਹੜੀ ਹੇਠੋਂ ਆਈ ਬੱਦਲ ਬਣੀ ਫੇਰ ਮੀਂਹ ਦੇ ਤੌਰ ਤੇ ਵੱਤੀ ਜਿਹਨੂੰ ਅਸੀਂ ਰੇਖਾ ਕਹਿੰਦੇ ਹਾਂ, ਇਹ ਡਾਈਜੈਸ਼ਨ ਨਾਲ ਸੰਬੰਧਿਤ ਗੱਲ ਹੈਗੀ ਹੈ, ਬ੍ਰੇਨ ਨਾਲ ਸੰਬੰਧਿਤ ਗੱਲ ਹੈ ਨੀ। ਉਸ ਤੋਂ ਬਾਅਦ ਇਸੇ ਹੀ ਕੇਸ ਦੀ ਗੱਲ ਕਰਦਿਆਂ ਹੋਇਆਂ ਮੈਂ ਕਹਾਂਗਾ ਵੀ ਨੱਕ ਹੈ ਨਾ ਅੱਜ ਦਾ ਸਾਡਾ ਨੱਕ ਬਣਿਆ ਹੋਇਆ, ਤੁਸੀਂ ਵੇਖੋ ਨਾ ਅਗਲਾ ਹਿੱਸਾ ਤਾਂ ਸੌਫਟ ਹੀ ਹੈ, ਅਗਲਾ ਹਿੱਸਾ ਤਾਂ ਕਾਰਟੀਲੇਜ ਹੈ, ਤੇਰੇ ਤੋਂ ਯਾਰ ਮੂੰਹ ਦਾ ਨੱਕ ਹੈ ਤੇ ਕਿਧਰ ਮਰਜ਼ੀ ਬੋਲ ਦੋ ਹਾਂਜੀ, ਅਗਲਾ ਹਿੱਸਾ ਤਾਂ ਮੂੰਹ ਦਾ ਨੱਕ ਵਰ ਕਰੀਏ ਮੋੜ ਲੈਂਦੇ ਹਾਂ ਪਿਛਲੇ ਪਾਸੇ ਜਿਹੜਾ ਇਹ ਡੈਗੋਪੈਟਿਕ ਪ੍ਰੋਸੈਸ ਦੇ ਬਰਾਬਰ ਕੇ ਆਉਂਦਾ ਇਹ ਸਾਡਾ ਹਾਰਡ ਹਿੱਸਾ ਹੈ। ਔਰ ਇਸ ਹਾਰਡ ਹਿੱਸੇ ਦੀਆਂ ਜਿਹੜੀਆਂ ਦੋਵੇਂ ਪਾਸੇ ਸੱਜੇ ਦੀ ਆ ਖੱਬੇ ਦੀ ਆ ਇੱਕ ਮਿਡਲ ਸੈਪਟਮ ਹੈਗਾ ਆ ਇਹਨਾਂ ਨੂੰ ਅਸੀਂ ਨੇਜ਼ਲ ਬੋਨ ਨੱਕ ਦੇ ਨਾਲ ਇੱਕ ਹੋਰ ਸੈਪਟਮ ਨਾ ਇਹਦਾ ਨਹੀਂ ਰੱਖਿਆ ਨੱਕ ਦੇ ਨਾਲ ਸੰਬੰਧਿਤ ਨੇ ਤੇ ਅਸੀਂ ਕਹਿਤਾ ਕਿ ਇਹ ਨੇਜ਼ਲ ਬੋਨ ਔਰ ਨੇਜ਼ਲ ਬੋਨ ਦੇ ਦੋਨੋਂ ਪਾਸੇ ਹੀ ਜਦੋਂ ਇਹ ਨੇਜ਼ਲ ਬੋਨ ਅੱਖਾਂ ਦੇ ਬਰਾਬਰ ਆਉਂਦੀਆਂ ਨੇ ਤਾਂ ਉਸ ਵੇਲੇ ਇਹਨਾਂ ਦੇ ਵਿਚ ਇੱਕ ਸੁਰਾਖ ਰੱਖਿਆ ਹੋਇਆ ਜਿਵੇਂ ਤੁਸੀਂ ਆਮ ਤੌਰ ਤੇ ਮੰਜੀ ਬਣਾਉਂਦੇ ਮਿਸਤਰੀ ਨੂੰ ਵੇਖਿਆ ਹੋਊਗਾ ਪਾਵੇ ਦੇ ਵਿਚ ਇਧਰੋਂ ਵੀ ਇੱਕ ਸੁਰਾਖ ਕੱਢਿਆ ਇੱਥੇ ਸੇਰੂ ਵੱਜ ਗਿਆ ਇੱਧਰ ਵੀ ਇੱਕ ਸੁਰਾਖ ਕੱਢਿਆ ਇੱਥੇ ਹੀਂ ਆ ਗਈ ਤੇ ਜੋਰ ਬਣ ਗਿਆ ਇਸ ਤਰ੍ਹਾਂ ਦਾ ਇੱਕ ਸੁਰਾਖ ਹੈਗਾ ਆ ਜਿਹਦੇ ਵਿਚ ਬਾਅਦ ਕੁਦਰਤ ਨੇ ਸੇਰੂ ਫਸਾ ਦਿੱਤਾ ਉਹਨੂੰ ਇਲੈਕਟ੍ਰੀਕਲ ਗਲੈਂਡ ਕਹਿੰਦੇ ਲੈਕਰੀਮਲ ਗਲੈਂਡ ਜਿਹੜਾ ਅੱਥਰੂ ਬਣਾਉਂਦਾ ਅੱਥਰੂ ਬਣਾ ਕੇ ਉਹਦਾ ਕੰਮ ਇਹ ਆ ਕਿ ਹਰ ਵੇਲੇ ਅੱਖਾਂ ਨੂੰ ਕਿਉਂਕਿ ਅੱਖਾਂ ਮਿੰਟ ਮਿੰਟ ਹੁੰਦੀ ਰਹਿੰਦੀ ਦਿਸਿਆ ਦੱਸਿਆ ਘਟਿਆ ਪਹਿਰਾ ਉਹ ਤੁਸੀਂ ਸੁਣਿਆ ਹੋਣਾ ਗੁਰਬਾਣੀ ਵੀ ਕਹਿੰਦੀ ਹੈ ਸਕਿੰਟ ਦੇ ਵਿਚ ਇਹ ਦਿਸਿਆ ਦੇ ਤੌਰ ਤੇ ਇਹ ਸਾਡੀਆਂ ਅੱਖਾਂ ਮੂਵ ਕਰਦੀਆਂ ਰਹਿੰਦੀਆਂ ਨੇ ਔਰ ਇਹ ਮੂਵ ਕਰਦੀਆਂ ਰਹਿਣਗੀਆਂ ਤੇ ਖੁਸ਼ਕ ਹੋ ਜਾਣਗੀਆਂ ਨਾ ਜਿਵੇਂ ਇੰਜਨ ਦੇ ਵਿਚ ਮੋਬਲਾਇਲ ਵੀ ਪਾਉਣੇ ਆ ਨਾ ਤੇਲ ਤਾਂ ਪਾਉਣੇ ਚੱਲਣ ਵਾਸਤੇ ਸਪੀਡ ਬਣੇ ਚੱਲੇ ਮੋਬਲਾਇਲ ਕਿਉਂ ਪਾਉਣੇ ਆ ਤਾਂ ਕਿ ਇਹਦੇ ਜਿਹੜੇ ਪੁਰਜੇ ਨੇ ਆਪਸ ਵਿਚ ਇੰਨੀ ਸਪੀਡ ਨਾਲ ਚੱਲਦੇ ਹੋਏ ਗਰਮ ਹੋ ਕੇ ਖਰਾਬ ਨਾ ਹੋ ਜਾਣ ਇਸੇ ਤਰ੍ਹਾਂ ਹੀ ਇਹ ਇਲੈਕਟ੍ਰੀਮਲ ਡਕਟ ਕੁਦਰਤ ਨੇ ਇੱਥੇ ਰੱਖੇ ਨੇ ਗਲੈਂਡ ਰੱਖੇ ਨੇ ਜਿਹੜੇ ਕਿ ਅੱਖਾਂ ਨੂੰ ਰੈਗੂਲਰਲੀ ਮੁਆਇਸ ਰੱਖਦੇ ਅਗਰ ਇਲੈਕਟ੍ਰੀਮਲ ਗਲੈਂਡ ਨਾ ਹੋਣ ਤਾਂ ਕਈਆਂ ਨੇ ਤੇਰੀਆਂ ਅੱਖਾਂ ਡਰਾਈ ਹੋ ਗਈਆਂ ਨੇ ਕੁਝ ਹੋ ਗਏ ਨੇ ਦੇਖਣ ਤੇ ਬਲਾਰੀ ਰੀਜ਼ਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅੱਖਾਂ ਤੇ ਬਰਬੱਟੇ ਜਿਹੜੇ ਨੇ ਚੁੱਕੇ ਨਹੀਂ ਜਾਂਦੇ ਜਾਂ ਸਰਦ ਕਰਨ ਲੱਗ ਜਾਂਦੀਆਂ ਨੇ ਅੱਖਾਂ ਜਿਵੇਂ ਅੱਖਾਂ ਚ ਰੇਤ ਪਈ ਹੁੰਦੀ ਹੈ ਡਰਾਈ ਹੋ ਗਈਆਂ ਨੇ ਇਸ ਕਰਕੇ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਲੇਜ਼ਰ ਬੋਨ ਦੇ ਦੋਨੋਂ ਸਾਈਡ ਤੇ ਜਿੱਥੇ ਅੱਖਾਂ ਮਿਲਦੀਆਂ ਨੇ ਉੱਥੇ ਦੋ ਗੈਪ ਟੋਏ ਬਣੇ ਹੋਏ ਨੇ ਉਸ ਟੋਇਆਂ ਦੇ ਵਿਚ ਕੁਦਰਤ ਨੇ ਗਲੈਂਡ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੀਕ ਮਿਲ ਗਿਆ ਔਰ ਇਸੇ ਕਰਕੇ ਉਹ ਜਿਹੜਾ ਹੋਲ ਬਣਾਇਆ ਜਿੱਥੇ ਇਲੈਕਟ੍ਰੀਕਲ ਗਲੈਂਡ ਰੱਖਿਆ ਲੇਜ਼ਰ ਬੋਨ ਯਾਦ ਰੱਖਣਾ ਮੈਂ ਗੱਲ ਲੇਜ਼ਰ ਬੋਨ ਦੀ ਕਰ ਰਿਹਾ ਲੇਜ਼ਰ ਬੋਨ ਦੋਵੇਂ ਪਾਸੇ ਦੀ ਹੈਗੀ ਆ ਅੱਖਾਂ ਦੇ ਬਰਾਬਰ ਆ ਕੇ ਦੋਵੇਂ ਪਾਸੇ ਦੋ ਟੋਏ ਬਣਾ ਦਿੱਤੇ ਕੁਦਰਤ ਨੇ ਉਹਦੇ ਵਿਚ ਉਹਨਾਂ ਨੇ ਇੱਕ ਹੱਡੀ ਰੱਖ ਦਿੱਤੀ ਹੈ ਉਸਦੀ ਟੋਏ ਦੀ ਅਲੱਗ ਪੀਸ ਜਿਹੜਾ ਉਸਨੇ ਬਣਾ ਦਿੱਤਾ ਇੱਕ ਪਾਵੇ ਦਾ ਸੇਰੂ ਫਸਣ ਵਾਸਤੇ ਇੱਕ ਪਾਵੇ ਦੀ ਹੀ ਫਸਣ ਵਾਸਤੇ ਇਸ ਤਰ੍ਹਾਂ ਦਾ ਉਹਨੇ ਜੋੜ ਬਣਾ ਦਿੱਤਾ ਹੈਗਾ ਆ ਔਰ ਉਸ ਨੂੰ ਕਹਿੰਦੇ ਹਾਂ ਅਸੀਂ ਇਲੈਕਟ੍ਰੀਕਲ ਬੋਨ ਜਿਹੜੀ ਦੋ ਹੋ ਗਈ ਇੱਕ ਸੱਜੇ ਪਾਸੇ ਦੀ ਇਲੈਕਟ੍ਰੀਕਲ ਬੋਨ ਹੋ ਗਈ ਇੱਕ ਖੱਬੇ ਪਾਸੇ ਦੀ ਇਲੈਕਟ੍ਰੀਕਲ ਬੋਨ ਹੋ ਗਈ ਔਰ ਇਹਨਾਂ ਦਾ ਜੁਆਇੰਟ ਦਾ ਫਿੱਟ ਕਰਨਾ ਇਸੇ ਤਰ੍ਹਾਂ ਹੀ ਆ ਜਿਵੇਂ ਮੰਜੇ ਦਾ ਹੀਂ ਤੇ ਸੇਰੂ ਪਾਵਿਆਂ ਦੇ ਵਿਚ ਫਸਦੇ ਨੇ ਇਸੇ ਤਰ੍ਹਾਂ ਦੇ ਇਸ ਤਰ੍ਹਾਂ ਦਾ ਜੁਆਇੰਟ ਨਹੀਂ ਹੈਗਾ ਆ ਜਿਹਦੇ ਵਿਚ ਉਹ ਗੈਪ ਫਸ ਜਾਂਦਾ ਆ ਤੇ ਉਹਦੇ ਵਿਚੋਂ ਅਥਰੂ ਵਗੈਰਾ ਰੈਗੂਲਰਲੀ ਆਮ ਤੌਰ ਤੇ ਰੁਟੀਨ ਆਮ ਨੀ ਸਾਨੂੰ ਪਤਾ ਲੱਗਦਾ ਆਮ ਸਾਡੀਆਂ ਅੱਖਾਂ ਜਿਹੜੀ ਨਾ ਜਦੋਂ ਅੰਦਰ ਨਾਰਮਲ ਤੰਦਰੁਸਤ ਹੁੰਦੇ ਆ ਭਾਵ ਕੀ ਆ ਕਿ ਜਿੰਨੀ ਕੁਆਂਟਿਟੀ ਦੇ ਵਿਚ ਪਾਣੀ ਮੁਆਇਸਚਰ ਰੱਖਣਾ ਚਾਹੀਦਾ ਆ ਜਿੰਨਾ ਮੋਬਲਾਇਲ ਤੁਹਾਨੂੰ ਚਾਹੀਦਾ ਹੈ ਓਨਾ ਹੀ ਹੈ ਜੇ ਪਾਣੀ ਵੱਧ ਆ ਗਿਆ ਤੇ ਧੂਆ ਮਾਰਨਾ ਸ਼ੁਰੂ ਕਰ ਦੋਗੇ ਜੇ ਪਾਣੀ ਵੱਧ ਆ ਗਿਆ ਖੰਡ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਜੇ ਪਾਣੀ ਘੱਟ ਹੋ ਗਿਆ ਤੇ ਅੱਖਾਂ ਡਰਾਈ ਹੋ ਜਾਂਦੀਆਂ ਤੇ ਪੁਲਿਸ ਦੇ ਨਿਯਮ ਦੇ ਮੁਤਾਬਕ ਉਹਨੇ ਨਵੀਂ ਗੱਡੀ ਦੇ ਵਿਚ ਐਸਾ ਕੁਝ ਨਹੀਂ ਹੁੰਦਾ ਕੋਈ ਧੂਆ ਨਹੀਂ ਮਾਰਦਾ ਉਹ ਉਹਨਾਂ ਦੀ ਬਰਾਬਰ ਹੀ ਉਹਦੇ ਚ ਮੋਬਲਾਇਲ ਪਾਇਆ ਜਾਂਦਾ ਹੈ ਜਿਹੜਾ ਕਿ ਧੂਆ ਨਹੀਂ ਮਾਰ ਦਿੰਦਾ ਇਸੇ ਤਰ੍ਹਾਂ ਜਦੋਂ ਅਸੀਂ ਜਾਂਦੇ ਹੁੰਦੇ ਹਾਂ ਉਸ ਵੇਲੇ ਸਾਡੀਆਂ ਅੱਖਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹਦੇ ਵਿਚੋਂ ਓਨੇ ਹੀ ਡ੍ਰੌਪ ਬਾਹਰ ਨਿਕਲਦੇ ਨੇ ਜਿਹਨਾਂ ਸਾਡੀਆਂ ਅੱਖਾਂ ਨੂੰ ਲੁਬਰੀਕੇਟ ਕਰ ਸਕਣ ਤੇ ਅਸੀਂ ਨਾਰਮਲ ਵਿਜ਼ਨ ਨਾਰਮਲ ਸਾਰਾ ਕੁਝ ਵੇਖ ਸਕੀਏ ਹੁਣ ਇਸਦੀ ਨੇਜ਼ਲ ਕੈਵਿਟੀ ਨੇ ਤੁਹਾਨੂੰ ਦੱਸਿਆ ਹੈ ਇਹਦੇ ਬੈਕ ਸਾਈਡ ਹੋਰ ਦੋ ਬੋਨਸ ਹੈਗੀ ਜਿਹਨੂੰ ਦੀ ਪੌਂਕਾਈ ਬੋਨਸ ਇਹਦਾ ਉੱਪਰ ਵਾਲੇ ਪਾਸੇ ਦਾ ਮੈਂ ਇਹ ਦੱਸਿਆ ਸੀਗਾ ਕਿ ਭਾਈ ਸਮਾਰਟ ਬੋਨ ਜਿਹੜੀ ਹੈ ਉਹ ਬ੍ਰੇਨ ਨੂੰ ਤੇ ਇਸ ਸਾਰੇ ਸਿਸਟਮ ਨੂੰ ਵੱਖਰਾ ਕਰਦੀ ਹੈ ਉਹਦੇ ਤੋਂ ਠੀਕ ਹਾਂ ਵਾਲੇ ਪਾਸੇ ਕਹਿ ਲਓ ਜਾਂ ਬਾਹਰਲੇ ਪਾਸੇ ਉਹਨੇ ਆਪਣੀ ਬਾਉਂਡਰੀ ਬਣਾਈ ਹੋਈ ਹੈ ਬਸ ਠੀਕ ਹੈ ਅਗਰ ਬ੍ਰੇਨ ਤੋਂ ਵਾਧਾ ਘਾਟਾ ਹੋਇਆ ਤਾਂ ਉਸ ਨੂੰ ਰੋਕ ਲੈਗੀ ਅਗਰ ਨੱਕ ਵਾਲੇ ਪਾਸੇ ਜਾਂ ਚਿਹਰੇ ਵਾਲੇ ਪਾਸੇ ਕੋਈ ਵਾਧਾ ਘਾਟਾ ਹੋਏਗਾ ਇਹ ਬ੍ਰੇਨ ਚ ਜਾਣ ਵਾਲੇ ਪਾਸੇ ਤੋਂ ਰੋਕ ਲੈਗੀ ਉਹਨੂੰ ਅਸੀਂ ਕਹਿੰਦੇ ਕੌਂਕਾਈ ਬੋਨ ਭਾਵ ਇੱਕ ਸਾਂਝੀ ਲੱਟ ਕਰਦੀ ਹੈ ਲੋ ਮੈਂਡ ਲੈਂਡ ਤੇ ਹੈਗੀ ਹੈ ਇਹ ਜਿਹੜੇ ਲੋ ਮੈਂਡ ਲੈਂਡ ਬਣਾਈ ਹੋਈ ਹੈ ਨਾ ਇਹ ਸਮਾਰਟ ਬੋਨ
1: ਤੇ ਇਸ ਕੌਂਕਾ ਬੋਲ ਨਹੀਂ ਬਣਿਆ ਜਿਹਦੇ ਕਰਕੇ ਗੈਪ ਵਿੱਚ ਰਹਿ ਗਿਆ ਜੇ ਬ੍ਰੇਨ ਵਾਲੇ ਪਾਸੋਂ ਕੋਈ ਖੁੱਲਿਆ ਤੇ ਗੈਪ ਕਵਰ ਕਰ ਲੂਗਾ ਜੇ ਨੱਕ ਵਾਲੇ ਪਾਸੋਂ ਕੋਈ ਜ਼ਿਆਦਾ ਸੋਚ ਆ ਗਈ ਕੁਛ ਐਸਾ ਹੋ ਗਿਆ ਤੇ ਇਹ ਗੈਪ ਨੂੰ ਕਵਰ ਕਰ ਲੂਗਾ ਇੱਕ ਗੈਪ ਇਸ ਤਰ੍ਹਾਂ ਦਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਾਇਦ ਯਾਦ ਲੈ ਕੇ ਹੋਵੇ ਜੇ ਤੁਸੀਂ ਸੁਣਿਆ ਹੋਵੇ ਤਾਂ ਭਾਈ ਸਾਡੇ ਗੱਡੀ ਵਾਲੇ ਰਸਤੇ ਦੇ ਅਗਲੇ ਪਾਸੇ ਗੈਪ ਬਣਾਇਆ ਬੰਦਿਆਂ ਦੇ ਵਿੱਚ ਅਗਲੇ ਪਾਸੇ ਪ੍ਰੋਸਟੇਟ ਹੁੰਦਾ ਆ ਪ੍ਰੋਸਟੇਟ ਦੇ ਉੱਤੇ ਰੈਕਟਮ ਦੇ ਗੱਡੀ ਵਾਲੇ ਪਾਸੇ ਦੇ ਵਿੱਚ ਇੱਕ ਗੈਪ ਰੱਖਿਆ ਆ ਔਰ ਇਸ ਗੈਪ ਇਸੇ ਕਰਕੇ ਇਹ ਗੈਪ ਹੈਗਾ ਆ ਤਾਂ ਕਿ ਜੇ ਮਲ ਜ਼ਿਆਦਾ ਇਕੱਠਾ ਹੋ ਜਾਵੇ ਤੇ ਉਹ ਜਗ੍ਹਾ ਨੂੰ ਇਸਤੇਮਾਲ ਕਰ ਲਵੇ ਜੇ ਪ੍ਰੋਸਟੇਟ ਕਿਸੇ ਦਾ ਵੱਧ ਗਿਆ ਹੈਗਾ ਆ ਤੇ ਉਸ ਜਗ੍ਹਾ ਨੂੰ ਉਹ ਕਵਰ ਕਰ ਲੈਂਦਾ ਹੈਗਾ ਉਹਦੇ ਮੁਤਾਬਕ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਇਹ ਇਸ ਤਰ੍ਹਾਂ ਦਾ ਇਹ ਗੈਪ ਇੱਥੇ ਵੀ ਹੈਗਾ ਆ ਔਰ ਇਹ ਗੈਪ ਮੈਂ ਤੁਹਾਡਾ ਬ੍ਰੇਨ ਤੇ ਨੱਕ ਦੇ ਵਿਚਕਾਰ ਹੋਣ ਵਾਲਾ ਜਿਹੜਾ ਗੈਪ ਆ ਮੈਂ ਉਹਦੀ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਪੈਲਾਟਾਈਨ ਦੀ ਗੱਲ ਆ ਜਿਹੜਾ ਸੌਫਟ ਹਿੱਸਾ ਸਾਨੂੰ ਦਿਸਦਾ ਹੈ ਨਾ ਇਹਦੇ ਅੰਦਰ ਵਾਲੇ ਪਾਸੇ ਜਿੱਥੇ ਸਾਨੂੰ ਰੂਫ ਆਫ ਦੀ ਮਾਊਥ ਆ ਸਾਡਾ ਮੂੰਹ ਹੈ ਨਾ ਜਿਹੜਾ ਜਿਹੜਾ ਦੋਵੇਂ ਦੁਬਾਰੇ ਜੁੜਦਾ ਮੂੰਹ ਦਾ ਜਿਹੜਾ ਕੈਵਿਟੀ ਬਣਦੀ ਹੈ ਉਸ ਕੈਵਿਟੀ ਦੇ ਉੱਪਰ ਵਾਲੇ ਪਾਸੇ ਕਿਉਂਕਿ ਨੱਕ ਦੀਆਂ ਦੋਵੇਂ ਸਾਈਡਾਂ ਚ ਘੱਟੀਆਂ ਦੱਸਦੀਆਂ ਤੇ ਨੱਕ ਦੋਵਾਂ ਦੇ ਫਲੋਰ ਕਿਵੇਂ ਬਣੂਗੀ ਜਾਂ ਮੂੰਹ ਦੀ ਰੂਫ ਕਿਵੇਂ ਬਣੂਗੀ ਮੂੰਹ ਦੀ ਰੂਫ ਤੇ ਨੱਕ ਦੀ ਫਲੋਰ ਬਣਾਉਣ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੈਲਾਟਾਈਨ ਬੋਨ ਔਰ ਇਸ ਪੈਲਾਟਾਈਨ ਬੋਨ ਦੇ ਉੱਪਰ ਹੀ ਆ ਸਾਡੇ ਭੂਭਾਗ ਹੈਗੇ ਨਾ ਔਰ ਜਿਹਨੂੰ ਅਸੀਂ ਜਾਈਗੋਮੈਟਿਕ ਪ੍ਰੋਸੈਸ ਕਹਿੰਦੇ ਹਾਂ ਟਿੱਬੇ ਕਹਿੰਦੇ ਜਾਈਗੋਮੈਟਿਕ ਟਿੱਬੇ ਔਰ ਇਹ ਪੈਲਾਟਾਈਨ ਬੋਨ ਦੇ ਉੱਪਰ ਹੀ ਹੁੰਦੇ ਨੇ ਜਿਹੜੀਆਂ ਇਹ ਦੋਵੇਂ ਬੋਨ ਸੱਜੇ ਵੀ ਹੁੰਦੀ ਹੈ ਖੱਬੇ ਵੀ ਹੁੰਦੀ ਹੈ ਔਰ ਸੱਜੇ ਖੱਬੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਇਹ ਜੁੜ ਕੇ ਤੇ ਰੂਫ ਜਿਹੜੀ ਨੱਕ ਦੀ ਹੈ ਫਲੋਰ ਇਹਨੂੰ ਪੂਰਾ ਕਰਦੀਆਂ ਨੇ ਜਾਂ ਇੰਜ ਕਹੋ ਕਿ ਮੂੰਹ ਦੀ ਸੱਤ ਜਿਹੜੀ ਹੈ ਉਹਨੂੰ ਪੂਰਾ ਕਰਦੀਆਂ ਨੇ ਪਰ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਵੇ ਤੇ ਆਹ ਜਿਹੜੀ ਮੈਂ ਹੁਣੇ ਦੱਸ ਕੇ ਹੈਗਿਆਂ ਲੈਫਟ ਲਿਪ ਲੈਫਟ ਪਲੇਸ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਜੇ ਤਾਂ ਸਧਾਰਨ ਛੋਟਾ ਮੋਟਾ ਟੀਅਰ ਹੈਗਾ ਆ ਤੇ ਕੋਈ ਗੱਲ ਨਹੀਂ ਚੱਲ ਸਕਦਾ ਪਹਿਲਾਂ ਲੋਕ ਫਟੇ ਮੁੱਢ ਵਾਲੀ ਗੁਜ਼ਾਰ ਦਿੰਦੇ ਸੀ ਅੱਜ ਕੱਲ੍ਹ ਤੇ ਸਰਜਰੀ ਐਡਵਾਂਸ ਹੋ ਗਈ ਬਹੁਤ ਕੁਝ ਹੈ ਔਰ ਕੋਈ ਵੀ ਐਸਾ ਹੁੰਦਾ ਕੋਈ ਸਰਜਰੀ ਕਰਕੇ ਤੇ ਉਹਨੂੰ ਸਿਫਟ ਕਰ ਦਿੱਤਾ ਜਾਂਦਾ ਪਰ ਜੇ ਪਹਿਲਾਂ ਟਾਈਮ ਬੋਨ ਦੇ ਵਿੱਚ ਕੋਈ ਡਿਫੈਕਟ ਹੋਵੇ ਤੇ ਲੰਬੇ ਹਿੱਸੇ ਤੱਕ ਇਹ ਬੋਨ ਆਪਸ ਜੁੜੀ ਨਹੀਂ ਇਹਨੇ ਨੱਕ ਦੇ ਹੇਠਾਂ ਹੇਠਾਂ ਨੱਕ ਦੀ ਫਲੋਰ ਬਣਾਉਣੀ ਹੈ ਔਰ ਸਾਰੇ ਨੇ ਇੱਕ ਦੂਸਰੇ ਨਾਲ ਜੁੜਨਾ ਹੈ ਤੇ ਤਾਂ ਸੱਜੇ ਤੇ ਖੱਬੇ ਦੀ ਹੱਡੀ ਨੇ ਜੁੜਨਾ ਹੈ ਪੈਲਾਟਾਈਨ ਨੇ ਤੇ ਤਾਂ ਹੀ ਫਲੋਰ ਬਣਨੀ ਹੈ ਤੇ ਇਸ ਫਲੋਰ ਦੇ ਬਣਾਉਣ ਵਾਸਤੇ ਜੇ ਜੁੜੀ ਨਹੀਂ ਤੇ ਫਲੋਰ ਨਹੀਂ ਬਣਨੀ ਜੇ ਜੁੜੀ ਨਹੀਂ ਫਲੋਰ ਨਹੀਂ ਬਣਨੀ ਤੇ ਉਹਦਾ ਮਤਲਬ ਕੀ ਹੋਏਗਾ ਕਿ ਜਦੋਂ ਅਸੀਂ ਦੁੱਧ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਤੇ ਇਹਦਾ ਮੂੰਹ ਦੇ ਅੰਦਰ ਇੱਕ ਪ੍ਰੈਸ਼ਰ ਬਣਦਾ ਉਸ ਪ੍ਰੈਸ਼ਰ ਦੇ ਨਾਲ ਸਾਡੀ ਖੁਰਾਕ ਹੇਠਾਂ ਨਿਕਲ ਜਾਂਦੀ ਉਪਰੋਂ ਜਿਸ ਚੀਜ਼ ਨੂੰ ਬੰਦ ਕੀਤਾ ਉਹ ਹੇਠਾਂ ਨਿਕਲ ਜਾਂਦੀ ਹੈ ਪਰ ਹੁਣ ਤੁਸੀਂ ਇਹ ਵੇਖੋ ਕਿ ਜੇ ਕਿਸੇ ਪ੍ਰੈਸ਼ਰ ਮੰਨ ਲਾ ਜੇ ਮੈਂ ਹੋਰ ਐਗਜ਼ਾਮਪਲ ਦੇ ਸਕਦਾ ਹਾਂ ਜੇ ਤੁਸੀਂ ਬੁਲਬਲਾ ਪਕਾਉਣਾ ਰਬੜ ਦਾ ਕੋਈ ਹੈਗਾ ਆ ਬਲੈਂਡਰ ਹੈਗਾ ਆ ਉਹਦੇ ਚ ਪਾਣੀ ਭਰ ਗਿਆ ਉਹਨੂੰ ਤੁਸੀਂ ਹੇਠਾਂ ਜਲੇਬੀਆਂ ਕੱਢਦੇ ਦੇਖੇ ਹੋਏ ਤੁਸੀਂ ਜਲੇਬੀਆਂ ਨੇ ਹੇਠਾਂ ਦੀ ਮੋਰੀ ਰੱਖੀ ਹੁੰਦੀ ਉਹ ਮੋਰੀ ਦੇ ਨਾਲ ਹੇਠਾਂ ਮਗਨਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਉਹ ਘੁੱਟ ਕੇ ਉਹਨੂੰ ਫੜ ਲੈਂਦੇ ਨੇ ਤਾਂ ਕਿ ਤਾਂ ਨੂੰ ਨਾ ਨਿਕਲੇ ਤੇ ਜੇ ਉੱਪਰ ਵਾਲਾ ਕੰਮ ਲੂਜ਼ ਹੋ ਜਾਵੇ ਜਾਂ ਉੱਪਰ ਕਿਤੇ ਫੜਿਆ ਹੀ ਨਹੀਂ ਤੇ ਕੀ ਹੋਏਗਾ ਜਿਵੇਂ ਪ੍ਰੈਸ਼ਰ ਉਹਦੇ ਤੇ ਪਏਗਾ ਜਲੇਬੀ ਬਣਾਉਣ ਵਾਲੇ ਦਾ ਹੇਠਾਂ ਤਾਂ ਨਿਕਲੇਗਾ ਹੀ ਨਿਕਲੇਗਾ ਪਰ ਉੱਪਰ ਜ਼ਿਆਦਾ ਨਿਕਲੇਗਾ ਇਸ ਤਰ੍ਹਾਂ ਹੀ ਜੇ ਕਿਸੇ ਦੀ ਪੈਲਾਟਾਈਨ ਬੋਨ ਨਾਰਮਲ ਨਾ ਰਹੇ ਨਾਰਮਲ ਨਾ ਬਣੀ ਹੋਵੇ ਸਟਰਕਚਰ ਉਹਦਾ ਉਸ ਹਾਲਾਤ ਦੇ ਵਿੱਚ ਇਸ ਨੱਕ ਰਾਹੀਂ ਜਦੋਂ ਬੱਚੇ ਨੂੰ ਦੁੱਧ ਪਿਆਓਗੇ ਨੱਕ ਨੇ ਦੁੱਧ ਬਾਹਰ ਆ ਜਾਏਗਾ ਇੱਕ ਤਾਂ ਉਹਦਾ ਸਾਹ ਔਖਾ ਹੋ ਜਾਏਗਾ ਜੇ ਮਾਂ ਦਾ ਦੁੱਧ ਪੀਂਦਾ ਆ ਤਾਂ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬੁਖਾਰ ਰੁਕਦਾ ਹੈ ਔਰ ਦੂਸਰੀ ਗੱਲ ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਨੱਕ ਨੇ ਬਾਹਰ ਨਿਕਲ ਜਾਂਦਾ ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਬੱਚੇ ਨੂੰ ਇਨਫੈਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ ਅਨੋਮਲੀਜ਼ ਕਹਿੰਦੇ ਹਾਂ ਅਸੀਂ ਇਹ ਅਨੋਮਲੀਜ਼ ਸਾਡੀ ਪੈਲਾਟਾਈਨ ਬੋਨ ਦੀ ਹੈਗੀ ਹੈ ਔਰ ਪੈਲਾਟਾਈਨ ਬੋਨ ਦੀ ਅਨੋਮਲੀਜ਼ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ ਜਿਹਨਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ ਦੇਖਣ ਦੀ ਲੋੜ ਹੁੰਦੀ ਹੈ ਜੋ ਬਹੁਤ ਵੱਡਾ ਯੋਗਦਾਨ ਹੈ ਇਸ ਪੈਲਾਟਾਈਨ ਬੋਨ ਦਾ ਜੇ ਤੁਸੀਂ ਦੇਖਿਆ ਨੀ ਸਾਨੂੰ ਨਹੀਂ ਖੋਲ ਕੇ ਵੇਖਦੇ ਹਾਂ ਆਸ ਵਾਲੇ ਪਾਸੇ ਵੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ
0: ਕਿਹਾ ਪੈਲਾਟਾਈਨ ਬੋਨ ਹੈ ਔਰ ਸਿਓਨ ਜਿਹੜੀ ਹੈ ਨਾ ਦੋਹਾਂ ਬੋਨਾਂ ਨੇ ਸੱਜੇ ਪਾਸੇ ਦੀ ਪੈਲਾਟਾਈਨ ਬੋਨ ਤੇ ਖੱਬੇ ਪਾਸੇ ਦੀ ਪੈਲਾਟਾਈਨ ਬੋਨ ਅਗਰ ਤੁਸੀਂ ਮੂੰਹ ਖੋਲ ਕੇ ਦੇਖੋਗੇ ਤੇ ਸਿਓਨ ਆਪਸ ਵਿੱਚ ਸਿਸਟਮ ਜਿਹੜੀ ਹੈ ਉਹ ਅਲੱਗ ਦਿਖਾਈ ਦਿੰਦੀ ਹੈ ਕਿ ਹਾਂ ਜੋਰ ਹੈ ਕਿੰਨੇ ਕਹਿਣ ਤੋਂ ਭਾਵੇਂ ਵੀ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ ਜਿਹਦੀ ਜ਼ਿੰਮੇਵਾਰੀ ਹੈਗੀ ਹੈ ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ ਇਸ ਕਰਕੇ ਆ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆ ਉੱਪਰ ਵਾਲਾ ਗੁੰਬਦ ਪੂਰਾ ਕਰਦੀਆਂ ਨੇ ਢੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ ਸੋ ਮੈਂ ਸਮਝਦਾ ਹਾਂ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ ਪਹਿਲਾਂ ਮੈਂ ਸਾਰੇ ਇਸ ਤਰ੍ਹਾਂ ਬੋਨੀ ਸਟਰਕਚਰ ਹੈ ਨਾ ਇਸ ਚਾਂਸੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ ਔਰ ਉਸ ਤੋਂ ਬਾਅਦ ਫੇਰ ਇਹਨਾਂ ਦੇ ਅੰਦਰ ਕੀ ਹੈਗਾ ਸਿਰ ਦੇ ਅੰਦਰ ਕੀ ਹੈਗਾ ਛਾਤੀ ਦੇ ਅੰਦਰ ਕੀ ਹੈਗਾ ਆ ਕਿੱਥੇ ਰੱਖਿਆ ਹੋਇਆ ਹੈਗਾ ਆ ਉਹਦਾ ਕੰਮ ਕੀ ਹੈਗਾ ਆ ਉਹਦੇ ਚ ਡਿਫੈਕਟ ਕਿਵੇਂ ਪੈ ਸਕਦੇ ਨੇ ਔਰ ਜੇ ਡਿਫੈਕਟ ਪੈਣ ਤੇ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਇਹ ਇੱਕ ਸਿਲਸਿਲੇਵਾਰ ਸਟੱਡੀ ਹੈ ਜੇ ਸੱਜਣ ਸੁਣਨਾ ਚਾਹੁੰਦੇ ਨੇ ਉਹ ਰੈਗੂਲਰਲੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਲੈਣ ਜਾਂ ਸਭ ਰੰਗ ਰੇਡੀਓ ਸਟੇਸ਼ਨ ਜਾਂ ਪ੍ਰਵਾਸ ਰੇਡੀਓ ਸਟੇਸ਼ਨ ਆਪਣੇ ਉਹਨਾਂ ਦੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਲਓ ਯੂਟਿਊਬ ਤੁਸੀਂ ਲੈ ਸਕਦੇ ਹੋ ਮੇਰਾ ਯੂਟਿਊਬ ਦੇ ਵਿੱਚ ਆ ਸਕਦੇ ਹੋ ਜਾਂ ਫੇਸਬੁੱਕ ਤੇ ਫਰੈਂਡਸ਼ਿਪ ਦੇ ਤੌਰ ਤੇ ਆ ਸਕਦੇ ਹੋ ਤੇ ਫੇਰ ਤੁਸੀਂ ਇਹ ਹਮੇਸ਼ਾ ਇਹ ਗੱਲਾਂ ਸੁਣ ਸਕਦੇ ਹੋ ਔਰ ਫੇਰ ਬਹੁਤਾ ਸਾਰਾ ਅਨਾਟਮੀ ਦੇ ਨਾਲ ਤੁਹਾਡਾ ਸੰਬੰਧ ਨਾ ਹੋਵੇ ਪਰ ਮੈਂ ਉਸ ਅਨਾਟਮੀ ਨੂੰ ਇਸ ਤਰੀਕੇ ਤੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਇੰਟਰਸਟ ਬਣ ਜਾਵੇ ਹਰ ਹੱਡੀ ਦਾ ਪਰਪਸ ਕੀ ਹੈ ਉਹਦਾ ਮਕਸਦ ਕੀ ਆ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਉਹ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ ਜਿਵੇਂ ਸਾਲੂ ਦੇ ਬਾਰੇ ਦੱਸਿਆ ਹੈਗਾ ਜੇ ਤੌਰ ਤੇ ਸਾਡੀਆਂ ਮਾਈਆਂ ਸਾਡੇ ਘਰਾਂ ਦੇ ਵਿੱਚ ਸਾਰਾ ਕੁਝ ਕਰਦੀਆਂ ਨੇ ਇਹ ਤਾਂ ਤਾਲੂ ਡਿੱਗ ਪਿਆ ਜੀ ਤਾਲੂ ਟੁੱਟਣਾ ਜੀ ਹੁਣ ਤਾਲੂ ਟੁੱਟੇ ਨਾਲ ਤਾਂ ਕੰਮ ਸਾਰੇ ਠੀਕ ਨਹੀਂ ਨਾ ਹੁਣ ਜਦ ਤੱਕ ਅੰਦਰੋਂ ਪੇਟ ਸਹੀ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਗੱਲ ਦੇ ਪਿੱਛੇ ਕੀ ਕਹਾਣੀ ਹੁਣ ਤੱਕ ਚੱਲਦੀ ਆ ਰਹੀ ਹੈ ਕੀ ਉਹ ਕਹਾਣੀ ਸੈਂਟੀਫਿਕ ਹੈ ਪਰਫੈਕਟ ਹੈ ਜਾਂ ਸਾਨੂੰ ਹੋਰ ਸਮਝਣ ਦੀ ਲੋੜ ਹੈ ਜੇ ਉਹਦਾ ਸੈਂਟੀਫਿਕ ਅਪਰੋਚ ਹੈ ਕਿਸੇ ਗੱਲ ਦੀ ਜਿਵੇਂ ਮੈਂ ਤਾਲੂ ਵੀ ਤੁਹਾਨੂੰ ਦੱਸੀ ਹੈਗੀ ਹੈ ਇਸੇ ਤਰ੍ਹਾਂ ਨੇ ਹਰ ਬੋਨ ਦਾ ਕੀ ਕੰਮ ਹੈਗਾ ਆ ਉਹਦਾ ਜ਼ਿੰਮੇਵਾਰੀ ਕੀ ਹੈ ਜੇ ਨੁਕਸ ਉਹਦੇ ਚ ਪੈ ਜਾਵੇ ਜਾਂ ਉਹ ਆਪਣਾ ਕੰਮ ਨਾਰਮਲ ਨਾ ਕਰ ਸਕਦੀ ਹੋਵੇ ਉਹਦਾ ਸਟਰਕਚਰ ਪੂਰਾ ਨਾ ਬਣਿਆ ਹੋਵੇ ਤੇ ਫਿਰ ਸਰੀਰ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਜਿਵੇਂ ਮੈਂ ਲੈਕਰੀਨਲ ਗਲੈਂਡ ਦੀ ਤੁਹਾਨੂੰ ਗੱਲ ਦੱਸੀ ਹੈ ਜਿਵੇਂ ਮੈਂ ਤੁਹਾਨੂੰ ਨੇਸਲ ਬੋਨ ਜਾਂ ਕੌਂਕਾਈ ਬੋਨ ਦੀ ਤੁਹਾਨੂੰ ਅੰਦਰ ਵਾਲੇ ਪਾਸੇ ਦੀ ਗੱਲ ਦੱਸੀ ਹੈਗੀ ਹੈ ਕਿੱਦਾਂ ਸੈਪਰੇਟ ਬਾਉਂਡਰੀ ਬਣਾਈ ਹੈ ਤੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਦੂਜੇ ਪਾਸੇ ਇੰਡੀਆ ਦਾ ਬਾਰਡਰ ਵਿਚਕਾਰ ਇੱਕ ਨੋ ਮੈਨ ਲੈਂਡ ਹੈ ਹਾਂਜੀ ਤੋ ਇਹ ਜਿਹੜੀਆਂ ਅਸੀਂ ਬੋਨਸ ਬਣਾ ਦਿੱਤੀਆਂ ਨੇ ਇਹ ਸਮਾਰਟ ਬੋਨਸ ਅਲੱਗ ਕਰ ਦਿੱਤੀ ਹੈ ਕੌਂਕਾਈ ਬੋਨ ਅਸੀਂ ਅਲੱਗ ਕਰ ਦਿੱਤੀ ਹੈ ਤੇ ਇੰਨੇ ਕਿਸਾਨ ਦੇ ਵਿੱਚ ਜਿਹਦੀ ਅੱਖਾਂ ਦੇ ਨਾ ਕਾਫੀ ਜੋ ਕਿਸਾਨ ਨਾ ਪਰ ਉਹ ਦੋਵੇਂ ਬਾਉਂਡਰੀਆਂ ਨੋ ਮੈਨ ਲੈਂਡ ਕ੍ਰੀਏਟ ਕਰ ਦਿੰਦੇ ਨੇ ਜਿਹਦੇ ਵਿੱਚ ਅਗਰ ਨੱਕ ਵਾਲੇ ਪਾਸੇ ਕੋਈ ਚੀਜ਼ ਫਸ ਗਈ ਜਾਂ ਕੁਝ ਐਸਾ ਆ ਗਿਆ ਸੋਚ ਪੈ ਗਈ ਤੇ ਇਹ ਐ ਨਾ ਹੋਵੇ ਵੀ ਜਿਹੜਾ ਉਹ ਬ੍ਰੇਨ ਵਾਲਾ ਹਿੱਸਾ ਆ ਉਹਨੂੰ ਤਕਲੀਫ ਦੇ ਦੇਵੇ ਤੇ ਜੇ ਬ੍ਰੇਨ ਵਾਲੇ ਹਿੱਸੇ ਚ ਕੋਈ ਐਸੀ ਗੱਲ ਆ ਗਈ ਕਿ ਐਸਾ ਨਾ ਹੋਵੇ ਵੀ ਸਾਹ ਹੀ ਮੰਗ ਕਈ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਹੱਡੀਆਂ ਕੁਦਰਤ ਨੇ ਇੱਥੇ ਸੈੱਟ ਕੀਤੀਆਂ ਨੇ ਤਾਂ ਕਿ ਸਾਡਾ ਇਹਦੇ ਵਿੱਚ ਬਚਾ ਰਹੇ ਜੇ ਕਿਸੇ ਦੇ ਘਰ ਪਾਕਿਸਤਾਨ ਦੀ ਪ੍ਰੋਬਲਮ ਹੈ ਤਾਂ ਪਾਕਿਸਤਾਨ ਦੀ ਪ੍ਰੋਬਲਮ ਰਹਿ ਜਾਵੇ ਇੰਡੀਆ ਦੀ ਪ੍ਰੋਬਲਮ ਇੱਥੇ ਇੰਡੀਆ ਦੀ ਪ੍ਰੋਬਲਮ ਰਹਿ ਜਾਵੇ ਵਿਚਕਾਰ ਵਾਲੇ ਨੂੰ ਮੈਂ ਲੈਣ ਦਾ ਕੋਈ ਅਸਾਂ ਦਾ ਐਸਾ ਕੁਝ ਨਾ ਹੋਵੇ ਔਰ ਨਾ ਹੀ ਟੱਟੀ ਵਾਲੇ ਰਸਤੇ ਜੋ ਡੌਗਲਸ ਫੌਜ ਜਿਹਦਾ ਮੈਂ ਨਾ ਕਰ ਨਹੀਂ ਗਿਆ ਹੋਣਾ ਜਿਹੜੇ ਦੱਸਦਿਆਂ ਉਹ ਡੌਗਲਸ ਫੌਜ ਕਹਿੰਦੇ ਆ ਟੱਟੀ ਵਾਲੇ ਰਸਤੇ ਦੇ ਵਿੱਚ ਕ੍ਰੋਸ ਕੇਸ ਦੇ ਲਟਕਾਰ ਜਿਹੜੀ ਜਗ੍ਹਾ ਖਾਲੀ ਹੁੰਦੀ ਹੈ ਡੌਗਲਸ ਫੌਜ ਹੁੰਦੀ ਹੈ ਇਸੇ ਕਰਕੇ ਕੁਦਰਤ ਨੇ ਛੱਡੀ ਆ ਵੀ ਕਈ ਵਾਰ ਕਈਆਂ ਨੂੰ ਕਬਜ਼ ਹੋ ਜਾਂਦੀ ਦੋ ਦੋ ਚਾਰ ਚਾਰ ਦਿਨ ਟੱਟੀ ਨਹੀਂ ਹੁੰਦੀ ਤੇ ਫਿਰ ਉਸ ਵੇਲੇ ਉਹ ਕਿੱਥੇ ਜਾਏ ਬੜੀ ਪ੍ਰੋਬਲਮ ਹੋ ਜਾਏਗੀ ਉਹ ਡੌਗਲਸ ਫੌਜ ਵਾਲਾ ਜਿਹੜਾ ਹਿੱਸਾ ਫੌਜ ਹੁੰਦੀ ਖਾਲੀ ਜਗ੍ਹਾ ਉਹ ਪਾਊਚ ਜਿਹਦੇ ਵਿੱਚ ਭਰਿਆ ਜਾ ਸਕਦਾ ਹੋਵੇ ਉਹਨੂੰ ਕਵਰ ਕਰ ਲੂਗੀ ਤੇ ਜੇ ਪ੍ਰੋਸਟੇਟ ਵੱਧ ਜਾਂਦਾ ਫੁੱਟਿਆ ਵਿਚਾਰਿਆਂ ਦਾ ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾ ਉਹ ਭਰ ਲੂਗੀ ਤੇ ਫਿਰ ਉਹਨਾਂ ਵਿਚਾਰਿਆਂ ਨੂੰ ਕਬਜ਼ ਰਹਿਣੀ ਆਮ ਹੀ ਗੱਲ ਹੋ ਜਾਂਦੀ ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਖਰਾਬੀ ਹੋ ਗਈ ਹੈ ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ ਕਿਹੜੇ ਪਾਸੇ ਪਿਆ ਹੈਗਾ ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ ਡਾਕਟਰ ਸਪੋਟ ਨੂੰ ਦੇਖਣ ਦੀ ਲੋੜ ਨਹੀਂ ਕਿ ਜਿਹੜਾ ਇਸ ਤਰ੍ਹਾਂ ਦੇ ਪੰਚਾਇਤ ਬੋਨ ਜਾਂ ਐਕਸਪਰਟ ਬੋਨ ਦੇ ਵਿੱਚ ਆ ਗਿਆ ਗੈਪ ਇਹ ਗੈਪ ਜਿਹਦੇ ਸਾਡੇ ਵਾਸਤੇ ਕੋਈ ਰੱਖਿਆ ਹੈਗਾ ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ ਬਾਰ ਬਾਰ ਦਿਮਾਗ ਨਾਲ ਇਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ ਤੇ ਜੇ ਬ੍ਰੇਨ ਖੁਦਾ ਨੇ ਖਾਸਤਾ ਕੋਈ ਐਸੀ ਗੱਲ ਹੋ ਗਈ ਪਾਣੀ ਵੱਧ ਗਿਆ ਹੈਗਾ ਜਿਹੜੇ ਮਨੁੱਖ ਦੀ ਸੋਚ ਪੈ ਗਈ ਹੈਗੀ ਇਹ ਜਾਂਦਾ ਕਿ ਕੋਈ ਟਿਊਮਰ ਆ ਗਿਆ ਜਾਂ ਉਹਦਾ ਪ੍ਰੋਗਰਾਮ ਦੇ ਵਿਚ ਚੱਲਾਂਗੇ ਅੱਜ ਦਾ ਸਮਾਂ ਮੇਰਾ ਸਮਾਪਤ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸਹਿਰਾ ਐਨਪੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 408-687-1899 ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਇਲਾਜ ਕਰਵਾਉਂਦੇ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 408-687-1899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਇਹ ਗੁਜ਼ਾਰਿਸ਼ ਫਿਰ ਕਰਦੇ ਹਾਂ ਕਿ ਜੇ ਤੁਹਾਨੂੰ ਲੱਗੇ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਕੋਈ ਅੱਛੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਜਿਹਦਾ ਆਉਣ ਵਾਲੇ ਸਮੇਂ ਦੇ ਵਿਚ ਯੋਗਦਾਨ ਵਧੀਆ ਹੋ ਸਕਦਾ ਤੁਹਾਡੇ ਜੀਵਨ ਦੇ ਵਿਚ ਤੇ ਫਿਰ ਹੋਰ ਆਪਣੇ ਸੱਜਣਾ ਮਿੱਤਰਾਂ ਨੂੰ ਨੀਰਸ ਪਿੰਡ ਨੀਰਸ ਲੋਕਾਂ ਨੂੰ ਦੱਸੋ ਤਾਂ ਕਿ ਉਹ ਵੀ ਫੇਸਬੁੱਕ ਮੀਡੀਆ ਤੇ ਜੁੜ ਸਕਣ ਯੂਟਿਊਬ ਤੇ ਜੁੜ ਸਕਣ ਜਾਂ ਦੋ ਰੇਡੀਓ ਸਟੇਸ਼ਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਰੇਡੀਓ ਸਬਰਨ ਜਾਂ ਰੇਡੀਓ ਪ੍ਰਵਾਸ ਇਹਨਾਂ ਦੇ ਵਿਚ ਆ ਕੇ ਇਹਨਾਂ ਪ੍ਰੋਗਰਾਮਾਂ ਨੂੰ ਰੈਗੂਲਰ ਤੌਰ ਤੇ ਸੁਣ ਸਕਦੇ ਹੋ ਲਾਭ ਉਠਾ ਸਕਦੇ ਹੋ ਮੁਫ਼ਤ ਮੁਫ਼ਤ ਦੀ ਗੱਲ ਹੈਗੀ ਹੈ ਹਾਂਜੀ ਲੋਕ ਤਾਂ ਕਹਿੰਦੇ ਨੇ ਜੀ ਮੁਫ਼ਤ ਦੀ ਮਿਲੀ ਤਾਂ ਕਾਜ਼ੀਆਂ ਨੇ ਸ਼ਰਾਬ ਹੀ ਨਹੀਂ ਛੱਡੀ ਉਹਨਾਂ ਕਹਿੰਦਾ ਮੈਂ ਪੀਣੀ ਤੇ ਹੈ ਨੀ ਮੇਰੀ ਜੁੱਤੀ ਜੀ ਪਾ ਦਿਓ ਹਾਂਜੀ
2: ਸਹੀ
0: ਜੁੱਤੀ ਜੀ ਪਾ ਦਿਓ ਦਾ ਫਾਇਦਾ ਹੋਜੂਗਾ ਸਾਂਭ ਕੇ ਰੱਖ ਲਓ ਇਹ ਨੌਲੇਜ ਨੂੰ ਕਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੋਗੇ ਵੀ ਭਾਈ ਇਹ ਆਸ ਕਰਕੇ ਨਹੀਂ ਹੁੰਦੀ ਆਹ ਗੱਲ ਇਹਦੇ ਕਰਕੇ ਹੁੰਦੀ ਹੈ ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਸੀ ਕਹਿ ਰਹੇ ਜੀ ਤੇ ਡਾਕਟਰ ਗੁਰਦੀਪ ਸਿੰਘ ਨੇ ਜੋ ਦੱਸਣਾ ਆ ਕੇਵਲ ਕੁਦਰਤ ਦੀ ਗੱਲ ਉਹਨੇ ਬਣਾਇਆ ਕਿਵੇਂ ਆ ਸਰੀਰ ਤੇ ਕਿਉਂ ਇਵੇਂ ਬਣਾਇਆ ਸੂਗਾ ਉਹਦੇ ਪਿੱਛੇ ਗੱਲ ਕੀ ਹੈਗੀ ਹੈ ਮੈਂ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਾ ਹਾਂ ਸੋ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ ਕੱਲ ਦਾ ਪ੍ਰੋਗਰਾਮ ਕਿਉਂਕਿ ਅੰਗਰੇਜ਼ੀ ਦਾ ਪ੍ਰੋਗਰਾਮ ਹੋ ਚੁੱਕਿਆ ਆ ਅੱਜ ਪੰਜਾਬੀ ਦਾ ਸੀ ਕੱਲ ਨੂੰ ਅਸੀਂ ਹਿੰਦੀ ਦਾ ਪ੍ਰੋਗਰਾਮ ਕਰਾਂਗੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
3: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਖਾਲਸਾ ਸਾਹਿਬ ਜੀ ਸਤਿ ਸ੍ਰੀ ਅਕਾਲ
2: ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਚੀਮਾ ਸਾਹਿਬ ਥੈਂਕ ਯੂ ਸੋ ਮਚ ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸੁਣਦੇ ਹੋ ਸ਼ੁਕਰੀਆ ਜੀ ਮਿਲਦੇ ਹਾਂ ਬਸ ਸੁਣ ਥੈਂਕ ਯੂ

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਸਾਰੇ ਸਰੋਤਿਆਂ ਨੂੰ, ਵੀਰ ਭੈਣ ਭਰਾਵਾਂ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਜਿਹੜਾ ਉਹ ਆਇਆ ਵਾ ਆਏਗਾ, ਇਹੀ ਉਮੀਦ ਰੱਖਦੇ ਹਾਂ ਜੀ ਸਾਰਿਆਂ ਦੇ। ਤੇ ਲਓ ਆਪਾਂ ਹੈਪੀ ਨਿਊ ਈਅਰ ਦੇ ਉੱਪਰ ਗੀਤ ਸੁਣਦੇ ਹਾਂ ਜੀ ਇੱਕ, ਤੇ ਗੀਤ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਇਹਨੂੰ ਪੇਸ਼ ਕਰਦੇ ਹਾਂ ਜੀ ਹੈਪੀ ਨਿਊ ਈਅਰ ਦੇ।

Las details to buy the pump, Cabra.

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰ ਸੁਣਨ ਦਾ ਬਹੁਤ ਹੀ ਇੱਕ ਪਿਆਰਾ ਜਿਹਾ ਗੀਤ ਤੇ ਹੈਪੀ ਨਿਊ ਈਅਰ ਅਗੇਨ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ ਵੀਰ ਜੁੜਗੇ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਰਿਜਨੋ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਹੈਪੀ ਨਿਊ ਈਅਰ ਵੀ ਮਨਾਉਂਦੇ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਜੀ
1: ਜੀ ਕੱਕ ਸਾਹਿਬ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਸਰੋਤੇ ਵੀਰਾਂ ਨੂੰ ਤੇ ਸਾਰੀ ਦੁਨੀਆਂ ਦੇ ਹਰ ਇੱਕ ਜਿਹੜੀ ਹਰ ਇੱਕ ਜੀਵ ਨੂੰ ਤੇ ਹਰ ਕਾਣਿਆ ਜਿਹੜਾ ਇਸ ਯੂਨੀਵਰਸ ਦੇ ਵਿਚ ਹੈਗਾ ਨਾ ਉਹ ਸਾਰਿਆਂ ਨੂੰ ਪ੍ਰਵਾਜ ਰੇਡੀਓ ਦੇ ਵੱਲੋਂ ਮੇਰੀ ਵੱਲੋਂ ਕੱਕ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਹੈਪੀ ਨਿਊ ਈਅਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅਸੀਂ ਇੱਕ ਸਾਲ ਹੋਰ ਵਾਧੂ ਜੀ ਲਿਆ ਆ ਤੇ ਇਹਦੇ ਨਾਲ ਨਾਲ ਇਹ ਆ ਕਿ ਕਈ ਜਿਹੜੇ ਲੋਕ ਹੈਗੇ ਆ ਇਸ ਧਰਤੀ ਦੇ ਉੱਤੇ ਵੱਸਦੇ ਕਈਆਂ ਨੇ ਉਹ ਕਸਮਾਂ ਖਾਧੀਆਂ ਹੋਣੀਆਂ ਵੀ ਮੈਂ ਇਸ ਪਹਿਲੀ ਤਰੀਕ ਤੋਂ ਜਾਂ ਸਿਗਰਟ ਨਹੀਂ ਪੀਣੀ ਜਾਂ ਸ਼ਰਾਬ ਨਹੀਂ ਪੀਣੀ ਜਾਂ ਇਸ ਤਰ੍ਹਾਂ ਦੇ ਹੋਰ ਕੋਈ ਹੇਰਾ ਫੇਰੀ ਨਹੀਂ ਕਰਨੀ ਜਿਹਦੇ ਨਾਲ ਸਿਹਤ ਵੀ ਖਰਾਬ ਹੋਵੇ ਤੇ ਸਰਮਾਇਆ ਵੀ ਉਹਨਾਂ ਵਿੱਚੋਂ ਕੁਛ ਸੱਜਣਾ ਤੇ ਉਸ ਤੇ ਵਾਅਦੇ ਤੇ ਪੱਕੇ ਰਹਿਣਾ ਆ ਪਰ ਬਹੁਤਿਆਂ ਨੇ ਮੁੜ ਕੇ ਫੇਰ ਕੱਖ ਸਾਹਿਬ ਜੇ ਪਹਿਲਾਂ ਜਿੰਨੀ ਨਹੀਂ ਤਾਂ ਉਦੋਂ ਜ਼ਿਆਦਾ ਉਧਰ ਨੂੰ ਤੁਰ ਪੈਂਦੇ ਆ ਸ਼ਰਾਬਾਂ ਸ਼ਰੂਬਾਂ ਵੱਲ ਨੂੰ ਸੋ ਇਸੇ ਹੀ ਜਿਹੜਾ ਨਵਾਂ ਸਾਲ ਆ ਹਰ ਇੱਕ ਇਸ ਧਰਤੀ ਦੇ ਉੱਤੇ ਵਸਦੇ ਵਾਸਤੇ ਬਹੁਤ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ ਤੇ ਖਾਸ ਕਰਕੇ ਜਿਹੜਾ ਸਾਡਾ ਸੂਬਾ ਪੰਜਾਬ ਦਾ ਆ ਜਿੱਥੋਂ ਅਸੀਂ ਜੰਮ ਕੇ ਪੜ ਕੇ ਆਏ ਆ ਉਸ ਸੂਬੇ ਦੇ ਵਿਚ ਵੀ ਕੱਖ ਸਾਹਿਬ ਦੇ ਹਾਲਾਤ ਜਿਹੜੇ ਆ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਆ ਤੇ ਕਿਉਂਕਿ ਗੌਰਮੈਂਟ ਆ ਜਿਹੜੀ ਉਹ ਜਿਹੜੇ ਉੱਥੇ ਦੇਖੋ ਜਿਹੜੇ ਖੱਕ ਸਾਹਿਬ ਜੀ ਹੁਣ ਬੱਚਿਆਂ ਦਾ ਵੀ ਕਾਫੀ ਕਸੂਰ ਹੈਗਾ ਕਿਉਂਕਿ ਬੱਚੇ ਪੜ੍ਹਦੇ ਨੀ ਮਨ ਲਾ ਕੇ ਤੇ ਉਹ ਕੰਮ ਕਾਰ ਵੀ ਨੀ ਕਰਦੇ ਕੋਈ ਵਿਹਲੇ ਤੁਰੇ ਫਿਰਦੇ ਆ ਉਹਨਾਂ ਦੇ ਵਿਚ ਵੀ ਕਸੂਰ ਹੈਗਾ ਪਰ ਖੱਕ ਸਾਹਿਬ ਜੀ ਇਹਦੇ ਨਾਲ ਨਾਲ ਗੌਰਮੈਂਟ ਵਿਚ ਵੀ ਕਸੂਰ ਆ ਇਕੱਲੇ ਜਿਹੜੀ
0: ਪਰਿਵਾਰਾਂ ਦੇ ਵਿਚ ਪੇਰੈਂਟਸ ਦੇ ਵਿਚ ਵੀ ਕਸੂਰ ਹੈ ਤੇ ਗੌਰਮੈਂਟ ਦੇ ਵਿਚ ਵੀ ਕਸੂਰ ਹੈ ਟੀਚਰ ਵੀ ਓਹੋ ਜੇ ਐਜੂਕੇਟਡ ਨਹੀਂ ਹੈਗੇ ਜਿਹੜੇ ਪਹਿਲਾਂ ਹੁੰਦੇ
1: ਨਹੀਂ ਹੈਗੇ ਬਿਲਕੁਲ ਹੈ ਨੀ ਜੀ ਬਿਲਕੁਲ ਹੈ ਜੀ ਹਰ ਚੀਜ਼ ਦੇ ਵਿਚ ਹਰ ਪਾਸੇ ਆ ਜਿਹੜਾ ਉਹ ਨੁਕਸਾ ਤੇ ਸਭ ਤੋਂ ਜਿਆਦਾ ਖਕਸਾ ਵੀ ਜਿਹੜੀ ਪੰਜਾਬ ਆ ਉਹ ਪੁੱਠੇ ਪਾਸੇ ਨੂੰ ਤੁਰ ਪਿਆ ਉਹ ਹੈਗੀ ਆ ਕਰਪਸ਼ਨ ਕਰਪਸ਼ਨ ਤੋਂ ਬਿਨਾਂ ਵੱਡੀ ਤੋਂ ਬਿਨਾਂ ਕੋਈ ਕੰਮ ਹੁੰਦਾ ਹੀ ਨੀ ਉੱਥੇ ਭਾਵੇਂ ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨੀ ਹੁੰਦਾ ਔਰ ਖਕਸਾ ਵੀ ਇੱਕ ਇਹ ਆ ਕਿ ਪਹਿਲਾਂ ਸਮਿਆਂ ਦੇ ਵਿਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿਚੋਂ ਬਾਹਰ ਨੂੰ ਆਏ ਆ ਉਸ ਵੇਲੇ ਖਕਸਾ ਦੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿਚ ਕਹਿੰਦੇ ਹੁੰਦੇ ਆ ਵੀ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਈ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਲਿਓ
2: ਚੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿਚ ਬਜ਼ੁਰਗ ਹੈ ਜਿਹੜੇ MLA ਹੁੰਦੇ ਸੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
2: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
2: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ ਦੇ ਵਿਚ ਬੰਨ ਕੇ ਲਿਆਉਂਦੇ ਹੁੰਦੇ ਸੀ ਤੇ ਉਹ
1: ਜਿਹੜੇ
2: ਵਿਚ ਉਹ ਕਹਿੰਦੇ ਕਿ ਕਰਪਸ਼ਨ ਦਾ ਪਤਾ ਹੀ ਨੀ ਸੀ ਉਹਦਾ ਕਰਪਸ਼ਨ ਵੀ ਕੋਈ
1: ਪਤਾ ਹੀ ਬਿਲਕੁਲ ਬਿਲਕੁਲ
2: ਰੁਪਇਆ ਲੈ ਕੇ ਕੰਮ ਕਰਾਉਣਾ ਕਿਉਂਕਿ ਲੋਕਾਂ ਦੇ ਵਿਚ ਸ਼ਰਮ ਹਜਾ ਬਹੁਤ ਹੁੰਦੀ ਸੀ ਉਹ ਟਾਈਮ ਦੇ ਵਿਚ
1: ਬਹੁਤ ਹੁੰਦੀ ਸੀ ਖੱਕ ਸਾਹਿਬ ਜੀ ਇਹਦੇ ਨਾਲ ਹੀ ਇੱਕ ਮੈਨੂੰ ਹੁਣ ਉਹ ਆਪਣੇ ਸੱਜਣ ਦਾ ਨਾਂ ਭੁੱਲ ਗਿਆ ਉਹ ਸ਼ਾਇਦ ਕ੍ਰਾਂਤੀਕਾਰੀ ਵੀ ਸੀਗੇ ਉਹ ਕਹਿੰਦੇ ਵੀ ਉਹ ਉੱਥੇ ਦਿੱਲੀ ਗਏ ਸੀ ਪਾਰਲੀਮੈਂਟ ਦੇ ਵਿਚ ਤੇ ਉੱਥੇ ਕਹਿੰਦੇ ਆ ਵੀ ਉਹਨਾਂ ਦੀ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਸੀ ਪਾਰਲੀਮੈਂਟ ਦੇ ਵਿਚ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਉੱਥੇ ਸੀ ਉਸ ਵੇਲੇ ਉਹਨੇ ਸਪੀਚ ਵਗੈਰਾ ਵੀ ਦਿੱਤੀ ਸੀ ਇੰਦਰਾ ਗਾਂਧੀ ਨੇ ਤੇ ਕਹਿੰਦੇ ਵੀ ਜਦੋਂ ਉਹਦੀ ਡੈਥ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਥੋੜੀ ਜਿਹੀ ਹਫੜਾਤਫੜੀ ਮੱਚ ਜਾਂਦੀ ਆ ਵੀ ਕੀ ਹੋ ਗਿਆ ਕੀ ਕਾਰਨ ਹੋਇਆ ਕਿਸੇ ਨੇ ਕੁਛ ਕਰ ਵੀ ਦਿੱਤਾ ਜਾਂ ਏਦਾਂ ਦੀ ਗੱਲਬਾਤ ਤੇ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਵਾਸਤੇ ਦੇ ਵਿਚ ਝੋਲੇ ਦੇ ਵਿਚ ਦੇਖ ਲਓ ਕੀ ਆ ਤੇ ਖੱਕ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਆ ਉਹ ਤਾਂ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿਚ ਫੁੱਲ ਲਿਆ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
2: ਪੁਰਾਣੇ ਜਿਹੜੇ ਸਾਡੇ ਲੀਡਰ ਸੀ ਨਾ, ਇਹ ਸੀ ਤੇ ਇੱਕ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ, ਸਟਾਰਟਿੰਗ ਦੇ ਵਿੱਚ ਗੱਲ ਹੋਣੀ ਹੈ, ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ।
2: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਬਈ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
2: ਹਾਂਜੀ, ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ, ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ, ਕਿਉਂਕਿ ਸਾਡੀ ਜਦੋਂ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ, ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਸੁਣ ਕੇ ਆਈਏ,
2: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ, ਏਦਾਂ ਦੇ ਲੋਕ ਸੀ। ਹੁਣ ਤੇ ਉਹ ਕਹਿੰਦੇ ਹੋਏ ਇੱਕ ਟਕੇ ਦਾ ਬੰਦਾ ਨਹੀਂ ਹੁੰਦਾ ਜਿਹੜਾ, ਜਿਹਨੂੰ ਕਦੀ ਪਿੰਡ ਦੇ ਵਿੱਚ ਕਦੀ ਪੰਚ ਨਹੀਂ ਸੀ ਬਣਿਆ, ਉਹ ਲੋਕ MLA ਬਣ ਗਏ ਤੇ ਹੁਣ 10-10 ਗੱਡੀਆਂ ਨਾਲ ਨਾਲ 15-20 ਗਨਮੈਨ ਤੇ ਐ ਧੂੜਾਂ ਪੁੱਟਦੇ, ਲੋਕਾਂ ਨੂੰ ਗਾਲਾਂ ਕੱਢਦੇ ਤੁਰੇ ਜਾਂਦੇ। ਹਾਲਾਤ ਬਹੁਤ ਜ਼ਿਆਦਾ ਚੇਂਜ ਹੋਏ ਜੀ,
1: ਬਹੁਤ ਜ਼ਿਆਦਾ ਵਿਗੜ ਗਏ। ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ, ਵੈਸੇ ਤਾਂ ਮੈਂ ਬਹੁਤ ਸੱਜਣਾਂ ਨੂੰ ਭੇਜ ਦਿੱਤਾ ਸੀ ਇਹ, ਤੇ ਆਪਾਂ ਰੇਡੀਓ ਤੇ ਵੀ ਪੜ੍ਹ ਦਿੰਦੇ ਹਾਂ। ਜਿਹੜੇ ਸੱਜਣ ਸਾਡੇ ਕੰਟੈਕਟ ਦੇ ਵਿੱਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡਾ ਫੋਨ ਨੰਬਰ ਜਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਆਪਾਂ ਪੜ੍ਹ ਦਿੰਦੇ ਹਾਂ। ਸੁਨੇਹਾ ਲਿਖਿਆ ਸੀਗਾ ਜੀ, ਹੈਪੀ ਨਿਊ ਈਅਰ ਟੂ ਆਲ ਲਿਵਿੰਗ ਐਂਡ ਨੋਨ ਲਿਵਿੰਗ ਇਨ ਦਾ ਯੂਨੀਵਰਸ, ਆਈ ਵਿਸ਼ ਵੀ ਆਲ ਪ੍ਰੋਸਪਰਸ 2026 ਐਂਡ ਪ੍ਰੇ ਬਿਫੋਰ ਗੋਡ ਟੂ ਫੁਲਫਿਲ ਆਲ ਯੂਰ ਵਿਸ਼ਿਸ, ਹੈਵ ਅ ਬਿਊਟੀਫੁਲ ਮਾਰਨਿੰਗ ਐਂਡ ਅ ਗ੍ਰੇਟ ਡੇ, ਟੇਕ ਕੇਅਰ ਆਫ ਯੂਰ ਸੈਲਫ। ਪੰਜਾਬੀ ਵਿੱਚ ਵੀ ਇਹਦਾ ਲਿਖੀ ਟਰਾਂਸਲੇਸ਼ਨ ਕਰਕੇ, ਬ੍ਰਹਿਮੰਡ ਵਿੱਚ ਵਸਦੇ ਹਰ ਜੀਵ ਅਤੇ ਕਣ ਵਾਸਤੇ 2026 ਖੁਸ਼ਹਾਲ ਅਤੇ ਭਾਗਾਂ ਭਰਪੂਰ ਹੋਵੇ, ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭਨਾ ਖਾਸ਼ਾਂ ਦੀ ਪੂਰਤੀ ਕਰੇ, ਸ਼ੁਭ ਸਵੇਰ ਸ਼ੁਭ ਦਿਨ ਨਸੀਬ ਹੋਵੇ। ਵੱਲੋਂ ਮਨਮੋਹਨ ਸਿੰਘ ਪੂਨੀ ਤੇ ਲਾਲ ਸਿੰਘ ਚੀਮਾ। ਇਹ ਸੀ ਸਾਡਾ ਸਾਡੇ ਜਿਹੜੇ ਆ ਜਿਹੜੇ ਇਸ ਭਾਸ਼ਾ ਪੰਜਾਬੀ ਦੇ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਸੁਨੇਹਾ, ਤੇ ਜਿਹੜੇ ਅੰਗਰੇਜ਼ੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਵੀ। ਤੇ ਖਾਸ ਸਾਹਿਬ ਜੀ, ਦਿਨ ਨਵਾਂ ਆ, ਸਾਰੇ ਲੋਕਾਂ ਨੇ ਇਸ ਧਰਤੀ ਉੱਤੇ ਵਸਦੇ ਆ ਜਿਹੜੇ, ਉਹਨੇ ਨਾ ਕੋਈ ਚੰਗੀ ਵਿਸ਼ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਹੀ ਆ, ਪਰ ਇਹਦੇ ਨਾਲ ਨਾਲ ਦੂਸਰਾ ਖਾਕ ਸਾਹਿਬ ਜੀ ਪਾਸਾ ਇਹ ਆ ਕਿ ਜਿਹੜੀ ਮੁਸੀਬਤ ਆ ਨਾ, ਮੁਸੀਬਤ ਇਹ ਦੇਖਦੀ ਨੀ ਪਈ ਅੱਜ ਦਿਨ ਕਿਹੜਾ ਆ ਤੇ ਅੱਜ ਮੌਸਮ ਕਿੱਦਾਂ ਦਾ ਆ, ਤੇ ਇਹ ਤਾਂ ਆ ਹੀ ਪੈਂਦੀ ਆ। ਤੇ ਇਸੇ ਤਰ੍ਹਾਂ ਦੀ ਘਟਨਾ ਖਾਕ ਸਾਹਿਬ ਜੀ, ਜਿਹੜਾ ਸਵਿਟਜ਼ਰਲੈਂਡ ਕੰਟਰੀ ਆ, ਦੇਖੋ ਉਹਦੇ ਕਦੇ ਖਬਰ ਚ ਆਉਂਦਾ ਹੀ ਨੀ ਸਵਿਟਜ਼ਰਲੈਂਡ ਆ ਜਿਹੜਾ, ਉਹ ਕਦੇ ਕਦੇ ਉਹ ਸਵਿਟਜ਼ਰਲੈਂਡ ਦੀਆਂ ਬਣੀਆਂ ਘੜੀਆਂ ਹੁੰਦੀਆਂ ਸੀ, ਇੰਡੀਆ ਚ ਲੋਕਾਂ ਨੂੰ ਥੋੜੇ ਬਹੁਤੇ ਨਾਂ ਉਹਨਾਂ ਦੇ ਯਾਦ ਸੀਗੇ। ਤੇ ਇੱਥੇ ਖਾਕ ਸਾਹਿਬ ਜੀ ਇੱਕ ਰਿਜ਼ੋਰਟ ਜਿਹਨੂੰ ਆਪਾਂ ਕਹਿੰਦੇ ਆ, ਜਿੱਥੇ ਜਾ ਕੇ ਲੋਕ ਰਹਿੰਦੇ ਵਗੈਰਾ ਆ, ਸਕੀ ਵਗੈਰਾ ਕਰਨ ਜਾਂਦੇ ਆ ਪਹਾੜਾਂ ਦੇ ਵਿੱਚ, ਬਰਫ਼ ਪਈ ਆ ਹੁਣ, ਤੇ ਉਸ ਰਿਜ਼ੋਰਟ ਦੇ ਵਿੱਚ ਖਾਕ ਸਾਹਿਬ ਜੀ ਅੱਗ ਲੱਗ ਗਈ।
2: ਅੱਛਾ ਜੀ।
1: ਤੇ 40-40 ਜਾਨਾਂ, ਬਿਲਕੁਲ ਜਾਨਾਂ,
2: 40
1: ਹਾਂਜੀ ਹਾਂਜੀ ਹਾਂਜੀ 40 ਵਿਅਕਤੀ ਆ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਖਾਕ ਸਾਹਿਬ ਜੀ, ਤੇ 115 ਜਣੇ ਆ ਜਿਹੜੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ, ਤੇ ਕੁਛ ਜਿਹੜੇ ਬਿਲਕੁਲ, ਤੇ ਕੁਛ ਜਿਹੜੇ ਸੀਗੇ ਕਿਸੇ ਦੇ ਘੱਟ ਸੱਟਾਂ ਲੱਗੀਆਂ ਆ। ਤੇ ਇਹਦੇ ਬਾਰੇ ਖਾਕ ਸਾਹਿਬ ਜੀ, ਉੱਥੋਂ ਦੀ ਜਿਹੜੀ ਗਵਰਨਮੈਂਟ ਦੇ ਅਦਾਰੇ ਆ, ਪੁਲਿਸ ਖਾਸ ਕਰਕੇ ਗਵਰਨਮੈਂਟ ਆ, ਪੁਲਿਸ ਆ ਜਿਹੜੀ ਉੱਥੋਂ ਦੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੁਰਘਟਨਾ ਆ, ਇਹ ਸਾਡੇ ਦੇਸ਼ ਵਿੱਚ ਸਦੀਆਂ ਬਾਅਦ ਸ਼ਾਇਦ ਇੱਡੀ ਇੰਨੀ ਗੰਭੀਰਤਾ ਨਾਲ ਹੋਈ ਆ। ਤੇ ਉੱਥੋਂ ਦੇ ਸਮੇਂ ਅਨੁਸਾਰ ਖਾਕ ਸਾਹਿਬ ਜੀ 1:30 ਦੀ ਜਿਹੜੀ ਇਹ ਗੱਲ ਆ, ਤੇ ਇਹ ਜਿਹੜੀ ਅੱਗ ਲੱਗੀ ਆ ਖਾਕ ਸਾਹਿਬ ਜੀ, ਉੱਥੇ ਕੋਈ ਬਾਰ ਸੀਗੀ, ਬਾਰ ਵਿੱਚੋਂ ਜਿਹੜੀ ਅੱਗ ਕਿਸੇ ਤਰ੍ਹਾਂ ਲੱਗ ਗਈ, ਤੇ ਇਹਦਾ ਨਾਂ ਇਸ ਜਗ੍ਹਾ ਦਾ ਕੌਂਸਟਲੇਸ਼ਨ ਹੈਗਾ ਕਿਸੇ ਤਰ੍ਹਾਂ ਦਾ। ਤੇ ਦੱਸਿਆ ਗਿਆ ਕਿ ਉਹ ਘਟਨਾ ਨੂੰ ਸਿਰਫ ਇੱਕ ਘਟਨਾ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੱਕ ਪਿੱਛੇ ਜਿਹੜੇ ਆ ਵਿਅਕਤੀ ਆ ਹੱਥ ਨਜ਼ਰ ਨਹੀਂ ਆ। ਉੱਥੋਂ ਦੇ ਚੀਫ ਵੱਲੋਂ ਕੁਛ ਜਿਹੜੇ ਆ ਲੋਕ ਆ ਖਾਕ ਸਾਹਿਬ ਜੀ, ਅਜੇ ਤੀਕਰ ਜਿਹੜੇ ਆ ਉਹ ਵਿੱਚ ਜਾਂਦਾ, ਉਹ ਅੱਗੇ ਇੰਨੀ ਬੁਰੀ ਤਰ੍ਹਾਂ ਲੱਗੀ ਹੋਣੀ ਅਜੇ ਤੀਕਰ ਪਿੱਛੋਂ ਕੱਢੇ ਨਹੀਂ ਜਾ ਸਕੇ, ਸੋ ਇਹ ਵੀ ਗੱਲ ਹੈਗੀ ਆ। ਤੇ ਉੱਥੋਂ ਦੇ ਪ੍ਰੈਜੀਡੈਂਟ ਜਿਹੜੇ, ਉਹਨਾਂ ਦਾ ਨਾਂ ਗਾਏ ਪਰਮੇਲਿਨ ਦੱਸਿਆ ਗਿਆ, ਉਹਨਾਂ ਵੱਲੋਂ ਇਹ ਦੇਸ਼ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਗਈ ਆ। ਇਸ ਮਾਮਲੇ ਵਿੱਚ ਇੱਕ ਹੈਲਪਲਾਈਨ ਵੀ ਉਹਨਾਂ ਨੇ ਸਥਾਪਿਤ ਕੀਤੀ ਆ ਖਾਕ ਸਾਹਿਬ, ਜਿੱਦਾਂ ਇੱਥੇ ਆਪਣੇ ਅਮਰੀਕਾ ਚ ਆਮ ਹੀ ਕਰ ਦਿੰਦੇ ਆ ਹੈਲਪਲਾਈਨ, ਕਿ ਉਹਦੇ ਤੇ ਤੁਸੀਂ ਕਾਲ ਕਰੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਜਾਣ ਪਛਾਣ ਜਾਂ ਰਿਸ਼ਤੇ ਨਾਤੇ ਜਿਹਨੂੰ ਹਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਪਤਾ ਕਰ ਸਕਦੇ ਆ ਤੇ ਉਹ ਤੁਹਾਨੂੰ ਡੇਟਾ ਦੱਸ ਦਿੰਦੇ ਆ। ਤੇ ਆਪਣੇ ਵੀ ਲੋਕ ਖਤਰਾ ਜੀ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਉੱਥੇ ਕਈ ਆਸੇ ਪਾਸੇ ਦੇਸ਼ਾਂ ਦੇ ਵਿੱਚ ਜਾਣ ਲੱਗ ਪਏ ਆ ਸਵਿਟਰਲੈਂਡ ਵਿੱਚ
2: ਜੀ। ਆਪਣੇ ਇੰਡੀਅਨ ਵੀ ਬਹੁਤ ਜਾਂਦੇ, ਬਿਊਟੀਫੁਲ ਕੰਟਰੀ ਆ ਲੋਕ।
1: ਹਾਂਜੀ ਬਹੁਤ ਬਿਲਕੁਲ ਬਿਲਕੁਲ ਬਿਊਟੀਫੁਲ ਕੰਟਰੀ।
2: ਬਿਮਾਰ ਜਦੋਂ ਪੈਂਦੀ ਜੀਮਾ ਸਾਹਿਬ ਉਦੋਂ ਪਤਾ ਨਹੀਂ ਲੱਗਦਾ ਕੀ ਹੋ ਜਾਣਾ। ਪਰ ਇੱਕ ਚੀਜ਼ ਹੋਰ ਵੀ ਆ ਕਿ ਇੱਥੇ ਵੀ ਦੇਖਿਆ ਮੈਂ, ਇੱਥੇ ਉਹਨਾਂ ਨੇ ਨਾ ਇਹੋ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਗੇਟ ਜਿਹੜੇ ਬਹੁਤ ਵੱਡੇ ਰਖਾਏ ਹੁੰਦੇ ਆ ਪਿਛਲੇ ਸਾਈਡ ਤੋਂ ਵੀ ਖੱਬਿਓ ਸੱਜਿਓ, ਕਿ ਜੇ ਕੋਈ ਉਹੀ ਦੁਰਘਟਨਾ ਹੋਵੇ ਤੇ ਲੋਕ ਭੱਜ ਕੇ ਨਿਕਲ ਜਾਣ। ਹੋ ਸਕਦਾ ਉਹਦਾ ਕੋਈ ਇਦਾਂ ਦਾ ਸਿਚੁਏਸ਼ਨ ਨਾ ਹੋਵੇ, ਕਿਉਂਕਿ ਇਹ ਕੁਦਰਤੀ ਇਹੋ ਜਿਹੜੇ ਕਲੱਬ ਹੁੰਦੇ ਨਾ ਚੀਮਾ ਸਾਹਿਬ, ਇਹਨਾਂ ਦੇ ਰਸਤੇ ਜਿਹੜੇ ਨਾ ਉਹਨਾਂ ਨੇ ਵੱਡੇ ਬਣਾਏ ਹੁੰਦੇ ਆ, ਗੇਟ
1: ਵੱਡੇ ਬਣਾਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਅਕਸਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਥੇ ਆਪਣੇ ਅਮਰੀਕਾ ਦੇ ਵਿੱਚ ਵੀ ਜੇ ਕੋਈ ਗੁਰਦੁਆਰਾ ਬਣਦਾ ਜਾਂ ਫਿਊਨਰਲ ਹੋਮ ਵੀ ਅਸੀਂ ਇੱਥੇ ਜਾਈਦਾ, ਉੱਥੇ ਗੱਕਸਾ ਜੀ ਉਹ ਡੋਰਾਂ ਦੇ ਉੱਤੇ ਲਿਖਿਆ ਹੁੰਦਾ ਇਹਦੀ ਕਪੈਸਿਟੀ ਆ ਜਿਹੜੀ ਇੰਨੀ ਆ ਬੰਦਿਆਂ ਦੀ, ਤੇ ਉਹਨਾਂ ਦੇ ਵਾਸਤੇ ਝਟਪਟ ਨਿਕਲਣ ਵਾਸਤੇ ਉਨੇ ਹੀ ਵੱਖਰੇ ਵੱਖਰੇ ਰਸਤੇ ਹੁੰਦੇ ਆ, ਤਾਂ ਕਿ ਝਟਦੇ ਨਹੀਂ ਲੋਕ ਆ ਜਿਹੜੇ ਜਿੱਧਰ ਨੂੰ ਵੀ ਉਹਨਾਂ ਤੋਂ ਜਿਸ ਰਸਤੇ ਦੇ ਵੀ ਉਹ ਨੇੜੇ ਹੈਗੇ ਉਧਰ ਨੂੰ ਨਿਕਲ ਕੇ ਚਲੇ ਜਾਣ। ਸੋ ਇਹ ਹੁੰਦੀ ਆ ਇੱਥੇ ਗੁਰਦੁਆਰੇ ਜਾਂ ਹੋਰ ਵੀ ਕੋਈ
2: ਹੈ ਕਿ ਨਹੀਂ ਪਤਾ ਨਹੀਂ ਮੈਨੂੰ। ਨਿਊਯਾਰਕ ਦੇ ਵਿੱਚ ਜਿਹੜੇ ਪੁਰਾਣੀਆਂ ਬਿਲਡਿੰਗਾਂ ਨਾ
1: ਜੀ,
2: ਉਹਨਾਂ ਦੇ ਉੱਪਰ ਘਰਾਂ ਤੋਂ ਉੱਪਰਲੀ ਫਲੋਰ ਤੋਂ ਲੈ ਕੇ ਤੀਜੀ ਚੌਥੀ ਮੰਜ਼ਿਲ ਦੀਆਂ ਜਿਹੜੀਆਂ ਬਿਲਡਿੰਗਾਂ ਤਕਰੀਬਨ ਇੰਨੀਆਂ ਕਿ ਮੈਂ ਹਿਸਾਬ ਲਾਇਆ ਸਾਡੇ ਨਿਊਯਾਰਕ ਦੇ ਵਿੱਚ ਕਾਫੀ ਹੈਗੀਆਂ, ਉਹਨਾਂ ਨੂੰ ਬੈਕ ਦੇ ਉੱਪਰ ਪੌੜੀਆਂ ਲਗਾਈਆਂ ਗਈਆਂ ਜੀ।
1: ਬਿਲਕੁਲ ਬਿਲਕੁਲ, ਲੋਹੇ ਦੀ ਪੌੜੀ ਆ ਜਿਹੜੀ ਉਹ ਕਈ ਇੱਕ ਤੋਂ ਵੀ ਵੱਧ ਪੌੜੀਆਂ ਵੀ ਹੁੰਦੀਆਂ, ਡਿਪੈਂਡ ਕਰਦਾ ਉਹਦੀ ਟੋਟੀ ਕਪੈਸਿਟੀ ਕਿੰਨੀ
2: ਹੈ। ਉੱਪਰਲੇ ਅਪਾਰਟਮੈਂਟ ਚ ਕੋਈ ਬੰਦਾ ਰਹਿੰਦਾ ਹੈ ਵਿੰਡੋ ਥਾਣੀ ਦੀ, ਉਹ ਥੱਲੇ ਆਉਂਦੀ ਆ, ਥੱਲਿਓ ਆ ਕੇ ਬੰਦਾ ਉਤਰ ਕੇ ਦੂਜਾ ਵਿੱਚ ਵੀ ਦੂਜੇ ਨੂੰ ਜੁੜ ਜਾਂਦੀ ਆ, ਤੀਜੇ ਨੂੰ ਥੱਲੜੀ ਜਿਹੜੀ ਪੌੜੀ ਹੁੰਦੀ ਆ ਨਾ ਉਹਨੂੰ ਤਾਂ ਚੱਕਿਆ ਹੁੰਦਾ ਕੋਈ ਬੰਦਾ ਉਹਦੇ ਵਿੱਚ ਚੜਨਾ ਜਾਵੇ, ਤਾਂ ਉਹਨੂੰ ਕਿ ਕੁੰਡੀ ਜੀ ਲਾ ਕੇ ਤੂੰ ਖਿੱਚ ਸਕਦੇ ਆ ਤੁਹਾਨੂੰ ਥੱਲੇ
1: ਖਿੱਚ ਸਕਦੇ ਆ। ਬਿਲਕੁਲ ਬਿਲਕੁਲ ਬਿਲਕੁਲ,
2: ਪਹਿਲਾਂ ਹੁਣ ਨਵੀਆਂ ਬਿਲਡਿੰਗਾਂ ਚ ਨਹੀਂ ਹੈਗਾ ਜੀ, ਉਹ ਪੁਰਾਣੀਆਂ ਬਿਲਡਿੰਗਾਂ ਚ ਹੁੰਦਾ ਸੀ।
1: ਨਵੀਆਂ ਦੇ ਵਿੱਚ ਵੀ ਹੋਣਾ ਤਾਂ ਹੈ ਕੋਈ ਨਾ ਕੋਈ ਸੋਰਸ ਉੱਥੋਂ,
2: ਉਹਨਾਂ ਨੇ ਹੋਰ ਸਿਸਟਮ ਬਹੁਤ ਬਣਾਏ ਜੀ ਜਿਹੜੀਆਂ
1: ਹੋਰ ਸਿਸਟਮ ਲਾ ਤੇ, ਬਿਲਕੁਲ ਸਪ੍ਰਿੰਕਲ ਵਗੈਰਾ ਲਾ ਕੇ ਹੋਰ
2: ਬਹੁਤ ਖੁੱਲੀਆਂ ਬਣਾਈਆਂ, ਐਲੀਵੇਟਰ ਡਿਫਰੈਂਟ ਬਣਾਈਆਂ ਹੈਗੀਆਂ, ਕਾਰਗੋ ਐਲੀਵੇਟਰ ਆ, ਯੇ ਹੈ ਵੋ, ਉਹਦੇ ਚ ਉਹਨਾਂ ਨੇ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਜੀ।
1: ਜੀ ਬਿਲਕੁਲ ਇਸੇ ਤਰ੍ਹਾਂ ਹੈਗੀ ਆ। ਤੇ ਇਹ ਜਿਹੜਾ ਨੰਬਰ ਉਹਨਾਂ ਨੇ ਹੈਲਪਲਾਈਨ ਦਾ ਦਿੱਤਾ, ਇਹ ਜਿਹੜਾ ਪਲੱਸ ਦਾ ਨਿਸ਼ਾਨ ਆਪਾਂ ਜਮਾਂ ਦਾ ਨਿਸ਼ਾਨ ਪਾ ਕੇ 48, ਉਸ ਤੋਂ ਅੱਗੇ 848, ਉਸ ਤੋਂ ਅੱਗੇ 112 ਤੇ ਉਸ ਤੋਂ ਅੱਗੇ ਹੈਗਾ 1117, ਇਹ ਹੈਲਪਲਾਈਨ ਨੰਬਰ ਆ, ਜੇ ਕਿਸੇ ਸੱਜੇ ਨੂੰ ਚਾਹੀਦਾ ਹੋਵੇ ਤਾਂ ਇਹ ਤੁਸੀਂ ਲੈ ਸਕਦੇ ਆ। ਤੇ ਅੱਗ ਨਾਲ ਜ਼ਖਮੀ ਹੋਏ ਜਿਹੜੇ ਵਿਅਕਤੀ ਸੀ ਖੱਕ ਸਾਹਿਬ ਜੀ, ਉਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ ਤੇ ਫੇਰ ਕੀ ਆ ਕਿ ਇਹਨਾਂ ਨੂੰ ਉੱਥੇ ਭੇਜ ਦਿੱਤਾ। ਤੇ ਫਿਰ ਆਹ ਜਿਹੜੀ ਆਪਾਂ ਹੈਲਪਲਾਈਨ ਦੀ ਗੱਲ ਕੀਤੀ ਆ ਨਾ, ਇਹ ਖਾਤਾ ਵੀ ਉਹ ਕੰਟਰੀ ਵੀ ਛੋਟਾ ਜਿਹਾ, ਸ਼ਾਇਦ ਉਹਨਾਂ ਕੋਲ ਏਡੇ ਵੱਡੀ ਜਿਹੜੀ ਉਹ ਨਾ ਹੋਵੇ ਲਾਰਜ ਸਕੇਲ ਤੇ ਹੈਂਡਲ ਕਰਨ ਵਾਸਤੇ, ਕਿਉਂਕਿ ਬਰਨ ਯੂਨਿਟ ਲੋਕ ਥੋੜੇ ਹੀ ਜਿਹੜੇ ਆ ਸੱਟਾਂ ਸੁੱਟਾਂ ਵੱਜ ਜਾਂਦੀਆਂ, ਖੈਰ ਪਰ ਬਰਨ ਦੇ ਜਿਹੜੇ ਚਾਂਸ ਹੁੰਦੇ ਉਹ ਘੱਟ ਹੁੰਦੇ ਲੋਕ।
2: ਬਿਲਕੁਲ ਬਿਲਕੁਲ,
1: ਸੋ ਸ਼ਾਇਦ ਉਹਨਾਂ ਦੀ ਓਨੀ ਕਪੈਸਿਟੀ ਨਹੀਂ ਹੋਈ ਇਸ ਕਾਰਨ। ਸਾਹਿਬ ਜਿਹੜਾ ਸਵਿਟਰਲੈਂਡ ਨਾਲ ਲੱਗਦਾ ਦੇਸ਼ ਆ ਇਟਲੀ, ਉਹਦੇ ਵਿੱਚ ਜਿਹੜੀ ਆ ਉਹਨਾਂ ਨੇ ਇੱਕ ਉਹ ਸਪੈਸ਼ਲ ਜਿਹੜੀ ਬਰਨ ਜੁੜੀ, ਜਿਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਟੈਂਪਰੇਰੀ ਨੀ ਹੋਸਪਿਟਲ ਬਣਾ ਲੈਂਦੇ, ਟੈਂਟ ਲਾ ਕੇ ਜਾਂ ਇਸ ਤਰ੍ਹਾਂ ਦਾ ਉਹ ਕਰਕੇ ਕਈ ਵਾਰੀ ਉਹ ਬੱਸਾਂ ਬੁੱਸਾਂ ਕਰ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਉੱਥੇ ਇਟਲੀ ਦੇ ਵਿੱਚ ਸਥਾਪਿਤ ਕੀਤੀ ਆ, ਤੇ ਉੱਥੇ ਨੂੰ ਵੀ ਉਹ ਜਿਹੜੇ ਲੈ ਕੇ ਲੋਕ ਗਏ ਆ। ਤੇ ਕਈ ਵਾਰੀ ਖਾਕ ਸਾਹਿਬ ਜੀ ਇਸ ਤਰ੍ਹਾਂ ਵੀ ਕਰਦੇ ਹੁੰਦੇ ਆ, ਇੱਥੇ ਮੇਰਾ ਖਿਆਲ ਅਮਰੀਕਾ ਦੇ ਵਿੱਚ ਵੀ ਇੱਕ ਮੈਨੂੰ ਯਾਦ ਹੈਗਾ ਇੱਥੇ ਵੀ ਕੋਈ ਆਫਤ ਪਈ ਸੀ, ਮੈਨੂੰ ਹੁਣ ਯਾਦ ਨਹੀਂ, ਤੇ ਉਹ ਜਿਹੜਾ ਗਰੀਸ ਹੈਗਾ ਨਾ ਕੰਟਰੀ ਗਰੀਸ, ਉਹਨਾਂ ਦੇ ਕੋਲ ਜਿਹੜੇ ਆ ਵੱਡੇ ਵੱਡੇ ਜਿਹੜੇ ਪੈਸੰਜਰ ਜਹਾਜ਼ ਆ ਉਹ ਵੀ ਬਹੁਤ ਆ
2: ਜੀ,
1: ਕਿਉਂਕਿ ਗਰੀਸ ਦੀ ਜਿਹੜੀ ਆ ਉਹ ਹੁਣ ਤਾਂ ਪਤਾ ਨੀ ਇੰਨੇ ਸਾਲ ਹੋ ਗਏ ਸ਼ਾਇਦ ਬਦਲ ਗਿਆ ਹੋਵੇ, ਪਰ ਗਰੀਸ ਆ ਜਿਹੜਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਜਹਾਜ਼ ਜਿਹੜੇ ਉਹ ਗਰੀਸ ਕੋਲ ਸੀਗੇ ਹੁੰਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, ਉਹ ਜਿਹੜੇ ਪੈਸੰਜਰ ਜਹਾਜ਼ ਹੁੰਦੇ ਸੀਗੇ ਨਾ ਉਹ ਲਿਜਾ ਕੇ ਉੱਥੇ ਜੇ ਸਮੁੰਦਰ ਦੇ ਨੇੜੇ ਜਾਂ ਕਿਤੇ ਵੀ ਹੈਗਾ ਜੇ ਉਹਨਾਂ ਕੋਲ ਨਹੀਂ ਛੱਡਿਆ ਉਹ ਫਿਰ ਉੱਥੇ ਲਾ ਦਿੰਦੇ ਹੁੰਦੇ ਸੀ, ਤਾਂ ਕਿ ਲੋਕ ਉਹਦੇ ਵਿੱਚ ਟੈਂਪਰੇਰੀ ਰਹਿ ਸਕਣ ਥੋੜੇ ਸਮੇਂ ਵਾਸਤੇ। ਹਾਂਜੀ, ਸੋ ਜਨਤਾ ਜਿਹੜੀ ਆ ਪਰਦਾ ਖਾਕਸਾ ਵੀ ਬੜੀ ਸਿਆਣੀ ਉਹ ਕਰਦੀ, ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਹੈਗੀ ਆ, ਪਰ ਜਿਹੜੀ ਕੁਦਰਤ ਆ ਜਦੋਂ ਕਰੋਪੇ ਹੁੰਦੀ ਇਹਦੇ ਤੋਂ ਬਚਣਾ ਖਾਕਸਾ ਵੀ ਬੜਾ ਮੁਸ਼ਕਲ ਹੁੰਦਾ। ਤੇ ਇਹ ਸੀ ਉਹਨਾਂ ਦੀ ਖ਼ਬਰ। ਤੇ ਇਸ ਤੋਂ ਅਗਲੀ ਖ਼ਬਰ ਆ ਖਾਕਸਾ ਜੀ, ਉਹ ਤੁਹਾਨੂੰ ਪਤਾ ਪਹਿਲੀ ਜਨਵਰੀ ਆ,
0: ਚੀਮਾ ਸਾਹਿਬ ਯੂਕਰੇਨ ਦੇ ਵਿਚ ਰਸ਼ੀਆ ਦੇ ਵਿਚ ਫੇਰ ਕਹਿੰਦੇ ਵਾਹਵਾ ਭਾਂਬੜ ਮਚਿਆ ਜੀ
1: ਮੁੜ ਕੇ। ਹਾਂਜੀ ਹਾਂਜੀ ਉਹ ਕਾਕਸਾ ਜੀ ਉਹ ਫੈਸਲਾ ਹੋਣ ਨੀ ਦੇ ਰਹੇ ਜਿਹੜੇ ਯੂਰੋਪੀਅਨ ਕੰਟਰੀ ਆ ਉਹ ਹਾਂ ਟਰੰਪ ਫੈਸਲਾ ਕਰਾਉਣਾ ਚਾਹੁੰਦਾ ਆ ਪਰ ਉਹ ਜਿਹੜੇ ਯੂਰੋਪੀਅਨ ਆ ਉਹ ਨੀ ਹੋਣ ਦੇਣਾ ਚਾਹੁੰਦੇ ਉਹ ਵਿਚ ਟਿੰਡ ਚਕਾਨਾ ਉਹਨੇ ਪਾਤਾ ਆ ਤੇ ਉਹਨਾਂ ਨੇ ਹੁਣ ਯੂਕਰੇਨ ਨੂੰ ਜਿਹੜੀਆਂ ਮਿਸਲਾਂ ਉਹ ਇੰਗਲੈਂਡ ਦੀਆਂ ਕੀ ਸ਼ੈਡੋ ਕਹਿੰਦੇ ਉਹਨਾਂ ਦਾ ਨਾਂ ਆ ਕੁਛ ਇਸ ਤਰ੍ਹਾਂ ਦਾ ਰੱਖਿਆ ਹੋਇਆ
0: ਉਹ ਰਸ਼ੀਆ ਮੁੜ ਕੇ ਯੂਰਪ ਵੱਲ ਨੂੰ ਹੋ ਜਾਵੇ ਜੀ ਕੋਈ ਹੋ ਵੀ ਸਕਦਾ ਕਿਉਂਕਿ ਜਿੱਦਾਂ
1: ਇਟਸ ਪੋਸੀਬਲ ਬਹੁਤ ਪੋਸੀਬਲ ਹੈ ਜੀ ਬਹੁਤ ਪੋਸੀਬਲ ਹੈ ਹੋਣ ਦੀ ਸੰਭਾਵਨਾ ਹੈਗੀ ਆ ਪੱਕੀ ਕਿਉਂਕਿ ਰੂਸ ਨੇ ਖਾਕ ਸਾਹਿਬ ਜੀ ਉਹ ਜਿਹੜੀਆਂ ਨਿਊਕਲੀਅਰ ਪਾਵਰਡ ਮਿਸਲਾਂ ਆ ਉਹ ਜਿਹੜਾ ਉਹਦੇ ਨਾਲ ਦਾ ਕੰਟਰੀ ਆ ਬੈਲਾਰੂਸੀ ਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਲਿਜਾ ਕੇ ਫਿੱਟ ਕਰ ਦਿੱਤੀਆਂ ਉਹਨਾਂ ਨੇ ਰੂਸ ਨੇ ਕਿਉਂਕਿ ਰੂਸ ਨੂੰ ਆਪਣਾ ਡਰਿਆ ਕਿਉਂਕਿ ਅਮਰੀਕਾ ਮੰਨਦਾ ਉਹ ਯੂਰੋਪੀਅਨ ਨੇ ਜਿਹੜੇ ਉਹ ਨੀ ਮੰਨਦੇ ਹੁਣ ਰੂਸ ਨੂੰ ਇਸ ਗੱਲ ਜੇ ਨਹੀਂ ਮੰਨਦੇ ਉਹ ਯੂਕਰੇਨ ਨੂੰ ਅਸਲਾ ਦੇਣ ਲੱਗ ਪਿਆ ਤਾਂ ਇਹਨਾਂ ਨੇ ਘੱਟ ਨਹੀਂ ਕਰਨੀ
0: ਉਹ ਗੱਲ
1: ਹਾਂਜੀ ਉਹ ਗੱਲ ਵੱਖਰੀ ਆ ਕਾਕ ਸਾਹਿਬ ਜੀ ਕਿ ਜਿਹੜਾ ਯੂਰਪ ਆ ਉਹ ਰੂਸ ਕੱਲਾ ਉਹਨਾਂ ਨੂੰ ਹੈਂਡਲ ਕਰ ਸਕਦਾ ਪਰ ਉਹ ਬੜੇ ਜਿਹੜੇ ਆ ਛਾਤਰ ਲੋਕ ਆ ਜਿਹੜੇ ਯੂਰੋਪੀਅਨ ਆ ਖਾਸ ਕਰਕੇ ਜਿਹੜੀ ਯੂਕੇ ਆ ਉਹ ਤਾਂ ਕੋਈ ਨਾ ਕੋਈ ਕੁੰਡੀ ਪਸਾਈ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਬਟਨ ਦਾ ਬਣਾ ਇੱਥੋਂ ਤੇ ਉਹਦਾ ਦਾ ਬਣਾ ਉੱਥੋਂ ਇਸ ਕਰਕੇ ਰੂਸ ਆ ਜਿਹੜਾ ਉਹ ਵੇਸਲਾ ਨਹੀਂ ਹੈਗਾ ਉਹਨੂੰ ਪਤਾ ਹੈ ਇਸ ਗੱਲ ਦਾ ਤੇ ਉਹ ਕਹਿ ਵੀ ਰਿਹਾ ਇਹਨਾਂ ਨੇ ਚੈਲੰਜ ਵੀ ਕਰ ਹਟਿਆ ਵੀ ਤੁਸੀਂ ਦੇਖਣਾ ਜਦੋਂ ਆ ਜਾਓ ਮੈਂ ਤਿਆਰ ਆ ਮੈਨੂੰ ਕੋਈ ਤੁਹਾਡੀ ਪਰਵਾਹ ਨਹੀਂ ਹੈਗੀ ਸੋ ਇਹ ਗੱਲ ਆ ਹੁਣ ਇਹ ਜਿਹੜਾ ਆ ਵਿਗੜਨਾ ਦੇਖੋ ਖਾਕ ਸਾਹਿਬ ਜੀ ਰੌਲਾ ਤਾਂ ਹੈਗਾ ਰੂਸ ਦੀ ਧਰਤੀ ਦਾ ਇਹ ਜਿਹੜੇ ਪੱਛਮੀ ਸਭਿਅਤਾ ਆ ਇਹ ਰੂਸ ਨੂੰ ਢਾਉਣਾ ਚਾਹੁੰਦੇ ਆ ਖਿਲਾਰਨਾ ਚਾਹੁੰਦੇ ਆ ਕਿਉਂਕਿ ਰੂਸ ਹੀ ਇਹਨਾਂ ਦੇ ਰਾਹ ਦੇ ਵਿਚ ਰੁੜਾਇਆ ਨਹੀਂ ਤਾਂ ਇਹਨਾਂ ਨੇ ਦੁਨੀਆਂ ਦੇ ਸਾਰੀ ਹੁਣ ਹੜੱਪੀ ਹੋਣੀ ਸੀ
0: ਬਿਲਕੁਲ ਬਿਲਕੁਲ ਸਹੀ ਕਹਿ ਰਹੇ
1: ਤੇ ਹੁਣ ਜਿਹੜਾ ਰੂਸ ਆ ਉਹਦੇ ਨਾਲ ਹੁਣ ਤੁਹਾਨੂੰ ਪਤਾ ਚਾਈਨਾ ਦੀ ਪਾਪੂਲੇਸ਼ਨ ਤੇ ਉਹਨਾਂ ਦੀ ਮਿਲਟਰੀ ਕਿੰਨੀ ਆ ਤੇ ਬਾਕੀ ਨਾਰਥ ਕੋਰੀਆ ਉਹਦੇ ਨਾਲ ਆ ਨਾਰਥ ਕੋਰੀਆ ਨੇ ਹੁਣ
0: ਆਰਮੀ ਆਰਮੀ ਸੋਲਜਰ ਵੀ ਜਾ ਕੇ ਰਸ਼ੀਆ ਦੇ ਵਿਚ
1: ਬਿਲਕੁਲ ਬਿਲਕੁਲ ਬਿਲਕੁਲ
0: ਉਹਨੇ ਕਿਹਾ ਵਾ ਜੀ
1: ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਆ ਕਿਮ ਜੋਂਗ ਉਨ ਨੇ ਉਹ ਕਹਿੰਦਾ ਬਈ ਸਾਡਾ ਤੇ ਜਿਹੜੇ ਰਸ਼ੀਅਨ ਲੋਕ ਆ ਸਾਡਾ ਖੂਨ ਜਿਹੜਾ ਉਹ ਅਸੀਂ ਡੋਲਾਂਗੇ ਇੱਕ ਦੂਜੇ ਦੀ ਖਾਤਰ ਔਰ ਉਹਨੇ ਡੋਲਿਆ ਵੀ ਆ ਜਿਹੜੇ ਉੱਥੋਂ ਲੜਕੇ ਆਏ ਆ ਜਾਂ ਫਿਰ ਜਿਹਨਾਂ ਦੇ ਉੱਥੇ ਡੈਥ ਹੋਈ ਆ ਤੇ ਉਹ ਬੜੇ ਆਪਸ ਵਿਚ ਹੀ ਨੇੜੇ ਜੁੜ ਗਏ ਵਾ ਤੇ ਇਹ ਜਿਹੜੇ ਤਿੰਨੇ ਕੰਟਰੀ ਆ ਸਭ ਜੀ ਇਹ ਜਦੋਂ ਮੇਰਾ ਨੀ ਖਿਆਲ ਵੀ ਦੁਨੀਆਂ ਇਹਨਾਂ ਨੂੰ ਹੈਂਡਲ ਕਰ ਸਕਦੀ ਹੁਣ ਤਿੰਨਾਂ ਕੰਟਰੀਆਂ ਜੇ ਤਿੰਨੇ ਹੀ ਆਉਂਦੇ ਇੱਕ
0: ਦੂਜੇ ਮਾਤੇ ਹੋਰ ਵੀ ਜੁੜ ਜਾਂਦੇ ਆ ਜੀ ਇਰਾਨ ਵੀ ਜੁੜਦਾ ਇਹਨਾਂ ਦੇ ਨਾਲ
1: ਬਿਲਕੁਲ ਬਿਲਕੁਲ ਬਿਲਕੁਲ
0: ਕਈ ਮੁਲਕ ਜਿਹੜੇ ਨਾਲ ਜੁੜਦੇ ਇੰਡੀਆ ਵੀ ਅੰਦਰੋਂ ਅੰਦਰ ਹੀ ਮਾੜਾ ਮੋਟਾ ਸਪੋਰਟ
1: ਹਾਂਜੀ ਬਿਲਕੁਲ ਬਿਲਕੁਲ ਇੰਡੀਆ ਜਿਹੜਾ ਖਾਕ ਸਾਹਿਬ ਜੀ ਉਹ ਜਾਂ ਤਾਂ ਕਹਿ ਲਓ ਡਾਮਾਡੋਲ ਆ ਉਹ ਤੇ ਜਾਂ ਫਿਰ ਉਹਦੀ ਇਹ ਨੀਤੀ ਆ ਕਿ ਅਸੀਂ ਦੋਨਾਂ ਪਾਸਿਆਂ ਨਾਲ ਜਿੱਧਰਲਾ ਪਾਸਾ ਭਾਰਾ ਹੋਊਗਾ ਅਸੀਂ ਉਧਰ ਨੂੰ ਹੋ ਜਾਵਾਂਗੇ ਸੋ ਗੌਰਮੈਂਟਾਂ ਜਿਹੜੀਆਂ ਹੁੰਦੀਆਂ ਇਹ ਖਾਕ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਬਈ ਜਿਹੜੀ ਆ ਰਾਜਨੀਤੀ ਆ ਇਹ ਬੜੀ ਗੰਦੀ ਚੀਜ਼ ਆ ਇਹ ਹਰ ਕਦੇ ਵੱਸ ਦੀ ਗੱਲ ਨਹੀਂ ਹੁੰਦੀ
0: ਇੰਡੀਆ ਖੁੱਲ ਕੇ ਨਹੀਂ ਆਉਂਦਾ ਉਹਦਾ ਰੀਜ਼ਨ ਇਹ ਆ ਕਿ ਇੰਡੀਆ ਇਸ ਵੇਲੇ ਗਰੋ ਅਪ ਬਹੁਤ ਜ਼ਿਆਦਾ ਹੋ ਰਿਹਾ ਇਕਾਨਮੀ ਬਹੁਤ ਵੱਡੀ ਹੈ ਇਸ ਵੇਲੇ ਉਹਦੇ ਆਰਮੀ ਦੀ ਪਾਵਰ ਵੀ ਵੱਡੀ ਹੈ ਔਰ ਅਸਲਾ ਵੀ ਉਹਨਾਂ ਦੇ ਕੋਲ ਇਸ ਵੇਲੇ ਦੁਨੀਆਂ ਤੋਂ ਸਭ ਤੋਂ ਬੈਸਟ ਅਸਲੇ ਇੰਡੀਆ ਕੋਲ ਇਸ ਵੇਲੇ ਖਰੀਦ ਰਿਹਾ ਉਹ ਲੈ ਰਿਹਾ ਉਹ ਆਪਣੀਆਂ ਵੀ ਬਣਾ ਰਿਹਾ ਪਰ ਇਹ ਹੈ ਕਿ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਇੰਡੀਆ ਜਿਹੜਾ ਹੈਗਾ ਨਾ ਉਹ ਜ਼ਿਆਦਾ ਇਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਧਰੋਂ ਵਿਗਾੜ ਕੇ ਉਹ ਹਰਕ ਨਾਲ ਬਣਾ ਕੇ ਰੱਖਣੀ ਚਾਹੁੰਦਾ
1: ਹਰਕ ਨਾਲ ਬਣਾ ਕੇ ਰੱਖਣਾ ਚਾਹੁੰਦਾ ਬਿਲਕੁਲ ਬਿਲਕੁਲ ਖਾਕਸਾ ਜੀ ਉਹ ਨੀਤੀ ਆ ਜਿਹੜੀ ਹਰ ਪਾਸੇ ਨਾਲ ਬਣਾ ਕੇ ਰੱਖਣੀ ਜਿਹੜੀ ਆ ਉਹ ਫਾਇਦੇਮੰਦ ਵੀ ਹੈਗੀ ਆ ਪਰ ਖਾਕਸਾ ਜੀ ਕਈ ਵਾਰੀ ਦੋਨਾਂ ਬੇੜੀਆਂ ਦਾ ਸਵਾਰ ਆ ਜਿਹੜਾ ਉਹ ਵਿਚਾਲੇ ਵੀ ਡਿੱਗ ਪੈਂਦਾ ਹੁੰਦਾ
0: ਸਵਾਰ ਨਹੀਂ ਹੈ ਇੰਡੀਆ ਪਰ ਉਹ ਅਮਰੀਕਾ ਨੂੰ ਵੀ ਅੱਖਾਂ ਦਿਖਾਤੀਆਂ ਉਹਨੇ ਥੋੜਾ ਚਿਰ
1: ਪਹਿਲਾਂ
0: ਯਾਰੀ ਪੱਕੀ ਆ ਪਰ ਇਹ ਆ ਕਿ ਕੱਲ ਨੂੰ ਕਿਤੇ ਲੋੜ ਪੈ ਜਾਵੇ ਰਸ਼ੀਆ ਨੂੰ ਤੇ ਮੈਨੂੰ ਲੱਗਦਾ ਕਿ ਇੰਡੀਆ ਰਸ਼ੀਆ ਦੇ ਨਾਲ ਖੜਾ ਹੋ ਜਾਏਗਾ
1: ਮੈਨੂੰ ਵੀ ਏਦਾਂ ਲੱਗ ਰਿਹਾ ਜੀ ਇਹ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹੈਗਾ ਆ ਤੇ ਜਿਹੜਾ ਰੂਸ ਆ ਤੁਹਾਨੂੰ ਪਤਾ ਵੀ ਉਹ ਵੀ ਪੁਰਾਣਾ ਦੇਸ਼ ਆ ਸਭਿਅਤਾ ਉਹਦੀ ਵੀ ਤੇ ਜਿਹੜੇ ਇਹ ਹੁਣ ਨਵੇਂ ਛੋਟੇ ਛੋਟੇ ਆ ਇੰਗਲੈਂਡ ਹੁਣੀ ਹੁਣ ਮਸਲਾ ਖਾਕ ਸਾਹਿਬ ਜੀ ਇਸ ਗੱਲ ਦਾ ਕਿ ਜਿਹੜਾ ਹੁਣ ਯੂਕੇ ਆ ਜਾਂ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਕਹਿੰਦੇ ਆ ਉਹਨੇ ਖਾਕ ਸਾਹਿਬ ਦੁਨੀਆਂ ਨੂੰ ਲੁੱਟਿਆ ਬਥੇਰਾ ਪਰ ਹੁਣ ਪਰਜਾ ਜਿਹੜੀ ਉਹ ਸਮਝ ਗਈ ਇਹਨਾਂ ਦੀਆਂ ਨੀਤੀਆਂ ਸਮਝਣ ਲੱਗ ਪਈ ਆ ਇਸ ਕਰਕੇ ਉਹਨਾਂ ਤੋਂ ਦੂਰ ਆ ਤੇ ਉਹਨਾਂ ਨੂੰ ਇਹ ਵਿਵਸਥਾ ਬਣੀ ਪਈ ਆ ਖਾਸ ਕਰਕੇ ਜਿਹੜੇ ਇਹ ਤਿੰਨ ਕੰਟਰੀ ਹੈਗੇ ਆ ਖਾਕ ਸਾਹਿਬ ਜੀ ਜਿਨ੍ਹਾਂ ਦੇ ਵਿਚੋਂ ਇਟਲੀ ਵਾਲੇ ਵੀ ਥੋੜੇ ਜਿਹਾ ਚੱਕਦੇ ਆ ਸਹਿਰ ਪਰ ਉਹ ਇਟਲੀ ਜਿਹੜੀ ਆ ਹੁਣ ਮੇਰਾ ਖਿਆਲ ਨਹੀਂ ਉੱਥੇ ਕਿਉਂਕਿ ਉਹਨਾਂ ਨੇ ਵੀ ਦੁਨੀਆਂ ਤੇ ਰਾਜ ਕੀਤਾ ਨਾ ਰੋਮਨ ਐਮਪਾਇਰ ਨੇ ਸੋ ਉਹਨਾਂ ਕੋਲ ਵੀ ਹੈਗੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਫਰਾਂਸ ਜਰਮਨੀ ਤੇ ਇੰਗਲੈਂਡ ਆ ਜ਼ਿਆਦਾ ਜਿਹੜੇ ਆ ਇਹ ਹੀ ਉਹਨਾਂ ਦੇ ਆਗੂ ਆ ਫਰਾਂਸ ਕੋਲ ਤੁਹਾਨੂੰ ਪਤਾ ਪਈ ਉਧਰ ਇੰਗਲੈਂਡ ਦੇ ਕੋਲ ਤੇ ਉਧਰ ਫਰਾਂਸ ਕੋਲ ਦੋ ਹੀ ਕੰਟਰੀ ਆ ਯੂਰਪ ਦੇ ਵਿਚ ਜਿਹੜੇ ਆ ਜਿਨ੍ਹਾਂ ਦੇ ਕੋਲ ਉਹ ਹੈਗਾ ਆਪਣੇ ਨਿਊਕਲੀਅਰ ਹਥਿਆਰ ਹੈਗੇ ਆ ਤੇ ਹੁਣ ਜਿਹੜੀ ਯੂਰੋਪੀਅਨ ਯੂਨੀਅਨ ਆ ਉਹਦੇ ਵਿਚ ਤਾਂ ਇਕੱਲੇ ਫਰਾਂਸ ਕੋਲੇ ਆ, ਕਿਉਂਕਿ ਯੂਕੇ ਆ ਜਿਹੜਾ ਉਹਦੇ ਵਿਚ ਹੈ ਨੀ ਗਾ, ਉਹ ਬਾਹਰ ਹੋ ਗਿਆ ਆ। ਸੋ ਇਸ ਕਰਕੇ ਆ ਜਿਹੜਾ ਉੱਥੇ ਇਸ ਤਰ੍ਹਾਂ ਨੀ ਆ, ਪਰ ਉਹ ਕੰਟਰੀ ਖਾਕ ਸਾਹਿਬ ਜਿਹੜੇ ਹੈਗੇ ਛੋਟੇ ਛੋਟੇ ਉਹ ਸਟੇਬਲ ਨੀ ਹੈਗੇ, ਖਾਸ ਕਰਕੇ ਲਿਥੁਏਨੀਆ ਵਗੈਰਾ। ਪੋਲੈਂਡ ਵੀ ਐ, ਪੋਲੈਂਡ ਹੈਗਾ ਹੈਗਾ ਪਾਵਰਫੁਲ, ਪਰ ਜਦੋਂ ਰਸ਼ੀਆ ਨਾਲ ਗੱਲ ਹੋਣੀ ਆ ਫੇਰ ਉਹਦੀ ਪੇਸ਼ ਨੀ ਜਾਣੀ ਪੋਲੈਂਡ ਦੀ। ਜਰਮਨ ਨੇ ਵੀ ਟਰਾਈ ਕੀਤੀ ਸੀ ਨਾ ਸੈਕੰਡ ਵਰਲਡ ਵਾਰ ਵੇਲੇ,
2: ਜਰਮਨ ਚੀਮਾ ਸਾਹਿਬ ਲੜਨ ਵਾਲੇ ਬਣੇ ਜਾਏਗਾ, ਉਹ ਵੀ ਆਪਣੀ ਇਕੋਨਮੀ ਵੱਲ ਧਿਆਨ। ਚੀਮਾ ਸਾਹਿਬ ਬਹੁਤ ਹਾਲਾਤ ਖਰਾਬ ਹੋ ਰਹੇ ਨਾ, ਜਿਹੜੀਆਂ ਕੰਟਰੀਆਂ ਗੱਡੀਆਂ ਬਣਾਉਂਦੀਆਂ ਸੀ ਨਾ,
1: ਬਿਲਕੁਲ ਉਹਨਾਂ ਦੇ ਹਾਲਾਤ
2: ਬਹੁਤ ਖਰਾਬ ਹੋ ਰਹੇ। ਗੱਡੀਆਂ ਜਿਹੜੀਆਂ ਹੈਗੀਆਂ ਨਵੀਂ ਤੋਂ ਨਵੀਂ ਦੁਨੀਆਂ ਤੇ ਬਣ ਰਹੀਆਂ, ਅਮਰੀਕਾ ਚ ਬਣ ਰਹੀਆਂ, ਵਰਲਡ ਚ ਵਿਚ, ਇੰਡੀਆ ਚ ਬੜੀ ਤਗੜੀ ਤਗੜੀ ਗੱਡੀ ਬਣ ਰਹੀ ਹੈ। ਚਾਈਨਾ ਨੇ ਧੂੜ ਪਾਈ ਪਈ ਹੈ ਸਾਰੇ ਅਫਰੀਕਾ ਕੰਟਰੀਆਂ ਦੇ ਵਿਚ, ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਹੀ ਉਥੋਂ ਚਾਈਨਾ ਤੋਂ ਆ ਰਹੇ, ਕੱਪੜਾ ਉਥੋਂ ਆ ਰਿਹਾ। ਮਤਲਬ ਇਹ ਹੈ ਕਿ ਹੁਣ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਨਾ ਕਿ ਮਰਸੀਡੀਜ਼ ਲੈਣੀ ਆ, ਆਡੀ ਲੈਣੀ, ਹੁਣ ਗੱਡੀਆਂ ਹੋਰ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ, ਹਰ ਕੰਪਨੀਆਂ ਨੇ ਕੱਢ ਦਿੱਤੀਆਂ। ਉਹ ਕਹਿੰਦੇ ਸਿਚੁਏਸ਼ਨ ਚੇਂਜ ਹੋ ਗਈ ਹੈ।
1: ਹਾਂ, ਜਿਹੜੀ ਇੰਡਸਟਰੀ ਆ ਉਹ ਚੇਂਜ ਹੋ ਗਈ, ਖਾਸ ਕਰ ਉਦਯੋਗ ਜਿਹੜਾ ਸੀ ਉਹ ਬਦਲ ਗਿਆ। ਗੱਡੀਆਂ ਕਾਰਾਂ ਆ ਜਿਹੜੀਆਂ ਹੁਣ, ਉਹ ਸਾਊਥ ਕੋਰੀਆ ਵਾਲਾ ਵੀ ਜਿਹੜਾ ਬਣਾਉਂਦਾ ਹੈ, ਬੜੀਆਂ ਟੌਪ ਦੀਆਂ ਕਾਰਾਂ ਬਣਾਉਂਦੇ ਉਹ। ਤੇ ਇਹਦੇ ਨਾਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ, ਚਾਈਨਾ ਜਿਹੜਾ ਇਸ ਵੇਲੇ ਖਾਕ ਸਾਹਿਬ ਜੀ ਦੇਖੋ, ਜਿਹੜੀ ਸਭ ਤੋਂ ਪਹਿਲੀ ਕਾਰ ਇਹ ਬੈਟਰੀ ਵਾਲੀ ਬਣੀ ਸੀ ਉਹ ਇੱਥੇ ਬਣਾਈ ਸੀ ਐਲਨ ਮਸਕ ਨੇ, ਤੇ ਹੁਣ ਜਿਹੜਾ ਚਾਈਨਾ ਆ ਉਹਦੇ ਕੋਲ ਬੇਸਾਬੀਓ ਕਿੰਨੇ ਚੱਕੋ ਜਿੰਨੀਆਂ ਮਰਜ਼ੀ
2: ਪੰਜ ਪੰਜ ਹਜ਼ਾਰ ਦੀਆਂ ਗੱਡੀਆਂ, ਸੱਤ ਸੱਤ ਹਜ਼ਾਰ ਦੀਆਂ ਗੱਡੀਆਂ ਦੇਣ ਡੇ
1: ਉਹ। ਹਾਂਜੀ ਹਾਂਜੀ, ਔਰ
2: ਬੈਨ ਲਾਇਆ ਅਮਰੀਕਾ ਨੇ ਲਾਇਆ ਜਾਂ ਕੈਨੇਡਾ ਨੇ ਲਾਇਆ ਕਿ ਇਹਨਾਂ ਦੀ ਗੱਡੀਆਂ ਨਾ ਲਿਓ, ਕਿਉਂਕਿ ਇਹਨਾਂ ਨੇ ਵੜ ਗਏ ਤੇ ਇਹਨਾਂ ਨੇ ਇੱਥੇ ਧੂੜ ਪਾ ਦੇਣੀ ਆ। ਅਸਲੀ ਗੱਲ
1: ਬਿਲਕੁਲ ਅਸਲੀ ਗੱਲ ਇਹ ਹੈ ਖਾਕ ਸਾਹਿਬ ਜੀ, ਇਹ ਜਿਹੜੀ ਇਕੋਨਮੀ ਆ ਨਾ, ਜਿਹਨੂੰ ਆਪਾਂ ਇਕੋਨਮੀ ਕਹਿੰਦੇ, ਅਮਰੀਕਾ ਦੀ ਇਕੋਨਮੀ ਆ ਜਿਹੜੀ ਬਹੁਤ ਗੁੰਝਲਦਾਰ ਫਸੀ ਹੋਈ ਆ, ਕਿਉਂਕਿ ਇਹਨਾਂ ਨੇ ਸਿਸਟਮ ਐਸਾ ਤਿਆਰ ਕੀਤਾ ਹੈ, ਜੇ ਉਹਦੀ ਇੱਕ ਅੜੀ ਟੁੱਟ ਗਈ ਨਾ ਤੇ ਉਹ ਸਾਰਾ ਸਿਸਟਮ ਫੇਲ ਹੋ ਜਾਂਦਾ ਹੈ। ਹੁਣ ਜਿਹੜੀਆਂ ਗੱਡੀਆਂ ਸੀਗੀਆਂ, ਗੱਡੀਆਂ ਦੀ ਗੱਲ, ਹੁਣ ਜਿਹੜਾ ਚਾਈਨਾ ਆ ਉਹ ਖਾਕ ਸਾਹਿਬ ਜੀ ਇਕੱਲੀਆਂ ਕਾਰਾਂ ਨੀ ਬਣਾਉਂਦਾ, ਉਹ ਵੱਡੀਆਂ ਵੱਡੀਆਂ ਕਾਰਾਂ ਵੀ ਬਣਾਉਂਦਾ ਆ ਤੇ ਨਿੱਕੀਆਂ ਨਿੱਕੀਆਂ ਕਾਰਾਂ ਵੀ, ਉਦੋਂ ਅੱਗੇ ਸਕੂਟਰ ਵੀ ਬਣਾਉਂਦਾ ਜਿਹੜੇ ਬੈਟਰੀ ਨਾਲ ਚੱਲਦੇ ਆ, ਉਹਨੇ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਚੇਨ ਆ ਜਿਹੜੀ ਉਹ ਬਦਲ ਦਿੱਤੀ ਆ।
2: ਚੀਮਾ ਸਾਹਿਬ ਪ੍ਰਾਈਸ ਮੈਂ ਦੇਖ ਰਿਹਾ ਸਕੂਟਰ ਜਿਹੜਾ ਬੈਟਰੀ ਵਾਲਾ, ਉਹ $150 ਦੇ ਉੱਥੋਂ, ਕਿਉਂਕਿ ਉਹ ਡਾਲਰ ਇਕੱਠੇ ਕਰਨੇ ਚਾਹੁੰਦੇ ਆ। ਅਸਲੀ ਜਿਹੜਾ ਮੈਂ ਦੇਖਿਆ ਨਾ, ਚਾਈਨਾ ਚਾਹੁੰਦਾ ਕਿ ਡਾਲਰ ਇਕੱਠੇ ਹੋਣ, ਤਿੰਨ ਤਿੰਨ ਸੈਂਟ ਦੀ, ਪੰਜ ਪੰਜ ਸੈਂਟ ਦੀਆਂ ਤੁਹਾਨੂੰ ਟੀ ਸ਼ਰਟਾਂ ਦੇਣ ਡੇ ਉਹ।
1: ਬਿਲਕੁਲ ਬਿਲਕੁਲ,
2: ਲੁੱਟ ਮਚਾਈ ਹੁੰਦੀ ਸੀ, $25-30-50 ਤੋਂ ਘੱਟ ਤੁਹਾਨੂੰ ਟੀ ਸ਼ਰਟ ਨੀ ਸੀ ਮਿਲਦੀ ਹੁੰਦੀ, ਜੀਨ ਦੀਆਂ ਪੈਂਟਾਂ ਤੁਹਾਨੂੰ $50 ਤੋਂ 45 ਤੋਂ, ਉਹ ਦੇਣ ਡੇ 90-90 ਸੈਂਟ ਦੀਆਂ, ਡਾਲਰ
1: ਬਿਲਕੁਲ ਬਿਲਕੁਲ। ਇਸੇ ਕਰਕੇ ਹੁਣ ਟੈਰਿਫ ਜਿਹੜੇ ਆ ਉਹਦਾ ਇਹੀ ਕਾਰਨ ਹੈ, ਪਰ ਉਹ ਟੈਰਿਫ ਵਾਲੀ ਪਾਲਿਸੀ ਫੇਲ ਹੈ ਖਾਕ ਸਾਹਿਬ ਜੀ, ਉਹ ਚੱਲਣਾ ਨੀ ਕੰਮ ਟਰੰਪ ਤੋਂ, ਉਹਨੇ ਸੋਚਿਆ ਸੀਗਾ ਹੋ ਜਾਏਗਾ, ਪਰ ਉਹ ਨੀ ਹੋਣਾ, ਹੁਣ ਉਹ ਪੋਸੀਬਲ ਨਹੀਂ ਹੈਗਾ।
2: ਉਹ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਨਾ, ਜਿਹੜੇ ਛੋਟੇ ਛੋਟੇ ਜਿੱਦਾਂ ਦੋ ਤਿੰਨ ਕੰਪਨੀਆਂ ਉੱਥੇ ਹੈਗੀਆਂ, ਲੋਕੀ ਸਮਾਨ ਮੰਗਾਉਂਦੇ ਆ, ਉਹ ਛੋਟੇ ਪੈਕਟ ਭੇਜਦੇ, ਜੇ ਜਿੱਦਾਂ ਕੋਈ ਦੋ ਚੀਜ਼ਾਂ ਮੰਗਾਈਆਂ ਤੁਸੀਂ, ਤਿੰਨ ਮੰਗਾਈਆਂ, ਸ਼ਿਪਿੰਗ ਉਹਦੇ $4 ਪਾ ਲਿਆ, $1 ਪਾ ਲਿਆ, ਉਹਦਾ ਤੇ ਕੀ ਲਾ ਲੈਣਗੇ ਟੈਰਿਫ ਜੀ, ਟੈਰਿਫ ਤੇ ਲੱਗੂਗਾ ਨਾ, ਜਿਹੜਾ ਕੰਟੇਨਰ ਆਏਗਾ, ਵੱਡੇ ਕੰਟੇਨਰ ਆਉਣ, ਉਹਨਾਂ ਤੇ ਲੱਗੇਗਾ ਨਾ।
1: ਬਿਲਕੁਲ ਬਿਲਕੁਲ, ਉਹਨਾਂ ਤੇ ਲੱਗਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਅਗਲੀ ਖਾਕ ਸਾਹਿਬ ਜੀ ਖਬਰ ਆਪਣੇ ਕੋਲ ਜਿਹੜੀ ਹੈਗੀ ਆ, ਇਹ ਖਬਰ ਬੜੀ ਲੰਮੀ ਆ, ਪਰ ਹੁਣ ਆਪਾਂ ਕੀ ਕਰੀਏ, ਖਬਰ ਦੇਣੀ ਪੈਣੀ ਆ, ਤੇ ਜਿੱਥੇ ਕਿਤੇ ਤੱਕ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਵੀ ਖਾਕ ਸਾਹਿਬ ਜੀ, ਅਮਰੀਕਾ ਵਿਚ ਜਿਹੜੀ ਆ ਨਵਾਂ ਸਾਲ ਚੜਿਆ, ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ, ਉਹਦੇ ਵਿਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿਚ ਜਿਹੜੀ ਆ ਆਮਦਨ ਵਿਚ ਖਾਸਾ ਜ਼ਿਆਦਾ ਵਾਧਾ ਹੋਣਾ ਆ, ਬਾਕੀਆਂ ਵਿਚ ਵੀ ਹੋਣਾ, ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿਚ ਜ਼ਿਆਦਾ ਵਾਧਾ ਹੋਣਾ ਆ। ਤੇ ਜਿਹਦੇ ਵਿਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ, ਉਹ $2 ਪ੍ਰਤੀ ਘੰਟਾ, ਯਾਨੀ ਇਕ ਘੰਟੇ ਮਗਰ $2 ਇਕੱਠੇ ਵਧਾ ਤੇ, ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ, ਇਹਦਾ ਮਤਲਬ ਗਵਰਨਮੈਂਟ ਦੇ ਨਾਸੀ ਧੁਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ, ਕਦੇ 25 ਵਾਧੀ, ਕਦੇ 10 ਸੈਂਟ ਵਾਧੇ ਹੁੰਦੇ ਸੀ,
2: ਪਰ ਜਿਹੜੇ $2 ਰੇਟਾਂ ਦਾ ਨੀ ਲਾ ਹੁੰਦਾ ਆਪਣੀਆਂ ਦਾ, ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗਵਰਨਮੈਂਟ ਦਾ ਕਿੱਥੋਂ ਲਾ ਆ ਗਿਆ?
1: ਖਾਕ ਸਾਹਿਬ ਜੀ ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗਵਰਨਮੈਂਟ ਦੀ ਮਿਨੀਮਮ ਵੇਜ ਆ, ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ ਮਿਨੀਮਮ ਵੇਜ ਆ, ਉਹ ਆਪਣੀ ਜਿੰਨੀ ਮਰਜ਼ੀ ਕਰ ਲੈਣ ਸਟੇਟ ਵਾਲੇ, ਉਹਦੇ ਉੱਪਰ ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਅੱਗੇ ਜਾ ਕੇ ਦੇਖਦੇ ਹਾਂ, 2 ਮਿਨੀਮਮ ਵੇਜ ਹੁੰਦੀ ਆ, ਇੱਕ ਫੈਡਰਲ ਗਵਰਨਮੈਂਟ ਦੀ ਤੇ ਇੱਕ ਜਿਹੜੀ ਆ ਸਟੇਟ ਗਵਰਨਮੈਂਟ ਦੀ ਹੁੰਦੀ ਆ। ਤੇ ਬਾਕੀ ਉਹਦੇ ਨਾਲ ਖਾਕ ਸਾਹਿਬ ਜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਚਲੋ ਇੱਥੇ ਕਰ ਲੈਂਦੇ ਹਾਂ। ਗੱਲਾਂ ਤਾਂ ਆਪਣੀਆਂ ਆਈਆਂ, ਉਹ ਇਸ ਤਰ੍ਹਾਂ ਹੈ ਕਿ ਜਿਹੜੇ ਜਿੱਦਾਂ ਹੁਣ ਕੈਲੀਫੋਰਨੀਆ ਸੂਬਾ ਲਾ ਲਓ, ਸਟੇਟ ਹੈ ਇਹ, ਕੈਲੀਫੋਰਨੀਆ ਦੇ ਵਿੱਚ ਵੀ ਖੱਖ ਸਾਹਿਬ ਜਿੱਦਾਂ ਹੁਣ ਫ੍ਰੈਜ਼ਨੋ ਵਰਗਾ ਮੈਟਰੋਪੋਲੀਟਨ ਟਾਊਨ ਹੈਗਾ ਇਹ, ਇਹਦੇ ਵਿੱਚ ਖੱਖ ਸਾਹਿਬ ਦੀ ਮਹਿੰਗਾਈ ਜ਼ਿਆਦਾ ਆ, ਕਿਉਂਕਿ ਜੇ ਤੁਸੀਂ ਬਾਹਰ ਇਹਦੇ ਆਲੇ ਦੁਆਲੇ ਮੰਡਿਆ ਲੈ ਲਓ, ਕਰਮਨ ਲੈ ਲਓ, ਆਸੇ ਪਾਸੇ ਦੇ ਜਿਹੜੇ ਛੋਟੇ ਟਾਊਨ ਆ, ਉੱਥੇ ਖੱਖ ਸਾਹਿਬ ਦੀ ਚੀਜ਼ਾਂ ਵੀ ਸਸਤੀਆਂ ਆ, ਘਰਾਂ ਦੇ ਰੈਂਟ ਘੱਟ ਆ, ਅਪਾਰਟਮੈਂਟਾਂ ਦੇ ਰੈਂਟ ਘੱਟ ਆ, ਸਾਰਾ ਕੁਛ ਆ। ਸੋ ਇਸ ਤਰ੍ਹਾਂ ਵੀ ਜਿਹੜੀਆਂ ਸਿਟੀ ਦੀਆਂ, ਜਾਂ ਆਪਾਂ ਪੰਚਾਇਤਾਂ ਕਹਿ ਲਓ, ਇੱਥੇ ਉਹ ਮਿਊਨਸੀਪੈਲਿਟੀ ਉਹਨੂੰ ਕਹਿ ਦਿੰਦੇ ਆ, ਉਹ ਵੀ ਜਿਹੜੇ ਆ ਆਪਣੇ ਆਪਣੇ ਸ਼ਹਿਰ ਦੀ ਮਿਨੀਮਮ ਵੇਜ ਆ ਜਿਹੜੀ ਉਹਨੂੰ ਉਹ ਕਰ ਸਕਦੇ ਹੁੰਦੇ ਆ ਕੰਟਰੋਲ। ਸੋ ਤਿੰਨ ਲਾ ਲਓ, ਇੱਕ ਤੁਹਾਡਾ ਜਿਹੜਾ ਸਿਟੀ ਆਪਣਾ ਸ਼ਹਿਰ ਆ, ਤੇ ਇੱਕ ਸਟੇਟ, ਤੇ ਤੀਸਰੀ ਜਿਹੜੀ ਆ ਫੈਡਰਲ ਗਵਰਨਮੈਂਟ ਆ। ਸੋ ਇਹ ਤਿੰਨ ਵੱਖਰੇ ਵੱਖਰੇ ਜਿਹੜੇ ਅਦਾਰੇ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦੇ ਆ, ਮਿਨੀਮਮ ਵੇਜ ਵਧਾ ਸਕਾ ਲੈਂਦੇ ਆ, ਤੇ ਜਾਣੀ ਕਿ ਜਿਹੜੀ ਫੈਡਰਲ ਦੀ ਆ ਉਦੋਂ ਘੱਟ ਨੀ ਕੋਈ ਵੀ ਦੇ ਸਕਦਾ, ਉਦੋਂ ਬਾਅਦ ਜਿੰਨੀ ਮਰਜ਼ੀ ਤੁਸੀਂ ਦੇ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਨਵੇਂ ਸਾਲ ਵੱਲੋਂ ਜਿਹੜਾ ਤੋਹਫਾ ਦਿੱਤਾ ਗਿਆ, ਬੜੀ ਖੁਸ਼ੀ ਵਾਲੀ ਗੱਲ ਆ ਕਿ 19 ਸੂਬਿਆਂ ਵਿੱਚ 8.30 million ਜਿਹੜੇ ਲੋਕ ਆ, 8.3 million ਜਿਹੜੀ ਪਰਜਾ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗ ਪਊਗਾ, ਜਿਹੜੀ ਮਿਨੀਮਮ ਵੇਜ ਵਧੀ ਹੈ ਇਹਦੇ ਕਾਰਨ, ਕਿਉਂਕਿ ਮਹਿੰਗਾਈ ਨੇ ਪਰਜਾ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਨਾਸੀ ਧੂਆਂ ਲਿਆਂਦਾ ਪਿਆ।
2: ਹੋਰ ਵਧੇਗੀ ਚੀਮਾ ਸਾਹਿਬ ਜਦੋਂ ਕੰਪਨੀਆਂ, ਤੁਸੀਂ ਜਦੋਂ ਚਲੋ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈ, ਵਾਲਮਾਰਟ ਆ, ਵਾਲਮਾਰਟ ਦੀ ਜਦੋਂ ਜਿਹੜੇ ਕੰਮ ਕਰਦੇ ਉਹਨਾਂ ਦੀ $2 ਵੱਧ ਗਈ, ਤੇ ਵਾਲਮਾਰਟ ਨੇ ਕਿੱਥੋਂ ਜੇਬੀ ਜਦੋਂ ਦੇਣੇ ਨੀ ਉਹਨੇ, ਫਿਰ ਉਹ
1: ਬਿਲਕੁਲ ਬਿਲਕੁਲ ਨੀ ਦੇਣੇ ਕੱਖ ਸਾਹਿਬ ਜੀ, ਉਹਨੇ ਤੁਹਾਡੀ ਸੈਲ ਲਾਉਣੀ
2: ਬਿਲਕੁਲ।
1: ਹਾਂ, ਔਰ ਜਿਹੜਾ ਇਹ ਇੱਥੇ ਕੱਖ ਸਾਹਿਬ ਜੀ ਦੇਖੋ, ਆਪਾਂ ਜਿਹੜੀ ਬਹੁਤੀ ਮਹਿੰਗਾਈ ਤੇ ਕਈ ਵਾਰ ਸੋਚਦੇ ਨੀ ਹੈਗੇ, ਕੱਖ ਸਾਹਿਬ ਜੀ ਸਭ ਤੋਂ ਵੱਧ ਫਾਇਦਾ ਆ ਜਿਹੜਾ ਉਹ ਗਵਰਨਮੈਂਟ ਨੂੰ ਹੁੰਦਾ, ਜਦੋਂ ਤੁਹਾਡੀ ਮਿਨੀਮਮ ਵੇਜ ਵੱਧਦੀ ਆ,
2: ਟੈਕਸ ਬਿਲਕੁਲ,
1: ਟੈਕਸ ਹਰ ਪਾਸੇ ਤੋਂ ਹੀ ਟੈਕਸ ਚੱਕਦੇ ਨਾ। ਹਾਂ, ਸੋ ਇਸ ਕਰਕੇ ਨਹੀਂ ਤਾਂ ਗਵਰਨਮੈਂਟ ਤਾਂ ਵਧਾਉਣੀ ਨਾ ਕਦੇ ਵੀ, ਇਹ ਤਾਂ ਹੀ ਵਧਾਉਣੀ ਆ ਕਿਉਂਕਿ ਇਹਨਾਂ ਨੂੰ ਜਦੋਂ ਦੇਖਿਆ ਵੀ ਹੁਣ ਸਾਡੇ ਪੂਰੇ ਨੀ ਫੜਦੇ, ਕਹਿੰਦੇ ਮਿਨੀਮਮ ਵੇਜ ਵਧਾ ਦੇ, ਉਹ ਚ ਸਾਨੂੰ ਟੈਕਸ ਜ਼ਿਆਦਾ ਆਊਗਾ। ਇਹ ਗੱਲ ਆ, ਬਹੁਤੇ ਲੋਕ ਸੋਚਦੇ ਨੀ ਆਪਾਂ। ਤੇ ਹੁਣ ਕੀ ਆ ਖੱਖ ਸਾਹਿਬ ਜੀ, ਇਹ ਜਿਹੜਾ 8.3 million ਲੋਕਾਂ ਨੂੰ ਕਹਿੰਦਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗੂਗਾ, ਕਿਉਂਕਿ ਮਹਿੰਗਾਈ ਨੇ ਪਰਜਾ ਦੀ ਹੈ ਜਿਹੜੀਆਂ ਨਾਸੀ ਧੂਆਂ ਲਿਆਂਦਾ ਪਿਆ, ਤੇ ਇਸ ਤਰ੍ਹਾਂ ਕਾਰਨ ਨਾਲ ਅਮਰੀਕਾ ਵਿੱਚ ਕਹਿੰਦੇ ਆ ਭਈ ਕਾਮਿਆਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ, ਜੇ ਦੇਖੋ ਹੁਣ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆ ਖੱਖ ਸਾਹਿਬ ਜੀ, ਇਹਦੇ ਵਿੱਚ ਜਿਹੜੀ ਗਵਰਨਮੈਂਟ ਆ ਉਹਦੀ ਉਹਨੂੰ $5 billion ਡਾਲਰ ਦਾ ਜਿਹੜਾ ਉਹ ਵਾਧਾ ਹੋਣਾ ਆ, ਤੇ ਹੁਣ ਇਹ $5 billion ਡਾਲਰ ਆ, ਇਹਦੇ ਵਿੱਚੋਂ ਤੁਸੀਂ ਦੇਖੋ ਗਵਰਨਮੈਂਟ ਨੂੰ ਟੈਕਸ ਕਿੰਨਾ ਜਾਣਾ।
2: ਬਿਲਕੁਲ,
1: ਹਾਂ, ਸੋ ਇਸ ਕਰਕੇ ਮੈਨੂੰ ਇਹ ਨਹੀਂ ਤਾਂ ਵਧਾਉਣਾ ਹੀ ਨਾ ਲੀਡਰ, ਤਾਂ ਉਹ ਕਹਿੰਦਾ ਕੋਈ ਨੀ ਮਰੀ ਚਲੋ ਸਾਨੂੰ ਵਧਾਉਣੀ ਪੈਂਦੀ ਆ, ਬਿਲਕੁਲ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮਿਨੀਮਮ ਵੇਜ ਆ ਜਿਹੜੀ ਖੱਖ ਸਾਹਿਬ ਜੀ, ਇਹਦੇ ਵਧਾਉਣ ਦੇ ਵੱਖਰੇ ਵੱਖਰੇ ਜਿਹੜੇ ਸ਼ਹਿਰਾਂ ਦੀਆਂ ਆ ਮਿਊਨਸੀਪੈਲਿਟੀਜ਼ ਆ, ਉਹਨਾਂ ਵੱਲੋਂ ਜਿਹੜੇ ਆ ਉਹ ਆਪਣੇ ਰੇਟ ਆ ਜਿਹੜੇ ਉਹ ਸੈੱਟ ਕੀਤੇ ਗਏ ਆ। ਉਦਾਹਰਣ ਦੇ ਤੌਰ ਤੇ ਜਿਹੜੀ ਆ ਸਿਆਟਲ ਆ ਖੱਖ ਸਾਹਿਬ ਜੀ, ਉੱਥੇ ਮਿਨੀਮਮ ਵੇਜ ਆ ਜਿਹੜੀ ਉਹ ਹੁਣ $21.30 ਜਿਹੜੀ ਆ ਉਹ ਹੋ ਗਈ ਆ, ਤੇ ਜਿਹੜਾ ਮਿਨੀਆਪੋਲਿਸ ਜਿਹਨੂੰ ਕਹਿੰਦੇ ਆ ਸ਼ਹਿਰ ਨੂੰ, ਉੱਥੇ ਖੱਖ ਸਾਹਿਬ ਮਿਨੀਮਮ ਵੇਜ $16.37 ਪੈਸੇ ਜਿਹੜੇ ਉਹ ਸੈਂਟ ਜਿਹੜੇ ਆ ਉਹ ਪ੍ਰਤੀ ਘੰਟੇ ਦੀ ਵਧਾਈ ਗਈ ਆ। ਤੇ ਅਮਰੀਕਾ ਦਾ ਹਵਾਈ ਸੂਬਾ ਹੈ ਜਿਹੜਾ ਖੱਖ ਸਾਹਿਬ ਜੀ, ਉਹਦੇ ਵਿੱਚ $14 ਜਿਹੜੀ ਆ ਉਹ ਪ੍ਰਤੀ ਘੰਟੇ ਤੋਂ $14 ਤੋਂ ਲੈ ਕੇ $16 ਵਧਾ ਦਿੱਤੀ ਗਈ ਆ। ਇਹੀ ਜਿਹੜਾ ਸੂਬਾ ਹੈ ਹਵਾਈ, ਸਭ ਤੋਂ ਜ਼ਿਆਦਾ ਮਿਨੀਮਮ ਵੇਜ $2 ਜਿਹੜੇ ਪਰ ਘੰਟੇ ਮਗਰ ਇਸ ਸੂਬੇ ਦੇ ਵਿੱਚ ਵਧੇ ਆ, ਤੇ ਇਹ ਸਭ ਤੋਂ ਜ਼ਿਆਦਾ ਵਾਧੇ ਵਾਲਾ ਸੂਬਾ। ਤੇ ਇਹਦੇ ਨਾਲ ਅਗਲੀਆਂ ਜਿਹੜੀਆਂ ਮੇਨ ਸਟੇਟਾਂ ਦੇ ਨਾਂ ਦਿੱਤੇ ਆ ਉਹਨਾਂ ਨੇ ਐਰੀਜ਼ੋਨਾ, ਕੈਲੀਫੋਰਨੀਆ, ਮਿਸ਼ੀਗਨ, ਨਿਊ ਜਰਸੀ ਤੇ ਨਿਊਯਾਰਕ, ਇਹਨਾਂ ਦੇ ਵਿੱਚ ਵੀ ਜਿਹੜੇ ਆ ਮਤਲਬ ਜ਼ਿਆਦਾ ਵਾਧਾ ਜਿਹਨਾਂ ਸੂਬਿਆਂ ਦੇ ਵਿੱਚ ਹੋਇਆ ਉਹ ਇਹਨਾਂ ਦੇ ਨਾਂ ਆ। ਤੇ ਇਹਦਾ ਕੀ ਆ ਹੁਣ ਅੱਗੇ ਜਿਹੜੀ ਆ ਗੱਲਬਾਤ ਆ, ਉਹ ਫੈਡਰਲ ਮਿਨੀਮਮ ਵੇਜ ਆ ਜਿਹੜੀ ਉਹ 7.25 ਆ, ਤੇ ਇਹਦੇ ਨਾਲ ਨਿਰਭਰ ਆ ਕਿ ਤੁਸੀਂ ਅਮਰੀਕਾ ਦੇ ਕਿਹੜੇ ਸੂਬੇ ਅਤੇ ਕਿਸ ਸ਼ਹਿਰ ਵਿੱਚ ਰਹਿੰਦੇ ਹੋਵੋਗੇ। ਸੋ ਜਿਹੜੀ ਮਿਨੀਮਮ ਫੈਡਰਲ ਮਿਨੀਮਮ ਵੇਜ ਆ ਉਹ $7.25 ਆ।
2: ਅੱਛਾ ਜੀ,
1: ਹਾਂਜੀ, ਇਹਦੇ ਉੱਪਰ ਵੀ ਜੋ ਕੁਛ ਮਰਜ਼ੀ ਵੱਖਰੇ ਵੱਖਰੀਆਂ ਸਟੇਟਾਂ ਕਰੀ ਜਾਣ। ਹੁਣ ਅੱਗੇ ਜਾ ਕੇ ਇਹਨਾਂ ਦਾ ਸਾਰਿਆਂ ਦਾ ਡੇਟਾ ਦਿੱਤਾ ਹੋਇਆ। ਐਰੀਜ਼ੋਨਾ ਵਿੱਚ ਖੱਖ ਸਾਹਿਬ ਜਿਹੜੀ ਹੈਗੀ ਆ ਮਿਨੀਮਮ ਵੇਜ ਉਹ $14.70 ਤੋਂ $15.15 ਹੋ ਗਈ ਆ। ਤੇ ਇਹਦੇ ਨਾਲ ਖੱਖ ਸਾਹਿਬ ਜੀ ਇੱਕ ਹੋਰ, ਮੈਨੂੰ ਤਾਂ ਇਹ ਸਿਸਟਮ ਬਹੁਤਾ ਵਧੀਆ ਨਹੀਂ ਲੱਗਦਾ, ਪਰ ਇੱਥੇ ਤਾਂ ਬਹੁਤ ਆਪਾਂ ਜਦੋਂ ਪੜਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਕੀ ਹੋ ਕੀ ਰਿਹਾ ਇੱਥੇ। ਇਹਦੇ ਵਿੱਚ ਹੁਣ ਖੱਖ ਸਾਹਿਬ ਜਿਹੜੀ $14.70 ਪਹਿਲਾਂ ਸੀਗੀ ਉਹਦੇ ਤੋਂ $15.15 ਆ ਜਿਹੜੀ ਉਹ ਮਿਨੀਮਮ ਵੇਜ ਕਰ ਦਿੱਤੀ ਆ। ਪਰ ਇਹਦੇ ਨਾਲ ਇੱਕ ਹੋਰ ਜਿਹੜਾ ਮਾਮਲਾ ਇਹ ਰੱਖਦੇ ਆ ਉਹ ਇਹ ਆ ਕਿ ਜਿਹਦੀ ਜਿਹਨਾਂ ਜੋਬਾਂ ਦੇ ਵਿੱਚ ਟਿਪ ਮਿਲਦੀ ਆ ਤੁਹਾਨੂੰ,
2: ਹਾਂਜੀ,
1: ਜਿੱਥੇ ਟਿਪ ਦਿੱਤੀ ਜਾਂਦੀ ਆ ਉਹਨਾਂ ਦੀ ਮਿਨੀਮਮ ਵੇਜ ਵੀ ਆ ਜਿਹੜੀ ਉਹ ਵੱਖਰੀ ਆ।
2: ਜਿੱਦਾਂ ਤੁਹਾਡੇ ਰੈਸਟੋਰੈਂਟਾਂ ਚ ਕੰਮ ਕਰਦੇ ਵੇਟਰ ਕਰਦੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁਣ ਦੇਖੋ ਐਰੀਜ਼ੋਨਾ ਦੇ ਵਿੱਚ $14.70 ਤੋਂ ਵੱਧ ਕੇ ਆ ਜਿਹੜੀ $15.15 ਹੋ ਗਏ ਤੇ ਜਿਹੜੀ ਇਹਦੇ ਨਾਲ ਟਿਪਡ ਵੇਜ ਆ ਨਾ ਉਹ $11.77 ਤੋਂ ਵਧਾ ਕੇ ਉਹਨਾਂ ਨੇ $12.15 ਕੀਤੀ ਆ।
2: ਅੱਛਾ ਉਹਦੇ ਹਿਸਾਬ ਨਾਲ ਹੁੰਦਾ ਨਾ ਚੀਮਾ ਸਾਹਿਬ ਟਿਪ ਤੁਸੀਂ ਉਹੀ ਦਿੰਦੇ ਆ ਜਿੰਨੀ ਤੁਹਾਡਾ ਅਮਾਉਂਟ ਹੁੰਦਾ ਨਾ ਆਇਆ ਹੁੰਦਾ ਬਿੱਲ ਬਣਿਆ $25 ਦਾ ਉਹਦੇ ਨਾਲ ਉਹਦੇ ਨਾਲ ਦੋ ਗੁਣਾ ਕਰਕੇ ਤੇ ਇੱਦਾਂ ਕਰਕੇ ਹੁੰਦਾ ਜੀ ਸ਼ਾਇਦ
1: ਪਰਸੈਂਟੇਜ ਹੁੰਦੀ ਆ ਉਹ ਉਹਦੀ ਕੁਝ ਪਰਸੈਂਟੇਜ ਹੁੰਦੀ ਆ
2: ਲੇਕਿਨ ਹੈ ਨਾ ਉਹ ਤੇ ਇੱਦਾਂ ਪਾਉਂਦੇ ਆ ਕਿਉਂਕਿ ਕਾਨੂੰਨ ਤੌਰ ਦੇ ਉੱਪਰ ਉਹੀ ਆ ਪਰ ਜਿਹੜੇ ਸਾਡੇ ਵਰਗੇ ਦੇਸੀ ਜਾਂਦੇ ਆ ਉਹ $5 ਪਾ ਕੇ ਤੁਰ ਪੈਂਦੇ
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੀ ਹੈਗੀ ਆ ਕੈਲੀਫੋਰਨੀਆ ਸੂਬਾ ਇਹਦੇ ਵਿੱਚ $16.50 ਤੋਂ ਜਿਹੜੀ ਆ $16.90 ਤੋਂ $40 ਉਹਨੀ ਵਧਾ ਤੇ ਆ ਪਰ ਘੰਟੇ ਮਗਰ ਤੇ ਕੋਲੋਰਾਡੋ ਸੂਬਾ ਹੈ ਜਿਹੜਾ ਖਕਸਾ ਜੀ ਉਹਦੇ ਵਿੱਚ $14.81 ਤੋਂ $15.16 ਤੇ ਉੱਥੋਂ ਜਿਹੜੀ ਟਿਪਡ ਵੇਜ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹੜੀ $11.89 ਤੋਂ ਲੈ ਕੇ ਉਹਨਾਂ ਨੇ $12.14 ਜਿਹੜੀ ਉਹ ਕੀਤੀ ਆ। ਕਨੈਕਟੀਕਟ ਸੂਬਾ ਹੈ ਜਿਹੜਾ ਉਹਦੇ ਵਿੱਚ $16.35 ਤੋਂ ਵਧਾ ਕੇ $16.94 ਕਰ ਦਿੱਤੀ ਤੇ ਉੱਥੋਂ ਦੀ ਜਿਹੜੀ ਟਿਪਸ ਦੇਖੋ ਆਹ ਜਿਹੜਾ ਸੂਬਾ ਆ ਇਹਨੂੰ ਗਾਂਧੇ ਵੀ ਆਉਣੇ ਆ ਦੇਖੋ ਤੁਸੀਂ ਬੜੀ ਦਿਲਚਸਪ ਗੱਲ ਆ। ਹੁਣ ਇਹ ਜਿਹੜਾ ਸੂਬਾ ਆ ਦੇਖੋ ਖਾਕ ਸਾਹਿਬ ਜੀ $16.35 ਤੋਂ ਉਹਨਾਂ ਨੇ $16.94 ਕਰ ਦਿੱਤੀ ਪਰ ਇਹਨਾਂ ਦੀ ਜਿਹੜੀ ਟਿਪ ਵੇਜ ਆ ਸਿਰਫ ਤੇ ਸਿਰਫ $6.38 ਆ। ਇਹਦੇ ਵਿੱਚ ਕੋਈ ਵਾਧਾ ਵੀ ਨੀ ਕੀਤਾ ਗਿਆ ਵਧਾਈ ਵੀ ਨੀ ਗਈ ਉਹ
2: ਚੀਮਾ ਸਾਹਿਬ ਉਹਨਾਂ ਨੂੰ ਹੁੰਦਾ ਕੀ ਆ ਕਿ ਜੇ ਉਹਨਾਂ ਨੂੰ $6 ਘੰਟੇ ਦੇ ਜਾਂ $7 ਘੰਟੇ ਦੇ ਮਿਲਦੇ ਆ ਪਰ ਟਿਪ ਦੇ ਨਾਲ ਜਿਹੜੀ ਨਾ ਕਿਉਂਕਿ ਜਿਹੜਾ ਗੋਰਾ ਨਾ ਉਹ ਜਦੋਂ ਵੀ ਰੈਸਟੋਰੈਂਟ ਚ ਜਾਣ ਖਾਣ ਜਾਏਗਾ ਨਾ ਤੇ ਉਹਨਾਂ ਨੂੰ ਉਹ ਉਸੇ ਹਿਸਾਬ ਨਾਲ ਟਿਪ ਦੇਗਾ ਜਿੰਨੀ ਉਹਦੀ ਬਣਦੀ ਆ।
1: ਹਾਂਜੀ
2: ਉਹਦੇ ਮੇਕ ਮਨੀ ਉਹ ਵੇਟਰ ਐਡਾ ਥੱਲੇ ਨੀ ਜਾਂਦਾ ਜੀ ਉਹ ਬਣਾਉਂਦੇ ਆ ਪੈਸੇ।
1: ਹਾਂਜੀ ਬਿਲਕੁਲ ਤੇ ਹੁਣ ਕੀ ਆ ਜਿਹੜੀ ਹਵਾਈ ਆ ਇਹਦੇ ਵਿੱਚ ਖਾਕਸਾ ਜੀ ਮਿਨੀਮ ਵੇਜ $14 ਤੋਂ $16 ਕੀਤੀ ਆ। ਸਭ ਤੋਂ ਜ਼ਿਆਦਾ ਮਿਨੀਮ ਵੇਜ ਜਿਹੜੀ ਵਧੀ ਆ ਉਹ ਇਹ ਹਵਾਈ ਦੇ ਵਿੱਚ ਵਧੀ ਆ $14 ਤੋਂ $2 ਇਕੱਠੇ ਵਧਾ ਤੇ ਉਹਨਾਂ ਨੇ $16 ਕਰ ਦਿੱਤੀ ਆ ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਉਹ ਹੈਗੀ ਆ $12.75 ਤੋਂ $14.75 ਕਰਤੀ। ਆ ਵੀ ਜਿਹੜੀ ਆ ਦੇਖੋ ਇੱਥੇ ਵੀ $2 ਵਧੇ ਆ ਟਿਪਡ ਵੇਜ ਤੇ ਮੇਨ ਸੂਬਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹਦੇ ਵਿੱਚੋਂ ਜਿਹੜੀ ਆ $14.65 ਤੋਂ ਵੱਧ ਕੇ $15.10 ਕੀਤੀ ਗਈ ਆ ਤੇ ਟਿਪਡ ਵੇਜ ਆ ਜਿਹੜੀ ਉੱਥੇ ਦੀ ਉਹ $7.33 ਪਹਿਲਾਂ ਸੀਗੀ ਤੇ ਹੁਣ $7.55 ਜਿਹੜੀ $0.22 ਮੇਰੇ ਹਿਸਾਬ ਨਾਲ ਜਿਹੜੀ ਆ ਉਹ ਉਹਨਾਂ ਨੇ ਵਧਾਈ ਆ ਤੇ ਇਦੋਂ ਅੱਗੇ ਮਿਸ਼ੀਗਨ ਸੂਬਾ ਆ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $12.47 ਤੋਂ ਵਧਾ ਕੇ $13.73 ਟਿਪਡ ਵੇਜ ਕੀਤੀ ਆ ਤੇ $4.70 ਵੇਜ ਆ ਜਿਹੜੀ ਉਹ ਇੰਨੀ ਵਧਾਈ ਆ ਤੇ ਉਹਦੇ ਤੋਂ ਅੱਗੇ ਜਿਹੜੀ ਆ $7.53 ਕਰਤੀ। ਮਿਸ਼ੀਗਨ ਸੂਬਾ ਹੈ ਜਿਹੜਾ ਉਹਦੇ ਵਿੱਚ $12.47 ਤੋਂ $13.73 ਤੇ ਟਿਪਡ ਵੇਜ ਆ ਜਿਹੜੀ ਉਹ $4.75 ਤੋਂ $5.49 ਉਹਨਾਂ ਨੇ ਉਥੋਂ ਦੀ ਜਿਹੜੀ ਮਿਨੀਮ ਵੇਜ ਵਧਾ ਕੇ ਕੀਤੀ। ਇਹ ਤਾਂ ਕੁਛ ਵੀ ਨੀ ਹੈਗੇ ਚਲੋ ਕੋਈ ਨੀ ਆਪਾਂ ਡਿਸਕਸ ਕਰਦੇ ਆ। ਮਿਨੀਸੋਟਾ ਵਿੱਚ $11.13 ਤੋਂ ਵਧਾ ਕੇ $11.41 ਕੀਤੀ ਗਈ ਅਤੇ ਉਥੋਂ ਦੀ ਜਿਹੜੀ ਆ ਇਹਦੇ ਵਿੱਚ ਜਿਹੜੀ ਉਹ ਦੂਸਰੀ ਟਿਪਡ ਵੇਜ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਮਿਜ਼ੂਰੀ ਆ ਜਿਹੜਾ ਖਾਕ ਸਾਹਿਬ ਜੀ ਉਹਦੇ ਵਿੱਚ $13.75 ਤੋਂ $15.25 ਇੱਥੇ ਵਧੇ ਆ ਤੇ ਉਹਨਾਂ ਦੀ ਟਿਪਡ ਵੇਜ ਆ ਜਿਹੜੀ ਉਹ $6.88 ਪਹਿਲਾਂ ਸੀਗੀ ਤੇ ਹੁਣ $7.50 ਆ ਜਿਹੜੀ ਉਹ ਕਰ ਦਿੱਤੀ ਗਈ ਆ ਤੇ ਮੋਂਟਾਨਾ ਜਿਹੜਾ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $10.55 ਤੋਂ ਉਹਨਾਂ ਨੇ $0.30 ਵਧਾ ਕੇ $10.85 ਕਰ ਦਿੱਤੀ ਆ ਤੇ ਜਿਹੜਾ ਨਵਰਾਸਕਾ ਹੈਗਾ ਉਹਦੇ ਵਿੱਚ $13.50 ਤੋਂ $1.50 ਇਹਨਾਂ ਨੇ ਇਕੱਠਾ ਵਧਾ ਤਾ ਨਵਰਾਸਕਾ ਸੂਬੇ ਦੇ ਵਿੱਚ ₹13.50 ਤੋਂ $15 ਕਰ ਦਿੱਤੀ ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਖਾਕ ਸਾਹਿਬ ਜੀ ਉਹ ਸਿਰਫ ਤੇ ਸਿਰਫ $2.13 ਹੈਗੀ। ਸਭ ਤੋਂ ਮੇਰਾ ਖਿਆਲ ਥੋੜੀ ਇਹ ਆ ਨਵਰਾਸਕਾ ਦੇ ਵਿੱਚ ਤੇ ਨਿਊ ਜਰਸੀ ਵਿੱਚ ਖਾਕ ਸਾਹਿਬ ਜੀ $15.49 ਸੀਗੇ ਪਹਿਲਾਂ ਉਹਨਾਂ ਨੇ $15.92 ਕਰ ਦਿੱਤੇ। ਜਿਹੜੀ ਟਿਪ ਵੇਜ ਆ ਉਹਨਾਂ ਦੀ $15.19 ਤੋਂ ਵਧਾ ਕੇ ਉਹਨਾਂ ਨੇ $15.92 ਕਰ ਦਿੱਤੀ ਆ ਤੇ ਹੁਣ ਕੀ ਆ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਇਹਨਾਂ ਦੀ ਜਿਹੜੀ ਟਿਪ ਵੇਜ ਸੀਗੀ ਵਧਾਈ ਉਹ $15.19 ਤੋਂ $15.92 ਤੇ ਟਿਪ ਵੇਜ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ $5.62 ਤੋਂ ਵਧਾ ਕੇ ਉਹਨਾਂ ਨੇ $6.05 ਜਿਹੜੀ ਆ ਉਹ ਕੀਤੀ ਆ ਤੇ ਨਿਊਯਾਰਕ ਜਿਹੜਾ ਹੈਗਾ ਤੁਹਾਡਾ ਖਾਕ ਸਾਹਿਬ ਜੀ ਇੱਥੇ $16.50 ਤੋਂ ਵਧਾ ਕੇ ਉਹਨਾਂ ਨੇ $17 ਜਿਹੜੀ ਆ ਉਹ ਕਰਤੀ ਆ ਸੋ ਸਿਰਫ 50 ਸੈਂਟ ਵਧੇ ਆ ਤੇ ਟਿਕਟ ਵੇਜ ਆ ਜਿਹੜੀ ਉਹ $11 ਤੋਂ ਵਧਾ ਕੇ $11.35 ਉਹਨਾਂ ਨੇ ਜਿਹੜੇ ਵਧਾਇਆ, ਮੇਰਾ ਖਿਆਲ ਹੈ ਨਿਊਯਾਰਕ ਸਟੇਟ ਦੇ ਵਿੱਚ ਟਿਕਸ ਜ਼ਿਆਦਾ ਦਿੰਦੇ ਆ ਲੋਕ ਖਾਕ ਸਾਹਿਬ ਜੀ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਆ ਤੇ ਬਾਹਰੋਂ ਬਾਹਰਲੇ ਦੇਸ਼ਾਂ ਚੋਂ ਲੋਕ ਬਹੁਤ ਆਉਂਦੇ, ਉਹ ਆਮ ਕਰਕੇ ਟਿਪ ਜ਼ਿਆਦਾ ਦੇ ਜਾਂਦੇ ਆ। ਤੇ $15 ਜਿਹੜੀ ਆ ਟਿਪ ਵਿੱਚ $11 ਤੋਂ ਜਿਹੜੀ ਸੀ ਉਹ 11.35 ਹੋਈ, ਤੇ ਬਾਕੀ ਸੂਬੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਆਸੇ ਪਾਸੇ ਟਾਊਨ ਹੁੰਦੇ ਆ ਤੇ ਉਹਨਾਂ ਦੇ ਵਿੱਚ ਆ ਜਿਹੜੀ ਉਹ 15.50 ਤੋਂ $16.50 ਉਹ ਜਿਹੜੀ ਵਧਾ ਤੀ ਆ, ਤੇ $10.35 ਤੋਂ ਜਿਹੜੀ ਆ $10.65 ਤੱਕ ਵੀ ਹੋਈ ਆ। ਇਹਦੇ ਨਾਲ ਓਹਾਈਓ ਜਿਹੜਾ ਹੈਗਾ ਖਾਕਸਾ ਸੂਬਾ, ਉੱਥੇ $10.70 ਸੀਗੀ ਤੇ 30 ਪੈਸੇ ਉਹਨੇ ਵਧਾ ਕੇ $11 ਕਰ ਦਿੱਤੀ ਆ। ਟਿਪ ਵੇਜ ਆ ਜਿਹੜੀ ਉੱਥੋਂ ਦੀ ਉਹ 5.35 ਸੀਗੀ, ਜਿਹਦੇ ਤੋਂ 15 ਪੈਸੇ ਉਹਨੇ ਹੋਰ ਵਧਾ ਕੇ $5.50 ਦੀ ਕਰ ਦਿੱਤੀ ਆ। ਤੇ ਰੋਡ ਆਈਲੈਂਡ ਆ ਜਿਹੜੀ ਖਾਕ ਸਾਹਿਬ ਜੀ, ਉੱਥੇ $15 ਤੋਂ ਉਹਨੇ $16 ਕਰਤੀ ਆ, ਤੇ ਜਿਹੜੀ ਉਹਨਾਂ ਦੀ ਟਿਪ ਵੇਜ ਆ ਉਹ ਅਜੇ ਤੀਕਰ ਵੀ ਦੇਖੋ ਖਾਕ ਸਾਹਿਬ ਜੀ $3.98।
2: ਛੋਟੀ ਸਟੇਟ ਆ, ਉੱਥੇ ਜਿੱਦਾਂ ਦਾ ਸਿਸਟਮ ਉਸ ਹਿਸਾਬ ਨਾਲ ਉਹਨਾਂ ਨੇ ਪੂਰੀ ਉਹਦੇ ਤੇ ਕਰਕੇ ਦੇਖਿਆ ਨਾ ਕਿ ਇੱਥੇ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ,
1: ਖਰਚ ਕਿੰਨਾ ਕੁ। ਹਾਂਜੀ ਹਾਂਜੀ। ਤੇ ਇਹਦੇ ਨਾਲ ਜਿਹੜੀ ਅਗਲੀ ਹੈਗੀ ਆ ਸਾਊਥ ਡਕੋਟਾ, $11.50 ਤੋਂ 11.85 ਕਰ ਦਿੱਤੇ ਆ, ਤੇ ਉਹਨਾਂ ਦੀ ਟਿਪ ਵੇਜ ਆ ਜਿਹੜੀ $11.50 ਤੋਂ $11.85।
2: $11 ਹੀ ਆ ਬਸ ਜੀ ਉੱਥੇ।
1: ਹਾਂਜੀ 11.50 ਤੋਂ 11.85 ਕੀਤੀ। ਹਾਂਜੀ ਸਾਊਥ ਡਕੋਟਾ
2: ਆਪਣੀ ਸਟੇਟ ਵੀ ਆਪਣੀ ਮਰਜ਼ੀ ਨੇ ਵਧਾ ਦਿੰਦੀ ਹੈ ਨਾ, ਜਿੱਦਾਂ ਹੁਣ ਮੈਂ ਤਾਂ ਨਿਊ ਜਰਸੀ ਦੇ ਵਿੱਚ ਚੀਮਾ ਸਾਹਿਬ ਜੇ $15 ਹੈ ਨਾ,
1: ਇਹਦੇ ਨਾਲ ਜਿਹੜਾ ਹੈਗਾ ਖਾਕ ਸਾਹਿਬ ਜੀ ਅਗਲੀ ਹੈਗੀ ਆ ਉਹ
2: ਗੈਸ ਜਿਹੜੀ ਆ ਉਹਦਾ ਵੀ ਪ੍ਰਾਈਸ ਜਿਹੜਾ ਮਿਨੀਮਮ ਹੁੰਦਾ ਨਾ ਉਹ ਸਟੇਟ ਨੇ ਰੱਖਿਆ ਹੁੰਦਾ ਕਿ ਇਥੋਂ ਥੱਲੇ ਨੀ ਵੇਚ ਸਕਦੇ ਤੁਸੀਂ,
1: ਵੇਚ ਸਕਦੇ ਬਿਲਕੁਲ
2: ਜਿੰਨੀ ਮਰਜ਼ੀ ਵੇਚੋ।
1: ਹਾਂਜੀ ਉੱਪਰ ਜਿੰਨੀ ਮਰਜ਼ੀ ਵੇਚੋ ਬਿਲਕੁਲ। ਤੇ ਇਹ ਹੁਣ ਅਗਲੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵਰਮਾਂਟ ਜਿਹੜੀ ਸਟੇਟ ਆ, ਉਹਦੇ ਵਿੱਚ $14.01 ਤੋਂ ਵਧਾ ਕੇ $14.42 ਉਹਨਾਂ ਨੇ ਕਰ ਦਿੱਤੀ ਆ। ਤੇ ਟਿਪ ਵੇਜ ਉੱਥੋਂ ਦੀ ਆ ਜਿਹੜੀ $7.01 ਤੋਂ ਵਧਾ ਕੇ $7.21 ਕਰ ਦਿੱਤੀ ਆ। ਤੇ ਜਿਹੜਾ ਵਰਜੀਨੀਆ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $12.41 ਤੋਂ $12.70 ਕਰ ਦਿੱਤੀ ਆ ਉਹਨੇ। ਤੇ ਜਿਹੜੀ ਟਿਪ ਵੇਜ ਆ ਉਹ ਸਿਰਫ ਤੇ ਸਿਰਫ $2.13 $2.13 ਉੱਥੋਂ ਦੀ ਜਿਹੜੀ ਹੈਗੀ ਆ ਫੈਡਰਲ ਮਿਨੀਮਮ ਵੇਜ। ਤੇ ਵਾਸ਼ਿੰਗਟਨ ਵਿੱਚ ਖਾਕ ਸਾਹਿਬ ਜੀ $16.66 ਤੋਂ $17.13 ਜਿਹੜੀ ਆ ਇਹ ਮਿਨੀਮਮ ਵੇਜ ਦੇ ਵਿੱਚ ਵਾਧਾ ਹੋਇਆ ਆ। ਹੁਣ ਖਾਕ ਸਾਹਿਬ ਜੀ ਇਹ ਜਿਹੜਾ ਵਾਧਾ ਆ ਇਹ ਅਸਲ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਜਦੋਂ ਮਹਿੰਗਾਈ ਹੁੰਦੀ ਉਦੋਂ ਪਹਿਲਾਂ ਬੁਲਾਇਆ ਕਰਨ ਨਾ ਪ੍ਰਾਸਾਂ, ਹੁਣ ਮਹਿੰਗਾਈ ਨੂੰ ਤਾਂ ਅੱਗ ਲੱਗ ਗਈ 3-4 ਸਾਲ ਹੋ ਗਏ ਆ ਤੇ ਮਿਨੀਮਮ ਵੇਜ ਹੁਣ ਵੱਧ ਰਹੀ ਆ ਉਹ ਲੋਕ ਆ। ਹੁਣ ਇਹਦਾ ਜਿਹੜਾ ਅਗਲਾ ਪ੍ਰਭਾਵ ਹੈ ਖਾਕ ਸਾਹਿਬ ਜੀ, ਕੱਲ ਦੀ ਨਿਊਜ਼ ਦੇ ਵਿੱਚ ਮੈਂ ਦੇਖਦਾ ਸੀਗਾ ਕਿ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਥੱਲੇ ਮਤਲਬ ਆ ਗਈ ਆ, ਅਜੇ ਉਹ ਪਬਲਿਕ ਦੇ ਵਿੱਚ ਜਿਆਦਾ ਨਹੀਂ ਫੈਲ ਰਹੀ, ਪਰ ਘਰਾਂ ਦਾ ਜਿਹੜੇ ਹਾਲਾਤ ਉਹ ਬੁਰੇ ਆ, ਉਹਨਾਂ ਨੂੰ ਜਿਹੜੀ ਆ ਉਹ ਵੀ ਜਿਹੜਾ ਰੇਟ ਆ ਉਹ ਇੰਟਰਸਟ ਰੇਟ ਆ ਥੋੜਾ ਜਿਹਾ ਥੱਲੇ ਲਿਆਂਦਾ ਵੀ ਜਿੱਦਾਂ ਨਾ ਮਾਤਰ ਜਿਹਾ, ਪਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਭਈ ਸ਼ਾਇਦ ਉਹ 2006-7-8 ਉਹਨਾਂ ਸਾਲਾਂ ਵਾਲੀ ਸਿਚੁਏਸ਼ਨ ਹੋ ਸਕਦਾ ਫੇਰ ਆ ਜਾਵੇ। ਪਰ ਇਹਦੇ ਵਿੱਚ ਖਾਕ ਸਾਹਿਬ ਜੀ ਇਹ ਵੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਖਾਕ ਸਾਹਿਬ ਜੀ, ਕੰਪਨੀ ਦੇਖੋ ਜਦੋਂ ਮੈਂ ਇੱਥੇ ਆਇਆ ਇੰਨੀ ਤਬਦੀਲੀ ਆ ਗਈ ਹੈ ਇਹਦੇ ਵਿੱਚ। ਇੱਕ ਤਾਂ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਤੁਸੀਂ ਲਾਟ ਕੋਈ ਖਾਲੀ ਪਿਆ ਲੈ ਲਓ ਤੇ ਤੁਸੀਂ ਉਹ ਯੈਲੋ ਬੁੱਕ ਦੇ ਵਿੱਚੋਂ ਦੇਖ ਕੇ ਕਿਸੇ ਕੰਟਰੈਕਟਰ ਨੂੰ ਉਹ ਕਰ ਲਓ ਕਾਲ ਤੇ ਉਹਨੂੰ ਕਹਿ ਦਿਓ ਕਿ ਮੈਂ ਇੱਦਾਂ ਦਾ ਘਰ ਬਣਾਉਣਾ ਚਾਹੁੰਦਾ ਤੇ ਉਹ ਤੁਹਾਨੂੰ ਐਸਟੀਮੇਟ ਦੇ ਕੇ ਤੇ ਤੁਹਾਡੇ ਹੱਥ ਚ ਬਣਾਉਂਦਾ ਤੇ ਕਹਿੰਦਾ ਇੰਨੇ ਪੈਸੇ ਲੱਗਣਗੇ ਅਸੀਂ ਤੇਰਾ ਘਰ ਬਣਾ ਦਿੰਦੇ ਹਾਂ। ਫੇਰ ਕੀ ਹੋਇਆ ਖਾਕ ਸਾਹਿਬ ਜੀ, ਫੇਰ ਉਹ ਜਿਹੜੇ ਛੋਟੇ ਕੰਟਰੈਕਟਰ ਸੀਗੇ ਨਾ ਇੱਦਾਂ ਘਰ ਬਣਾ ਉਹਨਾਂ ਦੀ ਜਗ੍ਹਾ ਲੈ ਵੱਡੇ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨੇ ਫੇਰ ਖਾਕ ਸਾਹਿਬ ਜੀ ਕੀ ਕੀਤਾ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਘਰ ਪਹਿਲਾਂ ਵੇਚਣਾ ਆ, ਨਹੀਂ ਉਹਨਾਂ ਨੇ 5-7-10-20-50 ਏਕੜ ਲੈ ਕੇ ਤੇ ਉੱਥੇ ਦਵਾ ਦਾ ਮਕਾਨ ਬਣਾ ਤੇ ਤੇ ਮਗਰੋਂ ਆਣੀ ਫੇਰ ਉਹਨਾਂ ਨੂੰ ਵੇਚ ਲਿਓ ਜੀ ਇਹਨਾਂ ਨੂੰ। ਅੱਛਾ ਫੇਰ ਕੀ ਹੋਇਆ 2006-8 ਦੇ ਵਿੱਚ ਇਹ ਸਿਚੁਏਸ਼ਨ ਇਸ ਤਰ੍ਹਾਂ ਵਿਗੜੀ ਸੀ ਕਿ ਘਰ ਜਿਹੜੇ ਉਹ ਨਹੀਂ ਵਾਧੂ ਬਣਾ ਲਏ ਸੀਗੇ, ਉਹਦੇ ਕਾਰਨ ਉਹਨਾਂ ਨੂੰ ਘਰ ਬਹੁਤ ਸਸਤੇ ਸਿੱਟ ਕੇ ਵੇਚਣੇ ਪੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ, ਕਿਉਂਕਿ ਉਹਨਾਂ ਕੋਲ ਜ਼ਿਆਦਾ ਬਣਾ ਲਿਆ ਨਾ ਲੋੜ ਤੋਂ ਵੱਧ। ਤੇ ਹੁਣ ਜਦੋਂ ਲੋੜ ਤੋਂ ਵਧਿਆ ਖਾਕ ਸਾਹਿਬ ਜੀ ਉੱਥੇ ਇੱਥੇ ਕੈਲੀਫੋਰਨੀਆ ਦਾ ਰੌਲਾ ਇੰਨਾ ਪਿਆ ਸੀਗਾ ਖਾਕ ਸਾਹਿਬ ਜੀ ਉਹਨਾਂ ਸਮਿਆਂ ਦੇ ਵਿੱਚ 6-7-8 ਇਹਨਾਂ ਸਾਲਾਂ ਦੇ ਵਿੱਚ ਕਿ ਇੱਥੇ ਘਰ ਬੈਂਕਾਂ ਨੂੰ ਇੰਨੇ ਮੁੜ ਗਏ ਸੀਗੇ ਨਾ, ਉਹ ਜਿਹੜੇ ਘਰ ਮੁੜ ਗਏ ਸੀਗੇ ਉੱਥੇ ਜਿਹੜੇ ਹੋਮਲੈਸ ਆ ਜਾਂ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੇ ਚੁੱਪ ਕਰਕੇ ਤਾਕੀ ਭੰਨਣੀ ਜਾ ਕੇ ਜਾਂ ਲੋਕ ਖੋਲਣਾ ਜਾ ਕੇ ਅੰਦਰ ਰਹਿਣ ਲੱਗ ਪਿਆ ਆਪਣੇ। ਅੱਛਾ, ਫੇਰ ਓਹਦੇ ਉਪਰ ਦੀ ਕੀ ਹੋਇਆ ਖਾਕ ਸਾਹਿਬ ਜੀ? ਉਹਨਾਂ ਘਰਾਂ ਦੇ ਮੂਹਰੇ ਜਿਹੜੇ ਦਰਖਤ ਸੀਗੇ, ਘਾਹ ਸੀਗਾ, ਕਿਸੇ ਦੇ ਮੂਹਰੇ ਸੁੱਕ ਗਿਆ, ਸੜ ਗਿਆ, ਹਾਲਤ ਬੁਰੀ ਹੋ ਗਈ, ਤੇ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ, ਇਹਨਾਂ ਨੇ ਫੇਰ ਉਹ ਸਕੀਮ ਸੋਚੀ। ਇਹਨਾਂ ਨੇ ਬੈਂਕ ਵਾਲੇ ਜਿਹੜੇ ਸੀਗੇ ਨਾ, ਜਿਨ੍ਹਾਂ ਦੇ ਉਹ ਬੈਂਕ ਘਰ ਓਨ ਕਰਦੀ ਸੀ ਮੁੜੇ ਹੋਏ ਘਰ, ਉਹਨਾਂ ਨੂੰ ਕਹਿੰਦੇ ਵੀ ਸਾਨੂੰ ਤੁਹਾਡੀ ਇਹ ਮੇਨਟੇਨੈਂਸ ਚਾਹੀਦੀ, ਅਸੀਂ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਲੈ ਲੈਣੀ। ਸੋ ਇਥੋਂ ਤੀਕਰ ਹਾਲਾਤ ਆ ਜਿਹੜੇ ਉਹ ਖਾਕ ਸਾਹਿਬ ਜੀ ਵਿਗੜ ਗਏ ਸੀਗੇ। ਹੁਣ ਕੀ ਆ ਕਿ ਉਹ ਤੋਂ ਲੈਸਨ ਸਿੱਖ ਕੇ ਹੁਣ ਕੀ ਕਰਦੇ ਆ, ਹੁਣ ਜਿਹੜੇ ਇਹ ਕੰਸਟਰਕਸ਼ਨ ਕੰਪਨੀਆਂ ਲੈ ਲੈਂਦੇ ਆ 20-30 ਏਕੜ ਲੈ ਕੇ, ਤੇ ਉਹਦੇ ਵਿਚ ਇਹ ਪਹਿਲਾਂ ਐਡਵਰਟਾਈਜਮੈਂਟ ਕਰਨ ਲੱਗ ਪੈਂਦੇ ਆ ਭਾਈ ਉੱਥੇ ਇੱਕ ਦੋ ਘਰ ਬਣਾ ਕੇ।
2: ਬਿਲਕੁਲ,
1: ਤੇ ਹਾਂ ਉਹ ਕਹਿੰਦੇ ਵੀ ਤੁਹਾਡੇ ਮਾਡਲ
2: ਪਹਿਲਾਂ ਵੇਚ ਦਿੰਦੇ ਜਗ੍ਹਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਤਿਆਰ ਹੋਣ ਤੋਂ ਘਰ ਆ ਜਿਹੜਾ ਪਹਿਲਾਂ ਵਿਕ ਜਾਂਦਾ। ਸੋ ਕੰਪਨੀਆਂ ਵਾਲੇ ਹੁਸ਼ਿਆਰ ਹੋਈ ਜਾਂਦੇ ਆ, ਤੇ ਹਰ ਪਾਸੇ ਨੂੰ ਹਰ ਬੰਦਾ ਜਿਹੜਾ ਉਹ ਖਾਕਸਾ ਵੀ ਤੁਹਾਨੂੰ ਪਤਾ ਵੀ ਆਪਣੇ ਵੱਲ ਨੂੰ ਹਰੇਕ ਬੁਰਕੀ ਤੁਹਾਨੂੰ ਪਤਾ ਵੀ ਆਪਣੇ ਮੂੰਹ ਵੱਲ ਨੂੰ ਪਹਿਲਾਂ ਜਾਂਦੀ ਆ, ਤੇ ਇਸ ਤਰ੍ਹਾਂ ਇਹਦੇ ਜਿਹੜੇ ਹਾਲਾਤ ਆ ਖਾਕਸਾ ਵੀ ਹੋ ਗਏ ਵਾ। ਤੇ ਇਹਦੇ ਨਾਲ ਅਗਲੀ ਖਬਰ ਆ ਖਾਕ ਸਾਹਿਬ ਜੀ, ਉਹ ਹੈਗੀ ਆ ਇਰਾਨ ਦੇ ਵਿਚ ਪਿਛਲੇ ਕਈ ਸਾਲਾਂ ਤੋਂ ਖਾਕ ਸਾਹਿਬ ਤੁਹਾਨੂੰ ਪਤਾ ਵੀ ਉਹ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭਾਈ ਜਾਂ ਤਾਂ ਯੂਰੋਪੀਅਨ ਰੌਲਾ ਪਾਉਂਦੇ ਆ ਦੂਸਰੇ ਮੁਲਕ, ਜਾਂ ਆਪਾਂ ਨਾਲ ਉਹ ਕੈਨੇਡਾ ਨੂੰ ਰਲਾ ਲਈਦਾ ਤੇ ਉਧਰ ਆਸਟ੍ਰੇਲੀਆ ਨੂੰ ਰਲਾ ਲਈਦਾ ਭਾਈ ਇਹ ਕੰਟਰੀ ਦੇ ਵਿਚ ਜਾ ਕੇ ਤੁਸੀਂ ਨਾ ਰੌਲਾ ਰੱਪਾ ਪਾਓ ਤੇ ਲੋਕਾਂ ਨੂੰ ਆਪਸ ਵਿਚ ਲੜਾਓ। ਖਾਕ ਸਾਹਿਬ ਜੀ ਹੁਣ ਇੱਕ ਗੱਲ ਇਹ ਆ ਸੋਚਣ ਵਾਲੀ ਕਿ ਇੰਨੇ ਸਾਲਾਂ ਤੋਂ, ਇਹ ਅੱਜ ਦੀ ਥੋੜੀ ਗੱਲ ਆ, ਤਾਂ ਸੈਂਕੜੇ ਸਾਲਾਂ ਤੋਂ ਇਹ ਹੋ ਰਿਹਾ, ਸੈਂਕੜੇ ਸਾਲਾਂ ਤੋਂ। 2000 ਸਾਲ ਦਾ ਤਾਂ ਆਪਣੇ ਕੋਲ ਪ੍ਰੂਫ ਆ ਕਿ ਜਦੋਂ ਰੋਮਨ ਅੰਪਾਇਰ ਸੀਗੀ ਇਹਦਾ ਰਾਜ ਉੱਥੇ ਸੀਗਾ ਆਪਣੇ ਜਿੱਥੇ ਹੁਣ ਪਾਲਸਤੀਨ ਆ, ਇੱਥੇ ਇਜ਼ਰਾਈਲ ਆ, ਇੱਥੇ ਦੇਖੋ ਰੋਮਨਾਂ ਦੇ ਨਾਲ ਹੀ ਰੌਲਾ ਸੀ ਨਾ ਜੀਸਸ ਕ੍ਰਾਈਸਟ ਦਾ, ਜੀਸਸ ਕ੍ਰਾਈਸਟ ਦਾ ਰੌਲਾ ਤਾਂ ਇਹਨਾਂ ਦੇ ਨਾਲ ਹੀ ਸੀ ਨਾ ਜਿਹੜੇ ਉਹਨੂੰ ਰੂਲ ਕਰਦੇ ਸੀਗੇ। ਤੇ ਪਰ ਅਜੇ ਤਿਕਰ ਵੀ ਖਾਕ ਸਾਹਿਬ ਜੀ ਦੇਖੋ 2000 ਸਾਲ ਹੋ ਗਿਆ ਇਸ ਗੱਲ ਨੂੰ ਚੱਲਦੀ ਨੂੰ। ਇਸ ਤੋਂ ਪਹਿਲਾਂ ਦੇਖੋ ਇੰਡੀਆ ਦੇ ਵਿਚ 7200 ਸਾਲ ਪਹਿਲਾਂ ਵੀ ਇਹ ਨੀਤੀ ਆ ਜਿਹੜੀ ਰਾਮ ਚੰਦਰ ਨੇ ਵੀ ਇਹੀ ਨੀਤੀ ਅਪਲਾਈ ਕੀਤੀ ਸੀ ਉੱਥੇ ਜਾ ਕੇ ਕਿ ਦੋਨੋਂ ਜਾ ਕੇ ਆਪਸ ਵਿਚ ਲੜਾ ਦਿਓ ਤੇ ਇੱਕ ਨੂੰ ਉਹ ਤੋਂ ਮਰਵਾ ਦਿਓ ਤੇ ਉਹ ਜਿਹੜਾ ਬਚ ਗਿਆ ਤੁਹਾਡੀ ਮਦਦ ਤੇ ਖੜਾ ਸੀ ਉਹਨੂੰ ਆਪ ਮਾਰ ਦਿਓ। ਸੋ ਇਹ ਨੀਤੀ ਆ ਜਿਹੜੀ, ਹੈਰਾਨਗੀ ਦੀ ਗੱਲ ਇਹ ਆ ਕਿ ਚਲੋ ਆਪਾਂ ਇਹ ਕਹਿ ਦਿੰਦੇ ਆ ਭਾਈ ਜਿਹੜੇ ਏਸ਼ੀਅਨ ਲੋਕ ਆ, ਇੰਡੀਆ ਲਾ ਲਓ, ਚਾਈਨਾ ਲਾ ਲਓ, ਜਾਂ ਆਪਣੇ ਹੋਰ ਵੀਅਤਨਾਮ ਵਗੈਰਾ, ਥਾਈਲੈਂਡ, ਇਹ ਸਾਰੇ ਲੋਕ ਆ, ਚਲੋ ਇਹ ਭੋਲੇ ਸੀਗੇ, ਇਹ ਧਾਰਮਿਕ ਲੋਕ ਸੀ, ਭੋਲੇ ਸੀ, ਹੇਰਾ ਫੇਰੀ, ਠੱਗੀ ਧੋਖਾ ਇਹਨਾਂ ਨੂੰ ਨਹੀਂ ਸੀ ਆਉਂਦੇ, ਤੇ ਉਦੋਂ ਚਲੋ ਮੂਰਖ ਬਣ ਗਏ ਹੈ ਨਾ, ਤੇ ਇਹ ਜਿਹੜੀ ਪੱਛਮੀ ਸਭਿਅਤਾ ਸੀ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ। ਤੇ ਹੁਣ ਖਾਕ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਾਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਔਰ ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਾਈ ਯਾਰ ਮੈਂ ਆਪਣਾ ਮੁਲਕ ਯਾਦ ਕਰਾਈ ਜਾਂਦਾ ਭਾਈ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਭਾਈ ਯਾਰ ਇਹ ਤੇਰਾ ਹੀ ਸੀਗਾ ਅੱਗੇ, ਹੁਣ ਵੀ ਤੇਰਾ ਹੀ ਆ ਭਾਈ, ਯਾਰ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਕੁਛ ਚਾਹੀਦਾ ਲਈ ਜਾਂਦੇ
2: ਆ। ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ,
1: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ।
2: ਚਲੋ,
1: ਤੇ ਇਹ ਜਿਹੜਾ ਆ ਮਸਲਾ ਆ ਇਹ ਜਦੋਂ ਤਿਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਬਤਾ ਲਾ ਲਈਏ ਭਾਈ ਉਹ ਕੌਣ ਆ, ਤੇ ਉਹਦਾ ਅੱਖਾਂ ਮੰਨਣ ਨੂੰ ਹਟ ਜਾਓ ਜੇ ਬਹੁਤੀ ਗੱਲ ਹੈ, ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਅੱਖਾਂ ਮੰਨਣ ਨੂੰ ਹਟ ਜਾਓ, ਪਰ ਅੱਖਾਂ ਜੇ ਨਹੀਂ ਵੀ ਮੰਨਦੇ। ਇਹੀ ਮਸਲਾ ਜਿਹੜਾ ਆਇਆ ਹੁਣ ਇਰਾਨ ਦੇ ਵਿਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਭਾਈ ਉਹ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਆ ਜਿਹੜੀ ਹੋਈ ਆ, ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਪੰਜ ਜਿਹੜੇ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ। ਤੇ ਹੁਣ ਖਾਕ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਾਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਔਰ ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਾਈ ਯਾਰ ਮੈਂ ਆਪਣਾ ਮੁਲਕ ਯਾਦ ਕਰਾਈ ਜਾਂਦਾ ਭਾਈ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਭਾਈ ਯਾਰ ਇਹ ਤੇਰਾ ਹੀ ਸੀਗਾ ਅੱਗੇ, ਹੁਣ ਵੀ ਤੇਰਾ ਹੀ ਆ ਭਾਈ, ਯਾਰ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਕੁਛ ਚਾਹੀਦਾ ਲਈ ਜਾਂਦੇ ਆ।
2: ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ,
1: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ।
2: ਚਲੋ,
1: ਤੇ ਇਹ ਜਿਹੜਾ ਆ ਮਸਲਾ ਆ ਇਹ ਜਦੋਂ ਤਿਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਬਤਾ ਲਾ ਲਈਏ ਭਾਈ ਉਹ ਕੌਣ ਆ, ਤੇ ਉਹਦਾ ਅੱਖਾਂ ਮੰਨਣ ਨੂੰ ਹਟ ਜਾਓ ਜੇ ਬਹੁਤੀ ਗੱਲ ਹੈ, ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਅੱਖਾਂ ਮੰਨਣ ਨੂੰ ਹਟ ਜਾਓ, ਪਰ ਅੱਖਾਂ ਜੇ ਨਹੀਂ ਵੀ ਮੰਨਦੇ। ਇਹੀ ਮਸਲਾ ਜਿਹੜਾ ਆ ਹੁਣ ਇਰਾਨ ਦੇ ਵਿਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਭਾਈ ਉਹ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਆ ਜਿਹੜੀ ਹੋਈ ਆ, ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲਓ ਜਾਂ ਲੋਕ ਕਹਿ ਲਓ ਪੰਜਾਂ ਦੀਆਂ ਮੌਤਾਂ

0: ਸਾਨੂੰ ਲੜਾ ਰਿਹਾ ਉਹਦਾ ਹਿਸਾਬ ਲਾ ਲਈਏ ਵੀ ਉਹ ਕੌਣ ਆ ਤੇ ਉਹਦਾ ਆਖਾਂ ਮੰਨਣੋਂ ਹਟ ਜਾਓ ਜੇ ਬਹੁਤੀ ਗੱਲ ਹੈ ਤੁਹਾਨੂੰ ਲੜਨ ਦੀ ਵੀ ਲੋੜ ਨੀ ਉਹਦਾ ਆਖਾਂ ਮੰਨਣੋਂ ਹਟ ਜਾਓ ਪਰ ਆਖਾਂ ਜੇ ਨਹੀਂ ਵੀ ਮੰਨਦੇ ਇਹੀ ਮਸਲਾ ਜਿਹੜਾ ਆਇਆ ਹੁਣ ਇਰਾਨ ਦੇ ਵਿਚ ਸ਼ੁਰੂ ਹੋਇਆ ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਵੀ ਉਹਨਾਂ ਨੇ ਫਾਂਸੀ ਲਾਏ ਸੀਗੇ ਕਈ ਪ੍ਰੋਟੈਸਟਾਂ ਹੋਈਆਂ ਸੀ ਹੁਣ ਫੇਰ ਪ੍ਰੋਟੈਸਟ ਜਿਹੜੀ ਹੋਈ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲੋ ਜਾਂ ਲੋਕ ਕਹਿ ਲੋ ਪੰਜਾਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ ਦੇ ਵਿਚੋਂ ਦੋ ਦੀਆਂ ਤਾਂ ਬਾਹਰ ਪ੍ਰੋਟੈਸਟ ਕਰਦੇ ਸੀਗੇ ਉੱਥੇ ਮੌਤਾਂ ਹੋਈਆਂ ਪਰ ਇਹਨਾਂ ਚੋਂ ਤਿੰਨ ਜਿਹੜੇ ਸੀਗੇ ਉਹ ਜਾ ਕੇ ਖਾਕ ਸਾਹਿਬ ਜੀ ਪੁਲਿਸ ਸਟੇਸ਼ਨ ਤੇ ਉਹ ਖੋਲ ਕੇ ਤਾਂ ਗੱਲ ਨਹੀਂ ਦੱਸੀ ਪਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਉਹ ਪੁਲਿਸ ਸਟੇਸ਼ਨ ਉੱਤੇ ਧਾਵਾ ਬੋਲਣ ਲੱਗੇ ਹੋਣੇ ਤੇ ਉਹਨਾਂ ਨੇ ਅੰਦਰੋਂ ਫਿਰ ਆਪਣੀ ਹਿਫਾਜ਼ਤ ਵਾਸਤੇ ਜੇ ਤੁਸੀਂ ਖਾਕ ਸਾਹਿਬ ਜੀ ਕਿਸੇ ਦੇ ਘਰ ਜਾ ਕੇ ਕਰੋਗੇ ਉਹ ਤਾਂ ਫਿਰ ਅਗਲਾ ਆਪਣੇ ਆਪ ਦੀ ਜਿਹੜੀ ਰੱਖਿਆ ਤਾਂ ਉਹ ਕਰੂਗਾ। ਹਾਂ ਸੋ ਤਿੰਨ ਜਿਹੜੇ ਸੀਗੇ ਜਣੇ ਉਹਨਾਂ ਦੀ ਇਹ ਜਿਹੜੀ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਤ ਹੋਈ ਕਿਉਂਕਿ ਉੱਥੇ ਜਾ ਕੇ ਰੌਲਾ ਉਹ ਪਾ ਰਹੇ ਸੀਗੇ ਤੇ ਇਹ ਜਿਹੜੀ ਆ ਰਿਪੋਰਟ ਆਪਾਂ ਨੂੰ ਦਿੱਤੀ ਫਾਰਸ ਨਿਊਜ਼ ਆ ਜਿਹੜੀ ਉੱਥੋਂ ਦੀ ਉਹਦੇ ਰਾਹੀਂ ਇਹ ਰਿਪੋਰਟ ਮਿਲੀ ਆ ਤੇ ਆਪਣੇ ਕੋਲ ਖਬਰਾਂ ਦਾ ਸਮਾਂ ਤਾਂ ਖਤਮ ਸਮਾਪਤ ਹੋ ਗਿਆ। ਹੋਰ ਕੋਈ ਦਰਸ਼ਕ
1: ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਧੀਆ ਘੰਟੇ ਦਾ ਪ੍ਰੋਗਰਾਮ ਡੇਢ ਘੰਟੇ ਦਾ ਹੋ ਗਿਆ ਜੀ ਬਹੁਤ ਵਧੀਆ ਤੇ ਕੁਛ ਗਾਣੇ ਲਾ ਲਿਆ ਕੁਛ ਖਬਰਾਂ ਆਪਣੇ ਸੋਤਿਆਂ ਤੱਕ ਸੁਣਾਤੀਆਂ ਤੇ ਆਪਾਂ ਫਿਰ ਕੱਲ ਪਰਸੋਂ ਨੂੰ ਫੇਰ ਮਿਲਾਂਗੇ ਜੀ।
0: ਜੀ ਜੀ
1: ਬਹੁਤ ਮਿਹਰਬਾਨੀ ਚੀਮਾ ਸਾਹਿਬ ਬਹੁਤ ਖੂਬੀ ਦੇ ਨਾਲ ਤੁਸੀਂ ਖਬਰਾਂ ਲੈ ਕੇ ਆਉਂਦੇ ਹੋ ਵਰਲਡ ਪੂਰਾ ਘੇਰ ਦਿੰਦੇ ਹੋ ਉਂਗਲ ਤੇ ਨਜਾ ਦਿੰਦੇ ਹੋ ਇਧਰੋਂ ਲੱਗਦੇ ਹੋ ਕਿੱਥੋਂ ਰਸ਼ੀਆ ਕਿੱਥੇ ਨਾਰਥ ਕੋਰੀਆ ਫਿਰ ਅਮਰੀਕਾ ਫਿਰ ਯੂਰਪ ਸਾਰਾ ਘੁਮਾਤਾ ਤੁਸੀਂ ਸਰੋਤਿਆਂ ਨੂੰ ਪਸੰਦ ਆਇਆ ਹੋਏਗਾ ਜੀ ਸਾਰੀਆਂ ਗੱਲਾਂ ਚੀਮਾ ਸਾਹਿਬ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਨੇ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਔਰ ਧੰਨਵਾਦ ਸਰੋਤਿਓ ਤੁਹਾਡਾ ਵੀ ਥੈਂਕ ਯੂ ਸੋ ਮਚ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਦਿਓ ਇਜਾਜ਼ਤ
0: ਜੀ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਆਪਾਂ ਲੋਕਾਂ ਨੂੰ ਕੁਛ ਲੋਕਾਂ ਨੂੰ ਜਿਹੜਾ ਉਹ ਜੇ ਇੱਕ ਨੂੰ ਵੀ ਕਹਿੰਦੇ ਨਾ ਖਾਕ ਸਾਹਿਬ ਜੀ ਜਦੋਂ ਕਹਿੰਦੇ ਨਾ ਆਪਣੇ ਭਾਰਤ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਸੀਗੀ ਭਾਰਤ ਨੂੰ ਗੋਰਿਆਂ ਦੇ ਥੱਲੇ ਅੰਗਰੇਜ਼ ਆਜ਼ਾਦ ਕਰਾਉਣ ਵਾਸਤੇ ਕ੍ਰਾਂਤੀ ਸ਼ੁਰੂ ਹੋਈ ਸੀ ਉਹਦੇ ਬਾਰੇ ਖਾਕ ਸਾਹਿਬ ਜੀ ਇੱਦਾਂ ਕਿਹਾ ਜਾਂਦਾ ਕਿ ਆਪਾਂ ਚਲੋ ਹੋਰ ਟਾਈਮ ਆਪਣੇ ਕੋਲ ਹੈਗਾ ਇਹ ਵੀ ਗੱਲਬਾਤ ਕਰ ਲੈਂਦੇ ਹਾਂ ਉੱਥੇ ਖਾਕ ਸਾਹਿਬ ਜੀ ਇਹ ਭਾਰਤ ਵਿਚ ਹੀ ਖੈਰ ਲੋਕ ਸੀਗੇ ਪਰ ਜਿਹੜਾ ਇਹਦਾ ਮੇਨ ਮੁੱਦਾ ਸੀ ਉਹ ਇੱਥੋਂ ਸਾਊਥ ਅਫਰੀਕਾ ਚੋਂ ਸ਼ੁਰੂ ਹੋਇਆ ਸੀ।
1: ਚੀਮਾ ਸਾਹਿਬ ਜੀ ਅੱਜ ਦੇ ਟਾਈਮ ਦੇ ਵਿਚ ਬਣਿਆ ਇੱਕ ਐਗਜ਼ਾਮਪਲ ਜੀ ਗੱਲ ਕਰਦਾ ਮੈਂ ਜੀ ਅੱਜ ਸਮਝਦੇ ਕਿ ਅੱਜ ਸਾਡਾ ਦੇਸ਼ ਆਜ਼ਾਦ ਨਹੀਂ ਸੀ ਤੇ ਉਹਨੂੰ ਆਜ਼ਾਦ ਕਰਾਉਣਾ ਸੀ ਤੁਸੀਂ ਕੀ ਸਮਝਦੇ ਕਿ ਉਹ ਸੂਰਮੇ ਜਿਹੜੇ ਉਹ ਟਾਈਮ ਦੇ ਉੱਪਰ ਹੁੰਦੇ ਸੀ ਅੱਜ ਉੱਠ ਪੈਣਗੇ ਜੀ ਅੱਜ ਅਮਰੀਕਾ ਤੋਂ ਉੱਠ ਕੇ ਯੂਰਪ ਤੋਂ ਉੱਠ ਕੇ ਜਾ ਸਕਦੇ ਲੜਨ ਨੂੰ
0: ਮੇਰਾ ਨੀ ਖਿਆਲ ਪੇ ਇੱਥੋਂ ਮੈਂ ਤਾਂ ਹੁਣ ਜਾ ਨੀ ਸਕਦਾ ਕਿਉਂਕਿ ਮੇਰੀ ਹੁਣ ਪਹਿਲਾਂ ਜਿੰਨੀਆਂ ਸਟਰੋਂਗ ਜੀ ਪਰ ਪਹਿਲਾਂ ਜਵਾਨੀ ਬਾਰੇ ਤਾਂ ਚਲੇ ਜਾਣਾ
1: ਉਹ ਟਾਈਮ ਉਹ ਸੂਰਮੇ ਹੋਰ ਸੀ ਚੀਮਾ ਸਾਹਿਬ ਹੁਣ ਅੱਜ ਕੱਲ ਦੇ ਟਾਈਮ ਚ ਨਕਲੀ ਸੂਰਮੇ ਆ ਜੀ ਬਾਕੀ
0: ਨਕਲੀ ਸੂਰਮੇ ਆ ਬਿਲਕੁਲ ਟੀਵੀ ਦੇ ਉੱਤੇ ਬੜਕਾ ਮਾਰ ਲਿਆ ਜਦੋਂ ਮੂਹਰੇ ਹੋਣਾ ਸੀ
1: ਬੜਕਾ
0: ਮਾਰਦਾ ਤੇ ਇਹ ਹੁਣ ਦੇਖੋ ਜਿਹੜੀਆਂ ਗੱਲਾਂ ਦਾ ਤਾਂ ਹੈਗੀਆਂ ਜਿਹੜੇ ਲੋਕ ਦੇਖੋ ਉਹਨਾਂ ਸਮਿਆਂ ਦੇ ਵਿਚ ਭਾਰਤ ਨੂੰ ਯਾਦ ਕਰਾਇਆ ਉਹਨਾਂ ਦੇ ਵਿਚ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਆ ਜੱਟ ਜਿਮੀਦਾਰਾਂ ਦੇ ਮੁੰਡੇ ਆ ਗਾਹਾਂ ਉਹ ਖਾਕ ਸਾਹਿਬ ਜੀ ਗਾਂਧੀ ਨੂੰ ਗਾਲਾਂ ਕੱਢਦੇ ਰਹਿੰਦੇ ਆ ਚਲੋ ਕੱਢੀ ਜਾਣ ਦੋ ਉਹਨਾਂ ਦੀ ਮਰਜ਼ੀ ਪਰ ਆਪਾਂ ਜਿਹੜੀ ਅਸਲੀਅਤ ਆ ਉਹ ਆਪਣੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆ
1: ਇਹ ਚੀਮਾ ਸਾਹਿਬ ਇੱਕ ਗੱਲੋਂ ਲੋਕੀ ਨਫ਼ਰਤ ਕਰਦੇ ਆ ਗਾਂਧੀ ਨੂੰ ਕਿ ਭਗਤ ਸਿੰਘ ਦੀ ਫਾਂਸੀ ਚਾਹੁੰਦਾ ਤੇ ਉਹ ਰੁਕਾ ਸਕਦਾ ਸੀ ਇਸ ਗੱਲ ਤੋਂ ਲੋਕ ਜਿਆਦਾ ਜਿਹੜੇ ਆ ਉਹ ਗਾਂਧੀ ਦੇ ਨਾਲ ਨਾਰਾਜ਼ ਆ ਪਰ ਭਗਤ ਸਿੰਘ ਨੇ
0: ਹਾਂਜੀ ਬਿਲਕੁਲ
1: ਕਿਹੜਾ ਬੈਕਅਪ ਹੁੰਦਾ ਸੀ
0: ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਜੀ ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਉਹ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿਚ ਆ ਜਿਹੜੀ ਉਹ ਗੱਲ ਵਸ ਗਈ ਆ ਕਿ ਗਾਂਧੀ ਭਗਤ ਸਿੰਘ ਦਾ ਦੁਸ਼ਮਣ ਸੀਗਾ ਪਰ ਖਾਕ ਸਾਹਿਬ ਜੀ ਦੂਸਰੇ ਪਾਸੇ ਜੇ ਆਪਾਂ ਥੋੜਾ ਜਿਹਾ ਡੂੰਘਾਈ ਤੱਕ ਸੋਚੀਏ ਨਾ ਹੁਣ ਜੇ ਜਿਹੜਾ ਹੈਗਾ ਰੂਸ ਆ ਜਿਹੜਾ ਜੇ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਜਾ ਕੇ ਕਹੇ ਉਹਨਾਂ ਨੂੰ ਭਾਈ ਤੁਸੀਂ ਇਹਨਾਂ ਨੂੰ ਨਾ ਮਾਰੋ ਤਾਂ ਇੱਦਾਂ ਨਹੀਂ ਹੋਣੀ ਸੋ ਜਿਹੜੇ ਗਾਂਧੀ ਸੀਗਾ ਉਹਨੂੰ ਜੇ ਜਿਹੜੇ ਆਪਣੇ ਵੀਰ ਆ ਚਲੋ ਉਹਨਾਂ ਦੀ ਸੋਚ ਆਪਣੀ ਆ ਮੇਰੀ ਵੀ ਸੋਚ ਆਪਣੀ ਹੈਗੀ ਆ ਤੇ ਉਹਦੇ ਵਿਚ ਦੇਖੋ ਹੁਣ ਜਿਹੜਾ ਗਾਂਧੀ ਆ ਗੋਰੇ ਆ ਜਿਹੜੇ ਉਹ ਗਾਂਧੀ ਦੀ ਗੱਲ ਮੰਨ ਕੇ ਭਗਤ ਸਿੰਘ ਨੂੰ ਕਿਉਂ ਛੱਡਣਗੇ ਕਿਉਂਕਿ ਉਹਨਾਂ ਦਾ ਤਾਂ ਗਾਂਧੀ ਵੀ ਉਹਦਾ ਵੱਡਾ ਦੁਸ਼ਮਣ
1: ਇਹ ਨਹੀਂ ਗੱਲ ਹੈਗੀ ਮੰਨਣਗੇ ਜਾਂ ਨਹੀਂ ਮੰਨਣਗੇ ਹਾਦਾ ਨਾਰਾ ਮਾਰਨਾ ਜਿਹੜਾ ਹੁੰਦਾ ਸੀ ਉਹ ਨਹੀਂ ਮਾਰਿਆ ਉਹ ਮਾਰ ਦਿੰਦਾ ਛੱਡਦੇ ਨਾ ਛੱਡਦੇ ਗਾਂਧੀ ਇੰਨਾ ਬਦਨਾਮ ਨਹੀਂ ਸੀ ਹੋਣਾ ਜੀ ਮੇਰਾ ਇਹ ਸੋਚ ਆ
0: ਹਾਂਜੀ ਚਲੋ ਕੋਈ ਨੀ ਹੋ ਸਕਦਾ ਇੱਦਾਂ ਵੀ ਹੋਵੇ ਪਰ ਉਹਦਾ ਦੂਸਰਾ ਪੱਖ ਇਹ ਆ ਵੀ ਗੋਰਿਆਂ ਨੇ ਉਹਨੂੰ ਛੱਡਣਾ ਨਹੀਂ ਸੀ ਗਾਂਧੀ ਦੇ ਕਹੇ ਤੇ ਚਾਹੇ ਕੋਈ ਹੋਰ ਵੀ ਆ ਜਾਂਦਾ

0: ਕਿਉਂਕਿ ਉਹਨਾਂ ਨੂੰ ਪਤਾ ਸੀ ਭਈ ਇਸੇ ਕਰਕੇ ਗਾਂਧੀ ਉਹਨਾਂ ਨੂੰ ਕਹਿੰਦਾ ਸੀ ਭਾਈ ਗੰਨਾ ਰਫਲਾ ਨਾ ਚੱਕੋ। ਪਰ ਦੂਸਰੇ ਪਾਸੇ ਭਗਤ ਸਿੰਘ ਵੀ ਇਕੱਲੇ ਭਗਤ ਸਿੰਘ ਭਾਰਤ ਵਿੱਚ ਕਿੰਨੇ ਦੇਖੋ, ਇੱਥੋਂ ਲੋਕ ਅਮਰੀਕਾ ਤੋਂ ਛੱਡ ਛੱਡ ਕੇ ਚਲੇ ਗਏ ਜਿਹਨਾਂ ਦੇ ਅੰਦਰ ਜਜ਼ਬਾ ਸੀਗਾ ਦੇਸ਼ ਨੂੰ ਯਾਦ ਕਰਾਉਣ ਦਾ, ਤੇ ਉਹ ਜਾਗੇ ਸੀਗੇ। ਤੇ ਇਹਦੇ ਨਾਲ ਮੇਰਾ ਮੇਨ ਪੁਆਇੰਟ ਜਿਹੜਾ ਸੀਗਾ ਕਕਸ਼ਾ ਦੀ, ਜਿਹੜੀ ਸਾਊਥ ਅਫਰੀਕਾ ਦੇ ਵਿੱਚ ਅਬਲਤਾ, ਤੁਸੀਂ ਦੁਨੀਆ ਦੇ ਕਿਸੇ ਕੰਟਰੀ ਚਲੇ ਜਾਓ ਜਿੱਥੇ ਵੀ ਰੇਲਵੇ ਇੰਗਲੈਂਡ ਨੇ ਵਿਛਾਈ ਆ ਜਾ ਕੇ, ਜਿਹੜੀ ਰੇਲਵੇ ਆ ਉਹ ਇੰਡੀਆ ਤੋਂ ਜਿਹੜੇ ਪੰਜਾਬ ਦੇ ਲੋਕ ਸੀਗੇ ਜਾਂ ਦੂਸਰੇ ਲੋਕ ਵੀ ਸੀਗੇ, ਇੰਡੀਆ ਦੇ ਲੋਕ ਜਿਹੜੇ ਬਹੁਤ ਮਿਹਨਤੀ ਸੀਗੇ ਔਰ ਉਹ ਥੱਕਦੇ ਨਹੀਂ ਸੀ। ਇਸ ਕਰਕੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਿਟੇਨ ਨੇ ਰਾਜ ਕੀਤਾ ਉੱਥੇ ਜਿਹੜੀ ਰੇਲਵੇ ਵਿਛਾਈ ਆ ਉਹ ਬਹੁਤ ਸਾਰੇ ਭਾਰਤੀ ਲੋਕਾਂ ਨੇ ਜਾ ਕੇ ਵਿਛਾਈ ਆ, ਚਾਹੇ ਉਹ ਸਾਊਥ ਅਮਰੀਕਾ, ਅਰਜਨਟੀਨਾ ਚਲੇ ਜਾਓ, ਸੁਰੀਨਾਮ ਵਗੈਰਾ, ਬਹੁਤ ਦੇਸ਼ਾਂ ਦੇ ਵਿੱਚ ਇੰਡੀਆ ਤੋਂ ਲੇਬਰ ਆਈ ਤੇ ਉਹਨੇ ਉਹ ਕੰਮ ਉੱਥੇ ਕੀਤੇ। ਤੇ ਹੁਣ ਕੀ ਆ ਕਾਕ ਸਾਹਿਬ ਜੀ, ਸਾਊਥ ਅਫਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਸੀ, ਜਿਹੜੇ ਅਜੇ ਵੀ ਹੈਗੇ ਆ। ਤੇ ਉੱਥੇ ਕਾਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ, ਗਾਂਧੀ ਉੱਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ, ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ। ਤੇ ਗਾਂਧੀ ਜਿਹੜਾ ਸੀਗਾ ਇਹ ਉੱਥੇ ਗਿਆ ਸੀਗਾ ਤੇ ਇਹ ਰੇਲ ਜਿਹੜਾ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ, ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿੱਚ, ਬਿਜਨਸ ਕਲਾਸ ਦੇ ਵਿੱਚ ਸ਼ਾਇਦ ਬੈਠਾ ਸੀ ਉਹਨਾਂ ਜਾ ਕੇ ਐਵੇਂ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖਾਕ ਸਾਹਿਬ ਜੀ ਉਹ ਉਸੇ ਹੀ
1: ਟ੍ਰੇਨ ਚੋਂ ਕੱਢ ਕੇ ਸਿੱਟਿਆ ਸੀ ਬਾਹਰ, ਹੈ ਨਾ।
0: ਹਾਂਜੀ, ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ। ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿੱਚ,
1: ਕਰਦੇ ਸੀ ਜੀਮਾ ਸਾਹਿਬ ਉਹ ਜਮਾਨੇ ਵਿੱਚ, ਕਿਉਂਕਿ
0: ਉਹ ਅੱਜ ਵੀ ਕਰਦੇ
1: ਆ, ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ,
0: ਗੁਲਾਮ ਆ, ਸਾਡੇ ਗੁਲਾਮ ਆ ਬਿਲਕੁਲ। ਤੇ ਉਹਨੂੰ ਫਿਰ ਗਾਂਧੀ ਨੂੰ ਕਿਹਾ ਜਾਂਦਾ ਕਿ ਉਹ ਰੇਲ ਦੀ ਗੱਡੀ ਚ ਬੈਠਾ ਸੀਗਾ ਤੇ ਟਿਕਟ ਉਹਨੇ ਲਈ ਸੀ ਫਸਟ ਕਲਾਸ ਦੀ, ਫਸਟ ਕਲਾਸ ਦੀ ਟਿਕਟ ਲੈ ਕੇ ਉਹ ਜਾ ਕੇ ਮੂਹਰੇ ਡੱਬੇ ਇੰਜਣ ਜਿੱਥੇ ਹੁੰਦਾ ਉਹਦੇ ਨੇੜੇ ਸੀਟਾਂ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਲੀਆਂ ਹੁੰਦੀਆਂ, ਉਹ ਸਪੈਸ਼ਲ ਹੁੰਦੀਆਂ, ਉਹਦੇ ਤੇ ਬਹਿ ਗਿਆ ਤੇ ਉਧਰੋਂ ਟੀਟੀ ਆਇਆ, ਉਹ ਕਹਿੰਦਾ ਓਏ ਤੂੰ ਇੱਥੇ ਕੀ ਕਰਦਾ, ਕਹਿੰਦਾ ਸੀ ਮੇਰੇ ਕੋਲ ਟਿਕਟ ਆ, ਆਹ ਮੈਂ ਫਸਟ ਕਲਾਸ ਦੀ ਟਿਕਟ ਲਈ ਆ, ਕਹਿੰਦਾ ਚੱਲ ਸਾਰਾ ਟਿਕਟ ਨਾ ਹੋਵੇ ਤਾਂ ਫੜਾ ਵੀ ਟਿਕਟ ਇੱਧਰ। ਤੇ ਉਹਨੇ ਇੱਕ ਨੂੰ ਹੋਰ ਨੂੰ ਸੱਦ ਲਿਆ, ਦੋਨਾਂ ਜਣਿਆਂ ਨੇ ਉਹਦਾ ਜਿਹੜਾ ਉਹ ਬਰੀਫ ਕੇਸ ਜਿਹਾ ਸੀਗਾ ਉਹ ਚੱਕ ਕੇ ਬਾਹਰ ਮਾਰਿਆ, ਤੁਰ ਪਈ ਸੀ ਗੱਡੀ ਹਜੇ ਹੌਲੀ ਸੀਗੀ, ਤੁਰ ਪਈ ਸੀ ਤੇ ਉਹਨੇ ਬਰੀਫ ਕੇਸ ਚੱਕ ਕੇ ਬਾਹਰ ਮਾਰਿਆ ਤੇ ਦੋਹਾਂ ਨੇ, ਇੱਕ ਨੇ ਗਾਂਧੀ ਦੀਆਂ ਬਾਹਾਂ ਫੜ ਲਈਆਂ, ਦੂਜੇ ਨੇ ਲੱਤਾਂ ਤੇ ਚੱਕ ਕੇ ਚੱਲਦੀ ਗੱਡੀ ਚੋਂ ਬਾਹਰ ਮਾਰਿਆ। ਇਹ ਸਿਚੁਏਸ਼ਨ ਸੀਗੀ। ਫੇਰ ਖਾਕ ਸਾਹਿਬ ਜੀ ਉੱਥੇ ਕਿਹਾ ਜਾਂਦਾ ਕਿ ਜਦੋਂ ਗਾਂਧੀ ਨੇ ਇਹ ਆਰਗੇਨਾਈਜ਼ ਕਰਨ ਲੱਗਾ ਨਾ, ਕਿਉਂਕਿ ਅਕਸਰ ਉਹ ਕੀ ਸੀਗਾ, ਉਹਨੂੰ ਪਤਾ ਸੀ ਕਿੱਦਾਂ ਕੰਮ ਕਰਦਾ ਸਿਸਟਮ ਇਹ, ਤੇ ਉੱਥੇ ਫੇਰ ਖਾਕ ਸਾਹਿਬ ਜੀ ਨਹਿਰੂ ਤੇ ਆਪਣੇ ਉਹ ਕੀ ਸੀ ਨਾ ਆਪਣੇ ਪਾਕਿਸਤਾਨ ਦੇ ਪਹਿਲੇ ਪ੍ਰੈਜੀਡੈਂਟ ਦਾ ਜਨਾਹ, ਇਹ ਸਾਰੇ ਹੀ ਇਹ ਬਹੁਤ ਵੱਡਾ ਗਰੁੱਪ ਸੀਗਾ ਉੱਥੇ। ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੇ ਉੱਥੋਂ ਹੀ ਮੂਵਮੈਂਟ ਆ ਜਿਹੜੀ ਸ਼ੁਰੂ ਹੋਈ ਸੀ। ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਜਨਾਹ ਸੀਗਾ ਉਹਨੇ ਗਾਂਧੀ ਨੂੰ ਪੁੱਛਿਆ ਵੀ ਆਪਾਂ ਆਹ ਰੌਲਾ ਤਾਂ ਪਾਈ ਜਾਂਦੇ ਹਾਂ, ਕਹਿੰਦਾ ਜੇ ਆਪਾਂ ਕੋਈ ਮੀਟਿੰਗ ਵਗੈਰਾ ਸੱਦੀਏ ਤਾਂ ਉੱਥੇ ਕਿੰਨੇ ਕੁ ਬੰਦੇ ਹੋ ਜਾਣਗੇ, ਤੈਨੂੰ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਆਉਣਗੇ। ਗਾਂਧੀ ਦਾ ਜਵਾਬ ਦੇਖੋ, ਉਹ ਕਹਿੰਦਾ ਜੇ ਇੱਕ ਵੀ ਆ ਗਿਆ ਨਾ ਉਹੀ ਬਹੁਤ ਆ। ਸੋ ਬੰਦਾ ਜਿਹੜਾ ਇੱਕ ਆ ਖਾਕ ਸਾਹਿਬ ਜੀ, ਜਿਹੜਾ ਜਿਹੜੀ ਸਿੱਝੀ ਸੋਚ ਹੁੰਦੀ ਆ, ਕੁਛ ਤੇ ਕੁਛ ਘੱਟ ਕੇ ਰੱਖ ਦਿੰਦਾ, ਜਿਹਨੂੰ ਬੋਲਣ ਦਾ ਪਤਾ ਹੈ ਵੀ ਮੈਂ ਪਰਜਾ ਨੂੰ ਆਪਣੇ ਰਾਹ ਦੇ ਨਾਲ ਜਿੱਧਰ ਨੂੰ ਮੈਂ ਤੁਰਿਆ ਆ ਉਹ ਕਨਵਿੰਸ ਕਰਨਾ ਕਿਸੇ ਨੂੰ ਕਿ ਬਈਆ ਆਹ ਜਿਹੜਾ ਰਾਹ ਆ ਸਸਤਾ, ਇਹਦੇ ਵਿੱਚ ਤੁਹਾਡਾ ਵੀ ਫਾਇਦਾ ਮੇਰੇ ਇਕੱਲੇ ਦਾ ਨਹੀਂ। ਸੋ ਇਸ ਤਰ੍ਹਾਂ ਜਿਹੜੀ ਉਹ ਹੁੰਦਾ ਨਾ ਪਬਲਿਕ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਆ ਟੈਕਨੀਕ ਆ ਤਰੀਕਾ ਆ, ਉਹ ਜਿਹਦੇ ਕੋਲ ਹੁੰਦਾ ਆ ਉਹ ਫਿਰ ਜਿਹੜਾ ਜਿੱਤ ਹੋ ਜਾਂਦਾ। ਫਿਰ ਗਾਂਧੀ ਨੇ ਤੁਹਾਨੂੰ ਪਤਾ ਵੀ ਇੰਡੀਆ ਦੇਖੋ ਤੁਸੀਂ ਖਾਕ ਸਾਹਿਬ ਜੀ, ਉਹਨੇ ਕਿਹਾ ਜਾਂਦਾ ਵੀ ਉਹਨੂੰ ਉੱਥੇ ਉਹਨੂੰ ਜੇਲ੍ਹ ਚ ਦੇ ਦਿੱਤਾ ਚੱਕ ਕੇ, ਤੇ ਉਹਨੇ ਉੱਥੋਂ ਜੇਲ੍ਹ ਚੋਂ ਚਿੱਠੀ ਲਿਖਤੀ ਲੰਡਨ ਨੂੰ ਗਾਂਧੀ ਨੇ, ਮੈਂ ਬ੍ਰਿਸਟਰ ਆ ਇੱਥੇ ਦਾ, ਮੈਂ ਇੱਥੋਂ ਡਿਗਰੀ ਕਰਕੇ ਗਿਆ ਤੇ ਬੇਨਾ ਸਲੂਕ, ਉਹ ਤੋਂ ਚਿੱਠੀ ਆ ਗਈ ਮੁੜ ਕੇ ਉਹਨੂੰ। ਉਹ ਕਹਿੰਦਾ ਵੀ ਇਹਨੂੰ ਛੱਡੋ ਹੁਣੇ। ਗਾਂਧੀ ਨੂੰ ਕਾਕ ਸਾਹਿਬ ਜੀ ਉਹਨੇ ਬਣਾਇਆ ਬੁਲਾਇਆ ਤੇ ਉਹ ਕਹਿੰਦਾ ਵੀ ਗਾਂਧੀ ਯੂ ਕੈਨ ਗੋ, ਤੂੰ ਕਹਿੰਦਾ ਫ੍ਰੀ ਹੈ। ਗਾਂਧੀ ਦੇ ਜਵਾਬ ਦੇਖੋ, ਉਹ ਕਹਿੰਦਾ ਮੈਂ ਜਾਣਾ ਨੀ ਗਾ ਇੱਥੋਂ, ਕਹਿੰਦਾ ਮੈਂ ਉਦੋਂ ਤੱਕ ਇੱਥੇ ਤੇਰੇ ਦਫ਼ਤਰ ਚੋਂ ਹਿੱਲਣਾ ਨੀ ਜਿੰਨਾ ਚਿਰ ਤੂੰ ਮੈਨੂੰ ਇੱਥੋਂ ਲਾ ਕੇ ਇੰਡੀਆ ਮੇਰੇ ਘਰ ਤੇ ਕਰਦਾ ਕਰਾਇਆ ਨੀ ਦਿੰਦਾ। ਹਾਂਜੀ, ਔਰ ਉਹਨੂੰ ਕਰਾਇਆ ਆਪਣੀ ਜੇਬ ਚੋਂ ਦੇਣਾ ਪਿਆ ਸੀ ਗਾਂਧੀ ਨੂੰ। ਫਿਰ ਉਹਨਾਂ ਪੈਸਿਆਂ ਦੇ ਨਾਲ ਉਹ ਗਾਂਧੀ ਜਿਹੜਾ ਉੱਥੇ ਆਪਣੇ ਘਰ ਗਿਆ ਰਾਤ ਦੇ ਵਿੱਚ, ਤੇ ਉੱਥੋਂ ਫਿਰ ਜਾ ਕੇ ਉਹਨੇ ਸਾਰਾ ਭਾਰਤ ਸੀ ਜਿਹੜਾ ਰੇਲ ਗੱਡੀ ਤੇ ਚੜ ਕੇ ਖਾਕਾ ਵੀ ਸਾਰੇ ਭਾਰਤ ਦੇ ਹਾਲਾਤ ਉਹਨੇ ਦੇਖੇ ਵੀ ਕੀ ਇਸ ਦੇਸ਼ ਦੇ ਵਿੱਚ ਕੀ ਹੋ ਰਿਹਾ। ਸਾਰੇ ਭਾਰਤ ਦੇ ਵਿੱਚ ਸਫ਼ਰ ਕੀਤਾ, ਸਫ਼ਰ ਕਰਕੇ ਆ ਕੇ ਫਿਰ ਉਹਨੇ ਜਿਹੜੀ ਮੂਵਮੈਂਟ ਚਲਾਈ ਸੀ ਉਹਨੂੰ ਖਾਕ ਸਾਹਿਬ ਜੀ ਦੇਖੋ ਇਸ ਗੱਲ ਦਾ ਪਤਾ ਸੀ ਭਈ ਇਹ ਜਿਹੜੀ ਅੰਗਰੇਜ਼ ਸਾਮਰਾਜ ਆ ਇਹਦੇ ਮੈਂ ਕਿੱਥੇ ਸੱਟ ਮਾਰਾਂ ਤਾਂ ਇਹਨਾਂ ਨੂੰ ਦੁੱਖ ਲੱਗੂਗਾ। ਉਹਨੇ ਫਿਰ ਉਹ ਦੋ ਤਿੰਨ ਹੀ ਚੀਜ਼ਾਂ ਸੀ ਜਿਨ੍ਹਾਂ ਤੇ ਉਹਨੇ ਉਹ ਮਾਰੀ ਸੱਟ ਤੇ ਫਿਰ ਇਹਨਾਂ ਨੂੰ ਭੱਜਣਾ ਪਿਆ ਉੱਥੋਂ ਇੰਗਲੈਂਡ ਵਿੱਚੋਂ। ਪਹਿਲੀ ਗੱਲ ਤਾਂ ਸੀਗੀ ਸੌਲਟ
1: ਸਾਹਿਬ ਇਹਦੇ ਚ, ਚਲੋ ਆਪਾਂ ਇਹ ਗੱਲ ਨੂੰ ਲੰਮਾ ਨਾ ਕਰੀਏ, ਗੱਲ ਇਹ ਹੈ ਇਹਦੇ ਵਿੱਚ ਜਿਹੜੇ ਯੋਧੇ ਸੀ ਲੜਦੇ ਸੀ,
0: ਹਾਂਜੀ
1: ਸਿੰਘ ਹੋਣੀ, ਕਰਤਾਰ ਸਿੰਘ ਸਰਾਭੇ ਹੋਣੀ,
0: ਬਿਲਕੁਲ ਬਿਲਕੁਲ ਬਿਲਕੁਲ,
1: ਜਿੰਨੇ ਵੀ ਸੀ ਸਾਰੇ, ਇਹਨਾਂ ਦਾ ਯੋਗਦਾਨ ਘੱਟ ਸੀ ਜੀ ਉਹਦੇ ਨਾਲ?
0: ਨਹੀਂ ਨਹੀਂ, ਕੋਈ ਘੱਟ ਨਹੀਂ ਸੀ, ਕਿਸੇ ਦਾ ਯੋਗਦਾਨ ਘੱਟ ਨਹੀਂ। ਖਾਕ ਸਾਹਿਬ ਜੀ ਜਿਹੜੇ ਮਰਜ਼ੀ ਮੁਲਕ ਆ,
1: ਥੋੜੀ ਜੀ ਜੰਗ ਦੂਜੇ ਤਰੀਕੇ ਨਾਲ ਚਾਲੂ ਕੀਤੀ ਹਥਿਆਰਾਂ ਦੇ ਨਾਲ, ਕਿ ਵੀ ਇਹਨਾਂ ਨੂੰ ਹੋਇਆ ਵੀ ਇਹੋ ਹੀ ਆ। ਚਲੋ ਦੋਨੋਂ ਰਾਜਨੀਤੀ ਕੰਮ ਆਈ, ਗਾਂਧੀ ਦੀ ਵੀ ਆਈ ਤੇ ਇਹਨਾਂ ਦੀ ਜਿਆਦਾ ਆਈ, ਤੇ ਉਹਦੇ
0: ਬਿਲਕੁਲ ਬਿਲਕੁਲ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ।
1: ਚਲੋ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਜੀ ਚੀਮਾ ਸਾਹਿਬ।
0: ਇੱਕ ਪੁਆਇੰਟ ਮੈਂ ਹੋਰ ਛੋਟਾ ਜਿਹਾ ਬਣਾਉਣਾ, ਦੇਖੋ ਅੱਜ ਵੀ ਖਾਕ ਸਾਹਿਬ ਜੀ ਸਿਸਟਮ ਉਹੀ ਆ। ਇੱਕ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਬਣੇ ਆਹ ਕਾਂਗਰਸਮੈਨ ਜਾਂ ਸਾਰੀ ਇਹ ਗੌਰਮੈਂਟ ਆ, ਦੂਸਰੇ ਪਾਸੇ ਫੌਜ ਆ। ਸੋ ਪਹਿਲਾਂ ਇਹ ਜਾ ਕੇ ਉਸ ਤਰੀਕੇ ਨਾਲ ਜਿਹੜੇ ਰਾਜਨੀਤਿਕ ਲੀਡਰ ਆਗੂ ਆ ਇਹ ਜਾ ਕੇ ਦੂਸਰੇ ਮੁਲਕ ਨੂੰ ਹੌਲੀ ਹੌਲੀ ਢਾਉਂਦੇ ਆ, ਜਦੋਂ ਇਹ ਨਹੀਂ ਦੇਖਿਆ ਵੀ ਹੁਣ ਸਾਤੋਂ ਇਹ ਗੱਲ ਨਹੀਂ ਬਣੀ ਫਿਰ ਫੌਜ ਭੇਜ ਦਿੰਦੇ ਆ। ਉਸ ਵੇਲੇ ਵੀ ਜਿਹੜੇ ਇਹ ਦੋ ਵੱਖਰੇ ਵੱਖਰੇ ਅਦਾਰੇ ਸੀ, ਇੱਕ ਗਰਮ ਦਲ ਸੀਗਾ ਤੇ ਦੂਸਰਾ ਠੰਡਾ ਦਲ ਸੀਗਾ, ਉਹ ਕਹਿੰਦੇ ਸੀ ਅਸੀਂ ਇਦੋਂ ਜਾਣੀ ਤੁਸੀਂ ਜੇ ਦੂਸਰੀ ਸ਼ਬਦਾਂ ਦੇ ਵਿੱਚ ਕਹਿਣਾ ਤਾਂ ਉਹਨੂੰ ਕਹਿ ਦੋ ਉਹਨਾਂ ਦੇ ਕੱਛ ਛੁਰੀ ਮਾਰਨੀ ਆ, ਤੇ ਜਿਹੜੇ ਭਗਤ ਸਿੰਘ ਵਰਗੇ ਸੂਰਮੇ ਸੀਗੇ ਜਾਂ ਹੋਰ ਸਾਰੇ ਉਸ ਵੇਲੇ ਦੇ ਜਿਹੜੇ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਘੱਟ ਯੋਗਦਾਨ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ, ਇਸੇ ਤਰ੍ਹਾਂ ਉਹ ਇੱਕ ਫੌਜ ਵਾਲਾ ਪਾਸਾ ਸੀਗਾ ਤੇ ਦੂਸਰੇ ਜਿਹੜੇ ਉਹ ਰਾਜਨੀਤਿਕ ਆਗੂ ਸੀਗੇ, ਦੋਨਾਂ ਦੇ ਨਾਲ ਕੰਟਰੀ ਆ ਜਿਹੜਾ ਕੋਈ ਵੀ ਚੱਲਦਾ। ਤੇ ਅੱਜ ਦਾ ਪ੍ਰੋਗਰਾਮ ਖੱਖ ਸਾਹਿਬ ਜੀ ਇੱਥੇ ਸਮਾਪਤ ਕਰ ਰਹੇ
1: ਹਾਂ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਰੋਤਿਓ, ਤੁਹਾਡਾ ਵੀ ਥੈਂਕ ਯੂ ਸੋ ਮਚ। ਪਰਸੋਂ ਫੇਰ ਮਿਲਾਂਗੇ ਜੀ ਤੁਹਾਡੇ ਨਾਲ ਇਸੇ ਚੈਨਲ ਤੇ, ਪ੍ਰਵਾਸ ਰੇਡੀਓ ਦੇ ਮੰਚ ਦੇ ਉੱਪਰ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਇਮਾ ਸਾਹਿਬ
0: ਜੀ। ਖੱਖ ਸਾਹਿਬ ਜੀ ਤੁਹਾਡਾ ਧੰਨਵਾਦ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਖੱਖ ਸਾਹਿਬ ਜੀ ਵੱਲੋਂ ਬਹੁਤ ਪਿਆਰੀ ਜ਼ਿੰਦਗੀ, ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ, ਸਤਿ ਸ੍ਰੀ ਅਕਾਲ।

Hello. Hello. Dosto Sashrikal, Namaste, Adab, Tusi, Sunreo Dil Diwaz, Meha Tada Dost, Host Darshan Singh Khak. Tusi, Sunreo Pravaz Radio, Dil Diwaz, Program Lekke Tade Naal Hazar Ho Gaya Ji. New York Studio to New Jersey to, Meha Tada Dost, Host Darshan Singh Khak. ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਹਾਂ ਜੀ ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਹਾਂ ਜੀ ਦੋਸਤੋ ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ ਜੇ ਨਹੀਂ ਕੀਤਾ ਤੇ ਕਰ ਲਓ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਥੈਂਕ ਯੂ ਸੋ ਮਚ ਸੁਣਦੇ ਰਹੋ ਜੀ।

0: ਚਲੋ ਦੋਸਤੋ, ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੁਝ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਆਇਆ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖਾਕ ਸਾਹਿਬ ਦੀ ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਅਜੇ ਵੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਸਭ ਸਭ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲੈਂਦੇ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ।
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਇੰਟਰੀ ਕਰ, ਰੇਡੀਓ ਬਹੁਤ ਵਧੀਆ ਲਿਖਦੇ ਨੇ ਉਹਨਾਂ ਦਾ,
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਹੈ, ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ, ਮਨਮੋਹਨ ਪੁਨੀ ਸਾਹਿਬ। ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ ਕਿ ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਹਨਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖਾਕ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖਾਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਲ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ ਖਾਕ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਲ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਉਤੇ ਮੇਅਰ ਮਮਦਾਨੀ ਵਜੋਂ ਸਜੀ ਜੁੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਟ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪ੍ਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸਭ ਲਿਖੇ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਉਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੀਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਜ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਘੱਟ ਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਖੁਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਖੁਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ

0: ਉਹ ਮੈਦਾਨ ਵਿਚ ਕੁੱਦ ਪਿਆ। ਇਹ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਾਡੀ ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
1: ਟਰੰਪ ਪਿੱਛੇ ਖੜਾ ਸੀ ਜੀ।
0: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉੱਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਡੀ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ ਵੋਟਾਂ,
1: ਬਹੁਤ ਜ਼ਿਆਦਾ ਕੁਛ ਲੋਕ ਵੋਟਾਂ ਪਾਉਂਦੇ ਵੀ ਨੀ ਨਾ, ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ। ਪਰ ਕੁਛ ਸਾਡੀ ਇੱਕ ਸਟੇਟ ਹੈਗੀ ਹੈ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ, ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਹੈ ਲੋਕਾਂ ਦੀ ਉਹ ਪਈ ਹੈ ਜੀ।
0: ਜੀ, ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹੜਾ ਪੂਰੀ ਫੁੱਲ ਫਾਰਮ ਹੈਗੀ ਹੈ, ਡਰੰਮ ਨੂੰ ਮੈਂ ਵੀ ਨਹੀਂ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਡੇਸੀਜ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ। ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ, ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਮਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ਼ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ ਕਿਆ ਬਾਤ ਆ, ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਚਲੋ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਇਸ ਲਈ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਤੇ ਜਿਹਦੇ ਵਿਚ ਖੱਟ ਸਾਹਿਬ

0: ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖਾਕ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖਾਕ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿੱਚ ਹਾਲਾਤ ਜਿਹੜੇ ਬਹੁਤ ਭੈੜੇ ਹੋਏ ਸੀਗੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਖਤਰ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ ਖਾਕ ਸਾਹਿਬ ਜੀ ਜਿਹੜਾ ਪਾਕਿਸਤਾਨ ਹੈ ਨਾ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ ਜਿਹਨੂੰ ਬਲੋਚਿਸਤਾਨ ਕਹਿੰਦੇ ਆ
1: ਹਾਂਜੀ ਬਿਲਕੁਲ
0: ਹੁਣ ਖਾਕ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿੱਚ ਤੇ ਉਹਦੇ ਬਲੋਚਿਸਤਾਨ ਦੇ ਵਿੱਚ ਇੱਕ ਧਰਮ ਦੀ ਸਮਝ ਜੰਗ ਸ਼ੁਰੂ ਹੋ ਗਈ ਆ
1: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ
0: ਹਾਂਜੀ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ
1: ਅੱਛਾ ਜੀ ਵੱਡੀ ਸਟੇਟ ਆ
0: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖਾਕ ਸਾਹਿਬ ਜੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਰਹਿ ਰਹੇ ਆ
1: ਅੱਛਾ ਜੀ ਬਹੁਤ ਥੋੜੇ ਆ
0: ਬਹੁਤ ਥੋੜੇ ਲੋਕ ਆ ਤੇ ਹੁਣ ਖਾਕ ਸਾਹਿਬ ਜੀ ਉਹਨਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
1: ਜੀ
0: ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਆ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ ਉਹ ਤੁਹਾਨੂੰ ਪਤਾ ਪਈ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ
1: ਬਿਲਕੁਲ
0: ਤੇ ਉਹ ਜਿਹੜਾ ਏਅਰਬੇਸ ਆ ਖਾਕ ਸਾਹਿਬ ਜੀ ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ ਪਤਾ ਨੀ ਕੀ ਕੀਤਾ ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ ਇੰਡੀਆ ਨੇ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ
1: ਹਾਂਜੀ
0: ਤੇ ਹੁਣ ਕੀ ਆ ਜਿਹੜਾ ਇਹ ਬਲੋਚਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵਿੱਚ ਲੜਾਈ ਆ ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿੱਚ ਮਦਦ ਕਰੇਗਾ
1: ਕਰ ਰਿਹਾ ਜੀ ਕਰ ਰਿਹਾ
0: ਹਾਂਜੀ ਕਰ ਰਿਹਾ ਤੇ ਹੁਣ ਕੀ ਆ ਜੇ ਉੱਥੇ ਲੜਾਈ ਹੁੰਦੀ ਆ ਤੇ ਖਾਕ ਸਾਹਿਬ ਜੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਜੀ
1: ਬਿਲਕੁਲ
0: ਜੇ ਉਹ ਵੱਖਰੀ ਸਟੇਟ ਬਣਦਾ ਆ ਔਰ ਉਹ ਬਣ ਜਾਣਾ ਆ ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ ਹੁਣ ਅਸੀਂ ਇੱਥੇ ਹੱਲਾ ਫੇਰੀ ਦੇਈਏ ਤਾਂ ਇਹ ਵੰਡ ਹੋ ਜਾਣਾ ਇਹ ਵੀ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਹਾਂ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ
1: ਚੀਮਾ ਸਾਹਿਬ ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ ਆਰਮੀ ਦਾ ਰਾਜ ਰਿਹਾ ਵਾ ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ ਪੈਸਾ ਕਮਾ ਰਹੇ ਆ ਉਹ ਜਦੋਂ ਰਿਟਾਇਰ ਹੁੰਦੇ ਆ ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ ਪੈਸਾ ਉਹਨਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਹੈ ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
0: ਹੋ ਗਿਆ
1: ਬਿਲਕੁਲ
0: ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ ਉੱਥੇ ਖਾਕ ਸਾਹਿਬ ਜੀ ਦੇਖ ਲਓ ਵੀ 2 ਸਾਲ ਹੋ ਗਏ ਆ ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ ਤੁਹਾਨੂੰ ਪਤਾ ਪਏ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ ਅਮਰੀਕਾ ਦਿੰਦਾ ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕ ਸਾਹਿਬ ਜੀ ਇੰਨੀ ਤਬਾਹੀ ਆ ਮੈਂ ਕਦੇ ਇਮੇਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਫੇਰ ਇੰਨੀਆਂ ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕ ਸਾਹਿਬ ਜੀ ਘਰ ਸਾਰਿਆਂ ਦੇ ਢਾਹ ਤੇ ਆ ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖਬਰ। ਤੇ ਇਹਦੇ ਨਾਲ ਅਗਲੀ ਖਬਰ ਕੱਟ ਸਕਦੀ ਜਿਹੜੀ ਹੈਗੀ ਆ, ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ, ਰੋਜ਼ਾਨਾ ਨਹੀਂ ਖਾਤਾ ਵੀ, ਦਿਹਾੜੀ ਦੇ ਵਿਚ ਕਈ ਵਾਰੀ ਤਿੰਨ ਚਾਰ ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ, ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
1: ਬਿਲਕੁਲ,
0: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ, ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਹਾਂ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ। ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ, ਉਹ ਸਾਰਾ ਸੂਬਿਆਂ ਨੇ ਖੋਹ ਲਿਆ।
1: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉਤੇ ਜੱਜ ਬੈਠੇ ਆ, ਉਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਹੈਗਾ ਕਰ ਲੈਣਾ। ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਿਆ ਕੀ
0: ਹਵਾ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਆ ਕਹਾਂ ਤਾਂ ਦੇਖੀ ਮੂਹਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਤਾ ਜੀ, ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਤਾ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਨ੍ਹਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ। ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ, ਉਨ੍ਹਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਗਈ ਆ। 2020 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤੀਕਰ ਵੀ, ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨਹੀਂ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ, ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ, ਉਹ ਇਹੀ ਆ, ਟ੍ਰੈਵਰ ਨੋਆ, ਤਾਂ ਤੁਸੀਂ ਸੁਣਿਆ ਹੋਣਾ
1: ਜੀ ਜੀ,
0: ਟ੍ਰੈਵਰ ਨੋਆ ਤੋਂ, ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖਬਰਾਂ ਜਿਹੜੀਆਂ ਕਾਮੇਡੀ ਆ,
1: ਕਾਮੇਡੀਅਨ ਬਿਲਕੁਲ,
0: ਹਾਂ ਕਾਮੇਡੀਅਨ ਆ। ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ, ਤੁਹਾਨੂੰ ਪਤਾ ਪਏ ਕਾਮੇਡੀ ਦਾ, ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ ਹੈ
1: ਜਿਹੜੀ ਹੋਇਆ,
0: ਨਹੀਂ ਅਜੇ ਨਹੀਂ ਹੋਇਆ, ਉਹ ਨਹੀਂ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਡਰਾਈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇੱਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਇੱਕੋ ਕਾਰਨ ਆ, ਐਪਸਟੀਨ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ 7 ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ੀਅਨ ਆ, ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਇਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ, ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਲੜੀਆਂ ਮਨਾਉਂਦੇ ਸੀਗੇ, ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ, ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ,
1: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
0: ਬਸ ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ, ਜੇ IRS ਦਾ ਨਾਂ ਲੈ ਦਿਓ ਤਾਂ ਉਹ ਇੱਕਦਮ ਚਕੰਨੇ ਹੋ ਜਾਂਦੇ, ਹੈ ਮੇਰੇ ਮਗਰ ਕਿ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
1: ਬਿਲਕੁਲ ਏਦਾਂ ਹੀ,
0: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਕੋਰਟਾਂ ਦੇ ਵਿਚ ਕਰਦੇ ਘਰੀਸਦੇ ਜੋ ਮਰਜ਼ੀ, ਮੈਂ ਪਰਜਾ ਨੂੰ ਜੇ ਖਿੱਚਦੀ ਆ, ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ, ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
1: ਉਹ ਡਾਕਟਰ ਸਾਹਿਬ ਆ ਗਏ ਜੀ। ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਐਨੋ
2: ਸਤਿ ਸ੍ਰੀ ਅਕਾਲ ਜੀ,
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਤੁਹਾਡਾ।
1: ਡਾਕਟਰ ਸਾਹਿਬ ਮੈਂ ਇੱਕ ਅਨਾਊਂਸ ਕਰਦੇ ਆ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ, ਤੇ ਤਿੰਨ ਤਿੰਨ ਸ਼ੋ ਰੋਜ਼ ਕਰਦੇ ਆ। ਬੇਨਤੀ ਇਹ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ ਤੇ ਉਹਨੂੰ ਦੋ ਤਿੰਨ ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ। ਜੀ ਡਾਕਟਰ ਸਾਹਿਬ।
0: ਹਾਂਜੀ ਖਾਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਔਰ ਇਸ ਵੇਲੇ ਜਿਹੜੀ ਆਪਣੀ ਦਿਮ ਮਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ। ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, 75-80 ਤੱਕ ਪਹੁੰਚ ਗਈ ਹੈ ਲਿਮਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ
1: ਨੂੰ।
0: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਹੈ। ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜ਼ਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਕਿਹਾ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੂੰ ਉਲਟਾ ਲਟਕਿਆ ਹੋਇਆ ਸੀਗਾ, ਸਾਰੀ ਆਕਰ ਕਰਦਾ ਤੂੰ,
1: ਬਿਲਕੁਲ
0: 10 ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜ ਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ, ਮੈਂ ਇਨੀਸ਼ੀਅਲ ਸਟੱਡੀ ਕਰਨਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚੋਂ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ
1: ਜੀ।
0: ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਹੈ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ, ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ ਜਿਨ੍ਹਾਂ ਨੂੰ ਅੱਜ ਕੱਲ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ, ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾੜੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ, ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
0: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ ਜਿੰਨੇ ਵੀ ਸਿਧਾਂਤ ਹਨ ਉਹ ਅੱਜ ਅਸੀਂ ਘੱਟਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਇਹ ਨੀ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ,
2: ਜੀ ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ, ਕਿਸੇ ਵੀ ਜਿਹੜੇ ਸਰਕਾਰ ਦੇ ਵਿਚ, ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ, ਪੜ੍ਹ ਲਓ, ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ।
0: ਜੀ ਡਾਕਟਰ ਸਾਹਿਬ,
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
0: ਜੀ ਡਾਕਟਰ ਸਾਹਿਬ ਜੀ, ਡਾਕਟਰ ਸਾਹਿਬ ਜੀ, ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ ਬਿਲਕੁਲ। ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਆ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
0: ਬਿਲਕੁਲ
2: ਹੋਇਆ ਹੀ ਆ। ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ, ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਰਨ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ, ਯਾਦ ਲੈ ਗਾਲ ਬਲੇਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਬੱਚੇ ਤਾਂ ਨਹੀਂ, ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਂ ਨਹੀਂ, ਕੱਢ ਕੇ ਪਰੇ ਮਾਰਦੇ ਆ, ਕਿੰਨੀ ਖਰਾਬ ਹੋ ਗਈ। ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ। ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ, ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਂ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਬਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ। ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ। ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਚੈਕਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਦਾ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਕਿ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਔਰ ਇਸੇ ਕਰਕੇ ਸਾਨੂੰ ਘਬਰਾਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਲ ਯਾਦ ਰੱਖਣ ਲਈ। ਕਈ ਵੇਰਾਂ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਂ ਰੱਖਣ ਦੀ ਲੋੜ ਪੈ ਗਈ ਕਿਉਂਕਿ ਸਾਡੇ ਕੋਲ ਇੰਨੇ ਨਾਂ ਹੀ ਨਹੀਂ ਬਚੇ। ਬੱਚਿਆਂ ਦੇ ਨਾਂ ਰੱਖਣ ਤਰ੍ਹਾਂ ਹੁਣ ਚੀਨੂੰ ਚੀਨੂੰ ਮੀਨੂੰ ਕੁਝ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਜਾਂ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਰੱਖਦਾ ਕੋਈ ਹੈ ਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਚੀਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਜੀ ਮਾ ਸਾਹਿਬ, ਅਸੀਂ ਉਹਦਾ ਜਿਹੜੇ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਹੈ ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ। ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ੍ਹ ਦੀ ਹੱਡੀ ਦਾ ਬਣਨਾ। ਰੀੜ੍ਹ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ ਯਾਰ। ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ, ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿਚ, ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ, ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ। ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕਿੰਡ ਪ੍ਰੋਗਰਾਮ ਇਹ ਇੰਟਰਾਯੂਟਰੀਨ ਲਾਈਫ ਦੇ ਵਿਚ ਫਿਫਥ ਵੀਕ ਦੇ ਵਿਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਹੈ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਹੈ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ, ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕੀਅਰ ਸਕਲਟਨ ਸਾਡਾ ਇਹ ਹੈਗਾ ਆ, ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ। ਸੋ ਇਹ ਸੈਕਿੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ, ਜੇ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਡ ਪਾਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਰੀਕਲ ਹਸਲੀ ਦੀ ਹੱਡੀ। ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸ ਵੀਕ ਆਫ ਇੰਟਰਾਯੂਟਰੀਨ ਲਾਈਫ, ਛੇਵਾਂ ਹਫ਼ਤਾ ਇੰਟਰਾਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਵੀ ਅਸੀਂ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ। ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ, ਉਹਦਾ ਪਹਿਲਾ ਦਿਨ ਕਿਹੜਾ ਸੀਗਾ, ਉਸ ਤੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ ਠੀਕ ਹੈ। ਸੋ ਸਿਕਸਥ ਵੀਕ ਆਫ ਇੰਟਰਾਯੂਟਰੀਨ ਲਾਈਫ ਦੇ ਵਿਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿਚ, ਉਹਨਾਂ ਦੇ ਵਿਚੋਂ ਇਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ, ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ੍ਹ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ, ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਬਾਅਦ ਹੈੱਡ ਬਣਦਾ। ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ, ਪਰ ਨਹੀਂ, ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ। ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ, ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਆ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ, ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲੈ ਸਿਰੇਦਾ ਹੈ ਜੀ, ਸਿਰੇਦਾ ਹੈ, ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ। ਸਾਨੂੰ ਕਹਿਣ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਇਹ ਹੱਡੀਆਂ ਹੁੰਦੀਆਂ ਨੇ ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ ਪਰੀ ਮੰਡਨ ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤਾਂ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ ਇਹ ਇਸੇ ਤਰ੍ਹਾਂ ਦਾ ਹੈਗਾ ਆ ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਕ ਹੀ ਹੈਗੀ ਹੈ ਪਰ ਉਹਦੀ ਬੰਕਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ ਰੀੜ ਦੀ ਹੱਡੀ ਚ ਜਾਣੀ ਹੈ ਤੇ ਉਹਨੇ ਇੱਕ ਸੁਰਾਖ ਰੱਖਿਆ ਹੋਇਆ ਉਹਦੇ ਵਿਚ ਠੀਕ ਆ ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ ਇੱਕ ਫਰੰਟਲ ਦੀ ਹੱਡੀ ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ ਇੱਕ ਸੱਜੇ ਪਾਸੇ ਦੀ ਆ ਇੱਕ ਖੱਬੇ ਪਾਸੇ ਦੀ ਆ ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ ਕਿੰਗਰੇ ਇੱਕ ਦੂਜੇ ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ ਘੜੀ ਚੇਨ ਤਾਂ ਨਹੀਂ ਆਉਂਦੀ ਘੜੀਆਂ ਦੇ ਵਿਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿਚ ਜੋੜ ਬਣਾਉਂਦਾ ਹੈ ਨਾ ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ ਬਾਅਦ ਵਿਚ ਇਹਦੇ ਵਿਚ ਕੰਪੈਕਟ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ ਪਹਿਲਾਂ ਇਹ ਕਾਰਟੀਲੇਜੀਨੈਸ ਹੁੰਦਾ ਹੈ ਕਾਰਟੀਲੇਜ ਹੁੰਦੀ ਹੈ ਜਿਹੜੀ ਇਹਦੀ ਹੱਡੀ ਬਣੀ ਨਹੀਂ ਸਖ਼ਤ ਨਹੀਂ ਹੋਈ ਪਿਲਪਿਲੀ ਹੱਡੀ ਹੈ ਅੱਗੇ ਪਿੱਛੇ ਮੂਵ ਕਰਦੀ ਹੈ ਉਹ ਕਾਰਟੀਲੇਜੀਅਸ ਹੁੰਦਾ ਹੈ ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ ਗੈਪ ਫਿਰ ਵੀ ਰਹਿ ਜਾਂਦਾ ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਂ ਦਿਲ ਕਹਿੰਦੇ ਹਾਂ ਜਿਹੜੇ ਪੰਜਾਬੀ ਚ ਤਾਲੂ ਵਾਲਾ ਨੇ ਹਾਂਜੀ ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ ਬਹੁਤਾ ਦੀ ਨਜ਼ਰ ਦੇ ਵਿਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ ਲੇਕਿਨ ਹੁੰਦਾ ਹੈ ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ ਹਨੇਰੀ ਦਾ ਮਤਲਬ ਗੈਸ ਆ ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿਚ ਇਸ ਤਰ੍ਹਾਂ ਗਰਾਰੀਆਂ ਦੇ ਵਿਚ ਨਹੀਂ ਫਟੀਆਂ ਹੋਈਆਂ ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ ਹੇਠੋਂ ਗੈਸ ਬਣੀ ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਵਾਰਾਂ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਦਿਮਾੜਿਆਂ ਦੇ ਸਾਈਡਾਂ ਦੇ ਉੱਪਰ ਸਾਹਮਣੇ ਫਰੰਟ ਦੇ ਵਿਚ ਉਹਨੂੰ ਅਸੀਂ ਕਹਿੰਦੇ ਹਾਂ ਉਬਲਾ UVULA ਉਬਲਾ ਔਰ ਉਸ ਨੂੰ ਪੰਜਾਬੀ ਚ ਕਹਿੰਦੇ ਅਸੀਂ ਕਾਂ ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ ਕੱਸਿਆ ਜਾਣਾ ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ ਇੰਡੀਕੇਸ਼ਨ ਤਾਂ ਅੰਤਰੀਆਂ ਦੇ ਨਾਲ ਸੰਬੰਧਿਤ ਆ ਨਾ ਅੰਦਰੋਂ ਗੈਸ ਬਣੀ ਹੈ ਇੰਡਾਈਜੇਸ਼ਨ ਹੋ ਗਿਆ ਆ ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜਮ ਨਹੀਂ ਕਰ ਸਕਿਆ ਇਹੋ ਜਿਹੀ ਕੰਡੀਸ਼ਨਾਂ ਵਿਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਔਰ ਜਾਂ ਬੁਖਾਰ ਹੋ ਗਿਆ ਹੀ ਜ਼ਿਆਦਾ ਹੋ ਗਈ ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਅਸੀਂ ਇਹਨੂੰ ਕਿਹਾ ਬਈ ਇਹ ਸਾਡਾ ਅੰਦਰ ਦਾ ਥਰਮਾਮੀਟਰ ਹੈ ਇਹ ਸਾਨੂੰ ਬੱਚੇ ਦੇ ਹਾਲਾਤ ਵਿਚ ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਹੈ ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ ਸੋ ਇਹ ਫਰੰਟਲ ਜਿਹੜਾ ਸਾਡਾ ਹੈਗਾ ਆ ਤਾਲੂ ਇਹਦੇ ਸੰਬੰਧ ਚ ਇਹ ਗੱਲ ਸੀਗੀ ਉਸ ਤੋਂ ਬਾਅਦ ਅਸੀਂ ਇਹ ਗੱਲ ਕੀਤੀ ਕਿ ਇੱਕ ਬੋਨ ਐਸੀ ਹੈਗੀ ਹੈ ਜਦੋਂ ਕਿਸੇ ਦੀ ਖੁੱਲੀ ਹੋਈ ਖੋਪੜੀ ਤੁਸੀਂ ਦੇਖੋ ਨਾ ਖੁੱਲੀ ਹੋਈ ਖੋਪੜੀ ਜਿਹੜੀ ਹੈ ਕਿਸੇ ਡੈਡ ਬਾਡੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਮੋਰਚਰੀ ਚ ਪਈ ਹੋਈ ਡੈਡ ਬਾਡੀ ਉਸ ਡੈਡ ਬਾਡੀ ਦੇ ਅੰਦਰ ਇੱਕ ਹੋਰ ਹੱਡੀ ਹੁੰਦੀ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀ ਜਿਹੜੀ ਅੰਦਰ ਦਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਦੀ ਹੈ ਵਾਧੇ ਘਾਟੇ ਨੂੰ ਬੈਲੈਂਸ ਕਰਦੀ ਹੈ ਨਹੀਂ ਤਾਂ ਇੱਕ ਅੰਗ ਜਿਹੜਾ ਕਈ ਅੰਗ ਨੇ ਨਾ ਸਾਡੇ ਸਿਰ ਦੇ ਵਿੱਚ ਤੇ ਇੱਕ ਅੰਗ ਇੱਕ ਪਾਸੇ ਦੂਜੇ ਪਾਸੇ ਹੋ ਜਾਏ ਦੂਜੇ ਪਾਸੇ ਤੀਜੇ ਪਾਸੇ ਹੋ ਜਾਏ ਇਹ ਹੱਡੀਆਂ ਦੀ ਬਾਉਂਡਰੀ ਇੱਕ ਐਸੀ ਇਹ ਸਫੇਨੋਇਡ ਬੋਨ ਅਸੀਂ ਇਹਨੂੰ ਕਹਿੰਦੇ ਹਾਂ ਇਹ ਜਿਹੜੀ ਸਫੇਨੋਇਡ ਬੋਨ ਹੈ ਦਿਖਾਈ ਤੇ ਨਹੀਂ ਦਿੰਦੀ ਪਰ ਇਹ ਉਸ ਬੈਰੀਅਰ ਦਾ ਕੰਮ ਕਰਦੀ ਹੈ ਤਾਂ ਕਿ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਉਹਨਾਂ ਦੀ ਆਪਣੀ ਪੋਜੀਸ਼ਨ ਇੱਕ ਥਾਂ ਤੇ ਸਟੇਬਲ ਰਹੇ ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦਾ ਤਾਂ ਇਹਨੂੰ ਇਹਦੇ ਵਾਸਤੇ ਮੈਨੂੰ ਯਾਦ ਆ ਗਈ ਤੁਸੀਂ ਜਿਹੜਾ ਰੇਲਵੇ ਦਾ ਯਾਰਡ ਹੁੰਦਾ ਨਾ ਜਿੱਥੇ ਆ ਕੇ ਇੰਜਨ ਖੜਾ ਕਰਦੇ ਸੀ ਅਸੀਂ ਇੰਜਨ ਆ ਕੇ ਖੜਾ ਹੋ ਗਿਆ ਉਹਦੇ ਅਗਲੇ ਪਾਸੇ ਇੱਕ ਲੱਕੜ ਦੀ ਲਾਗ ਕੇ ਤੇ ਉਹਦੇ ਇਸ ਤਰ੍ਹਾਂ ਦੇ ਥੰਮਲੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਇੰਜਨ ਜਾ ਕੇ ਵੱਜਦਾ ਆ ਤੇ ਉਹ ਜਿਹੜੀ ਸਪੋਰਟ ਹੈ ਉਹਦੇ ਸਪੋਰਟ ਦੇ ਨਾਲ ਲੱਗ ਜਾਂਦਾ ਵੀ ਇੱਥੇ ਖੜਾ ਹੋ ਅੰਦਰ ਦੇ ਅੰਗ ਸੁਕੜਦੇ ਵੀ ਆ ਅੰਦਰ ਦੇ ਅੰਗ ਫੈਲਦੇ ਵੀ ਆ ਔਰ ਉਹਨਾਂ ਫੈਲਣ ਵਾਲਿਆਂ ਨੂੰ ਉਹਨਾਂ ਨੂੰ ਸੁਕੜਨ ਵਾਲਿਆਂ ਨੂੰ ਸਟੇਬਲ ਕਰਨ ਵਾਸਤੇ ਇਸ ਹੱਡੀ ਦਾ ਬਹੁਤ ਵੱਡਾ ਯੋਗਦਾਨ ਆ ਜਿਹਨੂੰ ਅਸੀਂ ਸਫੇਨੋਇਡ ਬੋਨ ਕਹਿੰਦੇ ਹਾਂ ਔਰ ਇਹ ਆਮ ਤੌਰ ਤੇ ਸਾਡੇ ਨੱਕ ਦੇ ਬੈਕ ਸਾਈਡ ਤੇ ਸਾਨੂੰ ਦਿਖਾਈ ਨਹੀਂ ਦਿੰਦੀ ਉਸ ਤੋਂ ਬਾਅਦ ਇੱਕ ਅਸੀਂ ਕਹਿੰਦੇ ਹਾਂ ਆ ਲੋਕਾਂ ਤੋਂ ਬਹੁਤਾ ਸੁਣਿਆ ਨਾ ਤੁਸੀਂ ਮੇਰੀਆਂ ਤਾਂ ਉੱਲਾਂ ਪੈਂਦੀਆਂ ਨੇ ਜੀ ਉਲਪੜੀਆਂ ਵੱਜਦੀਆਂ ਨੇ ਜਾਂ ਉੱਲਾਂ ਪੈਂਦੀਆਂ ਨੇ ਆਮ ਲਫ਼ਜ਼ ਸੁਣਿਆ ਹੋਣਾ ਤੁਸੀਂ ਔਰ ਇਹ ਵੀ ਬੇਸਿਕਲੀ ਇਹਨੂੰ ਅਸੀਂ ਟੈਂਪੋਰਲ ਬੋਨ ਕਹਿੰਦੇ ਹਾਂ ਦੋਵੇਂ ਪਾਸੇ ਹੈਗੀ ਹੈ ਕੰਨਾਂ ਤੇ ਅੱਖਾਂ ਦੇ ਵਿਚਕਾਰ ਇਹਦੀ ਜਗ੍ਹਾ ਹੈਗੀ ਹੈ ਔਰ ਇਹ ਵੀ ਜ਼ਿਆਦਾਤਰ ਆਮ ਤੌਰ ਤੇ ਪਹਿਲਾਂ ਕਾਰਟੀਲੇਜ ਜਿਨਸ ਹੀ ਰਹਿੰਦੀ ਹੈ ਭਾਵ ਹਾਰਡ ਬੋਨ ਨਹੀਂ ਕਾਰਟੀਲੇਜ ਸੋਫਟ ਬੋਨ ਹੁੰਦੀ ਹੈ ਤੇ ਉਲਟੀ ਉਲਟੀ ਜਿਵੇਂ ਅਸੀਂ ਬੁੱਢੇ ਹੁੰਦੇ ਹਾਂ ਉਵੇਂ ਇਹ ਹਾਰਡ ਬੋਨ ਦੇ ਵਿਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਸਟਾਰਟਿੰਗ ਦੇ ਵਿਚ ਇਹ ਵੀ ਉਹ ਸਾਡੇ ਉਤਲੇ ਤਾਲੂ ਦੇ ਵਾਂਗ ਹੀ ਹੁੰਦੀ ਹੈ ਅਸੀਂ ਇਹਨੂੰ ਇੱਕ ਤਰ੍ਹਾਂ ਦਾ ਫੌਂਕਾ ਸਮਝ ਸਕਦੇ ਹਾਂ ਤੇ ਕਾਰਨ ਕੀ ਆ ਕਿ ਜਦੋਂ ਬ੍ਰੇਨ ਦੇ ਵਿਚ ਅੰਦਰ ਵਾਲਾ ਪ੍ਰੈਸ਼ਰ ਵਧਿਆ ਉਸ ਵੇਲੇ ਇਸ ਪ੍ਰੈਸ਼ਰ ਨੂੰ ਅਸੀਂ ਇੱਥੇ ਜਿਵੇਂ ਤੁਸੀਂ ਨਬਜ਼ ਦੇਖਦੇ ਹੋ ਨਾ ਨਬਜ਼ ਦੇਖਦੇ ਹੋ ਤੁਸੀਂ ਰਿਸਟ ਆਪਦੇ ਇਸ ਹੱਥ ਦੇ ਪਿਛਲੇ ਪਾਸੇ ਉਸ ਗੁੱਟ ਤੋਂ ਇਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਦਿਲ ਟਕ ਟਕ ਟਕ ਟਕ ਕਰ ਰਿਹਾ ਔਰ ਇਹ ਦੋਵੇਂ ਪਾਸੇ ਹੁੰਦੀ ਨਾਰਮਲ ਤੌਰ ਤੇ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ ਪਰ ਜਿਵੇਂ ਹੁਣ ਪਲਸ ਦਾ ਸਾਨੂੰ ਪਤਾ ਤੇ ਨਹੀਂ ਨਾ ਲੱਗਦਾ ਜਦੋਂ ਤੁਸੀਂ ਚੈੱਕ ਕਰਦੇ ਹਾਂ ਪ੍ਰੈਸ਼ਰ ਪਾਉਣੇ ਆ ਉਹਦੇ ਤੇ ਤਾਂ ਹੀ ਪਤਾ ਲੱਗਦਾ ਨਾ ਇਸੇ ਤਰ੍ਹਾਂ ਹੀ ਜਿਹੜੀ ਸਫੇਨੋਇਡ ਬੋਨ ਹੈਗੀ ਹੈ ਇਹ ਸੋਰੀ ਟੈਂਪੋਰਲ ਬੋਨ ਹੈਗੀ ਹੈ ਇਹਨਾਂ ਦਾ ਕੰਮ ਦੋਵੇਂ ਪਾਸਿਓਂ ਹੀ ਸਾਨੂੰ ਇੱਕ ਇਸ ਤਰ੍ਹਾਂ ਦਾ ਸਿਗਨਲ ਦੇਣਾ ਹੈ ਕਿ ਅੰਦਰ ਕੀ ਚੱਲ ਰਿਹਾ ਹਾਲਾਂਕਿ ਬੋਨ ਹੈ ਜਿਹੜੀ ਕਿ 50-60 ਸਾਲ ਤੋਂ ਬਾਅਦ ਉਹ ਹਾਰਡ ਬੋਨ ਚ ਕਨਵਰਟ ਹੋ ਜਾਂਦੀ ਹੈ ਔਰ ਫਿਰ ਸਾਨੂੰ ਬਹੁਤੀਆਂ ਅੰਦਰ ਦੀਆਂ ਗੱਲਾਂ ਦਾ ਪੱਕਾ ਪਤਾ ਨਹੀਂ ਲੱਗਦਾ ਕਾਰਨ ਕੀ ਹੈ ਕੁਦਰਤ ਨੇ ਅੰਦਰ ਹੀ ਉਸ ਤਰ੍ਹਾਂ ਬਣਾਇਆ ਹੋਇਆ ਤੇ ਉਸ ਵੇਲੇ ਸਾਡੇ ਸਰੀਰ ਦੇ ਵਿਚ ਰੀਟ੍ਰੋਗ੍ਰੈਸਿਵ ਚੇਂਜਸ ਉਹਨੂੰ ਕਹਿੰਦੇ ਹਾਂ ਰੀਟ੍ਰੋਗ੍ਰੈਸਿਵ ਇੱਕ ਹੁੰਦੀ ਨਾ ਪ੍ਰੋਗ੍ਰੈਸਿਵ ਤੇ ਦੂਜਾ ਹੁੰਦਾ ਰੀਟ੍ਰੋਗ੍ਰੈਸਿਵ ਪ੍ਰੋਗ੍ਰੈਸਿਵ ਤਾਂ ਇਹ ਹੈ ਵੀ ਸਰੀਰ ਵੱਧ ਰਿਹਾ ਬੱਚਾ ਜਵਾਨ ਹੋ ਰਿਹਾ ਦੂਸਰੀ ਹੁੰਦੀ ਹੈ ਰੀਟ੍ਰੋਗ੍ਰੈਸਿਵ ਪਹਿਲਾਂ ਹੀ ਹੁਣ ਪੁੱਟਾ ਹੋ ਗਿਆ ਹੁਣ ਇਹਨੇ ਹੋਰ ਵਧਣਾ ਕਿਤੇ ਬੁੱਢੇ ਨੂੰ ਕੋਈ ਗੱਲ ਨਹੀਂ ਘਿਓ ਪਾ ਕੇ ਨਹੀਂ ਦੇਣ ਦੀ ਲੋੜ ਇਹਦੀ ਕਿਹੜੀ ਹੱਡੀ ਵਧਣੀ ਆਮ ਬੁੱਢੀ ਚ ਆਪਾਂ ਬੁੱਢਾ ਦੇ ਕਹਿੰਦੇ ਹਾਂ ਤੇ ਮੇਰੇ ਕਿਸੇ ਤੋਂ ਪਾਵੇ ਆ ਇਹ ਉਸ ਵੇਲੇ ਸਮੇਂ ਇਹ ਜਿਹੜੀ ਹੱਡੀ ਆ ਉਸ ਵੇਲੇ ਹਾਰਡ ਹੋ ਜਾਂਦੀ ਹੈ ਤੇ ਜਿਹੜੀ ਕੰਮ ਜਿਹੜੀ ਇੰਡੀਕੇਸ਼ਨ ਸਾਨੂੰ ਇਹ ਪਹਿਲਾਂ ਜਵਾਨੀ ਦੇ ਸਮੇਂ ਦੇ ਰਹੀ ਹੁੰਦੀ ਹੈ ਉਹ ਫਿਰ ਬੁੱਢਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਤੇ ਫਿਰ ਬੁੱਢਿਆਂ ਦੇ ਵੀ ਮੇਰਾ ਸਿਰ ਬੋਰਾ ਹੋ ਗਿਆ ਮੈਨੂੰ ਸਮਝ ਨਹੀਂ ਲੱਗਦੀ ਮੈਂ ਸੁਣਦਾ ਨਹੀਂ ਕਿਉਂਕਿ ਕੰਨਾਂ ਤੇ ਵੀ ਓਪਰੇਸ਼ਨ ਪਾਉਂਦੀ ਹੈ ਤੇ ਇਸ ਕਰਕੇ ਇਹ ਜਿਹੜੀ ਸਾਡੀ ਟੈਂਪੋਰਲ ਬੋਨ ਆ ਇਹ ਦੋ ਟੈਂਪੋਰਲ ਬੋਨ ਹੁੰਦੇ ਨੇ ਤੇ ਹੁਣ ਜੇ ਅਸੀਂ ਇਹਨਾਂ ਦੀ ਗਿਣਤੀ ਕਰੀਏ ਤੇ ਫਰੰਟਲ ਇੱਕ ਆਕਸੀਪੀਟਲ ਇੱਕ ਦੋ ਹੋ ਗਈਆਂ ਪੈਰਾਈਟਲ ਦੋ ਹੋ ਗਈਆਂ ਚਾਰ ਹੋ ਗਈਆਂ ਔਰ ਸਫੇਨੋਇਡ ਇੱਕ ਹੋ ਗਈ ਪੰਜ ਹੋ ਗਈਆਂ ਟੈਂਪੋਰਲ ਬੋਨ ਜਿਹੜੀਆਂ ਨੇ ਉਹ ਦੋ ਹੋ ਗਈਆਂ ਟੋਟਲ ਹੋ ਗਈਆਂ ਸੱਤ ਆਹ ਜਿਹੜਾ ਸਾਡਾ ਗੁੰਬਦ ਹੈ ਨਾ ਗੁਰਦੁਆਰੇ ਦਾ ਉੱਪਰਵਾ ਇਹ ਸਾਰਾ ਇਹਨਾਂ ਸੱਤ ਹੱਡੀਆਂ ਦਾ ਬਣਿਆ ਹੋਇਆ ਔਰ ਉਸ ਤੋਂ ਬਾਅਦ ਇਹਦੇ ਵਿਚ ਹੋਰ ਹਿੱਸੇ ਜਿਹਨੂੰ ਬੇਸਿਕਲੀ ਇਹਦੇ ਵਿੱਚ ਹੀ ਆਇਆ ਨਾ ਇਹਦਾ ਮਤਲਬ ਹੈ ਵੀ ਸ਼ੇਸ ਦੀਆਂ ਹੱਡੀਆਂ ਵੱਖਰੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕਰਨਾ ਪਏਗਾ ਹਾਲਾਂਕਿ ਉਹ ਗਲੋਬ ਦਾ ਹਿੱਸਾ ਹੈ ਉਸ ਹੈਡ ਦਾ ਹਿੱਸਾ ਹੈਗੀਆਂ ਔਰ ਇਹ ਪਰ ਆਸਾਨੀ ਨਾਲ ਸਮਝ ਸਕੀਏ ਹਾਲਾਂਕਿ ਇਹ ਸਾਹਮਣੇ ਪਾਸੇ ਤੋਂ ਗਲੋਬ ਦੀ ਸ਼ਕਲ ਬਣਾਉਣ ਵਾਸਤੇ ਵੱਖਰੇ ਤੌਰ ਤੇ ਲਾਈਆਂ ਹੋਈਆਂ ਹੱਡੀਆਂ ਨੇ ਪਰ ਅਸੀਂ ਇਹਨੂੰ ਪੜ੍ਹਨ ਲਈ ਯਾਦ ਰੱਖਣ ਲਈ ਫੇਸ ਕਹਿ ਦਿੱਤਾ ਹੁਣ ਫੇਸ ਦੇ ਵਿਚ ਸਭ ਤੋਂ ਪਹਿਲਾਂ ਕੀ ਆ ਜਾਂਦਾ ਪੂਰੇ ਦਾ ਪੂਰਾ ਜਿਹੜਾ ਫੇਸ ਦਾ ਢਾਂਚਾ ਹੈਗਾ ਆ ਉਹਦੇ ਵਿਚ ਆਹ ਸਭ ਤੋਂ ਉੱਪਰ ਵਾਲਾ ਜਿੱਥੇ ਦੰਦ ਸਾਡੇ ਲੱਗਦੇ ਨੇ ਇਹਨੂੰ ਇਹ ਮੈਗਜ਼ੀਲਾ ਕਹਿੰਦੇ ਆ ਉੱਪਰ ਵਾਲੇ ਦੰਦ ਜਿਸ ਹੱਡੀ ਦੇ ਨਾਲ ਲੱਗਦੇ ਨੇ ਇਹ ਗੋਲਾਈ ਦੇ ਵਿਚ ਜਾਂਦੀ ਆ ਪਿਛਲੇ ਪਾਸੇ ਕੰਨਾਂ ਦੇ ਨੇੜੇ ਇੱਕ ਜੋੜ ਹੈਗਾ ਆ ਔਰ ਉਸ ਜੋੜ ਤੱਕ ਇਹ ਹੱਡੀ ਪਹੁੰਚਦੀ ਹੈ ਗੋਲਾਈ ਦੇ ਵਿਚ ਇਹਦੇ ਵਿਚ ਹੀ ਉੱਪਰ ਵਾਲੇ ਦੰਦ ਜਿਹੜੇ ਨੇ ਉਹ ਫਿੱਟ ਹੁੰਦੇ ਨੇ ਔਰ ਇਹਦੇ ਦੋ ਹਿੱਸੇ ਮੈਂ ਦੱਸਿਆ ਸੀ ਕਿ ਬਹੁਤ ਸਾਰੇ ਅੰਗ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਓਸੀਫਿਕੇਸ਼ਨ ਕਹਿੰਦੇ ਹਾਂ ਅਲੱਗ ਅਲੱਗ ਥਾਵਾਂ ਤੋਂ ਇਹਦੀ ਓਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਲਟੀਮੇਟ ਉਹ ਆਪਸ ਆ ਕੇ ਜੁੜਦੇ ਨੇ ਪਰ ਜੇ ਕਿਸੇ ਦੀ ਮੈਗਜ਼ੀਲਾ ਬੋਨ ਆਪਸ ਨਾ ਜੁੜੇ ਅਖੀਰ ਤੱਕ ਜਾ ਕੇ ਵੀ ਜੰਮ ਪਿਆਇਆ ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਕਲੈਫਟ ਪਲੇਟ ਜਾਂ ਕਲੈਫਟ ਲਿਪ ਆ ਜਿਹੜਾ ਬੁੱਲ ਫਟਿਆ ਹੁੰਦਾ ਕਈਆਂ ਦਾ ਕਈ ਦੀ ਪਲੇਟ ਹੀ ਫਟੀ ਹੁੰਦੀ ਹੈ ਉਹ ਸੀਰੀਅਸ ਗੱਲ ਹੈਗੀ ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਤੇ ਇਹ ਮੈਗਜ਼ੀਲਰੀ ਬੋਨ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਓਸੀਫਾਈ ਹੋ ਕੇ ਫਰੰਟ ਤੱਕ ਆਉਂਦੀ ਹੈ ਤੇ ਕਈ ਵਾਰ ਫਰੰਟ ਤੇ ਜੋੜ ਕੰਪੈਕਟ ਨਹੀਂ ਹੁੰਦਾ ਦੂਰ ਰਹਿ ਜਾਂਦੀ ਹੈ ਔਰ ਇਸ ਹੱਡੀ ਦਾ ਅੱਜ ਜਿਹੜੀਆਂ ਗੱਲਾਂ ਨੇ ਸਾਡੀਆਂ ਇਹ ਵੀ ਇਸ ਪੋਰਸ਼ਨ ਦੇ ਵਿਚੋਂ ਬਣਦੀਆਂ ਨੇ ਔਰ ਜਿਹੜਾ ਇਸ ਹੱਡੀ ਦੇ ਉੱਪਰ ਇੱਕ ਉਭਾਰ ਹੈ ਨਾ ਦੋਵੇਂ ਪਾਸੇ ਅੱਜ ਗੱਲਾਂ ਦਾ ਉੱਚਾ ਹਿੱਸਾ ਹੈ ਜਿਹੜਾ ਇਸ ਉਭਾਰ ਨੂੰ ਅਸੀਂ ਜਾਈਗੋਮੈਟਿਕ ਔਰ ਇਹ ਵੀ ਦੋਵੇਂ ਪਾਸੇ ਹੋ ਗਿਆ ਇੱਕ ਤਾਂ ਅਸੀਂ ਮੈਗਜ਼ੀਲਾ ਕਹਿ ਦਿੱਤੀ ਵੀ ਦੋ ਹੋ ਗਈਆਂ ਸੱਜੇ ਸੱਪੇ ਦੀ ਵੀ ਹੋ ਗਈ ਵਿਚਕਾਰ ਆ ਕੇ ਜੁੜਦੀਆਂ ਇੱਕ ਇਹਦੇ ਉੱਪਰ ਜਿਹੜਾ ਗੱਲਾਂ ਦੇ ਉੱਪਰ ਜਿਹੜਾ ਉਭਾਰ ਜਿਹਾ ਬਣਿਆ ਹੋਇਆ ਹੈ ਇਹਨੂੰ ਅਸੀਂ ਕਹਿ ਦਿੱਤਾ ਜਾਈਗੋਮੈਟਿਕ ਪ੍ਰੋਸੈਸ ਪ੍ਰੋਸੈਸ ਕਹਿ ਲਈਏ ਟਿੱਬਾ ਕਹਿ ਲਓ ਜਾਈਗੋਮੈਟਿਕ ਟਿੱਬਾ ਜਿਹੜਾ ਬਣਿਆ ਹੋਇਆ ਆ ਇਹ ਦੋਵੇਂ ਪਾਸੇ ਹੀ ਹੈਗਾ ਇਹਦਾ ਮਤਲਬ ਦੋ ਇਹ ਹੋ ਗਏ ਇਸੇ ਤਰ੍ਹਾਂ ਹੀ ਪੀਠਾਂ ਵਾਲਾ ਜਬਾੜਾ ਜਿਹੜਾ ਸਾਡਾ ਬਣਿਆ ਹੋਇਆ ਹੈ ਅੱਜ ਜਿੰਨਾ ਜੀ ਹਲੇ ਦੰਦ ਲੱਗਦੇ ਨੇ ਹੈ ਇਹ ਵੀ ਉਸੇ ਤਰ੍ਹਾਂ ਦੀ ਗੁਲਾਈ ਵਾਲਾ ਇਹ ਵੀ ਪਿਛਲੇ ਪਾਸੇ ਜਾ ਕੇ ਕੰਨਾਂ ਦੇ ਹੇਠਲੇ ਪਾਸੇ ਜਾ ਆਪਸ ਜੁੜਦੇ ਨੇ ਜਿਹੜਾ ਮੈਗਜ਼ੀਲੋ ਮੈਂਡੀਕੁਲਰ ਜੁਆਇੰਟ ਜਿੱਥੇ ਇਹ ਦੋਵੇਂ ਆਪਸ ਜਾ ਕੇ ਜੁੜਦੇ ਨੇ ਔਰ ਇਹ ਜੁੜਦੇ ਇਸ ਤਰ੍ਹਾਂ ਦੇ ਨੇ ਬਈ ਫਿਕਸ ਜੁਆਇੰਟ ਇਹ ਨਹੀਂ ਹੁੰਦਾ ਜਿਵੇਂ ਕੋਈ ਕੁੜੀ ਦੇ ਵਿਚ ਜਿਵੇਂ ਤੁਸੀਂ ਟਰਾਲੀ ਜੇ ਆ ਕੇ ਟਰੈਕਟਰ ਆ ਕੇ ਟਰਾਲੀ ਫਿਕਸ ਕਰਦੇ ਹੋ ਨਾ ਟਰਾਲੀ ਫਿਕਸ ਹੋ ਜਾਂਦੀ ਹੁੱਕ ਲੱਗੀ ਹੁੰਦੀ ਹੈ ਇਸ ਟਾਈਪ ਦਾ ਜੁਆਇੰਟ ਹੈਗਾ ਜੁਆਇੰਟ ਦੀ ਵੀ ਆਪਾਂ ਕੱਲ ਚੈਪਟਰ ਦਾ ਹੱਗ ਕਰਾਂਗੇ ਕਿਸ ਕਿਸ ਟਾਈਪ ਦੇ ਸਾਡੇ ਕੋਲ ਜੁਆਇੰਟ ਹੈਗੇ ਨੇ ਕਿਵੇਂ ਕਿਵੇਂ ਉਹ ਕੰਮ ਕਰਦੇ ਨੇ ਸੋ ਇੱਥੇ ਇਸ ਤਰ੍ਹਾਂ ਆ ਵੀ ਇਹ ਆਪਸ ਉਹ ਫਸ ਜਾਂਦੇ ਨੇ ਕਿਉਂਕਿ ਅਸੀਂ ਜਬਾੜੇ ਨੂੰ ਫਲਾਉਣਾ ਨੀ ਹੁੰਦਾ ਚਬਾਉਂਦੇ ਆ ਖਾਂਦੇ ਆ ਪੀਂਦੇ ਆ ਮੂੰਹ ਖੋਲਦੇ ਆ ਉੱਚੀ ਹੇਕ ਲਾਉਣੀ ਦੋਵੇਂ ਬੋਲਦੇ ਆ ਸੋ ਉਹ ਜਿਹੜਾ ਜੁਆਇੰਟ ਹੁੰਦਾ ਆ ਹੇਠਾਂ ਵਾਲੇ ਜਬਾੜੇ ਦਾ ਤੇ ਉੱਪਰ ਵਾਲੇ ਜਬਾੜੇ ਦਾ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਫਿੱਟ ਹੁੰਦੇ ਨੇ ਕਿ ਉਹਦੇ ਚ ਫਲੈਕਸੀਬਿਲਿਟੀ ਹੁੰਦੀ ਹੈ ਖੇਲ ਸਕਦੇ ਨੇ ਇੱਕ ਦੂਜੇ ਦੇ ਨਾਲ ਖੇਲਣ ਦਾ ਉਹਨਾਂ ਦਾ ਕੰਮ ਹੋ ਜਾਂਦਾ ਪਰ ਕਈਆਂ ਦੇ ਨਾ ਤੁਸੀਂ ਸੁਣਿਆ ਹੋਣਾ ਵੀ ਜਬਾੜੇ ਚ ਦਰਦ ਹੋਣ ਲੱਗ ਪਏ ਕੰਨਾਂ ਦੇ ਵਿੱਚ ਇਸ ਥਾਂ ਤੇ ਦਰਦ ਖਾਸ ਤੌਰ ਤੇ ਜਿਹਨਾਂ ਦੀ ਜਿਸਮ ਫੀਸ ਨਿਕਲਦਾ ਉਹ ਵਧੇ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਈਆਂ ਦੇ ਗਲੇ ਖਰਾਬ ਹੋ ਜਾਂਦੇ ਨੇ ਉਸ ਵੇਲੇ ਵੀ ਜੁਆਇੰਟ ਉੱਪਰ ਪ੍ਰੈਸ਼ਰ ਪੈਂਦਾ ਹੈਗਾ ਆ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਲੱਗ ਅਲੱਗ ਪੇਨ ਇੱਥੇ ਦਰਦ ਹੋਣ ਤੇ ਬਹੁਤ ਸਾਰੇ ਹੋਰ ਕਾਰਨ ਕੰਨਾਂ ਚ ਪ੍ਰੋਬਲਮ ਹੋ ਗਈ ਤਾਂ ਵੀ ਇਸ ਮੈਂਡੀਬਲਰ ਜੋਨ ਜੁਆਇੰਟ ਪੇਨ ਹੋਣੀ ਹੈ ਟੌਨਸਲਜ਼ ਹੋ ਗਏ ਤਾਂ ਵੀ ਇਸ ਜੁਆਇੰਟ ਦੇ ਵਿੱਚ ਪੇਨ ਹੋਣੀ ਹੈ ਔਰ ਇਸ ਕਰਕੇ ਵੱਖ ਵੱਖ ਕਾਰਨਾਂ ਕਰਕੇ ਵੀ ਇਹਨੂੰ ਬੇਚਾਰੀ ਨੂੰ ਇਸ ਮੋੜ ਨੂੰ ਸਫ਼ਰ ਕਰਨਾ ਪੈਂਦਾ ਆ ਸੋ ਮੈਗਜ਼ੀਲੋ ਮੈਂਡੀਪੁਲਰ ਜੁਆਇੰਟ ਹੈਗਾ ਆ ਜਿਹੜਾ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਪਿਛਲੇ ਪਾਸੇ ਜੋੜਦਾ ਹੈ ਜਾਈਕੋਮੈਟਿਕ ਦਾ ਮੈਂ ਪ੍ਰੋਸੈਸ ਇਸ ਟਿੱਬੇ ਦਾ ਨਾਂ ਲੈ ਦਿੱਤਾ ਇਹਨਾਂ ਹੱਡੀਆਂ ਦੇ ਉੱਪਰ ਸਰਾਈਕਲ ਬੋਨ ਜਿਹੜੀ ਹੈਗੀ ਹੈ ਉਹਨਾਂ ਦੇ ਉੱਪਰ ਉਭਰਿਆ ਹੋਇਆ ਕਿ ਟਿੱਬਾ ਹੈਗਾ ਆ ਉਸ ਤੋਂ ਬਾਅਦ ਇੱਕ ਹੋਰ ਬੋਨ ਹੈਗੀ ਆ ਜਿਹੜੀ ਸਾਨੂੰ ਆਮ ਓਪਨ ਸਾਹਮਣੇ ਬਾਹਰੋਂ ਨਹੀਂ ਦਿਖਿਆ ਜਿੱਥੇ ਤੁਸੀਂ ਵੇਖਦੇ ਹੋ ਨਾ ਵੀ ਤੁਹਾਡੀਆਂ ਅੱਖਾਂ ਆ ਕੇ ਜੁੜਦੀਆਂ ਨੇ ਅੱਖਾਂ ਦੇ ਵਿਚਕਾਰ ਆ ਕੇ ਜਿੱਥੇ ਨੱਕ ਦੀ ਬ੍ਰਿਜ ਹੈਗੀ ਹੈ ਉਹਦੇ ਹੇਠਾਂ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ ਉਹਦਾ ਨਾਂ ਰੱਖਿਆ ਸੀ ਇਸਮਾਇਡ ਬੋਨ ਬੇਸਿਕਲੀ ਉਹਦਾ ਪਰਪਜ਼ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ ਆ ਲੋਕ ਆਉਂਦੇ ਨਾ ਮੇਰਾ ਤਾਂ ਫਿਰ ਉਹ ਰੇਸ਼ਾ ਡਿੱਗਦਾ ਆ ਬਾਤ ਸੁਣਨ ਵਾਲੀ ਹੈ ਧਿਆਨ ਵਾਲੀ ਆਮ ਲੋਕ ਕਹਿੰਦੇ ਨੇ ਮੈਨੂੰ ਤਾਂ ਫਿਰੋਂ ਕੇਰਾ ਪੈਂਦਾ ਆ ਮੈਨੂੰ ਤਾਂ ਰੇਸ਼ਾ ਡਿੱਗਦਾ ਆ ਪਰ ਅਸਲ ਗੱਲ ਮੇਰੇ ਵੀਰ ਆ ਜਿਹੜੀ ਬੋਨ ਹੈ ਨਾ ਸਮਾਇਡ ਬੋਨ ਇਹ ਤੁਹਾਡੇ ਸਿਰ ਨਾਲ ਉਹ ਇਸ ਨੱਕ ਨੂੰ ਸੈਪਰੇਟ ਕਰ ਲਈ ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਸਿਰ ਦੇ ਕੰਮ ਹੈ ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰ ਦੇ ਕੋਈ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮ ਦੇ ਨਾਲ ਰਿਜਣੀ ਸ਼ੁਰੂ ਹੋਈ ਰਿਜਦੀ ਹੈ ਤੇ ਗੈਸ ਬਣੂਗੀ ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਵੀ ਇਹ ਗੈਸ ਰਸਤੇ ਹੇਠਾਂ ਨਿਕਲ ਜਾਵੇ ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ ਮੂੰਹ ਤੋਂ ਗੋਸ਼ੀ ਹੇਠਾਂ ਜਾਂਦੀ ਹੈ ਤੇ ਐਪੀ ਗਲੋਬਿਕ ਏਰੀਆ ਹੈਗਾ ਐਪੀ ਗਲੋਬਿਕ ਤੋਂ ਹੇਠਾਂ ਜਾਂਦੀ ਹੈ ਤੇ ਡਾਇਫ੍ਰੈਗਮੈਟਿਕ ਏਰੀਆ ਜਿਹਦੇ ਬਾਰਡਰ ਬਣਿਆ ਹੋਇਆ ਛਾਤੀ ਦਾ ਤੇ ਪੇਟ ਦਾ ਉਹ ਬਾਰਡਰ ਏਰੀਆ ਹੈਗਾ ਆ ਉਸ ਤੋਂ ਹੇਠਾਂ ਜਾਂਦੀ ਹੈ ਤੇ ਫਿਰ ਕਾਰਡੀਓ ਕੋਆਰੀਫਿਸ ਹੈਗਾ ਉਹ ਦਰਵਾਜ਼ਾ ਹੈਗਾ ਜਿੱਥੇ ਮੇਦੇ ਦੇ ਨਾਲ ਖੁਰਾਕ ਵਾਲੀ ਨਾਲੀ ਜੁੜਦੀ ਹੈ ਉਸ ਤੋਂ ਮੇਦੇ ਤੋਂ ਬਾਹਰ ਜਾਂਦੀ ਹੈ ਤੇ ਇੱਕ ਹੋਰ ਜਿੱਥੇ ਆਂਤਰੀਆਂ ਨਾਲ ਜੁੜਦਾ ਮੇਦਾ ਉਹਨੂੰ ਪਾਇਲੋਰਿਕ ਦਰਵਾਜ਼ਾ ਕਹਿੰਦੇ ਆ ਇਸੇ ਤਰ੍ਹਾਂ ਵੱਖਰੇ ਵੱਖਰੇ ਟਾਈਪ ਦੇ ਦਰਵਾਜ਼ੇ ਹਨ ਅਲਟੀਮੇਟ ਜਦੋਂ ਗੈਸ ਲਗਾਤਾਰ ਬਣਨੀ ਸ਼ੁਰੂ ਹੋ ਜਾਂਦੀ ਹੈ ਪਰ ਬੱਚੇ ਦੇ ਵਿੱਚ ਹੁੰਦੀ ਸੋਫਟ ਜੰਮਦਾ ਉਦੋਂ ਸਾਰਾ ਕੁਝ ਸੋਫਟ ਹੁੰਦਾ ਤੇ ਰੇਅਰ ਦਰਵਾਜ਼ੇ ਸਾਰੇ ਇਹ ਗੈਸ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਔਰ ਇਹ ਜਦੋਂ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਉੱਪਰ ਲਿੰਕ ਜਿਹਦੇ ਨਾਲ ਆ ਲੈਰਿੰਗ ਟਿਊਬ ਸਾਹ ਵਾਲੀ ਨਾਲੀ ਜਿਹੜੀ ਬਾਹਰਲੇ ਪਾਸੋਂ ਨੱਕ ਨਾਲ ਜੁੜ ਕੇ ਤੇ ਪਿਛਲੇ ਪਾਸੇ ਫੇਫੜਿਆਂ ਨਾਲ ਜੁੜਦੀ ਹੈ ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਤੋਂ ਜਾ ਕੇ ਹੇਠਾਂ ਮੇਦੇ ਨਾਲ ਜੁੜਦੀ ਹੈ ਇਹਨਾਂ ਦਾ ਆਪਸ ਵਿੱਚ ਜੰਕਸ਼ਨ ਹੈਗਾ ਆ ਤਾਂ ਲੋਕ ਨੂੰ ਕਿਹਾ ਹੈਗਾ ਸੀ ਪਰ ਜੋ ਦੱਸਣਾ ਮੈਂ ਚਾਹੁੰਦਾ ਇਸ ਵਾਰਡ ਬੋਨ ਦੇ ਸੰਬੰਧ ਦੇ ਵਿੱਚ ਕਿ ਇਹ ਉਸ ਬ੍ਰੇਨ ਵਾਲੇ ਕੰਮ ਨੂੰ ਸੈਪਰੇਟ ਕਰਦੀ ਬਾਡੀ ਲੱਗੇ ਜਾ ਕੇ ਆ ਸਾਡੀ ਵਾਟਿਆ ਇਸ ਬਾਅਦ ਤੇਰਾ ਇਸ ਕੋਈ ਸੰਬੰਧ ਨਹੀਂ ਹੈਗਾ ਅੰਦਰੋਂ ਜਿਹੜੀ ਗੈਸ ਬਣਦੀ ਆ ਉਹੀ ਗੈਸ ਜਦੋਂ ਨੱਕ ਰਹੀ ਪਾਸ ਹੁੰਦੀ ਹੈ ਠੰਡੀ ਹੁੰਦੀ ਹੈ ਦਿਖਦਾ ਰੇਸ਼ਾ ਬਣ ਕੇ ਮੈਨੂੰ ਤੇਰਾ ਪੈਂਦਾ ਜੀ ਸਿਰ ਤੋਂ ਹਾਲਾਂਕਿ ਸਿਰ ਵਿੱਚੋਂ ਨਹੀਂ ਨਿਕਲੀ ਹੁੰਦੀ ਜਿਹੜੇ ਵੀ ਲੋਕ ਇਸ ਵੇਲੇ ਸੁਣ ਰਹੇ ਨੇ ਉਹ ਇਸ ਗੱਲ ਨੂੰ ਸਮਝ ਲਓ ਕਿ ਜਦੋਂ ਵੀ ਤੁਹਾਨੂੰ ਕੇਰਾ ਪੈਂਦਾ ਜਦੋਂ ਵੀ ਤੁਹਾਨੂੰ ਰੇਸ਼ਾ ਦਿਖਦਾ ਜਾ ਚਾਹੇ ਨੱਕ ਦੇ ਰਾਹੀਂ ਬਾਹਰ ਦਿਖੇ ਚਾਹੇ ਗਲੇ ਰਾਹੀਂ ਕੰਘਾੜਾ ਦੇ ਰਾਹੀਂ ਨਿਕਲੇ ਜਾਂ ਚਾਹੇ ਸਵੇਰੇ ਉੱਠਦਿਆਂ ਤੁਹਾਡਾ ਸਾਹ ਉੱਠਾ ਹੋ ਜਾਵੇ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਤੁਹਾਡਾ ਪੇਟ ਖਰਾਬ ਆ ਤੁਹਾਡਾ ਜਿਹੜਾ ਹਾਜ਼ਮਾ ਆ ਉਹ ਦਰੁਸਤ ਨਹੀਂ ਹੈ ਉਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਹੈ ਜਿਹੜੀ ਬਜਾਏ ਜਾਂ ਦੇ ਉੱਪਰ ਵਾਲੇ ਪਾਸੇ ਨਹੀਂ ਔਰ ਜਿਸ ਕਰਕੇ ਉੱਪਰੋਂ ਜਦੋਂ ਠੰਡੀ ਹੁੰਦੀ ਹੈ ਰੇਸ਼ਾ ਬਣ ਕੇ ਜੰਮ ਕੇ ਡਿੱਗਦੀ ਹੈ ਜਿਵੇਂ ਬਰਸਾਤ ਵਾਲਾ ਪਾਣੀ ਉੱਪਰ ਜਾਂਦਾ ਤੇ ਜਦੋਂ ਵਰਦਾ ਕਈ ਵਾਰ ਔੜੇ ਵੀ ਪੈਂਦੇ ਨੇ ਬਰਫ਼ ਬਣ ਕੇ ਵੀ ਡਿੱਗਦਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜੀ ਜੋ ਵੀ ਚੀਜ਼ ਕੋਈ ਹੁੰਦੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਜਿਹਦਾ ਖਰਾਬ ਹੈ ਉਹਦਾ ਦਿਮਾਗ ਨਾਲ ਕੋਈ ਸੰਬੰਧ ਨਹੀਂ ਇਹ ਸੁਣ ਲੈਣ ਦੀ ਗੱਲ ਕਰੀ ਸੋ ਇਹ ਇਸ ਮੋਇਡ ਬੋਨ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਬ੍ਰੇਨ ਦੀ ਤੇ ਤੁਹਾਡੇ ਅਗਲੇ ਸਾਰੇ ਸਿਸਟਮ ਦੀ ਇਹ ਬਾਉਂਡਰੀ ਹੈ ਹੁੰਦੀ ਹੈ ਸਪੰਜੀ ਪੰਜ ਵਰਗੀ ਹੁੰਦੀ ਹੈ ਔਰ ਵਾਧੇ ਘਾਟੇ ਨੂੰ ਆਪਸ ਵਿੱਚ ਸਮੋਹ ਵੀ ਲੈਂਦੀ ਹੈ ਕਈ ਵਾਰ ਐਸਾ ਹੁੰਦਾ ਮੈਂ ਤਾਂ ਰੋਟੀ ਨੀ ਖਾਧੀ ਜੀ ਰੇਖਾ ਤਾਂ ਮੈਨੂੰ ਫਿਰ ਵੀ ਬਣੀ ਜਾ ਰਿਹਾ ਜੇ ਇਹਦੇ ਵਿੱਚ ਮੁਆਦ ਜਮਾ ਹੋ ਗਿਆ ਉਹ ਵੀ ਤਾਂ ਨਿਕਲਣਾ ਹੀ ਨਿਕਲਣਾ ਹੈ ਇਸ ਕਰਕੇ ਇਹਦਾ ਸੰਬੰਧ ਆਮ ਤੌਰ ਤੇ ਉਸ ਚੀਜ਼ ਨਾਲ ਆ ਜਿਹੜੀ ਹੇਠੋਂ ਆਈ ਬੱਦਲ ਬਣੀ ਫੇਰ ਮੀਂਹ ਦੇ ਤੌਰ ਤੇ ਵੱਤੀ ਜਿਹਨੂੰ ਅਸੀਂ ਰੇਖਾ ਕਹਿੰਦੇ ਹਾਂ ਇਹ ਡਾਈਜੈਸ਼ਨ ਨਾਲ ਸੰਬੰਧਿਤ ਗੱਲ ਹੈਗੀ ਹੈ ਬ੍ਰੇਨ ਨਾਲ ਸੰਬੰਧਿਤ ਗੱਲ ਹੈ ਉਸ ਤੋਂ ਬਾਅਦ ਇਸੇ ਹੀ ਬੇਸ ਦੀ ਗੱਲ ਕਰਦੇ ਹੋਇਆ ਮੈਂ ਕਹਾਂਗਾ ਵੀ ਨੱਕ ਹੈ ਨਾ ਅੱਜ ਦਾ ਸਾਡਾ ਨੱਕ ਬਣਿਆ ਹੋਇਆ ਤੁਸੀਂ ਵੇਖੋ ਨਾ ਅਗਲਾ ਹਿੱਸਾ ਤਾਂ ਸੌਫਟ ਹੀ ਅਗਲਾ ਹਿੱਸਾ ਤਾਂ ਕਾਟੀ ਲੈ ਜਾਏ ਤੇਰੇ ਤੋਂ ਯਾਰ ਮੂੰਹ ਦਾ ਨੱਕ ਹੈ ਤੇ ਕਿਧਰ ਮਰਜ਼ੀ ਬੋਲ ਦੋ ਹਾਂਜੀ ਅਗਲਾ ਹਿੱਸਾ ਤਾਂ ਅਸੀਂ ਮੁਕਮ ਦਾ ਨੱਕ ਵਰ ਕਰੀਏ ਮੋੜ ਲੈਂਦੇ ਹਾਂ ਪਿਛਲੇ ਪਾਸੇ ਜਿਹੜਾ ਇਹ ਜੈਗੋਪੈਟਿਕ ਪ੍ਰੋਸੈਸ ਦੇ ਬਰਾਬਰ ਤੇ ਆਉਂਦਾ ਇਹ ਸਾਡਾ ਹਾਰਡ ਹਿੱਸਾ ਔਰ ਇਸ ਹਾਰਡ ਹਿੱਸੇ ਦੀਆਂ ਜਿਹੜੀਆਂ ਦੋਵੇਂ ਪਾਸੇ ਸੱਜੇ ਵੀ ਆ ਖੱਬੇ ਵੀ ਆ ਇੱਕ ਮਿਡਲ ਸੈਪਟਮ ਹੈਗਾ ਆ ਇਹਨਾਂ ਨੂੰ ਅਸੀਂ ਨੇਜ਼ਲ ਬੋਨ ਨੱਕ ਦੇ ਨਾਲ ਇੱਕ ਹੋਰ ਸੈਪਰੇਟ ਨਾਂ ਇਹਦਾ ਨਹੀਂ ਰੱਖਿਆ ਨੱਕ ਦੇ ਨਾਲ ਸੰਬੰਧਿਤ ਨੇ ਤੇ ਅਸੀਂ ਕਹਿ ਸਕੀਏ ਨੇਜ਼ਲ ਬੋਨ ਔਰ ਨੇਜ਼ਲ ਬੋਨ ਦੇ ਦੋਨੋਂ ਪਾਸੇ ਹੀ ਜਦੋਂ ਇਹ ਨੇਜ਼ਲ ਬੋਨ ਅੱਖਾਂ ਦੇ ਬਰਾਬਰ ਆਉਂਦੀਆਂ ਨੇ ਤਾਂ ਉਸ ਵੇਲੇ ਇਹਨਾਂ ਦੇ ਵਿਚ ਇੱਕ ਸੁਰਾਖ ਰੱਖਿਆ ਹੋਇਆ ਜਿਵੇਂ ਤੁਸੀਂ ਆਮ ਤੌਰ ਤੇ ਮੰਜੀ ਬਣਾਉਂਦੇ ਮਿਸਤਰੀ ਨੂੰ ਵੇਖਿਆ ਹੋਊਗਾ ਪਾਵੇ ਦੇ ਵਿਚ ਇਧਰੋਂ ਵੀ ਇੱਕ ਸੁਰਾਖ ਕੱਢਿਆ ਇੱਥੇ ਸੇਰੂ ਵੱਜ ਗਿਆ ਇੱਧਰ ਵੀ ਇੱਕ ਸੁਰਾਖ ਕੱਢਿਆ ਇੱਥੇ ਜੀ ਆ ਗਈ ਤੇ ਉਹ ਜੋੜ ਬਣ ਗਿਆ ਇਸ ਤਰ੍ਹਾਂ ਦਾ ਇੱਕ ਸੁਰਾਖ ਹੈਗਾ ਆ ਜਿਹਦੇ ਵਿਚ ਬਾਅਦ ਕੁਦਰਤ ਨੇ ਸੇਰੂ ਫਸਾ ਦਿੱਤਾ ਉਹਨੂੰ ਲੈਕਰੀਮਲ ਗਲੈਂਡ ਕਹਿੰਦੇ ਲੈਕਰੀਮਲ ਗਲੈਂਡ ਜਿਹੜਾ ਅੱਥਰੂ ਬਣਾਉਂਦਾ ਹੈ ਅੱਥਰੂ ਬਣਾ ਕੇ ਉਹਦਾ ਕੰਮ ਇਹ ਆ ਕਿ ਹਰ ਵੇਲੇ ਅੱਖਾਂ ਨੂੰ ਕਿਉਂਕਿ ਅੱਖਾਂ ਮਿੰਟ ਮਿੰਟ ਹੁੰਦੇ ਰਹਿਣ ਦਿਸਿਆ ਦੱਸਿਆ ਘੜੀਆ ਪਹਿਲਾਂ ਉਹ ਤੁਸੀਂ ਸੁਣਿਆ ਹੋਣਾ ਗੁਰਬਾਣੀ ਜੀ ਕਹਿੰਦੀ ਹੈ ਹਾਂਜੀ ਸਕਿੰਟ ਦੇ ਵਿਚ ਇਹ ਦਿਸਿਆ ਦੇ ਤੌਰ ਤੇ ਇਹ ਸਾਡੀਆਂ ਅੱਖਾਂ ਮੂਵ ਕਰਦੀਆਂ ਰਹਿੰਦੀਆਂ ਨੇ ਔਰ ਇਹ ਮੂਵ ਕਰਦੀਆਂ ਰਹਿਣਗੀਆਂ ਦੇਖੋ ਖੁਸ਼ਕ ਹੋ ਜਾਣਗੀਆਂ ਨਾ ਜਿਵੇਂ ਇੰਜਨ ਦੇ ਵਿਚ ਮੋਬਲਾਇਲ ਵੀ ਪਾਉਣੇ ਆ ਨਾ ਤੇਲ ਤਾਂ ਪਾਉਣੇ ਚੱਲਣ ਵਾਸਤੇ ਸ਼ੀਟ ਬਣੇ ਚੱਲੇ ਮੋਬਲਾਇਲ ਕਿਉਂ ਪਾਉਣੇ ਆ ਤਾਂ ਕਿ ਇਹਦੇ ਜਿਹੜੇ ਪੁਰਜੇ ਨੇ ਆਪਸ ਵਿਚ ਇੰਨੀ ਸਪੀਡ ਨਾਲ ਚੱਲਦੇ ਹੋਏ ਗਰਮ ਹੋ ਕੇ ਖਰਾਬ ਨਾ ਹੋ ਜਾਣ ਇਸੇ ਤਰ੍ਹਾਂ ਹੀ ਇਹ ਲੈਕਰੀਮਲ ਡਕਟ ਕੁਦਰਤ ਨੇ ਇੱਥੇ ਰੱਖੇ ਨੇ ਗਲੈਂਡ ਰੱਖੇ ਨੇ ਜਿਹੜੇ ਕਿ ਅੱਖਾਂ ਨੂੰ ਰੈਗੂਲਰਲੀ ਮੁਆਇਸ਼ ਰੱਖਦੇ ਅਗਰ ਲੈਕਰੀਮਲ ਗਲੈਂਡ ਨਾ ਹੋਣ ਤਾਂ ਕਈਆਂ ਨੇ ਮੇਰੀਆਂ ਅੱਖਾਂ ਡਰਾਈ ਹੋ ਗਈਆਂ ਨੇ ਕੁਝ ਹੋ ਗਏ ਵੇਖਣ ਤੇ ਗਲਾਰੀਜੇਸ਼ਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅੱਖਾਂ ਤੇ ਬਰਬੱਟੇ ਜਿਹੜੇ ਨੇ ਚੁੱਕੇ ਨਹੀਂ ਜਾਂਦੇ ਯਾਰ ਸਰ ਕਰਨ ਲੱਗ ਜਾਂਦੀਆਂ ਨੇ ਅੱਖਾਂ ਜਿਵੇਂ ਅੱਖਾਂ ਚ ਰੇਤ ਪਈ ਹੁੰਦੀ ਹੈ ਡਰਾਈ ਹੋ ਗਈਆਂ ਨੇ ਇਸ ਕਰਕੇ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਨੇਜ਼ਲ ਬੋਨ ਦੇ ਦੋਨੋਂ ਸਾਈਡ ਦੇ ਜਿੱਥੇ ਅੱਖਾਂ ਮਿਲਦੀਆਂ ਨੇ ਉੱਥੇ ਦੋ ਗੈਪ ਟੋਏ ਬਣੇ ਹੋਏ ਨੇ ਉਸ ਟੋਇਆਂ ਦੇ ਵਿਚ ਕੁਦਰਤ ਨੇ ਗਲੈਂਡ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਲੈਕਰੀਮਲ ਗਲੈਂਡ ਔਰ ਇਸੇ ਕਰਕੇ ਉਹ ਜਿਹੜਾ ਗੋਲ ਬਣਾਇਆ ਜਿੱਥੇ ਲੈਕਰੀਮਲ ਗਲੈਂਡ ਰੱਖਿਆ ਨੇਜ਼ਲ ਬੋਨ ਯਾਦ ਰੱਖਣਾ ਮੈਂ ਗੱਲ ਨੇਜ਼ਲ ਬੋਨ ਦੀ ਕਰ ਰਿਹਾ ਨੇਜ਼ਲ ਬੋਨ ਦੋਵੇਂ ਪਾਸੇ ਦੀ ਹੈਗੀ ਆ ਅੱਖਾਂ ਦੇ ਬਰਾਬਰ ਆ ਕੇ ਦੋਵੇਂ ਪਾਸੇ ਦੋ ਟੋਏ ਬਣਾ ਦਿੱਤੇ ਕੁਦਰਤ ਨੇ ਉਹਦੇ ਵਿਚ ਉਹਨਾਂ ਨੇ ਇੱਕ ਹੱਡੀ ਰੱਖ ਦਿੱਤੀ ਹੈ ਉਸਦੀ ਟੋਏ ਨੇ ਅਲੱਗ ਪੀਸ ਜਿਹੜਾ ਉਸਨੇ ਬਣਾ ਦਿੱਤਾ ਇੱਕ ਪਾਵੇ ਦਾ ਸੇਰੂ ਫਸਣ ਵਾਸਤੇ ਇੱਕ ਪਾਵੇ ਦੀ ਹੀ ਫਸਣ ਵਾਸਤੇ ਇਸ ਤਰ੍ਹਾਂ ਨਾਲ ਜੋੜ ਬਣਾ ਦਿੱਤਾ ਹੈਗਾ ਆ ਔਰ ਉਸ ਨੂੰ ਕਹਿੰਦੇ ਹਾਂ ਅਸੀਂ ਲੈਕਰੀਮਲ ਬੋਨ ਜਿਹੜੀ ਦੋ ਹੋ ਗਈ ਇੱਕ ਸੱਜੇ ਪਾਸੇ ਦੀ ਲੈਕਰੀਮਲ ਬੋਨ ਹੋ ਗਈ ਇੱਕ ਖੱਬੇ ਪਾਸੇ ਦੀ ਲੈਕਰੀਮਲ ਬੋਨ ਹੋ ਗਈ ਔਰ ਇਹਨਾਂ ਦਾ ਜੁਆਇੰਟ ਦਾ ਫਿੱਟ ਕਰਨਾ ਇਸੇ ਤਰ੍ਹਾਂ ਹੀ ਆ ਜਿਵੇਂ ਮੰਜੇ ਦਾ ਹੀ ਤੇ ਸੇਰੂ ਪਾਵਿਆਂ ਦੇ ਵਿਚ ਫਸਦੇ ਨੇ ਇਸੇ ਤਰ੍ਹਾਂ ਦੇ ਇਸ ਤਰ੍ਹਾਂ ਦਾ ਜੁਆਇੰਟ ਨਹੀਂ ਹੈਗਾ ਆ ਜਿਹਦੇ ਵਿਚ ਉਹ ਗੈਪ ਫਸ ਜਾਂਦਾ ਆ ਤੇ ਉਹਦੇ ਵਿਚੋਂ ਅਥਰੂ ਵਗੈਰਾ ਰੈਗੂਲਰਲੀ ਆਮ ਤੌਰ ਤੇ ਰੁਟੀਨ ਆਮ ਨੀ ਸਾਨੂੰ ਪਤਾ ਲੱਗਦਾ ਆਮ ਸਾਡੀਆਂ ਅੱਖਾਂ ਜੀ ਨਾ ਜਿਹੜੇ ਅੰਦਰ ਨਾਰਮਲ ਤੰਦਰੁਸਤ ਹੁੰਦੇ ਆ ਭਾਵ ਕੀ ਆ ਕਿ ਜਿੰਨੀ ਕੁਆਂਟਿਟੀ ਦੇ ਵਿਚ ਪਾਣੀ ਮੁਆਇਸਚਰ ਰੱਖਣਾ ਚਾਹੀਦਾ ਆ ਜਿੰਨਾ ਮੋਬਲਾਇਲ ਸਾਨੂੰ ਚਾਹੀਦਾ ਹੈ ਓਨਾ ਹੀ ਹੈ ਜੇ ਪਾਣੀ ਵੱਧ ਆ ਗਿਆ ਧੂਆ ਮਾਰਨਾ ਸ਼ੁਰੂ ਕਰ ਦੋਗੇ ਜੇ ਪਾਣੀ ਵੱਧ ਆ ਗਿਆ ਅੱਖਾਂ ਚ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਜੇ ਪਾਣੀ ਘੱਟ ਹੋ ਗਿਆ ਤੇ ਅੱਖਾਂ ਡਰਾਈ ਹੋ ਜਾਂਦੀਆਂ ਕੁਦਰਤ ਦੇ ਨਿਯਮ ਦੇ ਮੁਤਾਬਕ ਉਹਨੇ ਨਵੀਂ ਗੱਡੀ ਦੇ ਵਿਚ ਐਸਾ ਕੁਝ ਨਹੀਂ ਹੁੰਦਾ ਕੋਈ ਧੂਆ ਨਹੀਂ ਮਾਰਦਾ ਉਹ ਉਹਨਾਂ ਦੀ ਬਰਾਬਰ ਹੀ ਉਹਦੇ ਚ ਮੋਬਲਾਇਲ ਪਾਇਆ ਜਾਂਦਾ ਹੈ ਜਿਹੜਾ ਕਿ ਧੂਆ ਨਹੀਂ ਮਾਰ ਲੈਂਦਾ ਇਸੇ ਤਰ੍ਹਾਂ ਜਦੋਂ ਅਸੀਂ ਯੰਗ ਹੁੰਦੇ ਹਾਂ ਉਸ ਵੇਲੇ ਸਾਡੀਆਂ ਅੱਖਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹਦੇ ਵਿਚੋਂ ਓਨੇ ਹੀ ਡ੍ਰੌਪ ਬਾਹਰ ਨਿਕਲਦੇ ਨੇ ਜਿਹਨਾਂ ਸਾਡੀਆਂ ਅੱਖਾਂ ਨੂੰ ਲੁਬਰੀਕੇਟ ਕਰ ਸਕਣ ਤੇ ਅਸੀਂ ਨਾਰਮਲ ਵਿਜ਼ਨ ਨਾਰਮਲ ਸਾਰਾ ਕੁਝ ਵੇਖ ਸਕੀਏ ਹੁਣ ਇਹਦੀ ਨੇਜ਼ਲ ਕੈਵਿਟੀ ਨੇ ਤੁਹਾਨੂੰ ਦੱਸਿਆ ਹੈ ਇਹਦੇ ਬੈਕ ਸਾਈਡ ਹੋਰ ਦੋ ਬੋਨਸ ਹੈਗੀ ਜਿਹਨੂੰ ਦੀ ਪੌਂਕਾਈ ਬੋਨਸ ਇਹਦਾ ਉੱਪਰ ਵਾਲੇ ਪਾਸੇ ਤੋਂ ਮੈਂ ਇਹ ਦੱਸਿਆ ਸੀਗਾ ਕਿ ਭਾਈ ਕਿਸਮਾਇਡ ਬੋਨ ਜਿਹੜੀ ਹੈ ਉਹ ਬ੍ਰੇਨ ਨੂੰ ਤੇ ਇਸ ਸਾਰੇ ਸਿਸਟਮ ਨੂੰ ਵੱਖਰਾ ਕਰਦੀ ਉਹ ਜਿੱਥੋਂ ਠੀਕ ਹਾਂ ਵਾਲੇ ਪਾਸੇ ਕਹਿ ਲਓ ਜਾਂ ਬਾਹਰਲੇ ਪਾਸੇ ਉਹਨੇ ਆਪਣੀ ਬਾਉਂਡਰੀ ਬਣਾਈ ਹੋਈ ਹੈ ਭਾਈ ਠੀਕ ਹੈ ਅਗਰ ਬ੍ਰੇਨ ਚ ਕੋਈ ਵਾਧਾ ਘਾਟਾ ਹੋਇਆ ਤਾਂ ਉਸ ਨੂੰ ਰੋਕ ਰਹੇਗੀ ਅਗਰ ਨੱਕ ਵਾਲੇ ਪਾਸੇ ਜਾਂ ਸਿਹਰੇ ਵਾਲੇ ਪਾਸੇ ਕੋਈ ਵਾਧਾ ਘਾਟਾ ਹੋਏਗਾ ਇਹ ਬ੍ਰੇਨ ਚ ਜਾਣ ਵਾਲੇ ਪਾਸੇ ਤੋਂ ਰੋਕ ਲੈ ਗਈ ਉਹਨੂੰ ਕਿਸੇ ਨੇ ਕੌਂਕਾਈ ਬੋਲਣਾ ਭਾਵ ਇੱਕ ਸਾਂਝੀ ਲੱਟ ਕਰਦੀ ਹੈ ਨੋ ਮੈਨ ਲੈਂਡ ਤਾਂ ਹੈਗੀ ਹੈ ਇਹ ਜਿਹੜੇ ਨੋ ਮੈਨ ਲੈਂਡ ਬਣਾਈ ਹੋਈ ਹੈ ਇੱਕ ਮਾਇਡ ਬੋਨ ਤੇ ਇਸ ਕੌਂਕਾਈ ਬੋਨ ਨੇ ਬਣਾਈ ਜਿਹਦੇ ਕਰਕੇ ਗੈਪ ਵਿੱਚ ਰਹਿ ਗਿਆ ਜੇ ਬ੍ਰੇਨ ਵਾਲੇ ਪਾਸੋਂ ਕੋਈ ਖੁੱਲਿਆ ਤੇ ਗੈਪ ਕਵਰ ਕਰ ਲੂਗਾ ਜੇ ਨੱਕ ਵਾਲੇ ਪਾਸੋਂ ਕੋਈ ਜ਼ਿਆਦਾ ਸੋਚ ਆ ਗਈ ਕੁਛ ਐਸਾ ਹੋ ਗਿਆ ਤੇ ਇਹ ਗੈਪ ਨੂੰ ਕਵਰ ਕਰ ਲੂਗਾ ਇੱਕ ਗੈਪ ਇਸ ਤਰ੍ਹਾਂ ਦਾ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਾਇਦ ਯਾਦ ਲੈ ਕੇ ਹੋਵੇ ਜੇ ਤੁਸੀਂ ਸੁਣਿਆ ਹੋਵੇ ਤਾਂ ਭਾਈ ਸਾਡੇ ਗੱਡੀ ਵਾਲੇ ਰਸਤੇ ਦੇ ਅਗਲੇ ਪਾਸੇ ਇੱਕ ਗੈਪ ਬਣਾਇਆ ਬੰਦਿਆਂ ਦੇ ਵਿੱਚ ਅਗਲੇ ਪਾਸੇ ਪ੍ਰੋਸਟੇਟ ਹੁੰਦਾ ਆ ਪ੍ਰੋਸਟੇਟ ਦੇ ਰੈਕਸ਼ਨ ਦੇ ਗੱਡੀ ਵਾਲੇ ਪਾਸੇ ਦੇ ਵਿੱਚ ਇੱਕ ਗੈਪ ਰੱਖਿਆ ਔਰ ਇਸ ਗੈਪ ਦੇ ਕਰਕੇ ਇਸੇ ਕਰਕੇ ਇਹ ਗੈਪ ਹੈਗਾ ਆ ਤਾਂ ਕਿ ਜੇ ਮਲ ਜ਼ਿਆਦਾ ਇਕੱਠਾ ਹੋ ਜਾਵੇ ਤੇ ਉਹ ਜਗ੍ਹਾ ਨੂੰ ਇਸਤੇਮਾਲ ਕਰ ਲਵੇ ਜੇ ਪ੍ਰੋਸਟੇਟ ਕਿਸੇ ਦਾ ਵੱਧ ਗਿਆ ਹੈਗਾ ਆ ਤੇ ਉਸ ਜਗ੍ਹਾ ਨੂੰ ਉਹ ਕਵਰ ਕਰ ਲੈਂਦਾ ਹੈਗਾ ਹੈ ਉਹਦੇ ਮੁਤਾਬਕ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਦਾ ਇਹ ਗੈਪ ਇੱਥੇ ਵੀ ਹੈਗਾ ਆ ਔਰ ਇਹ ਗੈਪ ਮੈਂ ਤੁਹਾਡਾ ਬ੍ਰੇਨ ਤੇ ਨੱਕ ਦੇ ਵਿਚਕਾਰ ਹੋਣ ਵਾਲਾ ਜਿਹੜਾ ਗੈਪ ਆ ਮੈਂ ਉਹਦੀ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਪਲਾਟਾਈਨ ਦੀ ਗੱਲ ਆ ਜਿਹੜਾ ਸੌਫਟ ਹਿੱਸਾ ਸਾਨੂੰ ਦਿਸਦਾ ਹੈ ਨਾ ਇਹਦੇ ਅੰਦਰ ਵਾਲੇ ਪਾਸੇ ਜਿੱਥੇ ਸਾਨੂੰ ਰੂਫ ਆਫ ਦੀ ਮਾਊਥ ਆ ਸਾਡਾ ਮੂੰਹ ਹੈ ਨਾ ਦੁਬਾਰਾ ਜਿਹੜਾ ਦੋਵੇਂ ਦੁਬਾਰੇ ਜੁੜਦਾ ਮੀਂਹ ਦਾ ਜਿਹੜਾ ਕੈਵਿਟੀ ਬਣਦੀ ਹੈ ਉਸ ਕੈਵਿਟੀ ਦੇ ਉੱਪਰ ਵਾਲੇ ਪਾਸੇ ਕਿਉਂਕਿ ਨੱਕ ਦੀਆਂ ਦੋਵੇਂ ਸਾਈਡਾਂ ਘੱਟੀਆਂ ਦੱਸਦੀਆਂ ਤੇ ਨਾਕੇ ਦੋਵਾਂ ਦੇ ਫਲੋਰ ਕਿਵੇਂ ਬਣੂਗੀ ਜਾਂ ਮੂੰਹ ਦੀ ਰੂਫ ਕਿਵੇਂ ਬਣੂਗੀ ਮੂੰਹ ਦੀ ਰੂਫ ਤੇ ਨੱਕ ਦੀ ਫਲੋਰ ਬਣਾਉਣ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੈਲਾਟਾਈਨ ਬੋਨ ਔਰ ਇਸ ਪੈਲਾਟਾਈਨ ਬੋਨ ਦੇ ਉੱਪਰ ਯਾਰ ਸਾਡੇ ਭੂਭਾਰ ਹੈਗੇ ਨਾ ਔਰ ਜਿਹਨੂੰ ਅਸੀਂ ਜਾਈਗੋਮੈਟਿਕ ਪ੍ਰੋਸੈਸ ਕਹਿੰਦੇ ਹਾਂ ਟਿੱਬੇ ਕਹਿੰਦੇ ਜਾਈਗੋਮੈਟਿਕ ਟਿੱਬੇ ਔਰ ਇਹ ਪੈਲਾਟਾਈਨ ਬੋਨ ਦੇ ਉੱਪਰ ਹੀ ਹੁੰਦੇ ਨੇ ਜਿਹੜੀਆਂ ਇਹ ਦੋਵੇਂ ਬੋਨ ਸੱਜੇ ਹੁੰਦੀ ਹੈ ਖੱਬੇ ਵੀ ਹੁੰਦੀ ਹੈ ਔਰ ਸੱਜੇ ਖੱਬੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਇਹ ਜੁੜ ਕੇ ਤੇ ਰੂਫ ਜਿਹੜੀ ਨੱਕ ਦੀ ਹੈ ਫਲੋਰ ਇਹਨੂੰ ਪੂਰਾ ਕਰਦੀਆਂ ਨੇ ਜਾਂ ਇੰਜ ਕਹੋ ਕਿ ਮੂੰਹ ਦੀ ਛੱਤ ਜਿਹੜੀ ਹੈ ਉਹਨੂੰ ਪੂਰਾ ਕਰਦੀਆਂ ਨੇ ਪਰ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਵੇ ਤੇ ਆਹ ਜਿਹੜੀ ਮੈਂ ਹੁਣੇ ਦੱਸ ਕੇ ਹੈਗਾ ਲੈਫਟ ਲਿਪ ਲੈਫਟ ਪਲੇਸ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਜੇ ਤਾਂ ਸਧਾਰਨ ਛੋਟਾ ਮੋਟਾ ਕਲੀਅਰ ਹੈਗਾ ਆ ਤੇ ਕੋਈ ਗੱਲ ਨਹੀਂ ਚੱਲ ਸਕਦਾ ਪਹਿਲਾਂ ਲੋਕ ਫਤਿਹ ਬੁੱਲ ਵਾਲੀ ਗੁਜ਼ਾਰ ਦਿੰਦੇ ਸੀ ਅੱਜ ਕੱਲ੍ਹ ਤੇ ਸਰਜਰੀ ਐਡਵਾਂਸ ਹੋ ਗਈ ਹੈ ਬਹੁਤ ਕੁਝ ਹੈ ਔਰ ਕੋਈ ਵੀ ਐਸਾ ਹੁੰਦਾ ਤੇ ਸਰਜਰੀ ਕਰਕੇ ਤੇ ਉਹਨੂੰ ਸਿਫਟ ਕਰ ਦਿੱਤਾ ਜਾਂਦਾ ਪਰ ਜੇ ਪਹਿਲਾਂ ਟਾਈਮ ਬੋਨ ਦੇ ਵਿੱਚ ਕੋਈ ਡਿਫੈਕਟ ਹੋਵੇ ਤੇ ਲੰਬੇ ਹਿੱਸੇ ਤੱਕ ਇਹ ਬੋਨ ਆਪਸ ਚ ਜੁੜੀ ਨਹੀਂ ਇਹਨੇ ਨੱਕ ਦੇ ਹੇਠਾਂ ਹੇਠਾਂ ਨੱਕ ਦੀ ਫਲੋਰ ਬਣਾਉਣੀ ਹੈ ਔਰ ਸਾਰੇ ਨੇ ਇੱਕ ਦੂਸਰੇ ਨਾਲ ਜੁੜਨਾ ਹੈ ਤੇ ਤਾਂ ਸੱਜੇ ਤੇ ਖੱਬੇ ਦੀ ਹੱਡੀ ਨੇ ਜੁੜਨਾ ਹੈ ਪੈਲਾਟਾਈਨ ਨੇ ਤੇ ਤਾਂ ਇਹ ਫਲੋਰ ਬਣਨੀ ਹੈ ਤੇ ਇਸ ਫਲੋਰ ਦੇ ਬਣਾਉਣ ਵਾਸਤੇ ਜੇ ਜੁੜੀ ਨਹੀਂ ਤੇ ਫਲੋਰ ਨਹੀਂ ਬਣਨੀ ਜੇ ਜੁੜੀ ਨਹੀਂ ਫਲੋਰ ਨਹੀਂ ਬਣਨੀ ਤੇ ਉਹਦਾ ਮਤਲਬ ਕੀ ਹੋਏਗਾ ਕਿ ਜਦੋਂ ਅਸੀਂ ਦੁੱਧ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਤੇ ਇਹਦਾ ਮੂੰਹ ਦੇ ਅੰਦਰ ਇੱਕ ਪ੍ਰੈਸ਼ਰ ਬਣਦਾ ਹੈ ਉਸ ਪ੍ਰੈਸ਼ਰ ਦੇ ਨਾਲ ਸਾਡੀ ਖੁਰਾਕ ਹੇਠਾਂ ਨਿਕਲ ਜਾਂਦੀ ਉਪਰੋਂ ਚੀਜ਼ ਨੂੰ ਬੰਦ ਕੀਤਾ ਉਹ ਹੇਠਾਂ ਨਿਕਲ ਜਾਂਦੀ ਹੈ ਪਰ ਹੁਣ ਤੁਸੀਂ ਇਹ ਵੇਖੋ ਕਿ ਜੇ ਕਿਸੇ ਪ੍ਰੈਸ਼ਰ ਮੰਨ ਲਾ ਜਾਏ ਮੈਂ ਹੋਰ ਐਗਜ਼ਾਮਪਲ ਦੇ ਸਕਦਾ ਹਾਂ ਜੇ ਤੁਸੀਂ ਬੁਲਬਲਾ ਪਕਾਉਣਾ ਰਬੜ ਦਾ ਕੋਈ ਹੈਗਾ ਆ ਬਲੈਂਡਰ ਹੈਗਾ ਆ ਉਹਦੇ ਚ ਪਾਣੀ ਪਾ ਗਿਆ ਉਹਨੂੰ ਤੁਸੀਂ ਹੇਠਾਂ ਜਲੇਬੀਆਂ ਕੱਢਦੇ ਦੇਖੇ ਹੋ ਨਾ ਤੁਸੀਂ ਜਲੇਬੀਆਂ ਨੇ ਹੇਠਾਂ ਮੋਰੀ ਰੱਖੀ ਹੁੰਦੀ ਉਹ ਮੋਰੀ ਦੇ ਨਾਲ ਹੇਠਾਂ ਮਗਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਉਹ ਘੁੱਟ ਕੇ ਉਹਨੂੰ ਫੜ ਲੈਂਦੇ ਨੇ ਤਾਂ ਕਿ ਤਾਂ ਨੂੰ ਨਾ ਨਿਕਲੇ ਤੇ ਜੇ ਉੱਪਰ ਵਾਲਾ ਕੰਮ ਲੂਜ਼ ਹੋ ਜਾਵੇ ਜਾਂ ਉੱਪਰ ਕਿਤੇ ਵਧੀਆ ਹੀ ਨਹੀਂ ਤੇ ਕੀ ਹੋਏਗਾ ਜਿਵੇਂ ਪ੍ਰੈਸ਼ਰ ਉਹਦੇ ਤੇ ਪਏਗਾ ਜਲੇਬੀ ਬਣਾਉਣ ਵਾਲੇ ਦਾ ਹੇਠਾਂ ਤਾਂ ਨਿਕਲੇਗਾ ਹੀ ਨਿਕਲੇਗਾ ਪਰ ਉੱਪਰ ਜ਼ਿਆਦਾ ਨਿਕਲੇ ਇਸ ਤਰ੍ਹਾਂ ਹੀ ਜੇ ਕਿਸੇ ਦੀ ਪੈਲਾਟਾਈਨ ਬੋਨ ਨਾਰਮਲ ਨਾ ਰਹੇ ਨਾਰਮਲ ਨਾ ਬਣੀ ਹੋਵੇ ਸਟਰਕਚਰ ਉਹਦਾ ਉਸ ਹਾਲਾਤ ਦੇ ਵਿੱਚ ਇਸ ਨੱਕ ਰਾਹੀਂ ਜਦੋਂ ਬੱਚੇ ਨੂੰ ਦੁੱਧ ਪਿਆਓਗੇ ਨੱਕ ਰਾਹੀਂ ਦੁੱਧ ਬਾਹਰ ਆ ਜਾਏ ਇੱਕ ਤਾਂ ਉਹਦਾ ਸਾਹ ਔਖਾ ਹੋ ਜਾਏਗਾ ਜੇ ਮਾਂ ਦਾ ਦੁੱਧ ਪੀਂਦਾ ਆ ਤਾਂ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬੁਖਾਰ ਰੁਕਦਾ ਹੈ ਔਰ ਦੂਸਰੀ ਗੱਲ ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਨੱਕ ਨੇ ਬਾਹਰ ਚਲ ਜਾਂਦਾ ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਬੱਚੇ ਦੀ ਇਨਫੈਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ ਅਨੋਮਲੀ ਕਹਿੰਦੇ ਹਾਂ ਅਸੀਂ ਇਹ ਅਨੋਮਲੀ ਸਾਡੀ ਪੈਲਾਟਾਈਨ ਬੋਨ ਦੀ ਕਰੀ ਹੈ ਔਰ ਪੈਲਾਟਾਈਨ ਬੋਨ ਦੀ ਅਨੋਮਲੀ ਦੇ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਤੇ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ, ਦੇਖਣ ਦੀ ਲੋੜ ਹੁੰਦੀ ਹੈ, ਤੇ ਬਹੁਤ ਵੱਡਾ ਯੋਗਦਾਨ ਹੈ ਇਸ ਪਰਯਟਨ ਪਾਉਣ ਦਾ। ਦਿਸਦੀ ਤੇ ਹੈ ਨੀ ਸਾਨੂੰ, ਨਹੀਂ ਖੋਲ ਕੇ ਵੇਖਦੇ ਹਾਂ, ਛੱਤ ਵਾਲੇ ਪਾਸੇ ਵੇਖਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਆਹ ਪਰਯਟਨ ਬੋਨ ਹੈ। ਔਰ ਸਿਉਣ ਜਿਹੜੀ ਹੈ ਨਾ, ਦੋਹਾਂ ਬੋਨਾਂ ਨੇ, ਸੱਜੇ ਪਾਸੇ ਦੀ ਪਲਾਟਣ ਬੋਣ ਤੇ ਖੱਬੇ ਪਾਸੇ ਦੀ ਪਲਾਟਣ ਬੋਣ। ਅਗਰ ਤੁਸੀਂ ਮੂੰਹ ਖੋਲ ਕੇ ਵੇਖੋਗੇ ਉਹਨਾਂ ਕੇ ਦਿਖਾਈ ਦਿੰਦੀ ਹੈ ਕਿ ਹਾਂ ਜੋਰ ਪੈਦਾ ਹੋਇਆ। ਮੇਰੇ ਕਹਿਣ ਤੋਂ ਭਾਵ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹਦੀ ਜ਼ਿੰਮੇਵਾਰੀ ਹੈਗੀ ਹੈ, ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਸ ਕਰਕੇ ਆਹ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ, ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ। ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ, 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ, ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆਹ ਉੱਪਰ ਵਾਲਾ ਗੁੰਬਦ ਪੂਰਾ ਕਰਦੀਆਂ ਨੇ। ਧੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਸਾਡਾ ਬੋਨੀ ਸਟਰਕਚਰ ਹੈ ਨਾ, ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ, ਔਰ ਉਸ ਤੋਂ ਬਾਅਦ ਫੇਰ ਇਹਨਾਂ ਦੇ ਅੰਦਰ ਕਿਉਂ ਆਪਸ ਉਹਨਾਂ ਕੇ ਦਿਖਾਈ ਦਿੰਦੀ ਹੈ ਕਿ ਹਾਂ ਜੋਰ ਪੈਦਾ ਹੋਇਆ। ਮੇਰੇ ਕਹਿਣ ਤੋਂ ਭਾਵ ਹੈ ਕਿ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹਦੀ ਜ਼ਿੰਮੇਵਾਰੀ ਹੈਗੀ ਹੈ, ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਸ ਕਰਕੇ ਆਹ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ, ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ। ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ, 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ, ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆਹ ਉੱਪਰ ਵਾਲਾ ਗੁੰਬਦ ਪੂਰਾ ਕਰਦੀਆਂ ਨੇ। ਧੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਸਾਡਾ ਬੋਨੀ ਸਟਰਕਚਰ ਹੈ ਨਾ, ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ, ਔਰ ਉਸ ਤੋਂ ਬਾਅਦ ਫੇਰ ਇਹਨਾਂ ਦੇ ਅੰਦਰ ਕੀ ਹੈਗਾ, ਸਿਰ ਦੇ ਅੰਦਰ ਕੀ ਹੈਗਾ, ਛਾਤੀ ਦੇ ਅੰਦਰ ਕੀ

ਕਰਦੀਆਂ ਨੇ ਧੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫਿਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਤੁਹਾਡਾ ਬੋਨੀ ਸਟਰਕਚਰ ਹੈ ਨਾ, ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ, ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਅੰਦਰ ਕੀ ਹੈਗਾ, ਸਿਰ ਦੇ ਅੰਦਰ ਕੀ ਹੈਗਾ, ਛਾਤੀ ਦੇ ਅੰਦਰ ਕੀ ਹੈਗਾ ਆ, ਕਿੱਥੇ ਰੱਖਿਆ ਹੋਇਆ ਹੈਗਾ ਆ, ਉਹਦਾ ਕੰਮ ਕੀ ਹੈਗਾ ਆ, ਉਹਦੇ ਚ ਡਿਫੈਕਟ ਕਿਵੇਂ ਪੈ ਸਕਦੇ ਨੇ, ਔਰ ਜੇ ਡਿਫੈਕਟ ਪੈਣ ਤੇ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਇਹ ਇੱਕ ਸਿਲਸਿਲੇਵਾਰ ਸਟੱਡੀ ਹੈ, ਜੇ ਸੱਜਣ ਸੁਣਨਾ ਚਾਹੁੰਦੇ ਨੇ ਉਹ ਰੈਗੂਲਰਲੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਲੈਣ, ਜਾਂ ਸਾਬਰੰਗ ਰੇਡੀਓ ਸਟੇਸ਼ਨ ਜਾਂ ਪ੍ਰਭਾਤ ਰੇਡੀਓ ਸਟੇਸ਼ਨ ਆਪਣੇ ਉਹਨਾਂ ਦੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਲਓ। ਯੂਟਿਊਬ ਤੁਸੀਂ ਲੈ ਸਕਦੇ ਹੋ, ਮੇਰਾ ਯੂਟਿਊਬ ਦੇ ਵਿੱਚ ਆ ਸਕਦੇ ਹੋ, ਜਾਂ ਫੇਸਬੁੱਕ ਤੇ ਫਰੈਂਡਸ਼ਿਪ ਦੇ ਤੌਰ ਤੇ ਆ ਸਕਦੇ ਹੋ, ਤੇ ਫਿਰ ਤੁਸੀਂ ਇਹ ਹਮੇਸ਼ਾ ਇਹ ਗੱਲਾਂ ਸੁਣ ਸਕਦੇ ਹੋ। ਔਰ ਫਿਰ ਬਹੁਤਾ ਸਾਰਾ ਅਨਾਟਮੀ ਦੇ ਨਾਲ ਤੁਹਾਡਾ ਸੰਬੰਧ ਨਾ ਹੋਵੇ, ਪਰ ਮੈਂ ਉਸ ਅਨਾਟਮੀ ਨੂੰ ਇਸ ਤਰੀਕੇ ਦੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਇੰਟਰਸਟ ਬਣ ਜਾਵੇ। ਹਰ ਹੱਡੀ ਦਾ ਪਰਪਸ ਕੀ ਹੈ, ਉਹਦਾ ਮਕਸਦ ਕੀ ਆ, ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਉਹ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ, ਜਿਵੇਂ ਸਾਲੂ ਦੇ ਬਾਰੇ ਦੱਸਿਆ ਹੈਗਾ। ਜੇ ਤੌਰ ਤੇ ਸਾਡੀਆਂ ਮਾਈਆਂ ਸਾਡੇ ਘਰਾਂ ਦੇ ਵਿੱਚ ਸਾਰਾ ਕੁਝ ਕਰਦੀਆਂ ਕਰਦੀਆਂ ਨੇ, ਇਹ ਤਾਂ ਤਾਲੂ ਡਿੱਗ ਪਿਆ ਜੀ, ਤਾਲੂ ਟੁੱਟਣਾ ਜੀ। ਹੁਣ ਤਾਲੂ ਟੁੱਟੇ ਨਾਲ ਤਾਂ ਕੰਮ ਸਾਰੇ ਠੀਕ ਨਹੀਂ ਨਾ ਹੁਣੇ, ਜਦ ਤੱਕ ਅੰਦਰੋਂ ਪੇਟ ਸਹੀ ਨਹੀਂ ਹੁੰਦਾ। ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸ ਗੱਲ ਦੇ ਪਿੱਛੇ ਕੀ ਕਹਾਣੀ ਹੁਣ ਤੱਕ ਚੱਲਦੀ ਆ ਰਹੀ ਹੈ, ਕੀ ਉਹ ਕਹਾਣੀ ਸੈਂਟੀਫਿਕ ਹੈ, ਪਰਫੈਕਟ ਹੈ, ਜਾਂ ਸਾਨੂੰ ਹੋਰ ਸਮਝਣ ਦੀ ਲੋੜ ਹੈ। ਜੇ ਉਹਦਾ ਸੈਂਟੀਫਿਕ ਅਪਰੋਚ ਹੈ ਕਿਸੇ ਗੱਲ ਦੀ, ਜਿਵੇਂ ਮੈਂ ਤਾਲੂ ਵੀ ਤੁਹਾਨੂੰ ਦੱਸੀ ਹੈਗੀ ਹੈ, ਇਸੇ ਤਰ੍ਹਾਂ ਮੈਂ ਹਰ ਬੋਨ ਦਾ ਕੀ ਕੰਮ ਹੈਗਾ, ਉਹਦਾ ਜਿੰਮੇਵਾਰੀ ਕੀ ਹੈ, ਜੇ ਨੁਕਸ ਉਹਦੇ ਚ ਪੈ ਜਾਵੇ ਜਾਂ ਉਹ ਆਪਣਾ ਕੰਮ ਨਾਰਮਲ ਨਾ ਕਰ ਸਕਦੀ ਹੋਵੇ, ਉਹਦਾ ਸਟਰਕਚਰ ਪੂਰਾ ਨਾ ਬਣਿਆ ਹੋਵੇ, ਤੇ ਫਿਰ ਸਰੀਰ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਜਿਵੇਂ ਮੈਂ ਲੈਕਰੀਨਲ ਗਲੈਂਡ ਦੀ ਤੁਹਾਨੂੰ ਗੱਲ ਦੱਸੀ ਹੈ, ਜਿਵੇਂ ਮੈਂ ਤੁਹਾਨੂੰ ਨੇਸਲ ਬੋਨ ਜਾਂ ਕੌਂਕਾਈ ਬੋਨ ਦੀ ਤੁਹਾਨੂੰ ਅੰਦਰ ਵਾਲੀ ਪਾਸੇ ਦੀ ਗੱਲ ਦੱਸੀ ਹੈਗੀ ਹੈ, ਕਿੱਦਾਂ ਸੈਪਰੇਟ ਬਾਉਂਡਰੀ ਬਣਾਈ ਹੈ, ਇਹ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ, ਦੂਜੇ ਪਾਸੇ ਇੰਡੀਆ ਦਾ ਬਾਰਡਰ, ਵਿਚਕਾਰ ਇੱਕ ਨੋ ਮੈਨ ਲੈਂਡ ਹੈ। ਹਾਂਜੀ, ਤੋ ਇਹ ਜਿਹੜੀਆਂ ਅਸੀਂ ਬੋਨਸ ਬਣਾ ਦਿੱਤੀਆਂ ਨੇ, ਇਹ ਸਮਾਰਟ ਬੋਨਸ ਅਸੀਂ ਅਲੱਗ ਕਰ ਦਿੱਤੀ ਹੈ, ਕੌਂਕਾਈ ਬੋਨ ਅਸੀਂ ਅਲੱਗ ਕਰ ਦਿੱਤੀ ਹੈ, ਤੇ ਇੰਨੇ ਕਿਸਾਨ ਦੇ ਵਿੱਚ ਨਾ ਕਿਸੀ ਅੱਖਾਂ ਦੇ ਨਾ ਕਾਫੀ ਜੋਰ ਕਿਸਾਨ ਨਾ, ਪਰ ਉਹ ਦੋਵੇਂ ਬਾਉਂਡਰੀਆਂ ਨੋ ਮੈਨ ਲੈਂਡ ਕ੍ਰੀਏਟ ਕਰ ਦਿੰਦੇ ਨੇ, ਜਿਹਦੇ ਵਿੱਚ ਅਗਰ ਨੱਕ ਵਾਲੇ ਪਾਸੇ ਕੋਈ ਚੀਜ਼ ਫਸ ਗਈ ਜਾਂ ਕੋਈ ਐਸਾ ਆ ਗਿਆ ਸੋਚ ਪੈ ਗਈ, ਤੇ ਇਹ ਐ ਨਾ ਹੋਵੇ ਵੀ ਜਿਹੜਾ ਉਹ ਬ੍ਰੇਨ ਵਾਲਾ ਹਿੱਸਾ ਆ ਉਹਨੂੰ ਤਕਲੀਫ ਦੇ ਦੇਵੇ, ਤੇ ਜੇ ਬ੍ਰੇਨ ਵਾਲੇ ਹਿੱਸੇ ਚ ਕੋਈ ਐਸੀ ਗੱਲ ਆ ਗਈ ਕਿ ਐਸਾ ਨਾ ਹੋ ਜਾਵੇ ਵੀ ਸਾਹ ਹੀ ਬੰਦ ਹੋਵੇ, ਕਈ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਇਹ ਹੱਡੀਆਂ ਕੁਦਰਤ ਨੇ ਇੱਥੇ ਸੈੱਟ ਕੀਤੀਆਂ ਨੇ, ਤਾਂ ਕਿ ਸਾਡਾ ਇਹਦੇ ਵਿੱਚੋਂ ਬਚਾ ਰਹੇ। ਜੇ ਕਿਸੇ ਦੇ ਘਰ ਪਾਕਿਸਤਾਨ ਦੀ ਪ੍ਰੋਬਲਮ ਹੈ, ਤਾਂ ਪਾਕਿਸਤਾਨ ਦੀ ਪ੍ਰੋਬਲਮ ਰਹਿ ਜਾਵੇ, ਇੰਡੀਆ ਦੀ ਪ੍ਰੋਬਲਮ ਇੱਥੇ ਆਪਣੀ ਪ੍ਰੋਬਲਮ ਰਹਿ ਜਾਵੇ, ਵਿਚਕਾਰ ਵਾਲੇ ਨੂੰ ਮੈਂ ਬਣਾਇਆ ਤਾਂ ਕੋਈ ਅਸਾਂ ਦਾ ਐਸਾ ਕੁਛ ਨਾ ਹੋਵੇ, ਔਰ ਨਾ ਹੀ ਉਹ ਟੱਟੀ ਵਾਲੇ ਰਸਤੇ ਦੀ ਡੌਗਲੈਸ ਪਹੁੰਚ, ਜਿਹਦਾ ਮੈਂ ਨਾ ਕਰ ਨਹੀਂ ਲਿਆ ਹੋਣਾ, ਜਿਹੜੇ ਦੱਸਦਿਆਂ ਉਹ ਡੌਗਲੈਸ ਪਹੁੰਚ ਕਹਿੰਦੇ ਆ, ਟੱਟੀ ਵਾਲੇ ਰਸਤੇ ਦੇ ਵਿੱਚ ਕ੍ਰੋਸ ਦੇ ਵਿਚਕਾਰ ਜਿਹੜੀ ਜਗ੍ਹਾ ਖਾਲੀ ਹੁੰਦੀ ਹੈ, ਡੌਗਲੈਸ ਪਹੁੰਚ ਹੁੰਦੀ ਹੈ। ਇਸੇ ਕਰਕੇ ਕੁਦਰਤ ਨੇ ਛੱਡੀ ਆ ਵੀ ਕਈ ਵਾਰ ਕਈਆਂ ਨੂੰ ਕਬਜ਼ ਹੋ ਜਾਂਦੀ, ਦੋ ਦੋ ਚਾਰ ਚਾਰ ਦਿਨ ਟੱਟੀ ਨਹੀਂ ਹੁੰਦੀ, ਤੇ ਫਿਰ ਉਸ ਵੇਲੇ ਉਹ ਕਿੱਥੇ ਜਾਏ, ਬੜੀ ਪ੍ਰੋਬਲਮ ਹੋ ਜਾਏਗੀ। ਉਹ ਡੌਗਲੈਸ ਪਹੁੰਚ ਵਾਲਾ ਜਿਹੜਾ ਹਿੱਸਾ ਪਹੁੰਚ ਹੁੰਦੀ ਖਾਲੀ ਜਗ੍ਹਾ, ਉਹ ਪਾਊਚ ਜਿਹਦੇ ਕੁਛ ਭਰਿਆ ਜਾ ਸਕਦਾ ਹੋਵੇ, ਉਹਨੂੰ ਕਵਰ ਕਰ ਲਓਗੀ, ਤੇ ਜੇ ਪ੍ਰੋਸਟੇਟ ਵੱਧ ਜਾਂਦਾ ਮੁੰਡਿਆਂ ਵਿਚਾਰਿਆਂ ਦਾ, ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾ ਉਹ ਭਰ ਲੂਗੀ, ਤੇ ਫਿਰ ਉਹਨਾਂ ਵਿਚਾਰਿਆਂ ਨੂੰ ਕਬਜ਼ ਰਹਿਣੀ ਆਮ ਹੀ ਗੱਲ ਹੋ ਜਾਂਦੀ। ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਖਰਾਬੀ ਹੋ ਰਹੀ ਹੈ, ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ, ਕਿਹੜੇ ਪਾਸੇ ਕਿਆ ਹੈਗਾ, ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ। ਡੌਗਲੈਸ ਪਹੁੰਚ ਨੂੰ ਵੇਖਣ ਦੀ ਲੋੜ ਨਹੀਂ, ਕਿ ਜਿਹੜਾ ਇਸ ਤਰ੍ਹਾਂ ਦੇ ਕੌਂਕਾਈ ਬੋਨ ਜਾਂ ਸਮਾਰਟ ਬੋਨ ਦੇ ਵਿੱਚ ਆ ਗਿਆ ਗੈਪ, ਇਹ ਗੈਪ ਜਿਹਦੇ ਫਾਇਦੇ ਵਾਸਤੇ ਕੋਈ ਰੱਖਿਆ ਹੈਗਾ, ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ, ਬਾਰ ਬਾਰ ਦਿਮਾਗ ਨਾਲ ਉਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ, ਤੇ ਜੇ ਬ੍ਰੇਨ ਖਾਣ ਖਾਸ ਤਾਂ ਕੋਈ ਐਸੀ ਗੱਲ ਹੋ ਗਈ, ਪਾਣੀ ਵੱਧ ਗਿਆ ਹੈਗਾ, ਜਿਹੜੇ ਮਨੁੱਖ ਦੀ ਸੋਚ ਪੈ ਗਈ ਹੈਗੀ, ਇਹ ਜਾਂਦਾ ਕੋਈ ਟਿਊਮਰ ਆ ਗਿਆ, ਉਹਦਾ ਸਾਰੀਆਂ ਗੱਲਾਂ ਕੁਦਰਤ ਨੇ ਬੜੇ ਢੰਗ ਦੇ ਨਾਲ ਕੀਤੀਆਂ ਹੋਈਆਂ ਨੇ, ਕਿਵੇਂ ਕਿਵੇਂ ਉਸਨੂੰ ਅਸੀਂ ਕਰਨਾ ਹੈਗਾ। ਸੋ ਉਸ ਤੋਂ ਬਾਅਦ ਅਸੀਂ ਅੱਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਚੱਲਾਂਗੇ, ਅੱਜ ਦਾ ਸਮਾਂ ਮੇਰਾ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701

0: Sarah and Fort Dublin, California, 94568, phone number 408-687-1899. ਕਿਸੇ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 408-687-1899 ਤੁਹਾਡਾ ਸਾਰਿਆਂ ਦਾ ਰੱਬ ਰਾਖਵਾਂ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਇਹ ਗੁਜ਼ਾਰਿਸ਼ ਫਿਰ ਕਰਦੇ ਹਾਂ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਅੱਛੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਯੋਗਦਾਨ ਵਧੀਆ ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਤੇ ਫਿਰ ਹੋਰ ਆਪਣੇ ਸੱਜਣਾ ਮਿੱਤਰਾਂ ਨੂੰ ਨੀਅਰੈਸ ਲੋਕਾਂ ਨੂੰ ਦੱਸੋ ਤਾਂ ਕਿ ਉਹ ਵੀ ਫੇਸਬੁੱਕ ਮੀਡੀਆ ਤੇ ਜੁੜ ਸਕਣ ਯੂਟਿਊਬ ਤੇ ਜੁੜ ਸਕਣ ਜਾਂ ਦੋ ਰੇਡੀਓ ਸਟੇਸ਼ਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਰੇਡੀਓ ਖਬਰਨ ਜਾਂ ਰੇਡੀਓ ਪ੍ਰਵਾਸ ਇਹਨਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਨੂੰ ਰੈਗੂਲਰ ਤੌਰ ਤੇ ਸੁਣ ਸਕਦੇ ਹੋ ਲਾਭ ਉਠਾ ਸਕਦੇ ਹੋ ਮੁਫ਼ਤ ਮੁਫ਼ਤ ਦੀ ਗੱਲ ਹੈਗੀ ਹੈ ਹਾਂਜੀ ਲੋਕ ਤਾਂ ਕਹਿੰਦੇ ਨੇ ਜੀ ਮੁਫ਼ਤ ਦੀ ਮਿਲੇ ਤਾਂ ਕਾਜ਼ੀਆਂ ਨੇ ਸ਼ਰਾਬ ਹੀ ਨਹੀਂ ਛੱਡੀ ਉਹਨਾਂ ਕਹਿੰਦਾ ਪੀਣੀ ਤੇ ਨਹੀਂ ਮੇਰੀ ਜੁੱਤੀ ਜੀ ਪਾ ਦਿਓ ਹਾਂਜੀ ਕੋਈ
1: ਸਹੀ ਹੈ
0: ਜੁੱਤੀ ਜੀ ਪਾ ਦਿਓ ਦਾ ਫਾਇਦਾ ਹੋਜੂਗਾ ਸਾਂਭ ਕੇ ਰੱਖ ਲਓ ਇਹ ਨੌਲੇਜ ਨੂੰ ਕਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੋਗੇ ਵੀ ਭਾਈ ਇਹ ਆਸ ਕਰਕੇ ਨਹੀਂ ਹੁੰਦੀ ਆਹ ਗੱਲ ਇਹਦੇ ਕਰਕੇ ਹੁੰਦੀ ਹੈ ਡਾਕਟਰ ਰਣਵੀਰ ਸਿੰਘ ਨੇ ਦੱਸਿਆ ਸੀਗਾ ਜੀ ਡਾਕਟਰ ਰਣਵੀਰ ਸਿੰਘ ਨੇ ਜੋ ਦੱਸਣਾ ਆ ਕੇਵਲ ਕੁਦਰਤ ਦੀ ਗੱਲ ਉਹਨੇ ਬਣਾਇਆ ਕਿਵੇਂ ਆ ਸਰੀਰ ਤੇ ਕਿਉਂ ਇਵੇਂ ਬਣਾਇਆ ਸੂਗਾ ਉਹਦੇ ਪਿੱਛੇ ਗੱਲ ਕੀ ਹੈਗੀ ਹੈ ਮੈਂ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਾ ਹਾਂ ਸੋ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ ਕੱਲ ਦਾ ਪ੍ਰੋਗਰਾਮ ਕਿਉਂਕਿ ਅੰਗਰੇਜ਼ੀ ਦਾ ਪ੍ਰੋਗਰਾਮ ਹੋ ਚੁੱਕਿਆ ਆ ਅੱਜ ਪੰਜਾਬੀ ਦਾ ਸੀ ਕੱਲ ਨੂੰ ਅਸੀਂ ਹਿੰਦੀ ਦਾ ਪ੍ਰੋਗਰਾਮ ਕਰਾਂਗੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
1: ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਚੀਮਾ ਸਾਹਿਬ ਥੈਂਕ ਯੂ ਸੋ ਮਚ ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸੁਣਦੇ ਹੋ ਸ਼ੁਕਰੀਆ ਜੀ ਮਿਲਦੇ ਪਰਸੋਂ ਥੈਂਕ ਯੂ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲੈਂਡ ਜੀ ਉਹ ਗੀਤ ਪੇਸ਼ ਕਰਦੇ ਹਾਂ ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ ਹੋਏਗਾ ਫਿਰ ਹੰਸ ਰਾਜ ਜੀ ਹੋਣਾ ਦਾ ਹੋਏਗਾ ਤੇ ਫਿਰ ਰਾਜਵੀਰ ਜਵੰਦਾ ਹੋਣਾ ਦਾ ਚਾਰ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ

0: સાથીઓ, દોસ્તો, મિત્રો, પ્યારીઓ, પ્રોગ્રામમાં ગાણ્યા દા આનંદ માણ રહ્યા સી તે હું આપણા ખબરાં વલ ચલદે જી. ખબરાં કી હુંદીયાં, એ કિદાં બણદીયાં, ઓહદે બારે જાણકારી જેહડી આ ઓહ આપણે સાડે સિનિયર લાલ સિંઘ ચીમા સાહેબ ફ્રિજનો કેલિફોર્નિયા તો આપણે ના જુડ ગયા જી. ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ. ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋਇਆ. ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ. ਸਤਿ ਸ੍ਰੀ ਅਕਾਲ ਜੀ
1: ਜੀ. ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ. ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ. ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਟੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ.
0: ਬਿਲਕੁਲ,
1: ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ. ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ. ਜੰਨੀ ਨੂੰ ਮਾਂ ਦਸਦੀਆਂ ਲੱਖ ਲੱਖ ਵਧਾਈਆਂ, ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ ਆਸ਼ੀਰਵਾਦ ਦੇਵੇ ਸਦਾ, ਸੁਬਹ ਹੋਵੇ ਜਾਂ ਸ਼ਾਮ.
0: ਬਿਲਕੁਲ,
1: ਮਾਂ ਦਸਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ, ਹੈਪੀ ਮਦਰਸ ਡੇ. ਮਨਮੋਹ
0: ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ. ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ, ਚਲ ਗਈਆਂ. ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ,
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ.
1: ਫਿਕਰ ਮਾਂ ਨੂੰ ਜਿਆਦਾ ਹੁੰਦਾ, ਬਿਲਕੁਲ.
0: ਬਾਹਰ ਗਏ ਬੱਚੇ, ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ. ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ. ਪੈਰਾਂ ਦੇ ਥੱਲੇ ਗਿਰ ਕੇ ਕਹਿੰਦੇ ਨੀ, ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ. ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
1: ਜਾਂਦੀਆਂ.
0: ਚਲੇ ਜਾਂਦੀਆਂ ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਬੇਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ. ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ.
1: ਬਿਲਕੁਲ ਖਾਕ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਤੇ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ 2 ਮਹੀਨੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ. ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਦੀ ਮਾਂ ਜਿਹੜੀ ਹੁੰਦੀ ਆ ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ. ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ. ਪਰ ਜਮਾਨਾ ਖਾਕ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ ਕੱਲੇ ਇਹ ਪੱਛਮੀ ਸਭਿਅਤਾ ਦੇ ਵਿਚ ਨਹੀਂ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਆ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿਚ ਵੀ ਆ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ. ਖਾਕ ਸਾਹਿਬ ਜਿਹੜੇ ਸਮਾਜ ਦੇ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖਾਕ ਸਾਹਿਬ ਜੀ ਉਹ ਚੱਲਦੇ ਨਹੀਂ ਹੁੰਦੇ. ਸੋ ਇਹੀ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਇਹ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਹਾਂ ਖਾਕ ਸਾਹਿਬ ਜੀ. ਹੋਰ ਆਪਾਂ ਉਹਨਾਂ ਦੀ ਬਾਂਹ ਤਾਂ
0: ਚੀਮਾ ਸਾਹਿਬ, ਸਾਡਾ ਫਰਜ਼ ਵੀ ਇਹ ਹੀ ਆ ਕਿ ਜੋ ਕੋਈ ਸੱਚੀ ਗੱਲ ਆ ਕੋਈ ਵਧੀਆ ਗੱਲ ਆ ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਆ ਅਸੀਂ ਬਹੁਤੇ ਸਿਆਣੇ ਤੇ ਨਹੀਂ ਚਲੋ ਤੁਹਾਡੇ ਵਰਗੇ ਹੀ ਆ ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ ਜੀ
1: ਬਿਲਕੁਲ ਤੇ ਇਹਦੇ ਨਾਲ ਸਤ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਚੱਲਦੇ ਆ ਆਪਾਂ ਉਧਰ ਥੋੜੀ ਜਿਹੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿਚ ਹੰਟਾ ਵਾਇਰਸ ਆ ਜਿਹੜੀ ਇਹ ਠਾਕ ਸਾਹਿਬ ਜੀ ਬੜੀ ਖਤਰਨਾਕ ਆ ਜਿਹੜੀ ਆ ਇਹ ਕੋਰੋਨਾ ਵਾਇਰਸ ਨਾਲੋਂ ਵੀ ਜਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ ਤੇ ਜਿਹੜਾ ਉਹ ਕਰੂਜ਼ ਸ਼ਿਪ ਠਾਕ ਸਾਹਿਬ ਜੀ ਜਿੱਥੋਂ ਇਹ ਸ਼ੁਰੂ ਹੋਈ ਸੀ ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ MV ਹਾਂਡੀਅਸ ਉਹਦਾ ਨਾਂ ਹੈਗਾ ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ ਤੇ ਇਹ ਜਿਹੜਾ ਜਹਾਜ਼ ਸੀਗਾ ਪਹਿਲਾਂ ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ ਪਈ ਇਹਨੂੰ ਬਾਹਰ ਹੀ ਰੱਖੋ ਸਮੁੰਦਰ ਚ ਰਹਿਣ ਦਿਓ ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉਥੋਂ ਸਾਡੇ ਵੀ ਦੇਸ਼ ਦੇ ਵਿਚ ਜਿਹੜਾ ਇਹ ਫੈਲੂਗਾ ਤੇ ਫੇਰ ਹੁਣ ਅਸੀਂ ਵੀ ਇਹ ਕੱਖ ਸਾਹਿਬ ਜੀ ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ ਮੈਂ ਉੱਥੇ ਬਹੁਤ ਵਾਰੀ ਗਿਆ ਤੇ ਉਹਦੇ ਉੱਤੇ ਇਹ ਬੰਦਰਗਾਹ ਦੇ ਉੱਤੇ ਜਾ ਕੇ ਪਹੁੰਚ ਗਿਆ ਆ ਤੇ ਉਥੋਂ ਕੱਖ ਸਾਹਿਬ ਜੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਕੱਖ ਸਾਹਿਬ ਜੀ ਉਹਨਾਂ ਸਾਰਿਆਂ ਨੂੰ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ ਉਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਿਜਾਇਆ ਜਾਣਾ ਆ ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਕੱਖ ਸਾਹਿਬ ਜੀ ਸਾਹਿਬ ਜੋ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੇਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ ਜਿਹੜਾ ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ ਤੇ ਇਹਦੇ ਨਾਲ ਸਤਿ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ ਦੋ ਮੌਤਾਂ ਹੋ ਚੁੱਕੀਆਂ ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ ਤੇ ਇਸ ਜਹਾਜ਼ ਦੇ ਵਿੱਚ ਖੱਖ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਇਰਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ ਪਰ ਅਮਰੀਕਾ ਬਹੁਤ ਸਾਂਭੀਦਾਰ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜਨ ਆ ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਨ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ ਤੇ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ ਸੋ ਇਹ ਬਿਮਾਰੀ ਸੀ ਮੇਰਾ ਖਿਆਲ ਆ ਵੀ ਇਹ ਇੰਨੀ ਵਧਣੀ ਨੀ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ ਤੇ ਇਹਦੇ ਨਾਲ ਅਗਲੀ ਖਬਰ ਖੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਆ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ ਯਾਨੀ ਕਿ ਹੌਲੀ ਹੌਲੀ ਕਰਕੇ ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ ਸੋ ਜਿੰਨਾ ਕੁ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ, ਅਸਲੀਅਤ ਦੇ ਤੌਰ ਦੇ ਉੱਪਰ ਬਹੁਤ ਕੁਛ ਕਹਿ ਗਏ ਚੀਮਾ ਸਾਹਿਬ। ਇੱਕ ਮਿੰਟ ਤਾਰ ਲਾ ਲੈਂਦੇ ਜੀ, ਬਹੁਤ ਕੁਛ ਕਹਿ ਗਏ ਮਾਨਕ ਸਾਹਿਬ, ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ। ਜੀ ਚੀਮਾ ਸਾਹਿਬ ਆਓ, ਕਰੋ ਚਾਲੂ ਤੁਸੀਂ।
1: ਸਾਹਿਬ ਜੀ ਦੇਖੋ, ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਂਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ। ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਕਾਕ ਸਾਹਿਬ ਜੀ, ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ, ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ, ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਕਾਕ ਸਾਹਿਬ ਜੀ, ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ, ਅੰਗਰੇਜ਼ੀ ਮਹੀਨਿਆਂ ਚ ਨਹੀਂ, ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ। ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ, ਮੇਰੇ 13 ਮਾਮੇ ਮਾਸੀਆਂ ਸੀ, ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ, ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨਹੀਂ ਕਿ ਦਿਨ ਕੱਲਾ ਯਾਦ ਆ, ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ, ਤੜਕੇ ਦੇ ਕਿਹੜੇ ਪਹਿਰ ਜੰਮਿਆ, ਜਾਂ ਤਕਾਲ ਨਹੀਂ, ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ। ਹਾਂਜੀ, ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਪੇ ਦੀ ਉਹ ਸਵਾਲ ਪੁੱਛਦੇ ਹੁੰਦੇ ਆ ਪੇ ਅੱਜ ਦਿਨ ਕੀ ਆ ਜੇ ਉਹ ਪੁੱਛਦੇ ਆ ਸਵਾਲ ਪਿਓ, ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ। ਤੇ ਉਹ ਜਦੋਂ ਪੁੱਛਦੇ ਸੀਗੇ ਵੀ ਤੈਨੂੰ ਫਲਾਨਾ ਪਤਾ, ਉਹ ਕਹਿੰਦੀ ਮੈਨੂੰ ਅੰਗਰੇਜ਼ੀ, ਮੈਨੂੰ ਕਹਿਣ ਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ, ਹਜੇ ਤੀਕਰ ਵੀ 10 ਦਿੱਲੀ ਹਜੇ ਨੀ ਹੋ ਰਿਹਾ ਤਾ, ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ। ਤੇ ਹੁਣ ਖਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ, ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਨਾ ਕਿੱਦਾਂ, ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ। ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ, ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ, ਇੱਕ ਡਿਕਸ਼ਨਰੀ ਵੀ ਚਲੇ ਗਈ।
0: ਪਰ ਲੋਕ ਸਮਝਦੇ ਨਹੀਂ ਹੈ, ਘੱਟ ਸਮਝਦੇ ਆ, ਬਹੁਤ ਲੋਕ ਸਮਝਦੇ ਵੀ ਹੈ, ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ। ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ,
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ,
1: ਬਦਤਮੀਜ਼ੀ
0: ਨਾਲ ਗੱਲ ਕਰਨਗੇ, ਜਿੱਦਾਂ ਮੈਂ
1: ਮੈਨੂੰ ਕਹਿਣ ਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ, ਹਜੇ ਤੀਕਰ ਵੀ 10 ਦਿੱਲੀ ਹਜੇ ਨੀ ਹੋ ਰਿਹਾ ਤਾ, ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ। ਤੇ ਹੁਣ ਖਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ, ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਨਾ ਕਿੱਦਾਂ, ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ। ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ, ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ, ਇੱਕ ਡਿਕਸ਼ਨਰੀ ਵੀ ਚਲੇ ਗਈ।
0: ਪਰ ਲੋਕ ਸਮਝਦੇ ਨਹੀਂ ਹੈ, ਘੱਟ ਸਮਝਦੇ ਆ, ਬਹੁਤ ਲੋਕ ਸਮਝਦੇ ਵੀ ਹੈ, ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ। ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ,
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ,
1: ਬਦਤਮੀਜ਼ੀ
0: ਨਾਲ ਗੱਲ ਕਰਨਗੇ। ਜਿੱਦਾਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ, ਤੇ ਮੈਂ ਅੱਜ ਪ੍ਰੋਗਰਾਮ

0: ਪਰ ਲੋਕ ਸਮਝਦੇ ਨੀ ਹੈ, ਘੱਟ ਸਮਝਦੇ ਹੈ। ਬਹੁਤ ਲੋਕ ਸਮਝਦੇ ਵੀ ਹੈ, ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਹੈ। ਕੁਛ ਅੱਜ ਕੱਲ ਦੀ ਜਨਰੇਸ਼ਨ ਦੇ ਵਿਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ,
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ,
1: ਬਦਤਮੀਜ਼ੀ
0: ਨਾਲ ਗੱਲ ਕਰਨਗੇ। ਜਿਦਾਂ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ, ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ, ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ, ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ, 9 ਮਹੀਨੇ ਪੁੱਠਾ ਲੜਕਿਆ ਹੁੰਦਾ ਮਾਂ ਦੇ ਪੇਟ ਵਿਚ।
1: ਬਿਲਕੁਲ
0: ਮਤਲਬ ਬੰਦੇ ਨੂੰ ਆਪਣੀ ਆਕਾਰ ਦੇ ਵਿਚ ਰਹਿਣਾ ਚਾਹੀਦਾ, ਸਿੱਧੀ ਗੱਲ,
1: ਬਿਲਕੁਲ ਬਿਲਕੁਲ ਬਿਲਕੁਲ
0: ਨੀ ਚਾਹੀਦਾ। ਆਪਣੀ ਜਿਹੜੀ ਆ ਤੁਹਾਡਾ ਬੈਕਗ੍ਰਾਉਂਡ ਆ ਨਾ, ਉਹਨੂੰ ਨੀ ਭੁੱਲਣਾ ਚਾਹੀਦਾ, ਤੁਸੀਂ ਕਿੱਥੋਂ ਉੱਠੇ ਆ, ਕਿੱਥੋਂ ਆਏ ਆ, ਕੀ ਸੀ ਸਾਡੇ ਕੋਲ। ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ, ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
1: ਬਿਲਕੁਲ ਬਿਲਕੁਲ
0: ਜ਼ਮੀਨਾਂ ਸੀ, ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ, ਦਵਾਈਆਂ ਨਹੀਂ ਸੀ ਹੁੰਦੀਆਂ, ਤੇ ਇਹੋ ਜਿਹੇ ਹਾਲਾਤ ਉਦੋਂ ਵਿਚ ਮਾਂ ਬਾਪ ਨੇ ਬਹੁਤ ਔਖੇ। ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ,
1: ਕੱਟ ਸਾਹਿਬ ਜੀ ਜਿਹੜੇ ਮਾਂ ਹੁੰਦੀ ਸੀ, ਮੈਂ ਦੇਖਦਾ ਰਿਹਾ, ਅਸੀਂ 6 ਭੈਣ ਭਰਾ ਸੀ, ਸਾਡਾ ਬਾਬਾ ਸੀ ਸੱਤਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ। ਦੇਖ ਲੋ ਭਾਈ ਉਹਨੇ ਕੱਲੀ ਨਹੀਂ, ਕੱਲੀ ਸੀ ਉਹ, ਕੱਲੀ ਨੇ ਉਹਨੇ ਦੇਖ ਲੋ ਭਾਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ, ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ, ਧੋਣਾ ਵੀ ਆ, ਯੇ ਕਰਨਾ, ਕਪਾਹਾਂ ਵੀ ਚੁਗਣੀਆਂ, ਚੁੱਕ ਕੇ ਫੇਰ ਵੇਲਣੀ ਵੀ ਆ, ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ, ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ, ਫੇਰ ਉਹਨੂੰ ਕੱਟਣਾ,
0: ਗੋਹਾ
1: ਕੂੜਾ ਵੀ ਕਰਨਾ, ਸਭ ਕੁਛ ਜਿਹੜਾ ਉਹ ਖੱਕ ਸਾਹਿਬ ਜੀ ਕਰਦੀ ਸੀਗੀ। ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਸੋਚ ਕੇ, ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ, ਉਹ ਕੱਲੀ ਨਹੀਂ ਸੀ, ਪਿੰਡ ਦੇ ਵਿਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖੱਕ ਸਾਹਿਬ ਜੀ। ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ, ਚਾਹੇ ਉਹ ਮਰਦੇ ਆ ਚਾਹੇ ਉਹ ਔਰਤਾਂ ਆ, ਤੇ ਕੰਮ ਜੋਗੇ ਉਹ ਹੈ ਨੀ, ਬਸ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਆ, ਤੇ ਉਹ ਦੇਸ਼ ਆ ਜਿਹੜਾ ਉਹ ਉਜੜ ਰਿਹਾ, ਸਮਾਜ ਆ ਖੱਕ ਸਾਹਿਬ ਜੀ। ਮੈਨੂੰ ਤਾਂ ਬਹੁਤ
0: ਚੀਮਾ ਸਾਹਿਬ ਵਧ ਗਈਆਂ ਇੰਨੀਆਂ ਜ਼ਿਆਦੀਆਂ, ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ, ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਾਣੀ ਕਿੱਥੇ ਜਾ ਵੜਿਆ।
1: ਹਾਂਜੀ ਉਹ ਜਲੰਧਰ ਚਾਹ ਪੀਣ ਜਾਂਦੇ ਆ ਜੀ।
0: ਰਿਸਪੈਕਟ ਕੋਈ ਨੀ ਮਾਂ ਬਾਪ ਦੀ, ਮੈਂ ਪੁੱਛ ਕੇ
1: ਰਿਸਪੈਕਟ
0: ਹੁੰਦੀ, ਹੋਰ ਕੁਛ ਨੀ ਹੁੰਦਾ,
1: ਹਾਂਜੀ ਹੋਰ ਕੁਛ ਨੀ ਹੁੰਦਾ।
0: ਮੈਂ ਚੱਲਿਆ ਵਾ, ਮੈਂ ਘੰਟੇ ਕੁ ਤੱਕ ਮੁੜਿਆ ਨਾ, ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਸੁਧਾਰਨ ਦੀ ਲੋੜ ਹੈ ਸਾਡੇ ਸਮਾਜ ਦੇ ਵਿਚ, ਬਹੁਤ ਕ੍ਰਿਤੀਆਂ ਆ ਗਈਆਂ, ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ। ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ ਕਿ ਤੁਸੀਂ
1: ਥੋੜਾ
0: ਜਿਹਾ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ, ਰੱਬ ਮਾਂ ਬਾਪ ਤੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਪੈਸੇ ਪਤਾ ਨੀ ਕਿੱਥੋਂ ਫੜ ਫੜ ਕੇ, ਬਹੁਤੇ ਮੁੰਡੇ ਇੱਦਾਂ ਵੀ ਆਏ ਨਾ
1: ਜਿਹੜੇ
0: ਘਰ ਹੁੰਦੇ ਨੀ ਸੀ ਪੈਸੇ, ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਿਆਂ, ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ, ਕਿਸੇ ਨੇ ਬਾਲ ਦਵੇ ਦਿੱਤਾ,
1: ਬਿਲਕੁਲ ਖੁਸ਼ੀ
0: ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨੂੰ ਜੀ।
1: ਬਿਲਕੁਲ ਖੱਕ ਸਾਹਿਬ ਜੀ ਇਸੇ ਤਰ੍ਹਾਂ ਆ, ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ, ਜਿਹੜਾ ਉਹ ਵੈਸਟਰਨ ਸਿਵਿਲਾਈਜੇਸ਼ਨ ਹੈ ਜਿਹੜੀ, ਇਹਦੇ ਵਿੱਚ ਖੱਕ ਸਾਹਿਬ ਜੀ ਜਿਹੜੇ ਰਿਸ਼ਤੇ ਨਾਲ ਪੇਰ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ, ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ। ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਖੱਕ ਸਾਹਿਬ ਜੀ ਹੁਣ ਇਰਾਨ ਦੇ ਵਿੱਚ ਕੀ ਹਾਲ ਆ, ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ, ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ, ਉਹ ਅਜੇ ਤੀਕਰ ਵੀ ਵਧੀਆ ਜੀਂਦੇ ਆ, ਉਹਨਾਂ ਦੇ ਵਿੱਚ ਕੋਈ ਸਟ੍ਰੈਸ ਨਹੀਂ, ਕੋਈ ਕਿਸੇ ਦੀ ਕੇਅਰ ਨਹੀਂ, ਕੋਈ ਡਾਕਾ ਨਹੀਂ, ਕੋਈ ਚੋਰੀ ਨਹੀਂ, ਕੁਛ ਨਹੀਂ ਹੁੰਦਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ।
0: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ
1: ਬਿਲਕੁਲ,
0: ਕੋਵਿਡ ਮਾੜਾ ਮੋਟਾ ਖਾਫ ਖਾਂਦੇ ਆ ਉਹ ਪੈਸਾ, ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਖਾ, ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ, ਉਹ
1: ਬਿਲਕੁਲ ਬਿਲਕੁਲ
0: ਸਾਡੇ ਵਾਲੇ ਜਾਨ ਨੀ ਛੱਡਦੇ ਜਦੋਂ ਤੱਕ ਉਹਦੇ ਕੋਲ ਜਾਣੇ ਬਾਪੂ ਦਹੀਂ 100-200 ਦਹੀਂ 500 ਦਹੀਂ, ਮੈਂ ਅੱਜ ਮੇਰੀ ਪਾਰਟੀ ਆ, ਮੈਂ ਯਾਰਾਂ ਦੋਸਤਾਂ ਨਾਲ ਜਾਣਾ, ਬਾਪੂ ਫਿਰ ਵੀ ਦੇ ਦਿੰਦਾ ਖੁਸ਼
1: ਹੋ
0: ਲੈ ਕਾਕਾ ਜਾ। ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ, ਇਹਦੇ ਬਾਰੇ ਸਾਨੂੰ ਸੋਚਣਾ ਪਏਗਾ, ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ।
1: ਬਿਲਕੁਲ ਖੱਕ ਸਾਹਿਬ ਜੀ, ਗੱਲ ਤਾਂ ਛੋਟੀ ਜਿਹੀ ਹੁੰਦੀ ਆ, ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਹੱਥ ਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਆ ਉਹ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਨਜ਼ਰ ਨਹੀਂ।
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ, ਜਿਹੜਾ ਆਪਣੇ ਕੋਲ ਸਮਾਂ ਵੱਧਦਾ ਹੈ ਖੱਕ ਸਾਹਿਬ ਜੀ। ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਹੜੇ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ। ਇਹ ਗੱਲ ਇਸ ਤਰ੍ਹਾਂ ਸੀ ਖੱਕ ਸਾਹਿਬ ਜੀ, ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ, ਸੋਰੀ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਕਿ ਆਪਾਂ ਸਮਝੌਤਾ ਕਰ ਲੈਂਦੇ ਹਾਂ, ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ, ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ

0: ਕਿ ਹੋਏ ਆ ਕੋਈ ਨਾ ਉਹ ਲੋਹੇ ਲਾਖੇ ਉਪਰੋਂ ਉਪਰੋਂ ਇੱਕ ਖਾਲਸਾ ਵੀ ਪ੍ਰਾਂਤ ਦੇ ਵਿੱਚ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾਖੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨੀ ਉਹ ਫੇਰ ਦੋ ਸੌ ਮਿੰਟ ਬਾਅਦ ਫੇਰ ਉਦਾਂ ਦੇ ਠੰਡੇ ਹੋ ਜਾਂਦੇ ਆ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾਖੇ ਹੁੰਦੇ ਆ ਤੇ ਮਗਰੋਂ ਐਂ ਠੰਡੇ ਸੀਤ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖਾਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉੱਥੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਦਾ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਬੁੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਏ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨਹੀਂ ਆਏ ਤੇ ਇਹਦੇ ਕਰਕੇ ਜਿਹੜੀ ਉਹ ਅਟਕਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖਾਲਸਾ ਦੀ UAE ਆ ਜਿਹੜੀ ਯੂਨਾਈਟਿਡ ਅਰਬ ਅਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖਾਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਵੀ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖਾਕ ਸਾਹਿਬ ਵੀ ਉਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖਾਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੁਸੀਂ ਕੁਛ ਕਹਿਣ ਲੱਗੇ ਸੀ
1: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਹੈ ਨਵਦੀਪ ਰਿੱਕੀ ਬਾਜਵਾ ਇਹ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤੇ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਉਹਦਾ ਫੋਨ ਨੰਬਰ ਵੀ ਮੈਂ ਅਨਾਊਂਸ ਕਰ ਦੇਣਾ 6043065266 ਸੋ ਰਿਕੁਐਸਟ ਆ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਰਾ ਇਹਨਾਂ ਦਾ ਵੀ ਖਿਆਲ ਰੱਖਿਓ ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਆ ਜੀ
0: ਵੈਰੀ ਗੁੱਡ ਬਹੁਤ ਵਧੀਆ ਖਾਕ ਸਾਹਿਬ ਜੀ ਤੇ ਖਾਕ ਸਾਹਿਬ ਜੀ ਤੁਸੀਂ ਛਾ ਗਿਆ ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿੱਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿੱਚ ਵੀ ਤੇ ਕੋਈ ਨਾ ਆਪਾਂ
1: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿੱਚ ਬੜੇ ਕੱਟੜ ਮੁੰਡੇ ਹੈਗੇ ਆ ਆਪਣੇ ਇੱਥੇ ਸਾਊਥ ਅਮਰੀਕਾ ਵਿੱਚ ਉਹਨਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਦੀ ਸਿਆਸਤ ਵਿੱਚ ਆਉਣਾ ਚਾਹੀਦਾ ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨਹੀਂ ਲੱਗਦੇ ਆਪਣਾ ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ ਇੱਕ ਵਾਰੀ ਤੁਹਾਡੇ ਹੱਥ ਆ ਗਈ ਪ੍ਰਧਾਨ ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ ਛੱਡ ਦਿਓ
0: ਬਿਲਕੁਲ
1: ਅਮਰੀਕਾ ਦੀ ਸਿਆਸਤ ਦੇ ਵਿੱਚ ਕੋਸ਼ਿਸ਼ ਕਰੋ ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿੱਚੋਂ ਆਪਣੇ ਸਰਦਾਰ ਤੇ ਇੱਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿੱਚ ਆਉਣਾ ਪਏਗਾ ਸਿਆਸਤ
0: ਆਉਣਾ ਪਏਗਾ ਬਿਲਕੁਲ ਬਿਲਕੁਲ
1: ਜ਼ਿਆਦਾ ਟਰਾਈ ਕਰੋ ਬੜਾ ਕੁਛ ਹੈਗਾ ਇਹਦੇ ਨਾਲ ਇਮਾਨਦਾਰੀ ਵੀ ਤੁਹਾਡੀ ਪਰਖੀ ਜਾਂਦੀ ਹੈ ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮਰੀਕਾ ਦੀ ਸਿਆਸਤ ਵਿੱਚ ਨਾ ਕਰਪਸ਼ਨ ਆ ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੁਹਾਨੂੰ ਪਤਾ ਹੁੰਦਾ ਪਰ ਆਓ ਜਰੂਰ ਇਹਦੇ ਵਿੱਚ ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਆ ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀ ਮੈਨ ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ ਤੁਸੀਂ ਕੋਸ਼ਿਸ਼ ਕਰੋ ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ ਕੋਸ਼ਿਸ਼ ਕਰਦੇ ਰਹੋ ਇੱਕ ਦੋ ਵਾਰੀ ਹੋਰ
0: ਬਿਲਕੁਲ ਬਿਲਕੁਲ
1: ਜੀ
0: ਹਰ ਵੀ ਜਾਓ ਕਾਕ ਸਾਹਿਬ ਜੀ ਉਹਦੇ ਨਾਲ ਉਤਸ਼ਾਹ ਮਿਲਦਾ ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ ਮੈਂ ਜਿੱਤ ਸਕਦਾ ਉਹਦੇ ਨਾਲ ਉਤਸ਼ਾਹ ਮਿਲਦਾ ਬਿਲਕੁਲ ਹਾਂ
1: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਦੇ ਵਿਚ ਨਾ ਆ ਜਾਂਦਾ ਮੁੰਡਾ
0: ਨਾ ਆ ਜਾਂਦਾ ਬਿਲਕੁਲ ਬਿਲਕੁਲ ਗਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ ਹੋਰ ਲੋਕਾਂ ਨੂੰ ਵੀ ਗਾਂ ਦੀ ਜਨਰੇਸ਼ਨ ਨੂੰ ਗਾਂ ਦੀਆਂ ਪੀੜੀਆਂ ਨੂੰ ਕਈ ਵਾਰੀ ਖਾਤਾ ਵੀ ਏਦਾਂ ਹੁੰਦਾ ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ ਉਹ ਜਦੋਂ ਜੇ ਬੰਦਾ ਹਾਰ ਨਹੀਂ
1: ਚੱਕਰ ਹੈ ਚੀਮਾ ਸਾਹਿਬ ਪਿੱਛੇ ਮੇਰਾ ਬੇਟਾ ਵੀ ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ ਡੈਡੀ ਉਹਦਾ ਜੈਲੋ ਚਲਾਉਂਦਾ ਸੀ ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ ਉਹਦੀ ਕੰਪੇਨ ਕੀਤੀ ਤੇ ਉਹ ਸਾਡੇ ਉਹ ਹੋਇਆ ਕਿ ਤਿੰਨ ਪੰਜਾਬੀ ਜਿਹੜੇ ਆ ਮੈਂ ਕੀ ਕਵਾਂ ਉਹਨਾਂ ਨੂੰ ਉਹ ਖੜੇ ਹੋ ਗਿਆ ਉੱਥੇ ਉਹਦੇ ਅਗੇਂਸਟ ਖੜੇ ਹੋ ਗਏ ਉਹ ਫਿਰ ਇਹ ਤਿੰਨੇ ਹਰ ਗਏ ਤੇ ਕੁਛ ਪਹਿਣਾ ਸੀ ਗੋਰਾ ਸੀ ਉਹ ਜਿੱਤ ਗਿਆ ਸੀਟ
0: ਜਿੱਤਣਾ ਸੀ
1: ਮਤਲਬ ਇਹਨਾਂ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ ਜੇ ਤੁਸੀਂ
0: ਨਹੀਂ ਕਰਨੀ ਚਾਹੀਦੀ
1: ਪੜਿਆ ਲਿਖਿਆ ਇਮਾਨਦਾਰ ਆ ਗ੍ਰੈਜੂਏਟ ਆ ਚੰਗੀ ਉਹਦੀ ਪੜ੍ਹਾਈ ਆ ਉਹਨੂੰ ਆਉਣ ਦੇ
0: ਬਿਲਕੁਲ ਬਿਲਕੁਲ
1: ਇਹ ਵੀ ਹੁੰਦਾ ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਥੋੜਾ ਜਿਹਾ ਖਿਆਲ ਰੱਖੋ ਇਹ ਗੁਰਦੁਆਰਾ ਨਹੀਂ ਹੈਗਾ ਇਹ ਬੜੀਆਂ ਵੱਡੀਆਂ ਇਲੈਕਸ਼ਨਾਂ ਤੁਹਾਡਾ ਫਾਇਦਾ ਹੀ ਹੋਣਾ ਜੀ
0: ਬਿਲਕੁਲ ਤੇ ਇਹਦੇ ਨਾਲ ਆਪਣੇ ਕੋਲ ਅਗਲੀ ਛੋਟੀ ਜਿਹੀ ਖਬਰ ਇੱਕ ਹੈਗੀ ਆ ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਕ ਸਾਹਿਬ ਜਿਹਨਾਂ ਨੂੰ ਬਾਲਟਿਕ ਸਟੇਟਸ ਕਹਿੰਦੇ ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ ਇਹਦਾ ਨਾਂ ਹੈਗਾ ਨਾਰਵਾ
1: ਅੱਛਾ ਜੀ
0: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ ਤੇ ਹੁਣ ਇਹ ਨੇਟੋ ਦਾ ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ ਇਹਦੇ ਵਿਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ
1: ਰਸ਼ੀਅਨ ਪੱਖੀ ਵੀ ਆ
0: ਰਸ਼ੀਅਨ ਪੱਖੀ ਵੀ ਆ ਬਿਲਕੁਲ ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ ਇਹ ਹੁਣ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪਿੱਛਿਆ ਜਾ ਰਿਹਾ ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ ਤੇ
1: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
0: ਪਿੰਡ ਹੀ ਆ ਹਾਂਜੀ
1: ਜਾਂ ਉਹਨਾਂ ਨੂੰ ਮੁਲਕੀ ਪਿੰਡ ਨੂੰ ਮੁਲਕੀ ਵੱਖਰਾ ਬਣਾ ਦਿਓ
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਬਿਲਕੁਲ ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
1: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ
0: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ ਤੇ ਹਾਂਜੀ ਹਾਂਜੀ ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ ਤੇ ਇਤਿਹਾਸ ਦੇ ਪੰਨਿਆਂ ਉੱਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਕਿ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਇਹ ਨਿੱਕਾ ਜਿਹਾ ਪਿੰਡ ਆ ਇੱਥੇ ਹੁਣ ਹੋਣਾ ਤਾਂ ਕੀ ਆ ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਐਸਟੋਨੀਆ ਨਾ ਖਾਕ ਸਾਹਿਬ ਜੀ ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ ਤੇ ਇਸ ਪਿੰਡ ਦੇ ਵਿਚ 98% ਬੋਲਦੇ ਆ ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੌਲਾ ਰੱਪਾ ਪਊਗਾ ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ ਉਹ ਨੀ ਆਉਣਾ ਕਿ ਨਹੀਂ ਆਉਣਾ
1: ਪਤਾ ਨਹੀਂ ਜੀ
0: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਹਾਂ ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਹਾਂ ਠੀਕ ਹੈ ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਭਾਰਤ ਜਿਹੜਾ ਦੇਸ਼ ਆ ਸਾਡਾ ਇੱਥੇ ਖਾਕ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿਚ ਤੁਹਾਨੂੰ ਪਤਾ ਭਾਈ ਬੰਦ ਹੋਇਆ ਹੈ ਕਈ ਕੁਛ ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਪਏ ਉਹਨਾਂ ਨੂੰ ਏਡਾ ਇਹਦੇ ਤੋਂ ਬਿਨਾਂ ਕਿੰਨੀ ਕੁ ਉਹ ਤਕਲੀਫ ਕਿਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀ ਆਣੀਆਂ ਇਸ ਚੀਜ਼ ਤੋਂ ਬਿਨਾਂ ਪਰ ਤੁਹਾਨੂੰ ਪਤਾ ਭਾਈ ਜਿਹੜੀ ਚੀਜ਼ ਹੁੰਦੀ ਆ ਉਹ ਫੇਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨੀ ਹੁਣ ਬਚਣਾ ਹੀ ਨਹੀਂ ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ ਅੱਛਾ ਇੱਥੇ ਅਮਰੀਕਾ ਵਿਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ ਪਰ ਇੰਡੀਆ ਦੇ ਵਿਚ ਹੈ ਨੀ ਇੰਡੀਆ ਦੇ ਵਿਚ ਸਿਰਫ ਕੈਨਾਂ ਹੀ ਵਿਕਦੀਆਂ ਉਹਦੀਆਂ ਪਰ ਖਬਰ ਦੇ ਹਿਸਾਬ ਦੇ ਨਾਲ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿਚ
1: ਗਲਤ ਖਬਰ ਆ, ਮੈਂ ਆਪ ਉੱਥੇ ਲੈਂਦਾ ਰਿਹਾ, ਵੱਡੀਆਂ ਬੋਤਲਾਂ ਛੋਟੀਆਂ ਬੋਤਲਾਂ ਸਾਰਾ ਕੁਛ, ਕੋਕ ਦੀਆਂ ਬੋਤਲਾਂ ਕੈਨ ਵੀ ਹੈਗੇ ਆ,
0: ਕੋਕ ਦੀਆਂ ਨੀ, ਕੱਲੇ ਡਾਇਟ ਕੋਕ ਦੀ ਗੱਲ ਕਰ ਰਹੇ ਹਾਂ।
1: ਡਾਇਟ ਕੋਕ ਦੀ ਗੱਲ ਕਰਦੇ ਹਾਂ, ਡਾਇਟ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ।
0: ਇਹ ਡਾਇਟ ਕੋਕ ਦੀ ਗੱਲ ਕਰਦੇ ਆ, ਬਾਕੀ ਕੋਕ ਆ ਜਿਹੜਾ ਉਹ ਕਿੰਨਾ ਬੋਤਲਾਂ ਚ ਆਉਂਦਾ ਆ ਤੇ ਕਿੰਨਾ ਚ ਵੀ ਆਉਂਦਾ, ਪਰ ਜਿਹੜਾ ਡਾਇਟ ਕੋਕ ਆ ਇਹ ਕਿੰਨਾ ਚ ਨਹੀਂ ਆਉਂਦਾ।
1: ਇਹ ਫਰਮ ਵੀ, ਇਹ ਕੰਪਨੀ ਵੀ ਤੇ ਇਸਰਾਇਲ ਦੀ ਆ।
0: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ, ਇਹੀ ਗੱਲ ਹੋਣੀ ਆ, ਇਹੀ ਗੱਲ ਹੋਣੀ ਆ ਤੇ ਇਹ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਜਿਹੜੀ ਆ ਮਿਲਦਾ ਤਾਂ ਹੋਣਾ ਆ, ਫਿਰ ਬਲੈਕ ਵੇਚਣ ਲੱਗ ਪੈਣਗੇ ਉਹ, ਮਹਿੰਗਾ ਕਰ ਦੇਣਗੇ ਉਹਨਾਂ, ਪੈਸੇ ਜ਼ਿਆਦਾ ਵੱਟ ਲੈਣਗੇ
1: ਵਪਾਰੀ। ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ।
0: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ, ਬਿਲਕੁਲ
1: ਨਹੀਂ ਕੀਤਾ। ਪਾਕਿਸਤਾਨ ਤੇ ਇਸ ਵੇਲੇ ਚਾਰ ਸੌ ਰੁਪਇਆ ਤੇ ਖਰੇ 442 ਰੁਪਏ ਲੀਟਰ ਆ,
0: ਬਹੁਤ ਮਹਿੰਗਾ,
1: ਬਹੁਤ ਮਹਿੰਗਾ ਕੀ ਹੋ ਸਕਦਾ, ਕਿਉਂਕਿ ਉੱਥੇ ਪੈ ਗਈ ਆ ਭੁੱਖ,
0: ਬਿਲਕੁਲ ਬਿਲਕੁਲ,
1: ਗੌਰਮੈਂਟ ਦੇ ਕੋਲ ਹੈ ਨੀਗਾ ਕੋਈ ਪੈਸਾ, ਉਹ ਮੰਗਦੇ ਫਿਰਦੇ ਆ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ, ਸਾਡੀ ਗਰੰਟੀ ਦੇ ਦਿਓ, ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲੈ ਤੇ ਸਾਡੇ ਪੈਸੇ ਵਾਪਸ ਕਰ, ਇਹਨੇ ਬਿਲੀਅਨ ਡਾਲਰ ਸੀ ਉਹ ਇਹਨਾਂ ਨੂੰ, ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ,
0: ਬਿਲਕੁਲ
1: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ, ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ,
0: ਬਿਲਕੁਲ
1: ਮੁਲਕ ਕਦੀ ਵੀ, ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ, ਆਰਮੀ ਨੇ ਕੀਤੀ, ਸਰਕਾਰ ਚੱਲਣ ਨੀ ਦੇਣੀ,
0: ਜਦੋਂ ਦਾ ਬਣਿਆ ਖਾਲਸਾ ਸਾਹਿਬ ਜੀ ਉੱਥੇ ਰਾਜ ਹੀ ਦਾ ਰਿਹਾ ਆਪਣੀ,
1: ਜਦੋਂ ਦਾ ਇਹ ਯਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿਚ 5 ਸਾਲ ਕਿਹਦੀ ਸਰਕਾਰ ਨੀ ਚੱਲੀ,
0: ਬਿਲਕੁਲ
1: ਹਾਂ ਉੱਥੇ ਇਹੀ ਹਾਲ ਰਿਹਾ, ਤੋੜ ਦਿੱਤੀ, ਉਹਨੂੰ ਫੜ ਲਿਆ ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ, ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਭੁੱਟੋ ਨੂੰ ਫੜ ਕੇ ਦੇ ਦਿੱਤਾ, ਮਤਲਬ ਭੁੱਟੋ ਫਾਂਸੀ ਤੱਕ ਲਾਤਾ ਜਨਰਲ ਸੀ,
0: ਮਤਲਬ ਬਿਲਕੁਲ ਬਿਲਕੁਲ
1: ਕਿਹੜਾ ਸਿਆਸਤ ਕਰੇਗਾ, ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ, ਉਹਦੇ ਤੇ ਕੇਸ ਬਣਾਏ ਆ, ਉਹ ਆ ਕੇ ਇੰਗਲੈਂਡ ਬੈਠਾ ਬਹਾਨੇ, ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ, ਉਹਨੂੰ ਸਮਝ ਸਮਝ ਕੁਛ ਨੀ ਹੁੰਦੀ, ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ, ਕਦੀ ਕਿਸੇ ਮੁਲਕ ਤੁਰ ਪੈਂਦਾ, ਮੈਨੂੰ ਦਿਓ ਜੀ, ਮੈਂ ਮੰਗਣ ਵਾਲਾ ਨਹੀਂ ਗਾ, ਨਾਲੇ ਵੀ ਕਹਿੰਦਾ ਮੈਂ ਮੰਗਣ ਵਾਲਾ ਨਹੀਂ ਗਾ, ਮੈਨੂੰ ਸਾਡੀ ਹਾਲਾਤ ਥੋੜੀ ਜੀ ਖਰਾਬ ਆ, ਥੋੜੇ ਜੇ ਪੈਸੇ ਦਿਓ, ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ, ਹੋਰ ਕੀ ਹੁੰਦਾ,
0: ਬਿਲਕੁਲ ਬਿਲਕੁਲ ਅਗਲੀ ਕਹਿਣਾ ਸੀ ਕੁਛ ਕਿ ਮੈਂ ਅਗਲੀ ਖਬਰ
1: ਬੋਲੋ,
0: ਅਗਲੀ ਖਬਰ ਜਿਹੜੀ ਹੈਗੀ ਖਾਤ ਸਾਹਿਬ ਜੀ ਉਹ ਹੈਗੀ ਆ ਭੀ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ,
1: ਹਾਂਜੀ
0: ਇਹਦੇ ਵਿਚ ਇਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ ਜਿਹੜੇ ਸਰਜਰੀ ਕਰਦੇ ਆ, ਉਹਨਾਂ ਨੇ ਖਾਤ ਸਾਹਿਬ ਜੀ ਇਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ, ਪਰ ਖਦਸ਼ਾ ਵੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ, ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ, ਤੇ ਉਹਦੀ ਫਿਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ, ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ, ਮੇਰਾ ਮਨ ਬਹੁਤ ਦੁਖੀ ਆ, ਮੈਨੂੰ ਮੇਰੇ ਮਨ ਨੂੰ ਬਹੁਤ ਸਦਮਾ ਲੱਗਿਆ, ਠੇਸ ਵੱਜੀ ਆ, ਪਰ ਹੁਣ ਮੈਂ ਪਛਤਾ ਤਾਂ ਰਿਹਾ ਆ ਪਰ ਇਹਦੇ ਵਿਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੋਰੀ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ, ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ ਤੇ ਇਹਨੇ ਇਹਨੂੰ ਹੁਣ ਖਾਕ ਸਾਹਿਬ ਜੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ
1: ਬੇਕੂਫੀ ਦੇ ਨਾਲ ਮਾਰਿਆ ਗਿਆ, ਗਲਤੀ ਨਾਲ ਮਾਰਿਆ ਗਿਆ ਜੋ,
0: ਹਾਂਜੀ ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਉੱਤੇ ਹੁਣ ਕੇਸ ਚੱਲੂਗਾ,
1: ਇਹ ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ
0: ਕਿਸੇ ਨੇ ਪੁੱਛਣਾ ਹੀ ਨਹੀਂ ਸੀ,
1: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ, ਉਹ ਤੇ ਹੈ,
0: ਹਾਂਜੀ ਹਾਂਜੀ ਬਿਲਕੁਲ ਹੈ ਹੀ, ਉਹ ਲਿਵਰ ਖਰਾਬ ਸੀ ਉਹਨਾਂ ਨੇ ਕਹਿ ਦੇਣਾ ਸੀ ਇਹਦੇ ਲਿਵਰ ਹੀ ਖਰਾਬ,
1: ਉਹਨਾਂ ਨੇ ਪੈਸੇ ਬਣਾਉਣ ਦੇ ਮਾਰਿਆ ਨੇ 4 ਦਿਨ ਓਦਾਂ ਹੀ ਰੱਖੀ ਰੱਖਣਾ ਸੀ,
0: ਓਦਾਂ ਹੀ ਰੱਖੀ ਰੱਖਣਾ ਸੀ, ਬਿਲਕੁਲ ਬਿਲਕੁਲ ਬਿਲਕੁਲ,
1: ਬਹੁਤ ਕੁਛ ਹੁੰਦਾ ਜੀ, ਪਰ ਇਸ ਮੁਲਕ ਚਲੋ ਇੱਥੇ ਇੰਨੀ ਇਮਾਨਦਾਰੀ ਹੈ ਨਾ, ਕੋਈ ਬੰਦਾ ਮੰਨਿਆ ਗਲਤੀ ਹੋ ਸਕਦਾ ਓਹਦੀ ਇਸ ਬੇਸਿਸ ਦੇ ਉਪਰ ਥੋੜੀ ਜੀ ਸਜ਼ਾ ਜਿਹੜੀ ਆ ਉਹ ਘੱਟ
0: ਜਾਏ? ਹਾਂ, ਥੋੜੀ ਨਰਮਾਈ ਕਈ ਵਾਰੀ ਜੱਜ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ ਜੇ ਤੁਸੀਂ ਓਹਦੀ ਮੰਨ ਲੈਂਦੇ ਆ। ਤੇ ਇਹਦੇ ਨਾਲ ਅਗਲੀ ਖਬਰ ਖੱਤ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਤਾਇਵਾਨ ਦਾ ਜਿਹੜਾ ਹੈਗਾ ਮੁਲਕ ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ ਮੇਰਾ ਖੈਰ 1948 ਦੀ ਗੱਲ ਆ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਕ੍ਰਾਂਤੀ ਆਈ ਸੀਗੀ ਉੱਥੇ ਖੱਤ ਸਾਹਿਬ ਜੀ ਸੋਸ਼ਲਿਜ਼ਮ ਆਇਆ ਸੀਗਾ ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ ਗੱਲ ਤਾਂ ਇੱਕੋ ਹੀ ਆ ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ ਤੇ ਉੱਥੇ ਜਦੋਂ ਕ੍ਰਾਂਤੀ ਆਈ ਸੀ ਖੱਤ ਸਾਹਿਬ ਜੀ ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਇਵਾਨ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ ਤੇ ਉਹਨੇ ਜਾ ਕੇ ਆਪਣਾ ਰਾਜ ਫਿਰ ਉੱਥੇ ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ ਤੇ ਹੁਣ ਉੱਥੇ ਖੱਤ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ ਤੇਰੀ ਲੋੜ ਕੀ ਆ ਉਹਦੇ ਨਾਲ
1: ਤੁਹਾਡਾ ਜੇ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ ਬਈ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੇ ਜਿਹੜਾ ਉਹਨੇ ਉੱਥੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ ਉਹਨੇ ਪੜਦੇ ਖੋਲਤੇ ਫੜ ਕੇ ਸਾਰੇ ਐਡੇ ਪੜਦੇ ਖੋਲੇ ਉਹਨੇ ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ ਜੀ ਮਜ਼ਾ ਆ ਗਿਆ ਜੀ
0: ਤੇ ਇਹ ਹੁਣ ਖੱਤ ਸਾਹਿਬ ਦੀ ਜਿਹੜੇ ਤਾਇਵਾਨ ਦੇ ਵਿਚ ਇਸ ਵੇਲੇ ਮਸਲਾ ਕੀ ਆ ਕਿ ਉੱਥੇ ਜਿਹੜੀ ਆ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੈਗਾ ਉਹਨੇ ਖੱਤ ਸਾਹਿਬ ਜੀ $40 ਬਿਲੀਅਨ ਆ ਜਿਹੜਾ ਪ੍ਰੈਜੀਡੈਂਟ ਲਾਈ ਚਿੰਗ ਤੇ ਉਹਦਾ ਨਾਂ ਹੈਗਾ ਆ ਤੇ $40 ਬਿਲੀਅਨ ਉਹਨੇ ਮੰਗ ਕੀਤੀ ਸੀ ਕਿ ਇਹ ਹਥਿਆਰਾਂ ਵਾਸਤੇ ਸਾਨੂੰ ਇਹ ਚਾਹੀਦਾ ਆ ਜੇ ਆਪਾਂ ਚੀਨ ਤੋਂ ਜਿਹੜਾ ਬਚਣਾ ਆ ਨਹੀਂ ਤਾਂ ਚੀਨ ਨੇ ਆਪਾਂ ਨੂੰ ਦੱਬ ਲੈਣਾ ਤੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਸੀ ਉਹਨੇ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਇਹ ਜਿਹੜੇ $40 ਬਿਲੀਅਨ ਆ ਇਹਦੇ ਵਿੱਚੋਂ ਕੁਛ ਪ੍ਰੋਗਰਾਮ ਜਿਹੜੇ ਸੀਗੇ ਉਹ ਕੱਟ ਦਿੱਤੇ ਪਏ ਇਹਨਾਂ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ ਅਸੀਂ ਤੈਨੂੰ ਪੈਸਾ ਨਹੀਂ ਦੇਣਾ ਤੇ ਉਹਦੇ ਨਾਲ ਖੱਤ ਸਾਹਿਬ ਜੀ ਹੁਣ ਜਿਹੜੀ ਤੁਹਾਨੂੰ ਪਤਾ ਪਾਰਲੀਮੈਂਟ ਹੈ ਉਹ ਵਿਰੋਧੀ ਪਾਰਟੀ ਦੀ ਮੈਜੋਰਟੀ ਆ ਉੱਥੇ ਉਹਨਾਂ ਨੇ ਇਹ ਜਿਹੜਾ ਨਾ ਕਰ ਦਿੱਤੀ ਤੇ ਜਿਹਦੇ ਕਾਰਨ ਖੱਤ ਸਾਹਿਬ ਜੀ ਹੁਣ ਉਹ ਜਾਂ ਤਾਂ ਹੁਣ ਅਮਰੀਕਾ ਕਹੂਗਾ ਵੀ ਸਾਥੋਂ ਹੋਰ ਲੈ ਲਓ ਕਰਜ਼ਾ ਤੇ ਜਾਂ ਫਿਰ ਉਹ ਹੋਰ ਕਿਸੇ ਤੋਂ ਕਰਜ਼ਾ ਲੈਣਗੇ ਤੇ ਜਾਂ ਫਿਰ ਕਹਿੰਦੇ ਆ ਕਿ ਇਹਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਹੋ ਸਕਦਾ ਕਿ ਚੀਨ ਜਾ ਕੇ ਉਹਨੂੰ ਦੱਬ ਲਵੇ ਫਰਕ ਤਾਂ ਉਹਦੇ ਨਾਲ ਅਮਰੀਕਾ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਉਹ ਤਾਂ ਮਾੜਾ ਜਿਹਾ ਉੱਥੇ ਅੱਡਾ ਬਣਿਆ ਹੋਇਆ ਉਹ ਚੱਕ ਲਿਆਉਣਗੇ ਆਪਣਾ ਹੋਰ ਤਾਂ ਉੱਥੇ ਕੀ ਹੋਣਾ ਤੇ ਪਰ ਖੱਤ ਸਾਹਿਬ ਜੀ ਫੇਰ ਹੁਣ ਤੁਹਾਨੂੰ ਪਤਾ ਭਈ ਬੰਦੇ ਨੂੰ ਨਾ ਜਿਹੜਾ ਅਮਲ ਆ ਨਾ ਉਹ ਅਮਲ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ ਹੁਣ ਇਹ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਏ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀ ਜਿਹੀ ਤੰਗੀ ਆਈ ਪੈਸੇ ਘਟੇ ਜਾਂ ਤੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ ਤੇਲ ਲੁੱਟ ਲਿਆਓ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ ਤੇ ਉਹ ਹੋਣਿਆ ਜਿਹੜਾ ਇਹਦੇ ਨਾਲ
1: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ
0: ਚਾਹੀਦੀਆਂ ਇਹ ਆਦਤਾਂ
1: ਉਹ ਜ਼ਮਾਨਾ ਨਹੀਂ ਰਿਹਾ ਹੁਣ ਕੰਟਰੀਆਂ ਸਟਰੋਂਗ ਹੋ ਗਈਆਂ
0: ਹਾਂਜੀ ਹਾਂਜੀ
1: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ ਸਮਝਦੇ ਸੀ ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
0: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਉਹਦੇ ਕਹਿਣਗੇ ਤਾਂ ਕੋੜੀ ਆ ਤੇ ਜੇ ਨਿਕਲਦਾ ਤਾਂ ਕਲੰਕੀ ਆ ਦੋਨੋਂ ਪਾਸੇ
1: ਛੱਡ ਦੇਣਾ ਉਹਨੇ ਤੇ ਮੁਨਮਦ ਉਹਨੇ ਆਪਣੇ ਜਹਾਜ ਜੂਜ ਪਿੱਛੇ ਕਰ ਲੈਣੇ ਹੁਣ
0: ਕਰ ਲੈਣੇ ਹਾਂਜੀ ਲੱਗ ਜਾਂਦਾ ਰਿਹਾ
1: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਨੇ ਆ ਮਤਲਬ
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
1: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਕਿ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ ਇਹਦਾ ਕੋਈ ਫਰਕ ਨੀ ਪੈਂਦਾ ਇੰਨਾ ਪਤਾ ਲੱਗ ਗਿਆ ਦੁਨੀਆਂ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ
0: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦੇ ਨਾਲ ਖੱਤ ਸਾਹਿਬ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ ਇਹ ਖੱਤ ਸਾਹਿਬ ਜੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿਚ ਮਾਰੂ ਥਾਲਿਆ ਬਹੁਤ ਵੱਡਾ ਉੱਥੇ ਤੁਹਾਨੂੰ ਪਤਾ ਰੇਤਾ ਰੁਤਾ ਉੜਦਾ ਆ ਉਹ ਹੈਗਾ ਇਲਾਕਾ ਕੁਛ ਨਾ ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕ੍ਰੇਟ ਜਿੱਦਾਂ ਨਾ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ
1: ਅਮੈਰੀਕਾ ਨੇ
0: ਇਜ਼ਰਾਈਲ ਨੇ
1: ਇਸਰਾਇਲ ਨੇ ਉੱਥੇ
0: ਹਾਂਜੀ ਇਰਾਕ ਦੇ ਵਿੱਚ
1: ਇਰਾਕ ਚ ਕਿੱਦਾਂ ਬਣ ਗਏ ਹੈਗਾ ਪਿਆਰ
0: ਨਹੀਂ ਨਹੀਂ ਪਿਆਰ ਮੁਹਬਤ ਕਿੱਥੇ ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕ੍ਰੇਟ ਬਣਾ ਲਿਆ ਨਹੀਂ ਜਾ ਕੇ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਾ ਹੁਣ ਤਾਂ ਹੀ ਹੋਣਾ ਫਿਰ ਹੁਣ ਪਤਾ ਲੱਗਾ ਤਾਂ ਖਬਰ ਬਾਹਰ ਤਾਂ ਹੀ ਆਈ ਹੈ ਨਾ ਤੇ ਉਹ ਜਿਹੜਾ ਹੈਗਾ ਤਾਂ ਉੱਥੇ ਮਾਰੂ ਥੱਲੇ ਰੇਤਾ ਉੱਡਦਾ ਉੱਥੇ ਉਹ ਤਾਂ ਕੁਛ ਹੈ ਨੀ ਰੇਤੇ ਦੀਆਂ ਹਨੇਰੀਆਂ ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਵੀ ਇੱਥੋਂ ਇਹ ਜਿਹੜਾ ਬੇਸ ਹੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ ਤੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉੱਥੋਂ ਬੇਸ ਤੋਂ ਉੱਤੋਂ ਹਮਲਾ ਕੀਤਾ ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋਵੇ ਤੇ ਇਜ਼ਰਾਈਲ ਖਾਕ ਸਾਹਿਬ ਜੀ ਇਹ ਹੱਦਾ ਹੀ ਨੀ ਦੇਖੋ ਉਧਰ ਲਿਬਨਾਨ ਚੋਂ ਨੀ ਹਟਦਾ ਉਧਰ ਹੁਣ ਇਰਾਕ ਚ ਪੰਗਾ ਪਾ ਰਿਹਾ ਆ ਉਧਰ ਗਾਜ਼ਾ ਚ ਪਾਇਆ ਹੋਇਆ ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ ਤੇ ਉਹ ਜਿਹੜਾ ਹੈਗਾ ਹੋਰ ਇੱਕ ਜਿਹੜਾ ਇਹ ਪਾਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖਾਕ ਸਾਹਿਬ ਜੀ ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ
1: ਸਪੋਰਟ ਹੈ ਨਾ ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ
0: ਬਸ ਬਸ ਬਸ ਇਹੀ ਗੱਲ ਆ ਜੀ ਉਹ ਤਾਂ ਖਾ ਜਾਣਗੇ ਇਹਨੂੰ ਖਾਕ ਸਾਹਿਬ ਜੀ ਉਹ ਅਰਪਿਆ ਜਿਹੜੇ ਜੇ ਉਹਨਾਂ ਨੂੰ
1: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੀ ਇਰਾਨ ਦਾ ਹੋਇਆ ਨਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਜਿਹੜੀ ਰੇਤਾ ਚ ਬੇਸ ਬੂਸ ਬਣਾਈ ਆ ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਉਡਾ ਦੇਣੀ ਆ ਫਿਰ
0: ਬਿਲਕੁਲ ਬਿਲਕੁਲ
1: ਗੱਲ ਆ ਨਾ ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ ਆਪ ਵੀ ਜੀਓ
0: ਜ਼ਿੰਦਗੀ ਜੀਓ ਬਸ ਬਸ ਬਿਲਕੁਲ
1: ਹੈਗੀ ਆ ਕੋਈ ਜ਼ਰੂਰਤ ਥੋੜਾ ਕਿ ਤੁਸੀਂ ਹੁਣ ਸਾਰਾ ਕੁਛ ਲੁੱਟਣਾ ਉਹ ਵੀ ਖੋਲਣੇ ਇਹ ਵੀ ਖੋਲਣਾ ਸੀ ਇਹਨੂੰ ਵੀ ਨੀ ਛੱਡਣਾ ਸੀ ਉਹਨੂੰ ਵੀ ਨੀ ਛੱਡਣਾ
0: ਉਹ ਸਾਰੇ ਉੱਥੇ ਅਰਬਾਂ ਤੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ ਲਿਟਨੀ ਉਹ ਰਿਵਰ ਆ ਦਰਿਆ ਆ ਜਿਹੜਾ ਉੱਥੇ ਤੱਕ ਲਿਬਨਾਨ ਦੇ ਉਹ ਕਾਫੀ ਦੂਰ ਜਾ ਗਿਆ ਵਿੱਚ ਉੱਥੇ ਤੱਕਰ ਉਹ ਕਹਿੰਦੇ ਇਹ ਸਾਡਾ ਆ ਇਜ਼ਰਾਈਲੀ ਕਹਿੰਦੇ ਆ ਦੇਖੋ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲਿਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀ ਇਹਨਾਂ ਨੂੰ ਕੱਢਿਆ ਗਿਆ ਉੱਥੋਂ ਉਹ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਖਾਕ ਸਾਹਿਬ ਜੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟ ਦੱਬੀ ਰੱਖਦੀਆਂ ਅਸਲੀਅਤ ਨੂੰ ਤੇ ਉਹ ਕਦੇ ਕੋਈ ਆਹ ਸੋਸ਼ਾ ਛੱਡ ਦਿੰਦਾ ਕਦੇ ਉਹ ਸੋਸ਼ਾ ਛੱਡ ਦਿੰਦਾ ਇਹ ਵੀ ਖਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰਪੀਅਨ ਸੀਗੇ ਇਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰਪੀਅਨ ਜਿਹੜੇ ਸੀਗੇ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ ਅੱਛਾ ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਵੀ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਹਾਂ ਉੱਥੇ ਜਾ ਕੇ ਰਹੋ ਜਗ੍ਹਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਤਿਆ ਲਿਆ ਵੀ ਯਾਰ ਤੁਸੀਂ ਕੀ ਕਰਨੀ ਇਹ ਸਾਰਾ ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ ਉਹ ਵੀ ਆ ਕੇ ਇੱਥੇ ਰਹਿਣਗੇ ਪਹਿਲਾਂ ਇੱਥੋਂ ਹੀ ਗਏ ਉਹ ਇੱਦਾਂ ਕਰ ਕੁਰ ਕੇ ਪਤਿਆ ਕੇ ਤੇ ਉਹਨਾਂ ਤੋਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਜਾ ਕੇ ਰਹੋ ਹੁਣ ਖਾਕ ਸਾਹਿਬ ਜੀ ਆਪਾਂ ਇੱਥੋਂ ਅਮਰੀਕਾ ਚੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਹੋ ਉਹ ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀਏ ਅਸੀਂ ਕਿਉਂ ਜਾਈਏ ਉੱਥੇ ਅੱਛਾ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖਬਰ ਆਉਂਦੀ ਵੱਖਰੀ ਵੱਖਰੀ ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਤੀ ਇਹਨਾਂ ਨੇ ਰੋਟੇ ਵੀ ਤੁਸੀਂ ਇੱਥੇ ਚਲੇ ਜਾਓ ਪਰ ਇਹ ਜਾਂਦੇ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ ਤੇ ਉਦੋਂ ਖਾਕਸਾ ਜੀ 200 ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ ਹਾਂ ਹਾਂ ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਤੇ ਦੁਆ ਦਿੱਤਾ ਸੀਗਾ ਝੋਕਿਆ ਸੀਗਾ ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਵਧਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ ਤੇ ਇਹ ਹੁਣ ਜਾ ਕੇ ਉੱਥੇ ਖਾਕ ਸਾਹਿਬ ਜੀ ਉਹ ਸਾਰਾ ਆਸਾ ਪਾਸਾ ਹੀ ਦੱਬਣ ਨੂੰ ਫਿਰਦੇ
1: ਉਹਦੇ ਵਿੱਚ ਬਹੁਤ ਜੂਸ਼ ਹੈਗੇ ਆ ਆਸਟ੍ਰੇਲੀਆ ਦੇ ਭਰਿਆ ਪਿਆ ਜੂਸ਼ਾਂ ਨਾਲ
0: ਹਾਂਜੀ ਹਾਂਜੀ
1: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ
0: ਯੂਨੀਵਰਸਿਟੀ
1: ਬਹੁਤ ਆ ਪਰ ਬਹੁਤ ਅੱਛੇ ਲੋਕ ਆ ਯਾਰ ਉਹ ਤਾਂ ਅਗੇਂਸਟ ਯਾਹੂਦੇ ਵੀ ਅਗੇਂਸਟ ਹੈਗੇ ਆ ਉਹਨਾਂ ਨੇ
0: ਹਾਂਜੀ ਨੇਤਾ ਯਾਹੂ ਦੇ ਵੀ ਖਿਲਾਫ ਹੈਗੀ ਆ ਪਰਜਾ ਬਹੁਤ ਜ਼ਿਆਦਾ ਬਿਲਕੁਲ
1: ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ ਉਹ ਬਹੁਤ ਵਧੀਆ ਲੋਕ ਹੈਗੇ ਆ ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ
0: ਹਾਂਜੀ ਹਾਂਜੀ
1: ਉਹਨਾਂ ਨੇ ਤੁਹਾਨੂੰ ਜਵਾਬ ਦੇਣਾ
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ
1: ਬਹੁਤ ਅੱਛੇ ਲੋਕ ਆ, ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ।
0: ਬਿਲਕੁਲ, ਤੇ ਇਹ ਖਾਕਸਾ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖਾਕਸਾ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ ਨਾ, ਇਸੇ ਗੱਲ ਦਾ ਤਾਂ ਉਹ ਰੌਲਾ ਆ, ਕਾਂਗਿਆਰੀ ਵਿੱਚੋਂ ਹੀ ਨਿਕਲ ਆਉਂਦੀ ਹੈ, ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਆ, ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ। ਤੇ ਖਾਕਸਾ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ, ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ। ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ, ਨੱਕ ਦੋ ਦਰਵਾਜੇ, ਕੰਨ ਦੋ ਦਰਵਾਜੇ, ਅੱਖਾਂ ਦੋ ਦਰਵਾਜੇ, ਪਿਸ਼ਾਬ ਕਰਨ ਲਈ ਇੱਕ ਦਰਵਾਜਾ, ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ, ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ।
1: ਕੋਈ ਸ਼ੱਕ ਨਹੀਂ, ਬਹੁਤ ਵਧੀਆ
0: ਜੀ। ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ, ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ, ਉਹ ਹੈ ਦਿਮਾਗ, ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ। ਕਿੰਨੀ ਡੂੰਘੀ ਗੱਲ ਲਿਖੀ ਹੈ ਕਾਕ ਸਾਹਿਬ ਜੀ। ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ। ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ, ਜੋ ਬਿਨਾਂ ਤਿਆਗ ਦੇ ਸੰਭਵ ਨਹੀਂ ਹੋ ਸਕਦਾ। ਖੁਸ਼ਹਾਲ ਜੀਵਨ ਜੀਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ।
1: ਕਿਆ ਬਾਤ, ਬੜੇ ਡੂੰਘੇ ਬੰਦੇ ਆ, ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ, ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ,
0: ਅੰਦਾਜ਼ ਬਹੁਤ ਵਧੀਆ ਜੀ, ਅੰਦਾਜ਼ ਬਹੁਤ ਵਧੀਆ,
1: ਦੇ ਵਿੱਚ ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ।
0: ਬਿਲਕੁਲ
1: ਬਿਲਕੁਲ ਚੀਮਾ ਸਾਹਿਬ, ਆਪਾਂ ਮੈਂ ਗਾਣੇ ਲਾਉਂਦਾ ਇੱਕ ਦੋ, ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ, ਤੇ ਤੁਸੀਂ ਸੁਣਨੇ ਆ ਤੇ ਬੇਸ਼ੱਕ ਸੁਣ ਲਓ, ਨਹੀਂ ਤੇ ਤੁਸੀਂ ਕਰ ਲਓ ਆਰਾਮ। ਠੀਕ, ਓਕੇ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤਾਂ ਦੋਸਤੋ, ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋਣਾ ਹੋਵੇ ਅੱਜ, ਮਾਵਾਂ ਦੇ ਗੀਤ ਹੀ ਆਪਾਂ

ਤਾਂ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਹਨਾਂ ਦੀਆਂ ਹੈਗੀਆਂ ਉਹ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਹਾਂ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਦਿਓ ਇਜਾਜ਼ਤ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।

0: ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ ਯੂਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰ ਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਐਕਸਪੀਰੀਅੰਸ।
1: +91 78 8054 1998
0: We are only phone call away. We respect you and your viewers. That's the beauty of your lovely radio station. To listen us worldwide, log on www.parvazradio.com www.parvazradio.com। ਭਾਈ ਆਹ ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ
0: ਜੀ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
2: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਤੇ ਇੱਕ ਕੰਟੀਨਿਊਸ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ, ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ।
2: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ
0: ਜੀ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
2: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਤੇ ਇੱਕ ਕੰਟੀਨਿਊਸ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ, ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ, ਤੇ ਆਪਣਾ ਹਰ ਵਾਰੀ ਦੀ ਤਰ੍ਹਾਂ

ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ, ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ ਤੇ ਆਪਣਾ, ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਤੇ ਜੇ ਮੈਨੂੰ ਪਲੀਜ਼ ਪਲੀਜ਼ ਜਿਹੜੇ ਦੋਸਤ ਸੁਣ ਰਹੇ ਨੇ, ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ, ਤੇ ਉਹ ਫਿਰ ਮੈਂ ਵੀ, ਮੇਰਾ ਵੀ ਧਿਆਨ ਟੈਲੀਫੋਨ ਵੱਲ ਜਾਂਦਾ ਤੇ ਮੈਂ ਫਿਰ ਉਹ ਥੋੜਾ ਜਿਹਾ ਡੀ ਲਾਈਨ ਹੁੰਦਾ ਵਾ। ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਐਨੀ ਹੋ ਕੋਈ ਨਵਾਂ ਸੱਜਣ ਹੈ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ, ਗਾਲੀ ਗਲੋਚ ਮੀਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ, ਰਾਜ ਭਾਗ ਤੇ ਮਾਣ ਤੇ ਆਗੇ ਗਲੀ ਯਾਰ ਦੀ ਮੱਲੀ, ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ। ਤੇ ਉਸ ਮੈਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਤੇ ਮੈਂ ਫਿਰ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਤੇ ਟੈਂਪਰੇਚਰ 24 ਹੈ, ਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ, ਪਾਣੀ ਇਕੱਠਾ ਕਰਨਾ ਹੁੰਦਾ ਵੈ ਤੇ ਗਾਰਡਨ ਨੂੰ ਪਾਉਣਾ। ਦੋਸਤੋ ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤੇ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਬਾਲਟੀਆਂ ਪਾਣੀ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤੇ ਤੁਹਾਨੂੰ ਮਤਲਬ ਕਿ ਕਾਫੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ ਸਾਇਲੈਂਟ ਕਰ ਦਿੰਦਾ ਮੈਂ, ਕੋਈ ਨੀ ਜਿਹੜੀਆਂ ਕੱਲ। ਹਾਂਜੀ ਅੱਛਾ, ਨਹੀਂ ਤੇ ਪਾਣੀ ਦਾ ਬਿੱਲ ਸਾਡਾ ਕਾਫੀ ਹੈਵੀ ਹੋ ਜਾਂਦਾ। ਠੀਕ ਹੈ ਜੀ, ਤੇ ਟਾਈਮ ਦੋਸਤੋ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ 3:19 ਹੋ ਗਏ ਨੇ ਜੀ। ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ, ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714-869-514, 0049-1714-869-514 ਜੀ ਟੈਲੀਫੋਨ ਨੰਬਰ। ਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ।

0: ਹਾਂਜੀ ਤੇ ਆ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ ਸੋਹਣਾ ਜਿਹਾ ਗਾਣਾ ਉਹ ਤੁਹਾਨੂੰ ਗਾਣਾ ਸੁਣਾਈਏ ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ ਉਹ ਹੈ ਜੀ ਕੇ ਦੀਪ ਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ ਹਾਂਜੀ ਵੰਡਰਫੁਲ ਗਾਣਾ ਲਓ ਤੁਹਾਡੀਆਂ ਪੁਰਾਣੀਆਂ ਯਾਦਾਂ ਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਲੈਤ ਵਾਲਿਓ ਇਹ ਤੁਹਾਡੇ ਨਾਂ ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆਂ ਨਹੀਂ ਤੇ ਇਹਨਾਂ ਨੇ ਫੋਨ ਕਰੀ ਜਾਣਾ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ ਅੱਧੇ ਘੰਟੇ ਬਾਅਦ ਮੈਂ ਕਾਲਾਂ ਖੋਲਣੀਆਂ ਨੇ ਹੈ ਤੇ ਜਾਂ ਕਰਨਾ ਨਹੀਂ ਮੈਂ ਤੁਹਾਨੂੰ ਬੈਕ ਕਰ ਲਾਂਗਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਲਓ ਜੀ ਇਹ ਨਵੇਂ ਸਨ ਕੋਈ ਸੱਜਣ ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ ਲਓ ਜੀ ਤੁਸੀਂ ਵਲੈਤ ਵਾਲੇ ਹੋ ਸਰਦਾਰ ਤਰਲੋਚਨ ਸਿੰਘ ਜੀ ਇਹ ਗਾਣਾ ਤੁਹਾਡੇ ਨਾਲ ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ
1: ਬਾਬਾ ਗੱਡੀ ਕਿਉਂ ਰੋਕੀ ਆ
2: ਕੀ ਦੱਸਾਂ ਕੁੜੀਏ ਗੱਡੀ ਦਾ ਤਾਂ ਗੇਰ ਹੀ ਅੜ ਗਿਆ

ਬਾਈ ਸਨ ਕੇ ਦੀਪ ਸਾਹਿਬ ਜੀ ਤੇ ਆਪਣਾ ਬੀਬੀ ਜਿਹੜੀ ਨਾਲ ਇਹਨਾਂ ਦੇ ਗਾਉਂਦੀ ਹੈ ਜਗਮੋਹਨ ਕੌਰ ਜੀ ਹੁਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ ਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਮੈਂ ਜਰਮਨ ਚ ਇੱਥੇ ਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ ਫਿਰ ਉਹਨੂੰ ਅਸੀਂ ਸਾਡੇ ਘਰ ਠਹਿਰਿਆ ਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਤੇ ਕੇ ਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ ਤੇ ਵੰਡਰਫੁਲ ਬੜੀਆਂ ਰੌਣਕਾਂ ਲੱਗੀਆਂ ਕਿਆ ਬਾਤਾਂ ਸਨ। ਸੱਜਣੋ ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰਦਿਆਂ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ ਜਮਾਨਾ ਨੱਸ ਜਾਂਦਾ। ਸਰਦੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ ਖੌਰੇ ਉੱਪਰੋਂ ਕਿਹੜਾ ਢੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ ਹਰ ਚੋਣ ਚ ਲੀਡਰ ਦੱਸ ਜਾਂਦਾ ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ ਓਏ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ।
ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ ਨੇ, ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ ਨੇ। ਖੌਰੇ ਖਾਵਨ ਕਿਉਂ ਬੀਵੀ ਤੋਂ ਨੱਸ ਜਾਂਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ। ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਸਾਰੇ ਨਸ਼ੇ ਗਰੀਬਾਂ ਨੂੰ ਹੀ ਕਿਉਂ ਲੱਗਦੇ ਨੇ। ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ, ਕਤਲ ਕਰਦਾ ਫੁੱਲ ਵੀ ਰੱਖ ਜਾਂਦਾ, ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ, ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ, ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ। ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ, ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ, ਤੇ ਆ ਲਓ ਅਸੀਂ ਪਹਿਲਾਂ ਇਹਨਾਂ ਵੱਲ ਚੱਲਦੇ ਹਾਂ।

0: मैडम जी, आप जी नूं प्यार भरी सत श्री अकाल।
1: सत श्री अकाल जी। सत श्री अकाल।
0: राजी खुश हो, की हाल चाल है तुहाडा?
1: वधिया जी वधिया, तुसीं दस्सो।
0: मैडम जी पहला ते अपना नां दस्सो, तुहाडा शुभ नां की है? मैनूं ते पता है, पर सुनण वाले नूं नहीं पता लगे।
1: हांजी
0: हांजी,
1: मेरा नाम है
0: गगनप्रीत। जी गगनप्रीत, पूरा नाम की से अगे की दस्या तुसीं? गगनप्रीत
1: सप्पल जी, गोत है साडा।
0: जी जी, गोत है साडा सप्पल। ते गगनप्रीत जी, कित्थों तुसीं फोन कर रहे हो, केड़े इलाके चो?
1: मैं जी डिस्ट्रिक्ट संगरूर, पिंड घावदा तो।
0: वाह जी वाह वाह। ते तुसी हाउस वाइफ हो या काम धंधा करदे हो या कोई टीचर वगैरा हो?
1: मैं हाउस वाइफ हां जी।
0: जी वाह जी वाह वाह।
1: हांजी,
0: ते तुहाडा एक बारी फिर असीं स्वागत करदे हां। ते मैडम जी की कर, मेरा ख्याल है तुहाडे नाल बहुत देर पहला गल हो चुकी है साडी।
1: हांजी हांजी हांजी,
0: हां मैनूं याद आ रहा। तुसी बहुत देर, मेरा ख्याल है जां बिजी रहे हो जां फिर तुहाडे रब जाने की चक्कर है, तुसी बहुत देर तो बाद ਸਾਡੇ ਨਾਲ ਕੰਟੈਕਟ। ਹਾਂਜੀ ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ
0: ਠੀਕ ਹੈ।
1: ਬਾਜੀ ਜਦੋਂ ਸਮਾਂ ਲੱਗਦਾ ਉਦੋਂ ਫਿਰ ਭੋਜਨ ਦਾ ਵੀ ਚਲਣ ਕਰਦੇ ਅੱਜ। ਹਾਂਜੀ,
0: ਪਰ ਅਸੀਂ ਰਿਕੁਐਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਰ ਤੇ ਛਾਵਾਂ ਨੂੰ ਤਰਸੇਗਾ।
0: ਕਿਆ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ,
0: ਝਾਂਜਰਾਂ ਦੀ ਵੀ ਕਿਆ ਬਾਤ ਹੈ ਤੇ ਛਾਵਾਂ ਦੀ ਵੀ ਕਿਆ ਬਾਤ ਹੁੰਦੀ ਹੈ। ਵਾਹ ਵਾਹ।
1: ਹਾਂਜੀ ਹਾਂਜੀ,
0: ਸੁਣਾਓ।
1: ਹਾਂਜੀ, ਮੈਂ ਆਪਣੀ ਲਿਖਤ ਸੁਣਾ ਰਹੀ ਹਾਂ ਝਾਂਜਰਾਂ ਦੇ ਬੋਰ।
0: ਜੀ
1: ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਦਿਸਦੀ ਨਾ ਹੁਣ ਪਰਵਾਸ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਆਂ ਦਾ ਪਿਆ ਚੜਿਆ ਕਰੇਜ਼ ਵੇ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਹਾਈ ਹੀਲ ਪਾ ਪੱਬ ਬੋਛ ਬੋਛ ਧਰਦੀ, ਸੁਪਨਿਆਂ ਚ ਫੜਦੀ ਕਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ?
1: ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੂਸਰੀ ਹੈ ਜੀ ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਹਾਂ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ, ਕਿਉਂ ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾਲਾ ਰੁੱਖਾਂ ਨੂੰ ਸਾੜੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾਂ ਔਖਾ ਆਉਂਦਾ ਵੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ ਛਾਵਾਂ ਨੂੰ
0: ਤਰਸੇਗਾ। ਤੁਹਾਡੀ ਸੋਚ ਵੀ ਧੰਨਵਾਦ ਜੀ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਨ ਤੇ ਖਰਾਬ ਹੋਣਾ ਹੀ ਹੋਣਾ।
1: ਹਾਂਜੀ ਹਾਂਜੀ
0: ਹਾਂਜੀ। ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ?
1: ਹਾਂਜੀ
0: ਇਹ ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ ਬਣਾਉਣਗੇ? ਹਾਂਜੀ
1: ਉਹੀ ਰੁੱਖ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨੀ ਲਾਉਂਦੇ
0: ਜੀ।
1: ਇਸੇ ਕਰਕੇ ਕਹਿੰਦੇ ਆ ਨਾ ਛਾਵਾਂ ਨੂੰ ਤਰਸੇਗਾ।
0: ਬਿਲਕੁਲ ਗਗਨ ਜੀ, ਥੋੜਾ ਸਮਾਂ ਪਿੱਛੇ ਚਲ ਜਾਓ। ਚਿੜੀਆਂ ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈਨਾ?
1: ਹਾਂਜੀ ਹਾਂਜੀ
0: ਬੋਲਦੇ। ਉਹ ਘਰਾਂ ਸਾਡੇ ਘਰਾਂ ਚਾਲਣੇ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਚੀੜੀਆਂ ਬਾਲੇ ਤੇ ਇਹੋ ਜਿਹੇ ਸਿੰਪਲ ਘਰ, ਹੁਣ ਆਹ ਬਣਾ ਲਈਆਂ ਕੋਠੀਆਂ ਹੀ ਤੇ ਮੱਖੀ ਮੱਛਰ ਵੀ ਨੀ ਵੜਨ ਦਿੰਦੇ, ਅੰਦਰ ਜਾਲੀਆਂ ਲਾ ਤੀਆਂ। ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਨੂੰ ਛੱਡ ਗਈਆਂ।
1: ਇਸੇ
0: ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ। ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ, ਕਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ,
1: ਹਾਂ
0: ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਸੀ, ਮੋਰਾਂ ਦੇ ਖੰਭ ਇਕੱਠੇ
1: ਕਰਦੇ।
0: ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨੀ ਮਿਲਦੇ।
1: ਅਸੀਂ
0: ਸਭ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨੀ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਸਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ, ਭਗਤਾਂ ਵੀ ਚਲੇ ਗਈਆਂ ਵਿਚਾਰੇ। ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇੱਕ ਬੂਟਾ ਵਧੀਆ, ਦੋ ਤਿੰਨ ਬੂਟੇ ਲਾਉਣੇ ਚਾਹੀਦੇ
1: ਸਾਡਾ।
0: ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ। ਗਗਨ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ। ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਟ ਦੇ ਥੱਲੇ ਊਠ, ਜਿਉ ਛੱਟ ਦੇ ਥੱਲੇ ਊਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਏ ਨਾਈਸ ਮਿਹਰਬਾਨੀ। ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ ਸਲਾਮ ਅਲੈਕੁਮ, ਸ਼ਾਹ ਜੀ ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ।
0: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ। ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ।
0: ਅੱਛਾ ਅੱਛਾ,
2: ਜੀ ਜੀ, ਬੜੀਆਂ ਰੌਣਕਾਂ ਲੱਗੀਆਂ ਨੇ। ਮੈਂ ਉਰਾਂ
0: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ ਜੀ ਜੀ ਜੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ
2: ਮਚ ਜੀ ਜੀ।
0: ਹਾਂਜੀ ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ ਭਾਵੇਂ ਬਿਜੀ ਵੀ ਹੋਵੋ ਤੁਸੀਂ। ਸੁਣਾਓ ਠੀਕ ਠਾਕ ਹੋ, ਹੋਰ ਕੀ ਨਵੀਂ ਤਾਜ਼ੀ?
2: ਜੀ ਠੀਕ ਠਾਕ, ਬੜੀ ਰੌਣਕ ਹੈ ਕਿੰਗ ਪੈਲੇਸ ਏ ਜੀ। ਤੁਹਾਡੇ ਮਸ਼ਰਕੀ ਪੰਜਾਬ ਉਤਲੇ ਪੰਜਾਬ ਦੇ ਬੰਦੇ ਨੇ, ਉਹਨਾਂ ਦਾ ਬੜੀ ਸ਼ਾਨਦਾਰ ਬਿਲਡਿੰਗ ਤੇ ਬੜਾ ਸਜਿਆ ਸਜਾਇਆ ਜਿਹਦੇ ਵਿਚ ਅੱਜ ਪ੍ਰੋਗਰਾਮ ਹੈ ਜੀ। ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ, ਬਿਮਾਰ ਰੈਸਟੋਰੈਂਟ ਜੀ ਤੇ ਬੜੇ 400-500 ਬੰਦੇ ਨਾਲ ਜਿੱਦੀ ਰੋਟੀ ਦਾ ਬੰਦੋਬਸਤ ਹੈ ਇੱਥੇ।
0: ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
2: ਜੀ ਜੀ, ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
0: ਅੱਛਾ, ਫਿਰ ਤੇ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ। ਤੁਸੀਂ ਆਏ ਨੀ, ਦੋ ਤਿੰਨ ਵਾਰੀ ਅਸੀਂ ਤੁਹਾਨੂੰ ਮਿਸ ਕੀਤਾ
2: ਜੀ। ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਹਨ ਘਰ।
0: ਚਲੋ ਕੋਈ ਗੱਲ ਨੀ ਜੀ, ਕੋਈ ਗੱਲ ਨੀ, ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ?
2: ਜੀ ਬਾਂਝ ਧਰਤੀ ਨਜ਼ਮ ਹੈ, ਬਾਂਝ ਧਰਤੀ,
0: ਬਾਂਝ ਧਰਤੀ। ਅੱਛਾ, ਆਉਣ ਦਿਓ ਜੀ।
2: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਦੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉਗਦੇ। ਅਨਾਦਾਂ ਤੇ ਹਵਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਸ਼ਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ, ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ। ਹਨੇਰੇ ਹਨੇਰਾ ਆਈ ਹਨੇਰਾ ਏ, ਨਕਾਰੇ ਦੀ ਕਚਹਿਰੀ ਵਿਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ, ਨਕਾਰੇ ਦੀ ਕਚਹਿਰੀ ਵਿਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ। ਸਿਤਮ ਦੇ ਘਰ ਸੱਚੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਜੇ ਨੇ। ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ, ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਤਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ। ਉਹ ਧਰਤੀ ਦੇ ਕਲਾਕਾਰ, ਧਰਤੀ ਦੇ ਕਲਾਕਾਰ।
0: ਜੀ ਜੀ, ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
2: ਜੀ ਜੀ ਜੀ,
0: ਵਾਕਿਆ ਵਧੀਆ। ਕਿਸ ਤਰ੍ਹਾਂ ਦੇ ਸਾਡੇ
2: ਜੀ ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ ਜੇ, ਤਬਾਹੀ ਜੇ, ਸਰਕਾਰੀ ਅਦਾਰੇ ਲੁੱਟ ਰਹੇ ਜੇ, ਘੁੰਮਤਾਂ ਫਰਾਡ ਜੇ, ਘੁੰਮਤਾਂ ਇੱਥੇ ਜੇ, ਸਰਕਾਰੀ ਅਦਾਰੇ ਇੱਥੇ ਜੇ, ਜਿਨ੍ਹਾਂ ਦੀ ਅਸੀਂ ਤਾਰੀਫ਼ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
0: ਚੋਰ
2: ਹੈ ਜੀ।
0: ਬਿਲਕੁਲ ਬਿਲਕੁਲ, ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ। ਉਹ ਸ਼ਰੀਫ ਦਾਰ ਹੀ ਨਾ ਲੱਗਦਾ, ਚਲੋ ਕਿਸੇ ਤਰ੍ਹਾਂ ਵੀ ਨਹੀਂ।
2: ਉਹ ਮੈਂ ਤੁਹਾਨੂੰ ਦੱਸਾਂ, ਮੈਂ ਬੀਵੀ ਦਾ ਡੈਥ ਵਾਰੰਟ ਔਰ ਡੈਥ ਸਰਟੀਫਿਕੇਟ ਲੈਣ ਵਾਸਤੇ ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ। ਉਸ ਆਖਿਆ ਜੀ 6000 ਫੀਸ ਰਿਸ਼ਵਤ ਕੱਢੋ ਤਾਂ ਦਿਆਂ ਦਾ।
0: ਬੱਲੇ ਬੱਲੇ ਬੱਲੇ,
2: 6000।
0: ਸਾਡਾ, ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਜੀ ਟਾਈਮ ਹੋਏਗਾ ਸੁਣਨਾ।
2: ਜੀ ਜ਼ਰੂਰ,
0: ਠੀਕ ਹੈ
2: ਜੀ, ਜ਼ਰੂਰ
0: ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਸਾਡੀ ਜਿਹੜੀ ਆ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁਲੀਆਂ ਜੁਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ।
2: ਜੀ ਬਿਲਕੁਲ,
0: ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹਨਾਂ ਨੇ, ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ, ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ, ਛੱਡੋ ਤੇ ਉਹਨੇ ਜੇ ਪੈਸੇ ਖਣੀ 2500 ਕੇ 25000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ, ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਹੋਈ ਸਾਡੇ, ਤੁਸੀਂ ਤੇ ਤੁਹਾਡੇ ਕੋਲ 6000 ਮੰਗਦੇ ਸੀ ਤੇ ਇਹ ਨਾ ਜੇ ਅਨਪੜ੍ਹ ਸੀ ਬੈਂਕ ਵਾਲਿਆਂ ਤੋਂ, ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ, ਉਹਦਾ ਡੈਥ ਸਰਟੀਫਿਕੇਟ ਲੈ ਕੇ ਆ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਤੇ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ ਤੇ ਗਰੀਬ ਸੀ ਵਿਚਾਰਾ, ਅਨਪੜ੍ਹ ਸੀ, ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫੇਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਕ ਵਾਰੀ ਕਿਹਾ ਜੀ ਉਹ ਮਰ ਗਈ ਆ, ਤੇ ਉਹਦਾ ਸਰਟੀਫਿਕੇਟ ਲੈ ਕੇ ਆ, ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ, ਜਾਂ ਕੁਛ ਵੀ ਜਿੱਦਾਂ ਮਰਜ਼ੀ, ਹੈ ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕੇ 2500 ਅਸੀਂ ਤੈਨੂੰ ਦੇਣਾ। ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ, ਦਫ਼ਨ ਕੀਤੀ ਸੀ,
2: ਜੀ
0: ਓਹਨੇ ਕਬਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਜਾਂ 3 ਕਿਲੋਮੀਟਰ ਬੈਂਕ ਚ ਭੈਣ ਨੂੰ ਲੈ ਕੇ ਆ ਗਿਆ
2: ਕਿ
0: ਆ ਜੇ ਮਰੀ ਪਈ ਤੇ ਸਬੂਤ ਹੈ ਤੇ ਉਹ ਲੋਕੀ ਇਕੱਠੇ ਹੋ ਗਏ ਪੁਲਿਸ ਸੱਦ ਲਈ ਫਲਾਣ ਢੀ ਉਹ ਵਿਚਾਰੇ ਨੇ ਕਿਹਾ ਕਿ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ ਭੈਣ ਮੈਂ ਆ ਜੇ ਭੈਣ ਤੇ ਮਰ ਗਈ ਹੈ ਮੈਨੂੰ ਕੋਈ ਸਰਟੀਫਿਕੇਟ ਨਹੀਂ ਬਣਾ ਕੇ ਦੇਣ ਦਿਆ ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਹੈ ਅਸੀਂ ਤੈਨੂੰ ਪੈਸੇ ਦੇ ਦਿੰਦੇ ਹਾਂ ਆਹ ਲਾਸ਼ ਲੈ ਜਾ ਇੱਥੋਂ ਤੇ ਜਾ ਪ੍ਰਬੰਧ ਕਰੋ ਜਾ ਕੇ ਜਾਂਚ ਕਿੱਦਾਂ ਆ ਜੇ ਸਾਡੇ ਮੁਲਕਾਂ ਦੇ ਹਾਲਾਤ ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ ਹਾਂਜੀ
2: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਤੇ ਹੈ ਨਾ ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90,000 ਵੋਟ ਤੋਂ ਆ ਰਹੇ ਨੇ ਜਿਹੜੇ ਚੌਥੇ ਨੰਬਰ ਤੇ ਆਏ ਨੇ ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨੱਸੀ ਫਿਰਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲਾਂ ਚ ਤੁੰਦੇ ਨੇ ਉਹਨਾਂ ਦੇ ਖਿਲਾਫ਼ ਕੇਸ ਬਣਾ ਖੜੇ ਨੇ
0: ਜੀ ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਏ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਵੀ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲ ਰਹੀਆਂ ਜੋ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਇਹ ਸੁਣਨਾ ਇਹ ਤੁਸੀਂ ਚੁੱਕਾ ਹੈ
2: ਅੱਛਾ ਠੀਕ ਹੈ
0: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ
2: ਹਾਂ ਜੀ ਜ਼ਰੂਰ
0: ਕਿ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
2: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
0: ਤੇ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
2: ਵਾਹ ਵਾਹ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
2: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
0: ਤੇ ਨੈਣ ਫਰਕੇ 2 ਤੋਂ 4 ਹੋ ਗਏ
2: ਵਾਹ ਵਾਹ
0: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
2: ਜੀ
0: ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਉਹਦੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
2: ਹੋ ਸ਼ੁਕਰੀਆ
0: ਸ਼ੁਕਰੀਆ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਖੁਦਾ ਹਾਫਿਜ਼ ਖੁਦਾ ਇਹ ਸਨ ਸ਼ਾਹ ਜੀ ਉਣੀਕਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਅੰਨਾ ਦੇ ਨਾਲ ਡਾਕਟਰ ਸਾਹਿਬ ਕਰ ਦਿੱਤੀ ਡਾਕਟਰ
3: ਸਾਹਿਬ
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਵਾਸ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਇਸ ਦਿਨ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ
3: ਪਹਿਲੀ ਗੱਲ ਤੇ ਇਹ ਸੋਚਿਆ ਸੀ ਕਿ ਆ ਸਰ ਗਿਆ ਰਹਿਣੀ ਜੀ ਉਹਦੇ ਠੀਕ ਹੈ
0: ਠੀਕ ਹੈ ਜੀ ਰਹਿਣ ਦੇ ਰਹਿਣ ਦੇ ਪਿਆਰ ਵਿੱਚ
3: ਤੁਸੀਂ ਪਤਾ ਨੀ ਮੇਰੇ ਨੂੰ ਵੱਡੇ ਹੋ ਜਾਂ ਛੋਟੇ ਹੋ ਲੇਕਿਨ ਹੈ ਤੁਸੀਂ ਮੇਰੇ ਭਰਾ
0: ਥੈਂਕ ਯੂ ਥੈਂਕ ਯੂ ਥੈਂਕ ਯੂ
3: ਹਾਂਜੀ
0: ਜੀ ਲਹਿਰੀ ਸਾਹਿਬ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ
3: ਅੱਛਾ ਜੀ ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ
0: ਅੱਛਾ
3: ਉਹ ਕਹਿੰਦੇ ਪੁੱਛਦੇ ਹੈ ਵੇ ਗਾਲਬ ਕੌਣ ਹੈ ਕੋਈ ਬਤਲਾਏ ਕਿ ਹਮ ਬਤਲਾਏ ਕਿਆ
0: ਵਾਹ ਵਾਹ ਵਾਹ ਵਾਹ ਕੋਈ ਬਤਲਾਏ ਕਿ ਹਮ ਬਤਲਾਏ ਕਿਆ ਬਤਲਾਏ ਕਿਆ ਕਿਆ ਬਾਤ
3: ਤੇ ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
0: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਦੱਸ ਦਿਆਂ ਕਿ ਇਹ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ?
3: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ। ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ, ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਤੇ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਤਾਂ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
0: ਤੁਸੀਂ ਫਿਰ ਉਦੋਂ ਦੀ ਗੱਲ ਕਰਨ ਡੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਹੈ ਸਾਰਾ?
3: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ।
0: ਰੱਖੋ
3: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨੇ, ਉਹਨਾਂ ਦਾ ਗਿਆਨ ਅੱਧ ਪਚੱਦਾ ਔਰ ਕਈ ਦਫ਼ਾ ਉਹ ਬਹੁਤ ਹੱਦ ਤੱਕ ਖਤਰਨਾਕ ਵੀ ਹੋ ਜਾਂਦਾ। ਚਲੋ ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਹੋਇਆ ਤੇ ਇਹ ਸ਼ੇਪ ਕਰਨ ਵੀ ਨਹੀਂ ਹਟਦਾ ਤੇ ਕਿਸੇ ਕੰਮ ਵਿਗੜਨਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬੁਲਾ ਲਿਆ, ਤੂੰ ਮੇਰੀ ਤਾਂ ਅੱਖਾਂ ਤੋਂ ਦੂਰ ਕਿਸੇ ਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲੀ ਗਿਆ ਤਾਂ ਜਰਿਆ ਨੀ ਜਾਣਾ।
0: ਹਾਂਜੀ,
3: ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰਨ ਵਾਸਤੇ ਆ ਗਿਆ ਪੁਰਾਣੀ GDR ਈਸਟ ਜਰਮਨ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ ਤੇ ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਜਾਣਾ ਹੀ ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ, ਇਸ ਕਰਕੇ ਮੈਂ ਆਪਣੀ MS ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਸੀ, ਜਦੋਂ ਜਰਮਨੀ ਦੇ ਵਿੱਚ ਅਸੀਂ ਫਾਸ ਫਿਰ ਸ਼ਰੂਰ ਵੀ ਕਹਿੰਦੇ।
0: ਦੁਬਾਰਾ ਬੋਲਿਓ
3: ਪਲੀਜ਼। ਜਰਮਨ ਦੇ ਵਿੱਚ ਜਾਂ
0: ਜਰਮਨ ਇੰਗਲਿਸ਼ ਦੇ ਵਿੱਚ? ਚੰਗੀ ਤਰ੍ਹਾਂ ਸੁਣਿਆ ਨਹੀਂ ਸੀ।
3: ਫਾਸ ਆਰਸ ਫਿਰ ਸ਼ਰੂਰ ਗਈ।
0: ਵਾਹ, ਅੱਛਾ, ਫਾਸ ਆਰਸ ਫਿਰ ਸ਼ਰੂਰ ਗਈ ਜੀ।
3: ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ਰੂਰਗੀ, ਵਿਸਰਲ ਸਰਜਰੀ।
0: ਠੀਕ ਹੈ ਜੀ,
3: ਵਿਸਰਲ। ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਤੁਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
0: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਮਤਲਬ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਆ, ਜਦੋਂ ਫਿਰਨ ਤੁਰਨ ਜੋਗੇ ਹੁੰਦੇ ਆ, ਉਦੋਂ ਅਸੀਂ ਬਿਜੀ ਹੁੰਦੇ ਆ ਭੱਜ ਦੌੜ ਚ, ਤੇ ਸੋਚੀਦਾ ਰਿਟਾਇਰ ਜਦੋਂ ਹੋਵਾਂਗੇ ਨਾ ਉਦੋਂ ਘੁੰਮਾਂਗੇ ਸਾਰਾ ਕੁਛ ਵੇਖਾਂਗੇ, ਉਦੋਂ ਤੱਕ ਗੋਡਿਆਂ ਚੋਂ ਗਰੀਸ ਮੁੱਕਦੀ ਜਾਂਦੀ ਹੈ। ਇਹ ਭੱਜਣਾ ਤੇ ਬਹੁਤ ਘੱਟ, ਇਹ ਨੀ ਇੰਨਾ ਦਿਲ ਕਰਦਾ ਹੁੰਦਾ ਕਿ ਉਹ ਪਹਾੜਾਂ ਤੇ ਚੜੀਏ, ਇੱਧਰ ਨੂੰ ਚੱਲੀਏ, ਉੱਧਰ ਨੂੰ ਚੱਲੀਏ।
3: ਸੁੱਚਾ ਸਿੰਘ ਜੀ, ਆਪਣੇ ਸਮਾਜ ਵਿੱਚ ਜੰਮਿਆ ਸਾਰਿਆਂ ਦੀ ਇਹੋ ਹੀ ਕਹਾਣੀ ਜੇ। ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਨਾ, ਮੈਂ ਵੇਖਿਆ ਕਿ ਇਹ ਯੂਰਪ ਨਹੀਂ ਲੈਂਦੇ।
0: ਹਾਂ ਵੇਖ ਲਓ, ਇਹ ਛੁੱਟੀਆਂ ਹਰ ਸਾਲ ਜਾਣਾ ਮੈਂ ਜਾਣ, ਕਿਉਂਕਿ ਮੇਰਾ ਗੈਸਟ੍ਰੋਨੋਮੀ ਚ ਗੈਸਟ੍ਰੋਨੋਮੀ ਨਾਲ ਸੰਬੰਧ ਰਿਹਾ ਹੈ। ਬਹੁਤ ਵਾਹ ਪੈਂਦਾ ਹੁੰਦਾ ਸੀ, ਉਹ ਕਰਜ਼ਾ ਲੈ ਕੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ ਤੇ ਫਿਰ ਹਰ ਮਹੀਨੇ ਦਾ 200-200 ਯੂਰੋ ਦਿਨ ਦੇ ਵਾਪਸ ਕਰਦੇ ਰਹਿਣਾ।
3: ਧੋਨੇ ਨਾ ਉਹ ਕਹਿੰਦੇ ਬਚਾ ਕੇ ਕੀ ਕਰਨੇ ਆ, ਕੱਲ ਨੂੰ ਕੀ ਹੋਣਾ।
0: ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਮੇਰਾ ਇੱਕ ਦੋਸਤ ਸੀ, ਉਹ ਪੜ੍ਹਿਆ ਲਿਖਿਆ ਨਹੀਂ ਪਰ ਅਮੀਰ ਵਾਹਵਾ ਹੈ, ਉਹਦੇ ਕੋਲ ਸੀ ਨਹੀਂ ਹੈਗਾ ਤੇ ਉਹਦਾ ਚੰਗਾ ਕਾਰੋਬਾਰ ਮਤਲਬ ਕਿ ਵਧੀਆ ਚੱਲਦਾ ਸੀ, ਤੇ ਉਹ ਇੱਕ ਵੀ ਛੁੱਟੀ ਨਹੀਂ ਸੀ ਕਰਦਾ ਹੁੰਦਾ ਤੇ ਅਸੀਂ ਤਾਂ ਫਿਰ ਵੀ ਛੁੱਟੀਆਂ ਕਰਦੇ ਹੁੰਦੇ, ਇੱਕ ਵੀ ਛੁੱਟੀ ਨਹੀਂ, 12-12 ਘੰਟੇ ਕੰਮ ਤੇ ਪੈਸੇ ਉਹਦੇ ਕੋਲ ਬਹੁਤ ਸਨ। ਤੇ ਮੈਂ 15 ਸਾਲਾਂ ਬਾਅਦ ਇੱਕ ਵਾਰੀ ਇਹਨੂੰ ਕਿਹਾ ਮੈਂ ਓਏ ਤੂੰ ਛੁੱਟੀ ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ। ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆਂ ਛੁੱਟੀਆਂ ਕਰਨੀਆਂ ਨੇ, ਮੁੜ ਕੇ ਵਾਪਸ ਹੀ ਨਹੀਂ ਆਉਣਾ, ਮੜੀਆਂ ਚੋਂ ਵੇਖੀ ਜਾਏਗੀ ਜਿਹੜੀ ਹੋਏਗੀ।
3: ਚਲੋ ਜੀ, ਸੋਚ
0: ਜਿਉਂਦੇ ਜੀ ਛੁੱਟੀਆਂ ਨਹੀਂ
3: ਕਰਨੀਆਂ। ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਲੇਕਿਨ ਦੇਖੋ ਜੀ ਹਰ ਇਨਸਾਨ ਦਾ ਜ਼ਿੰਦਗੀ ਨੂੰ ਮਾਨਣ ਦਾ, ਜੀਵਨ ਦਾ ਉਹਨੂੰ ਪੂਰਾ ਹੱਕ ਹੈ, ਆਪਣੀ ਮਰਜ਼ੀ ਨਾਲ ਜਿਵੇਂ ਜਿਵੇਂ ਜਿਵੇਂ ਮਰਜ਼ੀ ਮਰੇ, ਠੀਕ ਹੈ। ਹਾਂਜੀ, ਤੇ ਤੁਸੀਂ ਕਿਹਾ ਸੀ ਕਿ ਅੱਜ ਕਿਸੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਹੈ, ਦੱਸੋ ਸਾਡੇ
0: 2-4 ਮਿੰਟ 5 ਮਿੰਟ ਕਿਸੇ ਨਾ ਕਿਸੇ ਮਸਲੇ ਦੇ ਉੱਤੇ ਜ਼ਰੂਰ।
3: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ 4-5 ਲਾਈਨਾਂ ਹੋ ਜਾਣ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਤੇ ਉਹਦੇ ਹਿਸਾਬ ਨਾਲ ਮੈਂ
0: ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
3: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਮਸਲਾ ਇਹ ਕਿ ਕੱਲ 2 ਮਈ ਸੀ, ਤੇ ਕੱਲ ਦੇ ਦਿਨ 1945 ਨੂੰ ਬਰਲਿਨ ਦੇ ਵਿੱਚ ਜਰਮਨ ਫੌਜਾਂ ਨੇ ਹੱਥ ਖੜੇ ਕਰ ਦਿੱਤੇ ਸੀ ਰੂਸੀਆਂ ਦੇ ਅੱਗੇ।
0: 1945
3: ਸੈਕਿੰਡ ਵਰਲਡ ਵਾਰ ਦੇ ਵਿੱਚ, ਤੇ ਸੈਕਿੰਡ ਵਰਲਡ ਵਾਰ ਵੈਸੇ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ, ਕਿਉਂਕਿ ਅੱਜ ਕੱਲ ਦਾ ਪਾਠਕ ਖੁਦ ਵੀ ਜੇ ਚਾਹੇ ਤੇ ਜਿਹੜਾ ਗਿਆਨ ਮਰਜ਼ੀ ਕੱਢ ਲਵੇ
0: ਜੀ, ਬਿਲਕੁਲ ਠੀਕ।
3: ਤੇ ਜਿਹਨੇ ਨਹੀਂ ਕੱਢਣੀ ਉਹਨਾਂ ਨੂੰ ਆਪਾਂ ਭਾਵੇਂ ਅੱਜ ਘੰਟਾ ਲਾ ਕੇ ਸਮਝਾ ਵੀ ਦਈਏ, ਉਹਨੇ ਸਮਝਣਾ ਹੀ
0: ਜੀ। ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾ ਰਹੇ।
3: ਉਹਨਾਂ ਨੇ ਇਹ ਕਹਿਣਾ ਜੀ ਇਹ ਤੇ ਵਿਆਹ ਦੇ ਵਿੱਚ ਬੀ ਵਾਲਾ ਲੇਖਾ ਭਾ ਬੈਠੇ ਆ, ਮਕਸਦ ਕੋਈ ਹੋਰ ਸੀ, ਤੇ ਗੱਲਾਂ ਇਹ ਹੋਰ ਕਰਨ ਲੱਗ ਪਿਆ। ਚਲੋ, ਉਸ ਦੂਜੀ ਆਲਮੀ ਜੰਗ ਜਿਹੜੀ ਆ ਉਹ ਮੈਂ ਥੋੜਾ ਜਿਹਾ ਦੱਸ ਕੇ ਫਿਰ ਇਸ ਮਸਲੇ ਤੋਂ ਹੋਰ ਕਿਸੇ ਪਾਸੇ ਚੱਲਦੇ ਆ। 8 ਮਈ 1945 ਨੂੰ ਜਰਮਨੀ ਨੇ ਜਦੋਂ ਹਥਿਆਰ ਬਿਲਕੁਲ ਛੁੱਟ ਦਿੱਤੇ ਰੂਸੀ ਫੌਜਾਂ ਦੇ ਅੱਗੇ, ਫਿਰ ਇਹ ਜੰਗ ਖਤਮ ਹੋ ਗਈ। ਇਸ ਜੰਗ ਦੇ ਵਿੱਚ ਤਕਰੀਬਨ 65-70 ਮਿਲੀਅਨ ਲੋਕ ਵੀ ਕਹਿੰਦਾ ਮਾਰੇ ਗਏ।
0: ਹਾਂ, ਮਰੇ ਜੀ, ਇੰਨੇ ਮਰੇ ਹੋ, ਨੋ ਡਾਊਟ।
3: ਤੇ ਹੁਣ ਜੇ ਵੇਖੀਏ ਇਨਸਾਨ ਨੇ ਉਸ ਤੋਂ ਕੁਛ ਵੀ ਨਹੀਂ ਜੇ ਸਿੱਖਿਆ। ਇਸ ਸੰਸਾਰ ਦੇ ਵਿੱਚ 2-3 ਤਕੜੀਆਂ ਜੰਗਾਂ ਤੇ ਪਤਾ ਨੀ ਕਿੰਨੀਆਂ ਭਖਲੀਆਂ ਲੱਗੀਆਂ ਹੋਈਆਂ, ਤੇ ਮੈਂ ਕਹਿੰਦਾ ਕਿ ਹੁਣ ਨਾ ਕੁਛ ਅਮਨ ਨੂੰ ਅਸੀਂ ਚਾਚੀ ਮਾਰੀਏ, ਤੇ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਪੰਜਾਬੀ ਬਰਕਤ ਰਾਮ ਜੁਮਨ ਦੀਆਂ ਇੱਕ ਸਦੀ ਪਹਿਲਾਂ ਲਿਖੀਆਂ 17 ਸੁਣਾਉਣਾ ਹੈ। ਉਹ ਕਹਿੰਦੇ ਆ ਜੀ, ਅੱਜ ਦੀ ਨਵੀਂ ਤਹਜ਼ੀਬ ਦੇ ਰਹਿਬਰਾਂ ਨੇ, ਕਹਿੰਦੇ ਜੀ ਅੱਜ ਦੀ ਨਵੀਂ ਤਹਜ਼ੀਬ ਦੇ ਰਹਿਬਰਾਂ ਨੇ ਪੱਠੀ ਜਿਹੀ ਸੰਸਾਰ ਚ ਤਾਈ ਹੋਈ ਏ।
0: ਵਾਹ, ਪੱਠੀ ਜਿਹੀ ਸੰਸਾਰ ਵਿੱਚ ਤਾਈ ਹੋਈ ਏ, ਵਾਹ।
3: ਕਹਿੰਦੇ ਆਦਮ ਖੂਰ ਜਲਾਦਾਂ ਨੇ ਥਾਂ ਥਾਈ, ਕਹਿੰਦੇ ਆਦਮ ਖੂਰ ਜਲਾਦਾਂ ਨੇ ਥਾਂ ਥਾਈ, ਬੰਬਾਂ ਨਾਲ ਦੁਕਾਨ ਸਜਾਈ ਹੋਈ ਏ।
0: ਕਿਆ ਬਾਤ ਹੈ, ਵਾਹ ਵਾਹ ਵਾਹ।
3: ਇਹ ਜੀ ਆਪਣੇ ਪਾਕਿਸਤਾਨ ਚ ਰਹਿ ਗਏ, ਪਾਕਿਸਤਾਨ ਦੇ ਸਿਆਲਕੋਟ ਦੇ ਵਿੱਚ ਇਹਨਾਂ ਦਾ ਜਨਮ ਦਿਨ, ਇਹਨਾਂ ਦਾ ਜਨਮ ਪਿੰਡ ਜਨਮ ਹੋਇਆ ਸੀ। ਤੇ ਜਿਵੇਂ ਹੁਣ ਇਹਨਾਂ 17 ਨੂੰ ਦੇਖਾਂ ਤੇ ਉਹ 17 ਅੱਜ ਵੀ ਸੱਚ ਨੇ,
0: ਪੂਰੀਆਂ ਟੋਕਦੀਆਂ ਨੇ ਜੀ ਸਾਡੇ ਤੇ।
3: ਤੇ ਫਿਰ ਦੱਸੋ ਅਸੀਂ ਸਿੱਖਿਆ ਕਿ
0: ਮੈਂ ਕਿਹਾ ਜੀ ਡਾਕਟਰ ਸਾਹਿਬ ਅਸੀਂ ਬਰੂਦ ਦੇ ਢੇਰ ਤੇ ਬੈਠੇ ਆ, ਸਿੱਖਣਾ ਤੇ ਕਿਤੇ ਰਿਹਾ ਸੀ, ਅੱਗੇ ਨਾਲੋਂ ਵੀ ਵਿਗੜ ਗਏ ਆ ਜ਼ਿਆਦਾ।
3: ਅੱਗੇ ਨਾਲੋਂ ਵੀ ਵਿਗੜੇ ਆ ਤੇ ਹੁਣ ਮੈਂ ਇਸ ਨੂੰ ਫਿਰ ਉੱਥੇ ਲੈ ਕੇ ਜਾਂਦਾ ਜਿਸ ਧਰਤੀ ਦੇ ਅਸੀਂ ਬੈਠੇ ਹੋਏ ਹਾਂ। ਮਸ਼ਹੂਰ ਫਰੀਦ ਸ਼ਿਲਰ ਗੋਇਥੇ ਦਾ ਨਾਮ ਕਿੰਨੇ ਨੀ ਸੁਣਿਆ?
0: ਬਿਲਕੁਲ ਜੀ, ਗੋਇਥੇ ਸ਼ਿਲਰ ਸਭ ਜਾਣਦੇ ਨੇ,
3: ਸਾਰੇ ਜਾਣਦੇ ਨੇ। ਤੇ ਸ਼ਿਲਰ ਨੇ ਉਦੋਂ ਲਿਖ ਦਿੱਤਾ, ਕਹਿੰਦਾ ਕਿ ਜੇ ਕੋਈ ਦੁਨੀਆਂ ਦੇ ਵਿੱਚ ਕੋਈ ਸਫਲ ਵਪਾਰੀ ਹੈ ਨਾ, ਉਹ ਸਿਰਫ ਜੰਗ ਹੈ।
0: ਜੰਗ ਹੈ, ਵਾਹ ਵਾਹ।
3: ਉਹ ਕਹਿੰਦਾ ਇਹ ਜਿਹੜਾ ਹੈ ਇਹਦੇ ਚ ਇੰਨੀ ਸ਼ਕਤੀ ਹੈਗੀ ਆ ਕਿ ਇਹ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦਾ
0: ਜੀ, ਲੋਹੇ ਨੂੰ ਕਰਦਾ ਸੋਨੇ ਚ। ਉਹਨਾਂ ਦਾ ਵਾਕਈ ਸੋਨਾ ਬਣ ਰਿਹਾ ਲੋਹਾ, ਨੋ ਡਾਊਟ।
3: ਹਾਂਜੀ
0: ਜੀ,
3: ਤੇ ਉਹਨਾਂ ਦਾ ਲੋਹਾ
0: ਸੋਨਾ ਬਣ
3: ਰਿਹਾ ਜੇ। ਤੁਸੀਂ 5 ਮਿੰਟ ਦਿੱਤੇ ਸੀ, ਸੋ ਮੈਂ ਨਾ ਹੁਣ ਪੰਜਾਬ ਦੇ ਹੋਰ ਸਾਂਝੇ ਕਈ ਵਾਰ ਜਾਣਾ ਆ, ਜਿਹੜਾ ਇਹਨਾਂ ਜੰਗਾਂ ਬਾਰੇ ਲਿਖਦਾ ਉਹਨੂੰ ਬਹੁਤ ਬਹੁਤ ਜ਼ਿਆਦਾ ਲਿਖਦਾ, ਲੇਕਿਨ ਬਾਬਾ ਨਜ਼ਮੀ ਲਿਖਦਾ ਆ।
0: ਵਾਹ ਵਾਹ, ਬਾਬਾ ਨਜ਼ਮੀ ਵੀ ਕਿਆ ਬਾਤਾਂ ਨੇ ਬਾਬੇ ਨਜ਼ਮੀ ਦੀ।
3: ਹਾਂਜੀ, ਤੇ ਉਹ ਕਹਿੰਦੇ ਨੇ ਬਾਬਾ ਨਜ਼ਮੀ, ਉਹ ਰੱਬਾ ਲੱਗੀ ਜੰਗ ਹਟਾ, ਕਹਿੰਦੇ ਰੱਬਾ ਲੱਗੀ ਜੰਗ ਹਟਾ, ਬੰਦੇ ਖਾਣੀ ਪਿੰਜਰੇ ਪਾ।
0: ਵਾਹ, ਪਿੰਜਰੇ ਪਾ।
3: ਕਹਿੰਦਾ ਇਹ ਮੈਂ ਰੱਬ ਨੂੰ ਅੱਗੇ ਕਹਿੰਦਾ ਆਪਣੇ ਵੱਲੋਂ। ਤੁਸੀਂ ਕਿਹਾ ਸੀ ਕਿ ਥੋੜਾ ਜਿਹਾ ਅੱਜ ਕਵੀਆਂ ਵਾਲਾ ਕੰਮ ਹੋਣਾ ਚਾਹੀਦਾ, ਤੇ ਫਿਰ ਮੈਂ 4 ਲਾਈਨਾਂ ਖੁਦ ਵੀ ਲੈ ਲਈਆਂ।
0: ਆਉਣ ਦਿਓ ਜੀ, ਆਉਣ।
3: ਤੇ ਮੈਂ ਰੱਬ ਨੂੰ ਆਖਿਆ ਕਿ ਰੱਬਾ ਮੇਰੀ ਵੀ ਸੁਣ ਲਾ, ਚਾਹੇ ਮੈਂ ਹੈ ਤੇ ਨਾਸ ਚੁੱਕੀ ਆ, ਪਰ ਮੈਂ ਉਹਨੂੰ ਲਿਖਦਾ ਆ ਕਹਿੰਦਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ। ਰੱਬ ਨੂੰ ਮੈਂ ਕਿਹਾ ਉਹ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁਣ ਦਾ ਟਰੰਪ ਵੀ ਟੱਸੋ ਵੱਸ ਨੀ। ਕਹਿੰਦਾ ਕਿ ਲੱਗਦਾ, ਮੈਂ ਕਿਹਾ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਆਇਆ ਤੁਲੇ ਜਾਪਣ ਅੜਗੇ, ਆਇਆ ਤੁਲੇ ਜਾਪਣ ਅੜਗੇ, ਸ਼ੈਤਾਨ ਯਾਹੂ ਦੇ ਸਾਹਮਣੇ ਖੜ ਗਏ।
0: ਵਾਹ ਵਾਹ, ਬਹੁਤ ਖੂਬ, ਬਹੁਤ ਖੂਬ।
3: ਹਾਂਜੀ, ਸੁੱਚਾ ਸਿੰਘ ਜੀ ਅੱਗੇ ਸੁਣੋ, ਗਾਜ਼ਾ ਉਹਨੇ ਮਾਰ ਮੁਕਾਇਆ, ਗਾਜ਼ਾ ਉਹਨੇ ਮਾਰ ਮੁਕਾਇਆ, ਪਰ ਪਾਪੀ ਨੂੰ ਸਬਰ ਨਾ ਆਇਆ। ਫਿਰ ਲਿਬਨਾਨ ਵੱਲ ਨੂੰ ਧਾਇਆ, ਸਕੂਲ ਮਸੀਤਾਂ ਹਰ ਪੁਲ ਵੀ ਢਾਇਆ। ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਕਹਿੰਦਾ ਜੀ ਉਹਨਾਂ ਦੀ ਜੰਗ ਬਾਰੇ, ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਲੇਕਿਨ ਆਪਣੀ ਜਿੱਦ ਤੇ ਖੜੇ ਨੇ,
0: ਆਪਣੀ ਜਿੱਦ ਤੇ ਖੜੇ ਨੇ। ਵਾਕਿਆ
3: ਇਹ ਸਿਰਫ ਲੜਾਈ ਸਿਰਫ ਹੁਣ ਜਿੱਦ ਦੀ ਰਹਿ ਗਈ ਹੈ ਨਾ
0: ਜੀ।
3: ਕਹਿੰਦਾ ਕਿ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਲੇਕਿਨ ਆਪਣੀ ਜਿੱਦ ਤੇ ਖੜੇ ਨੇ। ਨਾਟੋ ਨੇ ਜੋ ਯੁੱਧ ਲਵਾਇਆ, ਸੱਜਣੋ ਉਹਨੂੰ ਰਾਸ ਜੀ ਆਇਆ। ਨਾਟੋ ਨੇ ਜੋ ਯੁੱਧ ਲਵਾਇਆ, ਸੱਜਣੋ ਉਹਨੂੰ ਰਾਸ ਜੀ ਆਇਆ, ਅੰਦਰੋਂ ਅੰਦਰੀ ਖੁਸ਼ ਹੋਈ ਜਾਂਦੀ, ਬਣਦਾ ਪਿਆ ਜੋ ਲੋਹਾ ਉਹਦੀ ਚਾਂਦੀ,
0: ਬਣਦਾ ਪਿਆ ਜੋ ਲੋਹਾ ਚਾਂਦੀ।
3: ਅੱਗੇ ਕਹਿੰਦਾ ਸ਼ਿਲਰ ਬਾਬੇ ਸੀ ਜੋ ਫਰਮਾਇਆ, ਰਾਈਨ ਮੈਟਲ ਨੇ ਕਰ ਵਿਖਾਇਆ। ਰਾਈਨ ਮੈਟਲ ਜਰਮਨੀ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਕੰਪਨੀ ਆ, ਜਿਹਨੇ ਪਿਛਲੇ 4 ਸਾਲਾਂ ਦੇ ਵਿੱਚ 400% ਤੋਂ ਵੱਧ ਨਫਾ ਕਮਾਇਆ। ਤੁਹਾਡੇ ਇਲਾਕੇ ਦੇ ਵਿੱਚ ਹੀ ਅਜੀ ਰਾਈਨ ਮੈਟਲ ਦੀ ਕੰਪਨੀ, ਤੇ ਇਹ ਹਾਲ ਜੇ ਜਗਵਾ ਦਾ ਕਿ ਸਾਡੇ ਬਰਕਤ ਰਾਮ ਜੁਮਨ ਹੋਣ ਜਾਂ ਨਜ਼ਮੀ ਬਾਬਾ ਹੋਵੇ ਜਾਂ ਸ਼ਿਲਰ ਬਾਬਾ ਹੋਵੇ, ਸਾਰਿਆਂ ਦਾ ਕਹਿਣਾ ਸਿਰਫ ਇਹੀ ਆ ਕਿ ਜੱਗ ਤੋਂ ਬਚਦਾ ਕੋਈ ਨੀ, ਆਪਣੇ ਵਾਸਤੇ ਪੈਸੇ ਕਮਾਉਂਦੀ ਆ
0: ਜੀ, ਬੰਦੇ ਖਾਣੀ
3: ਬੰਦੇ ਖਾਣੀ। ਇਸ ਬੰਦੇ ਖਾਣੀ ਨੂੰ ਮੈਂ ਹੁਣ ਥੋੜੇ ਦੋ ਪੈਰੇ ਨਾਲ ਬੰਦ ਕਰਦਾ, ਜਿਹੜੇ ਮੈਂ
0: ਦੋ ਪੈਰੇ ਵੀ
3: ਜਿਹੜੇ ਮੈਂ ਸਾਇਰ ਲੁਧਿਆਣਵੀ ਜੀ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ।
0: ਵਾਹ ਵਾਹ, ਸਾਇਰ ਲੁਧਿਆਣਵੀ ਬੜਾ ਗ੍ਰੇਟ ਆਦਮੀ ਹੋਇਆ ਜੀ।
3: ਹਾਂਜੀ, ਉਹਨਾਂ ਬਾਰੇ ਦੱਸਣ ਦੀ ਤੇ ਕੋਈ ਗੱਲ ਨੀ, ਲੇਕਿਨ ਉਹਨਾਂ ਦੀ ਨਜ਼ਮ ਵੀ ਤਕਰੀਬਨ ਜੋ ਵੀ ਆ ਬੰਦਾ ਚਾਹਵਾਨ ਹੈ ਉਹਨੂੰ ਬਿਲਕੁਲ ਪਤਾ ਹੋਏਗਾ ਜਿਹੜੀ ਸ਼ੁਰੂ ਹੁੰਦੀ ਹੈ।
0: ਉਹਨਾਂ ਨੇ ਫਿਲਮ ਇੰਡਸਟਰੀ ਵਾਸਤੇ ਵੀ ਬੜੇ ਬੜੇ ਸੋਹਣੇ ਗਾਣੇ ਲਿਖੇ।
3: ਬਿਲਕੁਲ ਜੀ, ਉਹ ਲਿਖਦੇ ਨੇ ਖੂਨ ਆਪਣਾ ਹੋ ਜਾਂ ਪਰਾਇਆ ਹੋ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਨਸਲੇ ਆਦਮ ਕਾ ਖੂਨ ਹੈ ਆਖਰ, ਜੰਗ ਮਗਰਬ ਮੇਂ ਹੋ ਕਿ ਮਸ਼ਰਕ ਮੇਂ, ਅਮਨੇ ਆਲਮ ਕਾ ਖੂਨ ਹੈ ਆਖਰ। ਹਾਂਜੀ, ਅਗਲੀ ਨਜ਼ਮ ਜਿਹੜਾ ਕੋਈ ਹਰ ਕੋਈ ਪੜ੍ਹ ਲੇਗਾ, ਲੇਕਿਨ ਆਖਰੀ ਚਾਈ ਲਾਈਨ ਲਿਖ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ,
0: ਮਿਹਰਬਾਨੀ ਜੀ,
3: ਵਾਪਸੀ ਚ ਬਸ ਸਿਰ ਖਿਮਾ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅੱਗੇ ਆਖਰੀ ਪੰਕਤੀਆਂ ਉਸਦੀ ਨਜ਼ਮ ਦੀਆਂ। ਇਸ ਲਈ ਇਹ ਸ਼ਰੀਫ ਇਨਸਾਨ ਨੂੰ ਜੰਗ ਚਲਤੀ ਰਹੇ ਤੋ ਬਿਹਤਰ ਹੈ, ਇਸ ਲਈ ਇਹ ਸ਼ਰੀਫ ਇਨਸਾਨ ਨੂੰ
0: ਰੰਗ
3: ਜੰਗ ਚਲਤੀ ਰਹੇ ਤੋ ਬਿਹਤਰ ਹੈ, ਔਰ ਨਹੀਂ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤੋ ਬਿਹਤਰ।
0: ਵਾਹ ਵਾਹ, ਕਮਾਲ, ਵੰਡਰਫੁਲ, ਬਹੁਤ ਸੋਹਣੇ ਵਿਚਾਰ ਨੇ ਜੀ। ਤੇ ਡਾਕਟਰ ਸਾਹਿਬ, ਮੈਂ ਇੱਕ ਸ਼ੇਅਰ ਕਰਾਂਗਾ
3: ਜੀ।
0: ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਕਾਂ ਪੈ ਕਰਨ ਵਕਾਲਤਾਂ ਤੇ ਸਭ ਨੂੰ ਮਿਲਣ ਜਹਾਲਤਾਂ।
3: ਕਿਆ ਬਾਤ ਹੈ ਸੱਚਾ ਸਿੰਘ ਜੀ,
0: ਇਹ ਮੇਰਾ ਨਹੀਂ ਜੀ ਸ਼ੇਰ, ਮੈਂ ਤੈਨੂੰ ਪਤਾ ਮੈਨੂੰ
3: ਸਹੀ ਹੋਵੇ ਲੇਖਣ
0: ਦਾ। ਹੁਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਕਾਂਪ ਹੈ ਕਰਨ ਵਕਾਲਤਾਂ, ਸਭ ਨੂੰ ਮਿਲਣ ਜਹਾਲਤਾਂ, ਦਿਲ ਨਹੀਂ ਸਾਫ ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ ਤੇ ਉੱਥੇ ਫਿਰ ਇਨਸਾਫ ਨਹੀਂ ਰਹਿੰਦਾ। ਸ਼ਾਹ ਦਾ ਤੁਹਾਨੂੰ ਸੁਣਾਉਣ ਲੱਗਾ ਜੀ। ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ,
3: ਅੱਗ ਨਾ ਰੱਖੀ,
0: ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਓਏ ਦੇਸ਼ ਦਾ ਰਾਖਾ ਠੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਦੇਸ਼ ਦਾ ਰਾਖਾ ਠੱਗ ਨਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵਨਸ ਅਗੇਨ ਥੈਂਕ ਯੂ ਵੈਰੀ ਮਚ।
3: ਮੋਸਟ ਵੈਲਕਮ, ਫਿਰ ਮਿਲਾਂਗੇ ਜੀ। ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ,
0: ਉਹਨਾਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ, ਥੈਂਕ ਯੂ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਾਡੇ ਸੱਜਣ ਮਿੱਤਰ ਡਾਕਟਰ ਸਾਹਿਬ ਨੇ, ਵੰਡਰਫੁਲ ਮੈਨ, ਜੈਂਟਲਮੈਨ ਔਰ ਸ਼ਰੀਫ ਆਦਮੀ। ਤੇ ਹੁਣ ਅਸੀਂ ਆ ਰਹੇ ਹਾਂ ਖਾਲਸਾ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਰੈਡੀ ਹੋ ਜਾਓ ਤੁਸੀਂ ਜੇ ਸੁਣ ਰਹੇ ਹੋ ਤੇ ਬੰਦ ਕਰ ਦਿਓ ਪਲੀਜ਼ ਆਪਣਾ ਰੇਡੀਓ ਨੂੰ। ਅੱਲਾਹ ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਾਓ ਠੀਕ ਠਾਕ ਹੋ?
4: ਚੜ੍ਹਦੀਆਂ ਕਲਾ ਜੀ, ਚੜ੍ਹਦੀਆਂ ਕਲਾ,
0: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ।
4: ਡਾਕਟਰ ਦਲਬੀਰ ਸਿੰਘ ਲਹਿਰੀ ਉਹਨਾਂ ਨੇ ਹਾਂਜੀ ਨਹੀਂ ਜੀ ਮੇਰਾ ਤੇ ਮੇਰੇ ਤੇ ਵੱਡੇ ਭਰਾਵਾਂ ਵਰਗੇ ਜੇ ਬਹੁਤ ਜਿਆਦਾ ਪਿਆਰ ਹੈ ਮੇਰਾ ਇਹਨਾਂ ਦੇ ਨਾਲ
0: ਬਿਲਕੁਲ ਬਿਲਕੁਲ ਜੀ ਤੇ ਬੜੀ ਚੰਗੀ ਗੱਲ ਹੈ ਵੇਖ ਲੋ ਸੱਜਣ ਮਿੱਤਰ ਨੇ ਸਾਡੇ ਤੇ ਉਹਨਾਂ ਨੇ ਸਾਨੂੰ ਪੜਾਇਆ ਨਹੀਂ ਹੈ
4: ਹਾਂਜੀ ਹਾਂਜੀ ਹਾਂਜੀ
0: ਬਹੁਤ ਵਧੀਆ
4: ਇਹ ਜਿਹੜੇ ਹਸਪਤਾਲ ਦੇ ਵਿਚ ਨੌਕਰੀ ਕਰਦੇ ਹੁੰਦੇ ਸਨ ਨਾ ਤੇ ਉੱਥੇ ਮੈਂ ਅਕਸਰ ਇਹਨਾਂ ਦੇ ਕੋਲ ਚਲੇ ਜਾਂਦਾ ਹੁੰਦਾ
0: ਅੱਛਾ
4: ਜੀ ਠੀਕ ਤੇ ਇਹਨਾਂ ਨੇ ਮੈਨੂੰ ਦੱਸ ਦੇਣਾ ਵੀ ਅੱਜ ਮੇਰੀ ਰਾਤ ਦੀ ਡਿਊਟੀ ਹੈ ਹਾਂਜੀ ਤੇ ਫੇਰ ਮੈਂ ਕੋਈ ਦਾਲ ਦੂਲ ਬਣਾ ਕੇ ਕਿਉਂਕਿ ਇਹ ਜਿਆਦਾ ਅੰਗਰੇਜ਼ੀ ਰਾਸ਼ਨ ਨਹੀਂ ਖਾਂਦੇ ਨੇ
0: ਅੱਛਾ
4: ਫੇਰ ਮੈਂ ਕੋਈ ਸਬਜ਼ੀ ਸੁਬਜੀ ਕੋਈ ਰੋਟੀਆਂ ਰਾਟੀਆਂ ਪਕਾ ਕੇ ਤੇ ਇਹਨਾਂ ਵਾਸਤੇ ਸਿਆਲ ਦੇ ਦਿਨਾਂ ਦੇ ਵਿਚ ਉਦੋਂ ਮੇਰੇ ਕੋਲ ਕਾਰ ਨਹੀਂ ਹੁੰਦੀ ਤੇ ਲਾਇਸੈਂਸ ਨਹੀਂ ਹੁੰਦਾ ਫੇਰ ਮੈਂ ਟ੍ਰੇਨ ਚ ਬਹਿ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਕਰਨਾ ਇਹਨਾਂ ਦੇ
0: ਫੇਰ ਤੇ ਤੁਹਾਡਾ ਕਾਫੀ ਪਿਆਰ ਦੋਸਤੀ ਆ ਆਪਸ ਵਿਚ
4: ਹਾਂਜੀ ਹਾਂਜੀ ਬਹੁਤ ਜਿਆਦਾ ਜੀ ਮੈਂ ਇਹਨਾਂ ਦੇ ਛੋਟੇ ਭਰਾ ਵਾਂਗੂ ਮਤਲਬ ਜਿਵੇਂ ਬੜਾ ਇਹਨਾਂ ਦਾ ਮਾਣ ਸਤਿਕਾਰ ਕਰਦਾ ਰਿਹਾ
0: ਨਾਈਸ ਆਦਮੀ ਬਹੁਤ ਪਿਆਰੇ ਆਦਮੀ ਮੈਨੂੰ ਤੇ ਉੱਥੇ ਕਵੀ ਸੁਨੇਹੇ ਚ ਮਿਲਦੇ ਹੁੰਦੇ ਸਨ ਸਿਰਫ ਸਤਿ ਸ੍ਰੀ ਅਕਾਲ ਹੀ ਹੁੰਦੀ ਹੁੰਦੀ ਸੀ ਇਹਨਾਂ ਨਾਲ
4: ਹਾਂਜੀ ਹਾਂਜੀ ਮੇਰਾ ਤੇ ਬਹੁਤ ਹੀ ਇਹਨਾਂ ਦੇ ਨਾਲ ਪੁਰਾਣਾ ਸੰਬੰਧ ਜੇ ਪਰ ਇਹਨਾਂ ਨੇ ਜਿਹੜੀਆਂ ਰੌਣਕਾਂ ਲਾਈਆਂ ਤੇ ਜਿਹੜੀਆਂ ਗੂੜ ਗਿਆਨ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ
0: ਬਹੁਤ ਜੈਂਟਲਮੈਨ
4: ਵਧੀਆ ਹਾਂਜੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਤੇ ਜਿਹੜੇ ਤੁਸੀਂ ਅੱਗੋਂ ਸ਼ੇਰ ਸੁਣਾਏ ਨੇ ਹਾਂਜੀ
0: ਮਿਹਰਬਾਨੀ
4: ਤੇ ਉਹ ਵੀ ਬੜੇ ਵਧੀਆ ਨੇ ਜੀ ਹਾਂਜੀ
0: ਥੈਂਕ ਯੂ
4: ਲਓ ਫਿਰ ਮੇਰੇ ਕੋਲ
0: ਆਉਣ ਦਿਓ ਅੱਜ ਕੀ ਸੁਣਾਓਗੇ ਸਾਨੂੰ ਤੁਸੀਂ
4: ਮੈਂ ਤੁਹਾਨੂੰ ਮੈਂ ਅੱਜ ਖਬਰ ਹੀ ਸੁਣਾਉਣੀ ਮੈਂ ਵੀ ਖਬਰ ਹੀ ਮੈਂ ਤੁਹਾਨੂੰ ਅੱਜ ਇੱਕ ਖਬਰ ਸੁਣਾਉਣੀ ਹੈ ਜਰਮਨ ਦੀ
0: ਅੱਛਾ ਸੁਣਾਓ
4: ਹਾਂਜੀ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ
0: ਵਾਹ ਵਾਹ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਹਾਂਜੀ
4: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ
0: ਵਾਹ
4: ਇੱਥੇ ਜ਼ੋਰ ਅਜ਼ਮਾਈ ਕਾਹਤੋਂ ਕਰਦੇ ਹੋ
0: ਵਾਹ ਵਾਹ
4: ਉਹ ਗੰਦੀਆਂ ਗਾਲਾਂ ਕੱਢੋ ਦੁਨੀਆਂ ਸੁਣਦੀ ਜੇ ਗੰਦੀਆਂ ਗਾਲਾਂ ਕੱਢੋ ਦੁਨੀਆਂ ਸੁਣਦੀ ਜੇ ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ
0: ਵਾਹ ਵਾਹ ਵਾਹ ਵਾਹ ਕਮਾਲ ਹੈ ਬਈ
4: ਗੰਦੀਆਂ ਗਾਲਾਂ ਕੱਢੋ ਦੁਨੀਆਂ ਸੁਣਦੀ ਜੇ ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ ਬੁੱਕਲ ਵਿੱਚ ਮੂੰਹ ਪਾ ਕੇ ਤੇ ਕਦੇ ਸੋਚੋ ਕਿਉਂ ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ
0: ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ ਇੰਨੀ ਇੰਨੀ ਕਿੱਥੇ ਅਕਲ ਕਿਤੇ ਸਾਡੇ ਲੋਕਾਂ ਕੋਲ
4: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ
0: ਵਾਹ ਵਾਹ
4: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ
0: ਪੱਲੇ ਵਾਹ
4: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ
0: ਬਿਲਕੁਲ ਬਿਲਕੁਲ ਕਰਦੇ ਨੇ ਜੀ
4: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ
0: ਵਾਹ ਵਾਹ ਇਹੋ ਤੇ ਸਮੱਸਿਆ
4: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ ਉਹ ਕਿਸੇ ਦੇ ਵੀ ਉਹ ਭਾਵੇਂ ਬਸ ਜਿਹੜਾ ਗੁਰਦੁਆਰੇ ਗਿਆ ਉਹ ਕੁਝ ਨਾ ਕੁਝ ਲੁੱਟਣ ਹੀ ਗਿਆ
0: ਲੁੱਟਣ ਹੀ ਗਿਆ ਵਾਕਈ ਅੱਜ ਕੱਲ ਦੇ ਰਿਕਾਰਡ ਤੱਕ ਤੇ ਇਹੋ ਹੀ ਪਤਾ ਲੱਗਦਾ
4: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ
0: ਬਿਲਕੁਲ ਭੁੱਖ ਤੇ ਦਿਮਾਗ ਚ ਹੁੰਦੀ ਆ ਘਰੋਂ ਭਾਵੇਂ ਰੱਜੇ ਹੀ ਹੋਣ ਜੀ
4: ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ ਨੇਤਾ ਬਣ ਲਈ ਨਿਤ ਇਲੈਕਸ਼ਨ ਲੜਦੇ ਹੋ ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ
0: ਜਿਉਂਦੇ ਰਹੋ ਬਿਲਕੁਲ ਐਗਜੈਕਟਲੀ ਬਿਆਨ ਕਰ ਰਹੇ ਹੋ
4: ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ
0: ਵਾਹ ਵਾਹ ਵਾਹ ਵਾਹ
4: ਉਹ ਗੱਜਣ ਵਾਲਿਓ ਬੇ ਮੌਸਮੇ ਵਰਦੇ ਹੋ,
0: ਜੇ ਨਾ
4: ਵਰਦੇ ਪੁੱਜੇ ਕਰਦੇ ਹੋ।

0: ਨਿਤ ਕਜਹਿਰੀ ਰਹਿੰਦੇ ਹੋ, ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ,
1: ਜਿਉਂਦੇ ਰਹੋ। ਬਿਲਕੁਲ ਐਗਜੈਕਟਲੀ ਬਿਆਨ ਕਰ ਰਹੇ,
0: ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
1: ਵਾਹ ਵਾਹ ਵਾਹ ਵਾਹ।
0: ਉਹ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ, ਬੇਰ ਟੀਸੀ ਦਾ
1: ਜੀ,
0: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
1: ਏਦਾਂ ਨਿਸ਼ਾਨਾ ਛਿੱਤਰ ਦਾ ਬੇਰੀ ਨੂੰ ਮਾਰ ਦੇਣੇ ਕਿ ਬੇਰ ਤੇ ਵੱਜਦਾ ਹੈ ਸਿੱਧਾ। ਵਾਹ ਵਾਹ ਵਾਹ ਵਾਹ।
0: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ,
1: ਵਾਹ,
0: ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ,
1: ਬਹੁਤ ਖੂਬ ਜਿਉਂਦੇ ਰਹੋ,
0: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ,
1: ਵਾਹ,
0: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ, ਉਹ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ, ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ।
1: ਖੂਬ ਖਾਲਸਾ ਜੀ, ਕਿਆ ਬਾਤ।
0: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ
1: ਜੀ,
0: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ, ਅੰਮ੍ਰਿਤ ਵੇਲੇ ਗੁਰਬਾਣੀ ਵੀ ਪੜ੍ਹਦੇ ਹੋ।
1: ਵਾਹ ਵਾਹ ਵਾਹ ਵਾਹ।
0: ਉਹ 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ, 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ, ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ, ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦਏ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦਏ, ਵੇਖਾਂ ਕਿੰਜ ਸਰੂਪੇ ਲੈ ਲੈ ਤਰਦੇ ਹੋ, ਵੇਖਾਂ ਕਦੋਂ ਸਰੂਪੇ ਲੈ ਲੈ ਤਰਦੇ ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ।
1: ਕਿਆ ਬਾਤ।
0: ਅੰਤ ਸਮਾਂ ਹੈ ਲੇਖਾ ਪਾਈ ਪਾਈ ਦਾ, ਅੰਤ ਸਮੇਂ ਹੈ ਲੇਖਾ ਪਾਈ ਪਾਈ ਦਾ, ਉਹ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ, ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ, ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ,
1: ਬਿਲਕੁਲ ਬਿਲਕੁਲ,
0: ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ, ਉਹ ਬਜ਼ਰ ਕਰੈਤਾਂ ਕਰਦੇ ਵੀ ਨਾ ਡਰਦੇ ਹੋ, ਬਜ਼ਰ ਕੁਰੈਤਾਂ ਕਰਦੇ ਵੀ ਨਾ ਡਰਦੇ ਹੋ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ,
1: ਬਿਲਕੁਲ,
0: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਜੀ।
1: ਬਹੁਤ ਖੂਬ ਬਹੁਤ ਖੂਬ। ਖਾਲਸਾ ਜੀ, ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਤੇ ਉਹਦੇ ਚੋਂ ਤੁਹਾਡਾ ਦੁੱਖ ਵੀ ਪ੍ਰਗਟ ਹੋ ਰਿਹਾ। ਇਹ ਤੁਹਾਡਾ ਹੀ ਦੁੱਖ ਨਹੀਂ, ਇਹ ਸਾਰੇ ਸੁਹਿਰਦ ਲੋਕਾਂ ਦਾ ਦੁੱਖ ਹੈ ਜਿਹੜਾ ਤੁਸੀਂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਾਹਰ ਕਿਤੇ ਝਗੜਾ ਹੋ ਜਾਏ ਖਾਲਸਾ ਜੀ, ਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਆਦਮੀ ਕਿਤੇ ਸਿੱਖ ਦੀ ਨੂੰ ਘੂਰੇ ਮਾਰ ਦੇ, ਚਾਰ ਜਾਂ ਕਿਤੇ ਦਾੜੀ ਨੂੰ ਹੱਥ ਪਾ ਲਏ, ਤੇ ਵੀਡੀਓ ਵਾਇਰਲ ਕਰਕੇ ਉੱਥੇ ਸਾਡੇ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਕਿ ਤੁਸੀਂ ਸਿੱਖ ਦੀ ਦਾੜੀ ਨੂੰ ਹੱਥ ਪਾਇਆ, ਯੇ ਵੋ। ਭਾਈ, ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਦਾੜੀ ਨੂੰ ਹੱਥ ਪਾਉਂਦਾ, ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਕੁਛ ਨਹੀਂ ਕਰਦੇ ਕਿ ਇਹ ਜਦੋਂ ਪੱਗਾਂ ਲਾ ਲਾ ਕੇ ਭੁਆ ਭੁਆ ਕੇ ਤੇ ਗੁਰਦੁਆਰਿਓ ਵੀ ਬਾਹਰ ਸੁੱਟਣ ਡਏ ਹੁੰਦੇ ਹੋ, ਓਏ ਜਿੱਥੇ ਹੁਣੇ ਕੀਰਤਨ ਹੋਣ ਡਿਆ ਸੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਣ ਡਿਆ ਸੀ, ਉੱਥੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ?
2: ਹਾਂਜੀ,
1: ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ?
2: ਹਾਂਜੀ ਹਾਂਜੀ।
1: ਨੰਬਰ 2 ਦੇ ਉੱਤੇ ਇਹ ਗੋਲਕ ਦੀਆਂ ਲੜਾਈਆਂ ਨੇ ਸਾਰੀਆਂ, ਬੇਸ਼ੱਕ ਗੱਲ ਨੂੰ ਜਿਸ ਤਰ੍ਹਾਂ ਮਰਜ਼ੀ ਘੁਮਾ ਲਓ, ਤੁਸੀਂ ਪੈਸੇ ਦੇ ਭੁੱਖੇ ਲੋਕ ਹੋ, ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ, ਤੁਸੀਂ ਢੌਂਗੀ ਲੋਕ।

0: ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ, ਉਹ ਹੀ ਨਕਸ਼ਾ ਤੁਹਾਡਾ ਹੈ। ਸਾਰੀ ਦੁਨੀਆ ਸਾਨੂੰ ਕੀ ਕਹਿੰਦੀ ਹੈ, ਸਾਡੇ ਬਾਰੇ ਕੀ ਸੋਚਦੀ ਹੈ, ਗੁਰਦੁਆਰਿਆਂ 'ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ, ਤੂੰ ਪੱਗ ਲਾ, ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ, ਜਾਂ ਕੁਝ ਅਸੀਂ ਮੋਰਚਾ ਲਾ ਦਿਆਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੀ। ਆਪ ਵੀ ਕੁਝ ਸ਼ਰਮ ਕਰੋ, ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰਦੇ ਹੋ ਇੱਕ ਦੂਜੇ ਦੀਆਂ। ਹੈ ਛੈਣੇ ਖੜਕਣ ਡੇ ਹਨ ਗੁਰੂ ਦੇ ਰੂਪ ਵਿਚ ਭਜਨਾ ਦੇ ਨਾਲ, ਇਹ ਛੈਣੇ ਤੁਸੀਂ ਲੱਕਾਂ ਚ ਮਾਰਦੇ ਹੋ, ਢੋਲਕੀਆਂ ਵਗਾਟੀਆਂ ਮਾਰਨ ਡੇ ਹੋ। ਇਕ ਪਾਸੇ ਮੈਂ ਜੀ ਇਕ ਵੀਡੀਓ ਵੇਖੀ ਲੜਾਈ ਯੂਰਪ ਦੀ, ਉਹ ਵੀ ਆਪਣੇ ਕੈਨੇਡਾ ਦੀ ਸੀ, ਖਾਲਸਾ ਜੀ ਉੱਥੇ ਵੀ ਦੋ ਪਾਰਟੀਆਂ ਭਿੜ ਪਈਆਂ, ਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇਧਰ ਤੇ 20-30 ਉਧਰ। ਉਹ ਬੀਬੀਆਂ ਇਧਰ ਤੇ ਕੁਛ ਬੰਦੇ ਇਧਰ ਡਰ ਕੇ ਉਹ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਇਕ ਤੇ। ਜਿਹੜੇ ਲੜਨ ਡੇ ਹਨ ਉਹ ਗਾਲਾਂ ਉਹ ਕੱਢਣ ਡੇ ਹਨ ਜਿਹੜੀਆਂ ਮੈਂ ਤੇ ਤੈਨੂੰ ਸੁਣਾ ਨੀ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ, ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ ਦੂਜੇ। ਅੱਜ ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ, ਕਿਸ ਤਰ੍ਹਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ? ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆ ਦੇ ਵਿੱਚ, ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ, ਇਹ ਚਰਚ ਨੇ ਸਾਡੇ ਗੁਰੂ ਜਿਤਰਾ ਵੀ, ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਸ ਤਰ੍ਹਾਂ ਲੜਦੇ ਨੇ। ਹਾਂਜੀ, ਤੇ ਪੈਸੇ ਦੇ ਭੁੱਖੇ ਹੋ ਤੁਸੀਂ, ਹਾਂਜੀ ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਤੇ ਬਹੁਤੀਆਂ ਪੱਗਾਂ ਤੇ ਆ ਛਸਰਾਂ ਵਾਲੇ ਹੋ, ਤੁਸੀਂ ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ। ਆਮ ਸਿੱਖ ਤੇ ਨਿਮਰਤਾ ਵਾਲੇ ਬੰਦੇ ਹੈਗੇ ਨੇ, ਉਹ ਤੇ ਕਈ ਚੀਜ਼ਾਂ ਦਾ ਖਿਆਲ ਰੱਖਦੇ ਨੇ। ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ, ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤੇ ਉਹਨੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ। ਇਹੋ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਲਕ ਦੀ ਹੈ, ਹੋਰ ਕਾਹਦੀ ਹੈ? ਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ, ਉਹ ਇੱਥੋਂ ਹੀ ਯਾਦ ਹੁੰਦੀ ਕਿ ਸ਼ਰਧਾ ਨਾਲ ਤੇ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਦਾਤ ਹਾਂ ਸਾਰੇ ਲੋਕੀ, ਗੁਰਦੁਆਰਿਆਂ ਤੋਂ ਅਕਸਰ ਪੈਸੇ ਖਸਕਾਏ ਜਾਂਦੇ। ਇੰਗਲੈਂਡ ਦੇ ਵਿੱਚ ਆਹੂਵਰ ਹੁੰਦਾ ਨਾ ਜੀ, ਜਿਹੜੀ ਸਟੋਪ ਸਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ ਕਰਦੇ ਹਾਂ ਕਲੀਨ ਵਗੈਰਾ, ਇਹ ਗੋਲਕ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ ਚੋਂ ਨੋਟ ਅੰਦਰ ਚਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਤੇ ਹੂਵਰ ਚਲਾ ਦਿੱਤਾ ਜਾਂਦਾ ਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ, ਤੇ ਫਿਰ ਤਾਰ ਅੰਦਰ ਪਾ ਕੇ ਤੇ ਨੋਟ ਬਾਹਰ ਕੱਢੀ ਚਲੇ ਜਾਣ ਡੇ ਜਾਂਦੇ। ਵੀਡੀਓ ਬਣੀ ਹੂਵਰ ਨਾਲ ਪੈਸੇ ਕੱਢਦੇ ਗੋਲਕਾਂ ਦੇ ਵਿੱਚ। ਵੇਖ ਲਓ ਉਹਨੇ ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ। ਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ ਚ ਆਉਂਦਾ ਇੰਡੀਆ ਤੱਕ, ਸਾਰੀ ਦੁਨੀਆ ਫਿਰ ਇਹਨਾਂ ਦੀਆਂ ਵਹਿੰਦੇ ਨੇ, ਵੀਡੀਓ ਵਹਿੰਦੇ ਨੇ, ਇਹ ਜਿਹੜੇ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ। ਓਏ ਜਿੱਥੇ ਤੁਸੀਂ ਮੱਥਾ ਲਾਉਣਾ ਉਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ, ਤੇ ਆਪਸ ਵਿੱਚ ਲੜ ਲੜ ਕੇ ਆਪਣਾ ਆਪਣੀ ਕੌਮ ਦਾ ਜਲੂਸ ਕੱਢਣ ਡੇ ਹੋ ਤੁਸੀਂ। ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ, ਉਹ ਜਿਹੜਾ ਅਮਰਤ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ, ਉਹਦਾ ਲਿਹਾਜ਼ ਕਰੋ। ਉਹ ਪਾਹੁਲ ਜਿਹੜੀ ਹੈ ਪੁੱਤਰਾਂ ਦੇ ਦਾਨੀ ਦੀ ਹੈ, ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ, ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫਸ ਰਹੇ ਹੁੰਦੇ ਹੋ, ਤੇ ਐਕਸ਼ਨ ਤੁਹਾਡੇ ਕਿਹੋ ਜਿਹੇ ਨੇ?
1: ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ,
0: ਇਹਨਾਂ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ, ਤੇ ਤੁਸੀਂ ਵੀ ਗੁਰਦੁਆਰੇ ਚ ਇੱਕ ਲਾਂਭੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਕ ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ। ਪਰ ਜਿਹੜਾ ਸਾਡਾ DNA ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈਗਾ, ਡਿਸਿਪਲਿਨ ਸਿੱਖੋ। ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਕੌਮ ਦੀ, ਤੁਸੀਂ ਜਿਨ੍ਹਾਂ ਨੇ ਸਾਹਮਣੇ ਆਇਆ قوم دی، قوم دی عزت.
1: ہاں جی ہاں جی بالکل،
0: مطلب کہ تہاڈی جیڑی کویتا اودے چ ایہو ہی دکھ ہے سارا.
1: ہاں جی ہاں جی بالکل جی.
0: اور جے عام سکھ نوں شرم ہوندی ہے تے تہانوں تے میں ہن کی دساں کہ تسی کداں دے ہو گے، تسی تے شرم کردے ہی.
1: بالکل جی ہاں جی ہاں جی، بہت ماڑی گل جیڑی ہے گردواریاں دے وچ ایہو جیاں حرکتاں کردے نے لوگ، بہت ماڑی گل ہے جی.
0: اس تو ماڑی گل ہور کوئی نہیں، تے اے ساری قوم نوں لوگ ٹکار تے فٹکار پاؤندے نے جتھے ایہو جے لوگ.
1: ہاں جی ہاں جی ہاں جی،
0: کتھے مطلب کہ گرو گرنتھ صاحب نوں جدوں ایک تھاں تو دوجے تھاں تے کھڑنا ہے، ایک بندے نے سر تے چکیا ہوندا ہے اتے او کی
1: چور صاحب،
0: ہاں جی چور تے اگے پانی چھوڑدے نے، لوکی کھڑے ہو جاندے نے بازار چ ہاتھ جوڑ کے واہ گرو واہ گرو واہ گرو، جدوں گرو گرنتھ صاحب دی سواری جان لئی ہوندی ہے، تے تسی اودے اتے کھلو کے گتکا کھیڈدے ہو، اودے سامنے گندیاں گالاں کڈدے ہو.
1: ہاں جی ہاں جی
0: جان دے اقل نوں
1: جدوں انہاں دا، ہاں جی بہت بہت تنگ ہون گے جی ایہو جیاں حرکتاں کرن والے لوگ جڑے نے، بہت تنگ ہون
0: گے، اے تے ہون گے ساری سکھ قوم نوں وی تنگ کر رہے نے.
1: ہاں جی بالکل جی بالکل، ہاں جی
0: ساری دنیا جڑی جڑی جنہاں ملکاں چ ہی رہنے آ انہاں نوں کیڑا پتہ نہیں لگدا کیڑی گلوں لڑن رہے.
1: ہاں جی ہاں جی
0: پتہ، سارا پتہ انہاں نوں کی چکر.
1: ہاں جی
0: سو اس کر کے دوسریاں نوں مت دین والے سجنوں، آپ بھی مت دا ستکار کرو تھوڑا بہت، اے ساڈی ریکویسٹ ہے تہاڈے اگے، ہاتھ جوڑ کے ریکویسٹ ہے، ہاتھ ہی تہاڈے اگے جوڑے جا سکدے نے، تہاڈے نال گل کر کے گھلیا نہیں جا سکدا، تسی تیار ہو گھل نوں، جڑے گردوارے چ گھل سکدے نے وہ کسے بھی نکر وچ گھل سکدے.
1: بالکل جی بالکل،
0: اسی دماغ تو کام لینا شروع کریے، ڈسپلن تو کام لینا شروع کریے، اس پتراں دے دانی نو اس بابے نانک نو یاد کریے یار جدے اہی پیروکار رہ گئے. سو اس کر کے خالصہ جی تسی بھی ہاتھ جوڑ کے جڑی ایک کری بینتی کرو انہاں دے اگے پی ایہو جہیاں کریتیاں نہ کریے.
1: ہاں جی ہاں جی میں کردا کوشش، اگلے ہفتے شاید پھر میں ہاتھ جوڑنے والی کو گل کرتا.
0: ٹھیک ہے جی، خالصہ جی میں ایک شیر کراں گا.
1: ہاں جی
0: کہ جے سیس تلی تے رکھیں تے چڑھدی کلا تیری،
1: اوئے واہ جی
0: پکھنڈی پکھنڈی ساداں دے چرنی نہ لا اینوں،
1: اوئے واہ جی واہ،
0: اس سیس تے پگ دشمیش دی ہے،
1: واہ جی واہ جی واہ جی واہ،
0: قومی یودیاں اگے چکا اینوں، پر اس سیس تے پگ دشمیش دی ہے، قومی یودیاں اگے چکا اینوں، تیری صورت وچ مورت گوبند دی ہے،
1: واہ جی واہ،
0: تیری صورت وچ مورت گوبند دی ہے، اس انکھ نال جیونا سکھا اینوں، گنڈے صاحب نے ویری منکھتا دے جھوٹے ڈیرے دے راہ نہ پا اینوں،
1: ہاں جی
0: تے سر چکائی رکھ نانک دے سچ اگے،
1: واہ
0: اے سر چکائی رکھ سچ
1: نانک دے
0: سچ اگے، تے پتراں دے دانی دے اگے چکا اینوں،
1: واہ جی واہ واہ جی واہ جی واہ جی واہ، ہاں جی ہاں جی ہاں جی، یہی گل تسی پہلا بھی کیتی سی، یہی گل تسی پہلا بھی کیتی سی کہ کاغذ اتے اگ نہ رکھ تے مورخ دے سر پگ نہ رکھ، کاغذ اتے اگ نہ رکھ تے مورخ دے سر پگ نہ رکھ،
0: بلے شاہ دا من لے کہنا،
1: ہاں جی
0: رکھا گردوارے دا رکھا ٹھگ نہ رکھ،
1: ٹھگ نہ رکھ گردوارے دا رکھا ٹھگ نہ رکھ، واہ جی واہ،
0: اوکے جی مہربانی خالصا جی، جدوں آندے ہو رونقاں لا دیندے ہو، رب تہانوں چڑھدی کلا چ رکھے تے ساڈی قوم نوں سمت بخشے، اے تے دنے وی تے رات نوں وی ارداس کرن لگے کہندے سمت بخشنی سمت بخشنی، ہاں جی
1: مہربانی،
0: اے کہندے نے اے شاید ایہو ہی ارداساں کردے نے کہ سمت بخشنی، اے دوسرے نوں بابے اگے ریکویسٹ شاید کردے نے کہ دوسرے نوں سمت بخش،
1: دوسرے سمت بخشی، ہاں جی
0: جیڑی اقل ہوندی ہے خالصا جی نوٹ کر لو تھی بھی، ਉਹ ਵੰਡਣ ਵਾਸਤੇ ਹੁੰਦੀ ਹੈ, ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ।
1: ਤੁਹਾਡਾ ਭਲਾ ਹੋ ਜਾਵੇ,
0: ਉਹ ਹਦਾਇਤ ਦੇਣ ਵਾਸਤੇ ਹੁੰਦੀ ਹੈ ਲੋਕਾਂ। ਦੋਸਤੋ, ਇਹ ਮੰਦ ਭਾਗੀ ਘਟਨਾ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ, ਤੇ ਉਸ ਚੀਜ਼ ਨੂੰ ਹੀ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ, ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ। ਸੋ ਅੱਗੇ ਚੱਲਦੇ ਹਾਂ ਜੀ, ਸਾਡੇ ਜਿਹੜੇ ਕਾਲਰ ਨੇ ਉਹੀ, ਹਾਂ ਰਜਿੰਦਰ ਸਿੰਘ, ਠੀਕ ਹੈ ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ। ਆ ਜਾਓ ਲੰਘ ਆਓ।
2: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ, ਤੁਸੀਂ ਕਿਹੜੇ ਇਲਾਕੇ ਚੋਂ ਕਿੱਥੋਂ ਬੋਲ ਰਹੇ ਹੋ?
2: ਵੀਰ ਜੀ, ਮੇਰਾ ਇਲਾਕਾ ਬਟਾਲਾ ਗੁਰਦਾਸਪੁਰ।
0: ਵਾਹ ਵਾਹ ਵਾਹ ਵਾਹ, ਫੇਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋਗੇ, ਬਟਾਲਾ ਗੁਰਦਾਸਪੁਰ।
2: ਅੱਛਾ ਜੀ,
0: ਤੇ ਕੀ ਕਰਦੇ ਹੋ ਤੁਸੀਂ? ਕੋਈ ਸਰਵਿਸ ਕਰਦੇ ਹੋ? ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ, ਜਾਂ ਕੀ ਕੋਈ ਬਿਜ਼ਨਸਮੈਨ ਹੋ, ਕੀ ਕਰਦੇ ਹੋ ਤੁਸੀਂ?
2: ਵੀਰ ਜੀ, ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ।
0: ਠੀਕ ਹੈ ਜੀ, ਆਰਮੀ ਦੇ ਵਿੱਚੋਂ? ਵਾਹ ਜੀ।
2: ਹਾਂਜੀ, ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ।
0: ਵਾਹ, ਬਹੁਤ ਵਧੀਆ। ਜਿਹੜੇ ਫੌਜੀ ਨੇ, ਕਿਉਂਕਿ ਇਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ ਚ ਵੀ ਆਣ ਕੇ, ਸਾਰੇ ਫੌਜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਇਹ ਬਹੁਤ ਚੰਗੀ ਗੱਲ ਹੈ, ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ, ਤੁਸੀਂ ਬਿਜ਼ੀ ਰਹਿੰਦੇ ਹੋ, ਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ।
2: ਸਹੀ ਗੱਲ ਹੈ,
0: ਕੰਮ ਨਾਲ ਕੰਮ ਤੇ ਨਾਲੇ ਪੈਸੇ ਵੀ ਆ, ਪੈਸੇ ਨਾਲ ਪੈਸੇ।
2: ਹਾਂਜੀ ਵੀਰ ਜੀ,
0: ਵੰਡਰਫੁਲ, ਇਹੋ ਹੀ ਡਿਸਿਪਲਿਨ।
2: ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ, ਅੱਜ ਕੱਲ ਘਰਾਂ ਦੇ ਖਰਚੇ ਵੀ ਬਹੁਤ ਨੇ।
0: ਬਹੁਤ ਮਹਿੰਗਾਈ ਹੋ ਗਈ ਹੈ ਸੱਚੀ, ਵੈਸੇ ਬਹੁਤ ਇੰਡੀਆ ਮਹਿੰਗਾ ਹੋ ਗਿਆ, ਤੇ ਹੁੰਦਾ ਜਾ ਰਿਹਾ, ਤੇ ਹਰ ਸਾਲ ਹੁੰਦਾ ਜਾਣਾ। ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ, ਹਾਂਜੀ, ਉਹਦਾ ਹੀ ਗੁਜ਼ਾਰਾ ਹੋਣਾ, ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ, ਉਹ ਤੇ ਅਯਾਸ਼ ਨੇ, ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ, ਭਾਵੇਂ ਆਂਡਾ 1,000 ਰੁਪਈਏ ਦਾ ਹੋ ਜੇ, ਉਹਨਾਂ ਨੂੰ ਕੀ ਫਰਕ ਹੈ?
2: ਸਹੀ ਗੱਲ, ਸਹੀ ਗੱਲ ਭਾਜੀ,
0: ਬਿਲਕੁਲ ਬਿਲਕੁਲ। ਤੇ ਆ ਤੁਸੀਂ ਰਿਟਾਇਰ ਆਏ ਹੋ, ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ, ਬਹੁਤ ਸੋਹਣੀ ਫੋਟੋ ਹੈ, ਤੁਹਾਡੀ ਬਾਡੀ ਬੜੀ ਫਿੱਟ ਹੈ, ਕੋਈ ਢਿੱਡ ਗਾਂ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਯੰਗ ਮੈਨ ਲੱਗਣ ਡੇ।
2: ਮੈਂ ਭਾਜੀ ਫੌਜ ਵੀ ਗੇਮ ਚ ਜਾ ਰਿਹਾ, ਹਾਕੀ ਖੇਡਦਾ ਰਿਹਾ ਜੀ, ਜਾਂ ਕੁਸ਼ਤੀ ਕਰਦੇ ਰਹੇ।
0: ਸਰੀਰ ਹੀ ਦੱਸਣ ਡਿਆ ਤੁਹਾਡਾ, ਬਿਲਕੁਲ ਫਿੱਟ ਹੋ ਤੁਸੀਂ।
2: ਹਾਂਜੀ,
0: ਤੇ
2: ਕਿਰਪਾ ਚਾਹੀਦੀ ਭਾਈ
0: ਜੀ, ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ?
2: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
0: ਜੀ। ਸਵਾਗਤ ਹੈ ਤੁਹਾਡਾ, ਆਓ ਸੁਣਾਓ।
2: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ।
0: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ, ਕੰਮ ਵੀ ਕਰਦੇ ਹੋ, ਸੋਚ ਵੀ ਕਿੱਡੀ ਵਧੀਆ ਤੁਹਾਡੀ, ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋਗੇ, ਬਿਜ਼ੀ ਮੈਨ, ਵੰਡਰਫੁਲ।
2: ਹਾਂਜੀ
0: ਜੀ, ਸੁਣਾਓ।
2: ਡਿਊਟੀ ਤੇ ਜਦੋਂ ਫਿਰ ਥੋੜਾ ਬਹੁਤ ਟਾਈਮ ਮਿਲ ਜਾਂਦਾ, ਮਾੜਾ ਮੋਟਾ ਲਿਖਣ ਦਾ ਵੀ ਸ਼ੌਂਕ ਹੈਗਾ ਸੀਗਾ।
0: ਕਿਆ
2: ਬਾਤ ਹੈ, ਥੋੜਾ ਬਹੁਤ ਲਿਖ ਲਈਦਾ ਜੀ।
0: ਤੁਸੀਂ ਤਾਂ ਬੜੇ ਇੰਡਸਟਰੀਅਸ ਮੈਨ ਹੋ, ਮਿਹਨਤੀ।
2: ਸੁਣਿਓ,
0: ਹਾਂਜੀ
2: ਸੁਣਿਓ ਵੀਰ ਜੀ, ਫਿਰ
0: ਜੀ ਆਉਣ ਦਿਓ।
2: ਰੱਬਾ ਕਿਹੜੀ ਲਾਟਰੀ ਪਾਵਾਂ,
0: ਹਾਂਜੀ,
2: ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ, ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ, ਹੱਸ ਹੱਸ ਕੇ ਮੈਂ ਮੰਡੀ ਜਾਵਾਂ, ਤੇ ਰੱਬਾ ਕਿਹੜੀ ਲਾਟਰੀ ਪਾਵਾਂ, ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ, ਤੇਰੇ ਆਸਰੇ ਵੰਡੀ ਜਾਵਾਂ, ਤੂੰ ਹੀ ਮੇਰੀ ਬਾਂਹ ਫੜ ਕੇ ਰੱਖੀ, ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ, ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ, ਬਹੁਤ ਖੂਬ।
2: ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ, ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ, ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ, ਦੁੱਖ ਤੀਰ ਨੇ ਡੇਲੀ ਸੁਣਦਾ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ।
2: ਕੋਈ ਗਲੀਆਂ ਵਿਚ ਰੁਲਦਾ ਫਿਰਦਾ, ਭੁੱਖਿਆਂ ਦੀਆਂ ਵੀ ਸੁਣਾ ਧਾਵਾਂ, ਹੱਥ ਜੋੜ ਕੋਈ ਭੀਖੇ ਮੰਗਦਾ, ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ, 10 ਰੱਬਾ ਕੇਰੀ ਲਾਟਰੀ ਪਾਵਾਂ। ਦਿਲਾਂ ਵਿੱਚੋਂ ਹਮ ਧਰਤੀ ਮੁੱਕ ਗਈ,
0: ਬਿਲਕੁਲ ਠੀਕ,
2: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ, ਬੰਦੇ ਅੱਗੇ ਰਜਿੰਦਰ ਹੱਥ ਨਹੀਂ ਅੱਡਣਾ, ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ, 10 ਰੱਬਾ ਕੇਰੀ ਲਾਟਰੀ ਪਾਵਾਂ।
0: ਬਹੁਤ ਖੂਬ ਹੈ, ਬਹੁਤ ਖੂਬ।
2: ਬਸ ਵੀਰ ਜੀ, ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ।
0: ਸੋਹਣਾ ਲਿਖਦੇ ਹੋ ਤੇ ਇਹਦੇ ਇਹਦੇ ਦਸ ਜਿਤਨਾ ਤੁਹਾਨੂੰ ਟਾਈਮ ਮਿਲਦਾ ਵੱਧ ਤੋਂ ਵੱਧ ਪੜਿਆ ਕਰੋ, ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾ ਨੇ। ਠੀਕ ਹੈ, ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟਾਪ ਦੇ ਨਾਲ ਕਰਨਾ।
2: ਠੀਕ ਹੈ ਵੀਰ ਜੀ, ਠੀਕ ਹੈ,
0: ਬਹੁਤ ਕੁਛ ਫਿਰ ਸਿੱਖਣ ਨੂੰ ਮਿਲਦਾ।
2: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ ਚ ਕਵਿਤਾ ਬੋਲੀ ਆ, ਬੜੀ ਡਰ ਡਰ ਕੇ।
0: ਬਹੁਤ ਨਹੀਂ ਡਰਨਾ, ਇਹਦੀ ਕਿਹੜੀ ਗੱਲ ਆ, ਬਹੁਤ ਖੂਬਸੂਰਤ ਤੁਸੀਂ ਕਵਿਤਾ ਲਿਖੀ ਆ ਤੇ ਕੈਰੀਅਰ ਰੱਖਣਾ, ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ, ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ। ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ,
2: ਕੋਸ਼ਿਸ਼
0: ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ, ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ।
2: ਠੀਕ ਹੈ ਵੀਰ ਜੀ,
0: ਹਾਂਜੀ, ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ, ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ, ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ। ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ ਜਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ।
2: ਸਹੀ ਸਹੀ ਹੈ, ਸਹੀ ਹੈ।
0: ਮਿਹਰਬਾਨੀ ਰਜਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇਛਾਵਾਂ, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਠੀਕ ਹੈ ਜੀ,
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ
0: ਮਤਲਬ ਬਹੁਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਓਕੇ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਨ ਜੀ ਰਜਿੰਦਰ ਸਿੰਘ ਜੀ ਹੁਣੀ, ਤੇ ਹੁਣ ਜਿਹੜੀ ਮਿਸ ਕਾਲ ਆਈ ਸੀ ਰਿੱਕੀ ਟੋਪ, ਹਾਂਜੀ ਇਹਨਾਂ ਦੀ ਵੀ ਆਈ ਆ, ਨਹੀਂ ਇਹ ਤੇ 15:21 ਦੇ ਲੱਗਦੀ ਰਿੱਕੀ ਜੀ ਹੁਣਾਂ ਨੂੰ, ਇੱਕ ਸੈਕਿੰਡ ਜੀ, ਉਹਦਾ ਟੈਲੀਫੋਨ ਨੰਬਰ ਹੈ ਮਗਰ ਲਾ ਮੇਰਾ ਖਿਆਲ 578 ਦਾ ਹੈ, ਹਾਂ ਇਹਦਾ ਇਹਨਾਂ ਦਾ, ਇਹਨਾਂ ਨੂੰ ਜਾ ਕੇ ਵੇਖੀਏ 578, ਠੀਕ ਹੈ, ਇਹ ਨੇ ਜੀ ਜਸਵਿੰਦਰ ਸਿੰਘ ਖਹਿਰਾ ਜੀ ਕੋਈ, ਤੇ ਆ ਜੀ 578।

0: ਖੈਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਾਅਦ ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਤੇ ਕੋਈ ਗੱਲ ਨਹੀਂ, ਇਹਨਾਂ ਨਾਲ ਇੱਕ ਵਾਰੀ ਮੈਂ ਫੇਰ ਦੁਬਾਰਾ ਟਰਾਈ ਕਰ ਲੈਂਦੇ ਹਾਂ। ਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਆਪਣੇ ਰਸਮਾਂ। ਸਤਿ ਸ੍ਰੀ ਅਕਾਲ। ਅੱਛਾ ਮੈਂ ਤੁਹਾਨੂੰ ਸੱਚ, ਇਹਨਾਂ ਨੂੰ ਤੇ ਬਲੌਕ ਵੀ ਹੋਇਆ ਹੈ ਤੇ ਪਤਾ ਨਹੀਂ ਇਹਨਾਂ ਨੂੰ ਕਾਲ ਵੀ ਜਾ ਰਹੀ। ਚਲੋ ਐਨੀ ਹੋਰ, ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ। ਤੇ ਮਿਊਨਚਨ ਜੇ ਰਿੱਕੀ ਜੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਚਲੋ ਇਹਨਾਂ ਦੀ ਕਾਲ ਲੈ ਲੈਂਦੇ ਹਾਂ ਪਹਿਲਾਂ। ਜੀ ਸਰ, ਸਤਿ ਸ੍ਰੀ ਅਕਾਲ ਖੈਰਾ ਸਾਹਿਬ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ ਜੀ? ਖੁਸ਼ ਹੋ?
1: ਹਾਂਜੀ, ਚੜ੍ਹਦੀ ਕਲਾ
0: ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖੈਰਾ ਸਾਹਿਬ, ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਜਲੰਧਰ ਤੋਂ ਕਰ ਰਿਹਾ। ਤੇ ਖੈਰਾ ਸਾਹਿਬ, ਇਹ ਬੇਜਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਖੁਸ਼ ਹੋਏ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਸਟੋਰੀਆਂ, ਕਵਿਤਾਵਾਂ। ਤੇ ਖੈਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ, ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਕਿ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਹੈ। ਵਾਹ ਵਾਹ, ਆਉਣਗੇ। ਤੇ ਖੈਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਤੋਂ।
0: ਅੱਛਾ,
1: ਪ੍ਰਾਈਵੇਟ ਗੱਡੀ
0: ਚਲਾਉਂਦੇ? ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ, ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖੈਰਾ ਸਾਹਿਬ, ਸੁਣਾਓ, ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਜੀ। ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਦਰ ਦਾ ਹਾਲ ਲਿਖਿਆ ਹੈ, ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ,
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ,
1: ਨਾ ਰਾਹਾਂ ਦਾ ਕੋਈ ਡਰ।
0: ਵਾਹ,
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਜਵਾਲ ਲਿਖਿਆ ਹੈ।
0: ਬਹੁਤ ਖੂਬ,
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ।
0: ਕਿਆ
1: ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਵਿੱਚ ਇੱਕ ਬਣ ਗਈ, ਮੇਰੇ ਅੰਦਰ ਦੀ ਹਰ ਰੀਝ ਹੋਣਾ ਇੱਕ ਮਰਜ਼ ਜਿਹਾ ਬਸ ਬਣ ਗਈ।
0: ਬਹੁਤ,
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ, ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ।
0: ਬਹੁਤ,
1: ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ, ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ।
0: ਵਾਹ,
1: ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ, ਬਹੁਤ ਖੂਬ।
1: ਜਸ ਖਹਿਰੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ ਹੈ, ਕਲਮ ਦੀ ਨੋਕ ਨਾਲ ਮੈਂ ਆਪਣਾ ਹੀ ਅਗਲ ਸੁਣਿਆ ਹੈ।
0: ਵਾਹ,
1: ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ, ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਵਧੀ ਸਕੀ ਸਕੂਨ ਬੁਣਿਆ।
0: ਅਵਧੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂ ਜੀ,
0: ਤੇ ਤੁਸੀਂ ਹੋਰ ਸੁਣਾਉਣੀ ਚਾਹੁੰਦੇ ਸੀ? ਦੋ ਸਨ ਤੁਹਾਡੇ ਕੋਲ ਕਵਿਤਾਵਾਂ? ਤੁਸੀਂ ਕਿਹਾ ਸੀ ਨਾ ਸ਼ਾਇਦ ਕਵਿਤਾਵਾਂ ਤੇ ਬਹੁਤ ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ, ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕੋਈ ਚੁੱਪ ਚਪੀਤੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਸੇ ਸ਼ਾਹ ਮਹਿਲ ਦੀ ਕੁੱਲੀ, ਤੇਰਾ ਵੱਖਰਾ ਇਹ ਨਿਆਂ ਕਿਉਂ ਹੈ? ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ, ਪਰ ਪਿੰਜਰੇ ਰਹਿੰਦੇ ਖਾਲੀ। ਨਾ ਤੂੰ ਵੇਖੇ ਬਾਗ ਦੀ ਰੌਣਕ, ਨਾ ਵੇਖੇ ਬੁੱਢਾ ਮਾਲੀ।
0: ਕਿਆ ਬਾਤ ਹੈ, ਬਹੁਤ ਖੂਬ।
1: ਤੇਰੀ ਚਾਲ ਬੇਰਹਿਮੀ ਦੀ, ਪਰ ਤੇਰਾ ਅਸਲ ਗੁਨਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ, ਕਈ ਕਹਿੰਦੇ ਤੂੰ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ। ਕਹਿੰਦੇ ਰੱਬ ਕੋਲ ਚਲ ਜਾਂਦਾ, ਜੇ ਮਿਲਣੀ ਤੂੰ ਉਸ ਪ੍ਰੀਤਮ ਦੀ, ਫਿਰ ਤੇਰੇ ਨਾਂ ਤੋਂ ਭੈ ਕੀ ਹੈ? ਤੂੰ ਛੁੱਪ ਵਿਖੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਇੱਥੇ ਨਾ ਸਿਕੰਦਰ, ਇੱਥੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿੱਚ ਸਮਾਏ ਨੇ, ਤੂੰ ਖਾਲੀ ਹੱਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ। ਜਸ ਖਹਿਰਾ ਪੁੱਛਦਾ ਰੱਬ ਕੋਲੋਂ, ਇਸ ਉਮਰ ਸਫ਼ਰ ਦਾ ਗਵਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ,
0: ਦੱਸ ਮੌਤੇ ਤੇਰਾ ਰਾਹ ਕੀ? ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ।
0: ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਕਿਤੇ ਜੱਗ ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ। ਜੱਗ ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਆ ਜਾਂਦਾ। ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭੜੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੁੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ, ਪੱਥਰ ਮਾਰ ਡੂੰਘੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਤੇ ਪੱਥਰ ਮਾਰ ਡੂੰਘੇ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਪਹਿਲੀ ਵਾਰੀ ਆਏ ਹੋ, ਧੰਨਵਾਦ ਆਪ,
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ

0: ਵਿੱਕੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤੇ ਤੁਸੀਂ ਡਾਇਰੈਕਟ ਟੈਲੀਫੋਨ ਟੈਲੀਫੋਨ ਤੋਂ ਹੀ ਗੱਲਬਾਤ ਕਰੋ, ਉਹ ਜਿਹੜੇ ਤੁਸੀਂ ਵਿੱਚ ਅਸਰ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ। ਸੂਬਾ ਸਿੰਘ ਨਿਊਜ਼ ਵਿਦ ਦੀ ਯੂਟਿਊਬ। ਹਾਂਜੀ ਆਈ ਆਵਾਜ਼ ਹੁਣ?
1: ਓਕੇ, ਸੋਰੀ ਭਾਈ, ਮੈਂ ਤਾਂ ਪਰਸਨ ਵੀ ਨਹੀਂ ਯੂਜ਼ ਕਰਦਾ, ਕੁਛ ਵੀ ਲਾਇਆ।
0: ਤੁਸੀਂ ਕਿਤੇ ਸ਼ਾਇਦ ਕੋਈ ਇਧਰ ਉਧਰ ਦਾ ਇੰਸਟਰੂਮੈਂਟ ਨਾਲ ਲਾਇਆ ਹੋਵੇ?
1: ਨਹੀਂ ਨਹੀਂ, ਕੁਛ ਨਹੀਂ ਲਾਇਆ।
0: ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ
1: ਸਤਿ ਸ੍ਰੀ ਅਕਾਲ ਭਾਜੀ। ਰਾਮ ਰਾਮ, ਹਰੇ ਕ੍ਰਿਸ਼ਨਾ, ਹਰੇ ਰਾਮਾ
0: ਜੀ, ਹਰੇ
1: ਖਾਲਸਾ ਵਾਹਿਗੁਰੂ ਕੀ ਫਤਿਹ।
0: ਹਾਂ ਸਰ, ਸੁਣਾਓ ਕੀ ਹਾਲ ਚਾਲ ਹੈ ਤੁਹਾਡਾ? ਤੇ ਸੋਹਣੇ,
1: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਹਾਂ,
1: ਮਿਊਨਚਨ ਬਹੁਤ ਵਧੀਆ ਭਾਜੀ, ਮੌਸਮ ਸੋਹਣਾ ਹੈ, ਅੱਜ ਧੁੱਪ ਨਿਕਲੀ ਆ।
0: ਵੰਡਰਫੁਲ, ਮੈਂ ਸੁਣਿਆ
1: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਸ਼ਹਿਰ,
0: ਅਮੀਰ ਲੋਕਾਂ ਦਾ ਸ਼ਹਿਰ ਹੈ ਪਤਾ ਲੱਗਿਆ। ਸੋਹਣਾ ਸਵਾਦ,
1: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸ਼ਹਿਰ।
0: ਕਿੰਨੀ ਦੇਰ ਤੋਂ ਵਿੱਕੀ ਜੀ ਤੁਸੀਂ ਰਹਿ ਰਹੇ ਹੋ ਰਿੱਕੀ ਜੀ? ਇੱਥੇ
1: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ।
0: ਮਤਲਬ ਤੁਸੀਂ ਜਦੋਂ ਦੇ ਆਏ ਹੋ ਮਿੰਚਨ ਚ ਰਹਿਣ ਰਹੇ ਹੋ ਤੁਸੀਂ?
1: ਨਹੀਂ ਨਹੀਂ ਨਹੀਂ, ਪਹਿਲਾਂ ਮੈਂ ਹੋਰ ਸ਼ਹਿਰ ਸੀ, ਇੱਕ ਛੋਟਾ ਜਿਹਾ ਸ਼ਹਿਰ ਹੈ ਡੋਟਮੰਡ ਦੇ ਲਾਗੇ।
0: ਅੱਛਾ ਅੱਛਾ, ਉੱਥੇ ਫਿਰ ਸਾਡੇ ਲਾਗੇ।
1: ਉਹਦੇ ਉਸ ਸ਼ਹਿਰ ਦਾ ਨਾਂ ਹੈਗਾ ਬਿਟਨ।
0: ਬਿਟਨ, ਠੀਕ ਠੀਕ
1: ਜੀ। ਮੈਂ ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ।
0: ਠੀਕ ਠੀਕ,
1: ਇੱਕ ਈਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ। ਹਾਂਜੀ ਹਾਂਜੀ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ ਵੰਡਰਫੁਲ
1: ਸਰ, ਕੇਰ ਸ਼ਰੀਫ,
0: ਕੇਰ ਸ਼ਰੀਫ ਜੀ,
1: ਕੇਰ
0: ਸ਼ਰੀਫ, ਕਿਆ ਬਾਤਾਂ ਸੀ! ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
1: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ।
1: ਸਾਉ ਇਨਸਾਨ, ਔਰ ਹਰ ਇੱਕ ਬੰਦੇ ਦੀ ਹੈਲਪ ਕਰਨਾ, ਮਦਦ
0: ਕਰਨਾ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ, ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ, ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ।
1: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ।
1: ਤਕਰੀਬਨ 2-3 ਸਾਲ ਹੋ ਗਏ ਗਿਆਨ ਨੂੰ ਮਿਲਦਾ।
0: ਹਾਂਜੀ ਹਾਂਜੀ,
1: 3 ਸਾਲ ਹੋ ਗਏ, ਤੇ ਮੈਂ ਵੀ ਉੱਥੇ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ
0: ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇ।
1: ਬਸ ਬਸ ਬਸ
0: ਜੀ,
1: ਤੇ ਬਾਕੀ
0: ਹਾਂਜੀ ਜੀ, ਤੁਸੀਂ ਅੱਜ ਸਾਡੇ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ, ਕੀ ਸੁਣਾਓਗੇ?
1: ਮੈਂ ਤਾਂ ਸੁਣਨ ਵਾਲਿਆਂ ਚੋਂ।
0: ਚਲੋ ਬਹੁਤ ਚੰਗੀ ਗੱਲ ਹੈ, ਸੁਣਾਓ ਫਿਰ ਤੁਹਾਡੇ ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ?
1: ਮੈਂ ਆਲਮੋਸਟ ਰਿਟਾਇਰ ਹੀ ਹਾਂ ਭਾਜੀ।
0: ਆਲਮੋਸਟ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ, ਅੱਧਾ ਰਿਟਾਇਰ ਹੋ?
1: ਹਾਂਜੀ, ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ, ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ, ਮੇਰੀ ਵਾਈਫ ਅਲਾਊਡ ਨਹੀਂ ਕਰਦੀ।
0: ਅੱਛਾ ਅੱਛਾ, ਠੀਕ ਹੈ। ਉਹ
1: ਬਾਕੀ ਇਸ ਤਰ੍ਹਾਂ, ਹਾਂਜੀ ਉਹ ਬੇਟਾ ਆਪਣੀ ਕਿਹਨਾਂ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ, ਤੇ ਵਾਈਫ ਮੇਰੀ ਹੈਗੀ ਬੈਂਕ ਮੈਨੇਜਰ
0: ਜੀ। ਤੁਹਾਡੀ ਵਾਈਫ ਬੈਂਕ ਮੈਨੇਜਰ?
1: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ।
0: ਬਹੁਤ ਬਹੁਤ ਵਧੀਆ ਗੱਲ ਹੈ।
1: ਹਾਂਜੀ ਬਾਕੀ ਬਹੁਤ ਵਧੀਆ, ਬਹੁਤ ਵਧੀਆ, ਠੀਕ ਜੀ। ਹਾਂਜੀ ਤੁਸੀਂ ਸੁਣਾਓ ਕਿਸ ਤਰ੍ਹਾਂ, ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀ ਦਾ, ਠੀਕ ਨੀ? ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ, ਉਹ ਗਾਣੇ ਬਹੁਤ ਵਧੀਆ ਹੁੰਦੇ।
0: ਗਾਣੇ ਉਹ ਰੀਪਲੇ ਕਰ ਦਿੰਦੇ ਆ, ਰਿਕਾਰਡ ਕੀਤੇ ਨੇ।
1: ਹਾਂਜੀ ਹਾਂਜੀ, ਉਹ ਗਾਣੇ ਜਿਹੜੇ ਪੁਰਾਣੇ,
0: ਪਹਿਲਾਂ ਮੈਂ ਲਾਈਵ ਗਾਣਿਆਂ ਦਾ ਵੀ ਪ੍ਰੋਗਰਾਮ ਦਿੰਦਾ ਹੁੰਦਾ ਸਾਂ, ਸੋ ਮੇਰੇ ਵਾਸਤੇ ਟੂ ਮੱਚ ਹੋ ਜਾਂਦਾ, ਕਿਉਂਕਿ ਅਸੀਂ ਆਪਣੇ ਸੈਟਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ, ਹਾਂਜੀ ਸੰਡੇ ਵਾਸਤੇ ਤਿਆਰੀ ਕਰਨੀ ਹੁੰਦੀ ਆ, ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ।
1: ਉਹ ਜ਼ਿਆਦਾ
0: ਫਿਰ ਉਹ ਡਿਫਰੈਂਟ ਗਾਣਿਆਂ ਵਾਸਤੇ
1: ਜਿਹੜਾ
0: ਇੰਡੀਆ ਪ੍ਰੋਗਰਾਮ, ਇੰਡੀਆ ਤੋਂ ਰੇਲਵੇ ਸਟੇਸ਼ਨ ਕਹਿੰਦੇ ਆ, ਸਾਡੇ ਸਟੇਸ਼ਨ ਤੋਂ ਇੰਡੀਆ ਚੋਂ ਪ੍ਰੋਗਰਾਮ ਦਿਆ ਕਰੇਗਾ, ਉਹਦੀ ਬਾਂਹ ਟੁੱਟ ਗਈ ਆ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ। ਮੇਰਾ ਖਿਆਲ ਆ ਹਫ਼ਤੇ 2 ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ।
1: ਕੋਈ ਨਾ ਕੋਈ ਨਾ, ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ, ਇਹ ਸਾਰੇ ਪਰਮਾਤਮਾ ਦੀਆਂ ਰਚਨਾਵਾਂ
0: ਜੀ। ਬਿਲਕੁਲ,
1: ਉਹਦੇ ਹੱਥ ਵਿੱਚ ਹਰ ਇੱਕ ਚੀਜ਼, ਉਹਦੇ ਹੱਥ ਵਿੱਚ।
0: ਹਾਂਜੀ ਹਾਂਜੀ,
1: ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਵੀ ਆਪਾਂ ਤੇ ਕਹੋ ਕੱਠ ਪਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ
0: ਜੀ ਜੀ ਬਿਲਕੁਲ ਬਿਲਕੁਲ
1: ਆਪਾਂ ਨੇ ਜੇ ਆਪਾਂ ਕਹੀਏ ਕਿ ਮੈਂ ਜਿਹੜੀ ਮੈਂ ਨਾਲ ਇਹਦੇ ਚੀਜ਼ ਨਹੀਂ ਹੋਣੀ ਚਾਹੀਦੀ ਇਨਸਾਨ ਚ ਨਾਲ ਹੈਗੀ
0: ਨਾ ਮੈਂ ਨਹੀਂ ਹੋਣੀ ਚਾਹੀਦੀ
1: ਹਾਂਜੀ
0: ਗੱਲ ਏਦਾਂ ਨਾ ਭਾਈ ਪਰ ਬਹੁਤੇ ਇਨਸਾਨ ਮੈਂ ਚ ਬਸਤ ਰਹਿੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ ਆਪੇ ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ ਮੇਰੇ ਖਿਆਲ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ ਉਹ ਮੂਰਖ ਹੁੰਦਾ
1: ਜਿਦਾਂ ਹੁਣ ਮੈਂ ਤੈਨੂੰ ਕੀ ਦੱਸਾਂ ਠੀਕ ਨੀ ਇੰਡੀਆ ਦੇ ਇੱਕ ਪੋਲੀਟੀਸ਼ੀਅਨ ਆ ਉਹ ਆਪਣੇ ਪੀਰ ਉਹ ਕੀ ਉਹ ਕਹਿੰਦੇ ਹੁੰਦੇ ਉਹ ਫੜ ਕੇ ਤੇ ਉਹ ਹੱਥ ਡਮਰੂ ਫੜ ਕੇ ਤੁਰੇ ਜਾਂ ਤੁਰ ਫਿਰਦੇ ਹੁੰਦੇ ਠੀਕ ਨੀ ਨਾ ਹੁਣ ਕੀ ਲੈਣਾ ਠੀਕ ਨੀ ਤੁਹਾਨੂੰ ਪਤਾ ਹੀ ਦੇਣਾ ਦੇਖ ਕੇ ਉਧਰੋਂ ਜਿਹੜਾ ਇੱਕ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ ਉਹ ਦੇਖੋ
0: ਹਾਦੀ ਹੋ ਗਈ ਹੈ ਟਰੰਪ ਜਿਹੜਾ ਦੇਖੋ ਦੁਨੀਆਂ ਵਿਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਸਿਵਲਾਈਜ਼ਡ ਮੁਲਕ ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣਗੀਆਂ ਔਰ ਫਿਰ ਚਾਹੇ ਤੈਨੂੰ ਪੈ ਹੀ ਗਈਆਂ ਤੂੰ ਸ਼ਰਮ ਕਰ ਕੁਛ ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਵਾਲੀਆਂ ਕਰ ਲਿਆ ਦਿਨੇ ਕੁਛ ਕਹਿੰਦਾ ਲੋਡੇ
1: ਵਾਲੇ ਤੁਸੀਂ ਦੇਖੋ ਭਾਈ ਉਹਦਾ ਇੱਕ ਘੰਟੇ ਚ ਬਿਆਨ ਆਪਣੇ ਬਦਲਿਆ
0: ਮੇਰੇ ਮੂੰਹ ਚੋਂ ਨਿਕਲਣ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ
1: ਬਿਲਕੁਲ
0: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ ਜਿਹੜੀ ਅਮਰੀਕਾ ਦੇ ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ
1: ਬਿਲਕੁਲ ਬਿਲਕੁਲ ਬਿਲਕੁਲ
0: ਅਮਰੀਕਾ ਦਾ ਠੁੱਕ ਸੀ ਅੱਜ ਤੱਕ ਅਮਰੀਕਾ ਸਰਪੰਚ ਸੀ ਸਾਰੀ ਦੁਨੀਆਂ ਦਾ ਅੱਜ ਨੈਚੁਰਲੀ ਉਹਦਾ ਸਾਥ ਛੱਡ ਗਈ ਹੈ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ ਇਹਨੇ ਤੇ ਸ਼ੁਰੂ ਕਰ ਦਿੱਤੀ ਹੈ ਲਾਸਟ ਕੰਟਰੀ ਸੀ ਜਿਹਦਾ ਪ੍ਰੈਜੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ ਕੀ ਸੀ ਉਹਦਾ ਮੈਨੂੰ ਨਾਮ ਉਹਦੀ ਵਾਈਫ ਵੀ ਤੇ ਹਸਬੈਂਡ ਵੀ ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ ਐਡੀ ਵੱਡੀ ਪਦਵੀ ਜਾਂ ਅਮਰੀਕਾ ਵਰਗੇ ਮੁਲਕ ਨੂੰ ਇਹ ਕੋਈ ਉਦੋਂ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ ਫੇਰ ਇਰਾਨ ਦੇ ਤੂੰ ਕੌਣ ਹੁੰਦਾ ਵੀ ਇਰਾਨ ਦੇ ਤੇਲ ਤੇ ਕਬਜ਼ਾ ਕਰਨ ਵਾਲਾ ਜਾਂ ਇਰਾਨ
1: ਕਹਿੰਦੇ ਨੇ ਇੱਕ ਗੱਲ ਦੇਖੋ ਭਾਜੀ ਉਹ ਇਰਾਨ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਉਹ ਕੀ ਚੀਜ਼
0: ਤੇ ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ ਇੱਦਾਂ ਹੀ ਕਰਨਾ ਨਾ ਹੁਣ ਵੇਖੋ ਹੁਣ ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ ਕਦੀ ਕੈਨੇਡਾ ਮੇਰੀ ਬਣ ਜਾਏ ਮੈਂ ਕਹਿੰਦਾ ਇਹਨੂੰ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਇਹਦਾ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਥੋੜਾ ਨੀ
1: ਉੱਥੇ ਦੀ ਪਾਰਲੀਮੈਂਟ ਚੋਣ ਕਹਿਤਾ ਕਿ ਆਪਣੀ ਮੈਂਟਲੀ ਪ੍ਰਪੇਅਰ ਨਹੀਂ ਹੈ ਸੁਣਿਆ ਨਹੀਂ ਗੱਲ ਕਰਨ ਦੀ
0: ਇਹਦੀ ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ ਇਹਦੇ 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ
1: ਬਿਲਕੁਲ ਬਿਲਕੁਲ
0: ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ੀ ਕੀਤੀ ਸੀ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜੀਡੈਂਟ ਭਾਵੇਂ ਪਾਰਟੀ ਜੁਡੀਸ਼ਰੀ ਦੇ ਅਗੇਂਸਟ ਵੀ ਫੈਸਲੇ ਦੇਵੇ ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ ਪਰ ਇਹਨੇ ਤੇ ਹਾਜ਼ਰੀ ਕਰ ਦਿੱਤੀ ਹੈ ਲੀਬੀਆ ਨੂੰ ਕਿੰਨੇ ਉਜਾੜਿਆ ਇਰਾਕ ਨੂੰ ਕਿੰਨੇ ਉਜਾੜਿਆ ਅੱਜ ਇਸ ਤੋਂ ਪਹਿਲਾਂ ਜਿਹੜੇ ਸਵੀਟ ਜਾ ਕੰਟਰੀ ਹੈਗਾ ਜਿਹੜੇ ਆ ਪੀਨੇ ਜਿਹੜੇ ਨੇ ਉਹਨਾਂ ਦਾ
1: ਵੀਅਤਨਾਮ
0: ਇਹੋ ਜਿਹੇ ਹੋਰ ਕੰਟਰੀਆਂ ਦਾ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ ਗੱਦਾਫੀ
1: ਗੱਦਾਫੀ
0: ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ ਔਰ ਚੰਗੇ ਭਲੇ ਆਪਣੇ ਘਰ ਚ ਵੱਸਦੇ ਸਨ ਅੱਜ ਭੰਗ ਭੁੱਜਦੀ ਹੈ ਉੱਥੇ
1: ਬਿਲਕੁਲ
0: ਬਿਲਕੁਲ ਇਰਾਨ ਨੂੰ ਵੀ ਇਹਨੇ ਥੱਲੇ ਲਾ ਦਿੱਤਾ ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿੱਚ ਸੀ
1: ਤੇ 40-45 ਸਾਲ ਤੋਂ ਲੜਨ ਦੇ ਭਾਈ
0: ਹਾਂਜੀ ਕੋਈ ਮੁਲਕ ਹੈ ਉਹ ਆਜ਼ਾਦ ਹੈ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਨੁਸਾਰ ਤੇ ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ ਆਰਮੀ ਵਾਲੇ ਅਸਤੀਫਾ ਦੇ ਗਏ ਨੇ ਤੇ ਇਹਨੇ ਵੀ ਇਹਨੇ ਕੱਢੇ ਵੀ ਨੇ ਕਈ
1: ਜਿਹੜੇ
0: ਇਹ ਤੇ ਚਾਹੁੰਦਾ ਸੀ ਮੈਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾ ਤੇ ਆਰਮੀ ਵਾਲੇ ਨੰਬਰ ਦੋ ਦੇ ਉੱਤੇ ਵੀਰ ਜੀ ਜਿਹੜੀ ਜਦੋਂ ਇਹ ਆ ਜਾਣਗੇ ਨਾ ਜ਼ਮੀਨ ਦੇ ਉੱਤੇ ਕੈਜੁਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ ਬੰਦੇ ਵੀ
1: ਬਹੁਤ ਜ਼ਿਆਦਾ
0: ਦੂਰੋਂ ਹੀ ਮਜਾਇਲਾਂ ਸੁੱਟੀ ਜਾਂਦੇ ਨੇ ਨਾ ਇਹਨਾਂ ਦੇ ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ ਸਾਡੇ ਜਵਾਨ ਨਹੀਂ ਜਾਣਗੇ ਪਰ ਐਨੀ ਹੋ ਟਰੰਪ ਸਾਹਿਬ ਜੋ ਕਰ ਰਹੇ ਨੇ ਇਹ ਆਪਣੀ ਮੂਰਖਤਾ ਦੇ ਝੰਡੇ ਗੱਡ ਰਹੇ ਨੇ ਸਾਰੀ ਦੁਨੀਆਂ ਦੇ ਇਹਨੂੰ ਸਾਰੀ ਦੁਨੀਆਂ ਵੱਲੋਂ ਲਾਹਨਤਾਂ ਆ ਰਹੀਆਂ
1: ਨੇ
0: ਇਹਦੀ ਪ੍ਰਸ਼ੰਸਾ ਵਿੱਚ ਕੋਈ ਵੀ ਨਹੀਂ ਹੈਗਾ ਪਰ ਇਹਦੇ ਕੋਲ ਪਾਵਰ ਹੈ ਹੁਣ ਇਹ ਛੱਡਣਾ ਚਾਹੁੰਦਾ ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ ਤੇ ਮੈਂ ਕਿਸੇ ਬਹੁਤ ਬੁਰੀ ਤਰ੍ਹਾਂ ਫਸਿਆ ਪਰ ਮੰਨ ਲਿਆ ਤੁਸੀਂ ਤਕੜੇ ਤੁਸੀਂ ਕਾਰੋਬਾਰ ਕਰੋ ਵਪਾਰ ਕਰੋ ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ ਪਿੱਛੇ ਜੋ ਹੋ ਗਿਆ ਹੁਣ ਉਹ ਜਮਾਨੇ ਉਹ ਨਹੀਂ ਰਹਿ ਗਏ ਹੈਗੇ
1: ਬਿਲਕੁਲ
0: ਯਾਰ ਤੇਰੇ ਘਰ ਮਤਲਬ ਕਿ ਤੇਰੇ ਕੋਲ ਸੋਨਾ ਵੈ ਤੇ ਮੈਨੂੰ ਕੀ ਆਖਿਆ ਕਿ ਮੈਂ ਬੰਦੇ ਚਾਰ ਨਾਲ ਖੜ ਕੇ ਤੈਨੂੰ ਪਸਤੌਲ ਖਾ ਕੇ ਸੋਨਾ ਹੀ ਕੱਢ ਲਿਆ ਤੇਰੇ
1: ਘਰੋਂ
0: ਤੁਸੀਂ ਉਹ ਕਮਾਈ ਕੀਤੀ ਹੈ ਉਹਨੂੰ ਅਰਨ ਕੀਤਾ ਹੈਗਾ ਹਾਂਜੀ ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ ਅਮਰੀਕਾ ਇੱਕ ਅਮੀਰ ਮੁਲਕ ਹੈ ਨੋ ਡਾਊਟ
1: ਬਿਲਕੁਲ ਬਿਲਕੁਲ ਬਿਲਕੁਲ
0: ਸ਼ੱਕ ਨਹੀਂ ਤੁਸੀਂ ਅਮਰੀਕਾ ਚ ਜਾਓ ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਅਮਰੀਕਾ ਕੋਲ ਪੈਸਾ ਹੈ ਕਿੱਡਾ ਵੱਡਾ
1: ਬਿਲਕੁਲ ਜੀ ਜੀ ਜੀ
0: ਲੇਕਿਨ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਨਾ
1: ਮੈਂ ਭਾਜੀ ਉੱਥੇ 3 ਸਾਲ ਰਹਿ ਕੇ ਆਇਆ
0: ਹਾਂ
1: ਅਮਰੀਕਾ ਦੇ ਮੈਂ ਕੈਲੀਫੋਰਨੀਆ ਚ
0: ਵੰਡਰਫੁਲ
1: ਬਹੁਤ ਨੋ ਬਹੁਤ ਭਾਜੀ ਉੱਥੇ ਦਾ ਮੌਸਮ ਜਿਹੜਾ ਕੈਲੀਫੋਰਨੀਆ ਦਾ ਗੋਲਡਨ ਗੋਲਡਨ
0: ਜਿੱਥੇ ਵੀ ਗੋਲਡਨ ਜਿਸ ਤਰ੍ਹਾਂ ਮੈਂ ਜਿਹੜੇ ਸ਼ਹਿਰ ਜਾਓ ਐਂ ਲੱਗਦਾ ਪਹਿਲੇ ਸ਼ਹਿਰ ਨਾਲੋਂ ਆਹ ਸੋਹਣਾ ਇਹਦੇ ਨਾਲੋਂ ਆਹ ਸੋਹਣਾ ਇਹਦੇ ਨਾਲੋਂ ਆਹ
1: ਸੋਹਣਾ
0: ਪਰ ਤੁਹਾਡਾ ਮਤਲਬ ਕਿ ਆਹ ਜਿਹੜੇ ਕੰਮ ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ ਪਰ ਟਰੰਪ ਸਾਹਿਬ ਨੇ ਤੇ ਹੱਦ ਹੀ ਕਰ ਦਿੱਤੀ ਵਿਸਾਖੀ ਦੇ ਉੱਤੇ ਨਾ ਜਦੋਂ ਜੱਟ ਸ਼ਰਾਬ ਪੀ ਲੈਂਦੇ ਨੇ ਨਾ ਇਕੱਠੇ ਕਈ ਕਈ ਸ਼ਰਾਬੀ ਗਲੀਆਂ ਖਰੂਦ ਪਾਉਂਦੇ ਫਿਰਦੇ ਬੁਲਬੁਲੀਆਂ ਮਾਰਦੇ ਫਿਰਨਗੇ ਏਦਾਂ ਰਿਹਾ ਜੇਕਰ ਉਹ ਅਨਪੜ੍ਹ ਲੋਕਾਂ ਵਾਂਗ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ ਚ ਹੁੰਦਾ ਤੇ ਇਸ ਤਰ੍ਹਾਂ ਦੀ ਨੁਮਾਇਸ਼ ਨਾ ਕਰਦਾ ਤੇ ਰਿੱਕੀ ਜੀ ਟਾਈਮ ਹੋ ਗਿਆ ਹੁਣ ਸਾਡਾ ਬਹੁਤ ਬਹੁਤ ਮਿਹਰਬਾਨੀ ਮੇਰੇ ਵੱਲੋਂ ਗੁੱਡ ਵਿਸ਼ੇਸ ਸਰ ਜੀ ਰਿੱਕੀ ਜੀ ਹੁਣੀ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ ਹੈ ਵੰਡਰਫੁਲ ਆ ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕੀ ਕੋਈ ਨਾ ਕੋਈ ਕੀ ਆ ਜਿਹੜਾ ਕਿਤਾਬ ਖੋਲੀ ਆ, ਜਿਹੜਾ ਅੱਗੇ ਸ਼ੇਰ ਆ ਗਿਆ ਉਹ ਹੀ ਸੁਣਾਉਣਾ। ਮੈਂ ਵੈਰੀ ਭੱਜਿਆ ਤੇ ਦੁਸ਼ਮਣਾ ਦਾਜ ਦਿੱਤੀ ਆ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਵੈਰੀ ਭੱਜਿਆ ਦੁਸ਼ਮਣਾ ਦਾਜ ਦਿੱਤੀ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਫੌਜੀ ਤੁਰਮ ਹੁੰਦੇ ਨੇ ਦੋਸਤੋ ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ। ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ। ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਔਨ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅਗਲੇ ਹਫ਼ਤੇ ਸੱਚ ਦੇ ਸੰਦੇ ਮੈਂ ਫੇਰ ਤੁਹਾਡੀ ਮਹਿਫਲ ਵਿਚ ਹਾਜ਼ਰ ਹੋਵਾਂਗਾ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ। ਮੈਂ ਅਗਲੇ ਹਫ਼ਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ ਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਔਰ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਹਨਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ, ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ, ਤੇ ਦੇਖਦੇ ਆ ਜੀ ਕੀ ਹੋ ਰਿਹਾ। ਕਿਤੇ ਚਲ ਗਿਆ ਸਾਹਮਣੇ ਕਿਉਂ ਰਿਹਾ? ਲਓ ਜੀ ਦੋਸਤੋ ਸੈੱਟ ਹੋ ਗਿਆ, ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ। ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ, ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ। ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ, ਮਾੜਾ ਜਿਹਾ ਸੈੱਟ ਕਰ ਲੈਂਦੇ ਹੋ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ, ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ, ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਆਪਾਂ ਫੇਸਬੁੱਕ ਲਾਈਵ ਵੀ ਆ, ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ, ਆਜੋ ਜੀ ਮਿਹਰਬਾਨੀ। ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ? ਚੀਮਾ ਸਾਹਿਬ ਜੀ, ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ, ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ ਪਤਾ ਨਹੀਂ। ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ, ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ। ਲਓ ਠੀਕ ਹੈ, ਓਕੇ ਜੀ ਦੋਸਤੋ, ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ, ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ, ਗੱਲ ਨਹੀਂ ਬਣੀ। ਤੇ ਚੀਮਾ ਸਾਹਿਬ ਹੁਣ ਦੋਸਤੋ ਆਪਾਂ ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਹੋਲਡ ਕਰਿਓ ਜੀ, ਉਹ ਫੋਨ ਤੇ ਮਸਲਾ ਹੀ ਆ ਜੀ, ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ, ਉਹ ਹੈ ਨਾ ਉਹਦੇ ਤੇ ਹਮੇਸ਼ਾ ਹੀ ਪਹਿਲਾਂ ਤੋਂ ਹੁੰਦਾ ਰਿਹਾ ਨਾ, ਇਹੋ ਕੁਛ ਹੈ ਡਿਫਰੈਂਸ ਹੈਗਾ ਮੈਨੂੰ ਸੀ, ਅੱਜ ਇਹਦੇ ਕਰਕੇ ਦੇਖਦੇ ਆ। ਤੇ ਚਲੋ ਕਰੋ ਚਾਲੂ, ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ, ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ ਔਰ ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ, ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਆ
0: ਜੀ।
1: ਤੇ ਖਾਕ ਸਾਹਿਬ ਜੀ, ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ, ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ। ਇਹਦੇ ਨਾਲ ਇੱਕ ਸੁਨੇਹਾ ਖਾਕ ਸਾਹਿਬ ਜੀ ਆਪਣੇ ਕੋਲ ਆਇਆ, ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਤੇ ਪਾਸ ਰਹਿਣ ਦਿਓ, ਰੂਹ ਵਿਚ ਵਸਦੇ ਨੇ ਉਹ
0: ਜੀ,
1: ਰੂਹਾਂ ਚ ਵਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੱਲ ਹੈ ਮੁੜੀ, ਤੋੜੋ ਨਾ ਸਾਨੂੰ ਕੋਈ ਨਹੁੰ ਤੇ ਮਾਸ ਰਹਿਣ ਦਿਓ, ਮੈਨੂੰ ਯਾਦਾਂ ਦੀ ਮੈਨੂੰ ਉਦਾਸ ਰਹਿਣ
0: ਦਿਓ। ਜੀਮਾ ਸਾਹਿਬ ਇੱਕ ਸੈਕਿੰਡ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਲਾਈਵ ਵੀ ਚਾਲੂ ਹੋ ਗਏ, ਸ਼ੁਕਰੀਆ ਧੰਨਵਾਦ। ਸੋ ਫੇਸਬੁੱਕ ਤੇ ਲਾਈਵ ਵੀ ਹੈ, ਪ੍ਰਵਾਸ ਰੇਡੀਓ ਤੇ ਵੀ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ। ਜੀ ਚੀਮਾ ਸਾਹਿਬ ਆਓ ਜੀ।
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ? ਦੇਖ ਲਓ, ਪੜ੍ਹਨਾ ਤਾਂ ਪੜ੍ਹ ਦਿਓ ਜੀ, ਕੋਈ ਗੱਲ ਨੀ, ਜਿੱਦਾਂ ਤੁਹਾਡੀ ਇੱਛਾ
1: ਜੀ। ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ।
0: ਅੱਛਾ ਜੀ।
1: ਰੂਹ ਵਿਚ ਵਸਦੇ ਨੇ ਉਹ, ਰੂਹਾਂ ਚ ਵਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੈਲ ਹੈ ਮੁੜੀ, ਵੱਲ ਹੈ ਮੁੜੀ, ਨੌ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆ ਸਹਿਯੋਗੀ ਜਿਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਕ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇਕ ਹੋਰ ਦੋ ਛੋਟੇ ਛੋਟੇ ਸੁਨੇਹੇ ਆ, ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਵੀ ਸਮਾਜ ਵਿਰੋਧੀ ਗਿਆਨ ਵਿਹੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖੱਖ ਸਾਹਿਬ ਜੀ। ਉਹ ਕਹਿੰਦੇ ਲੱਗਦੇ ਤਾਂ ਸਾਰੇ ਇਕੋ ਜਿਹੇ ਹੀ ਆ, ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ, ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ, ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ, ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖਾਕ ਸਾਹਿਬ ਜੀ, ਜਦੋਂ ਅਸਲੀਅਤ ਸਾਹਮਣੇ ਆਉਂਦੀ ਆ ਉੱਥੇ ਪਤਾ ਲੱਗਦਾ,
0: ਪਤਾ ਲੱਗਦਾ ਕਿ ਬੰਦਾ ਕਿਹੜੇ ਪਾਣੀ ਚ
1: ਕਿੱਥੇ। ਹਾਂਜੀ, ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ, ਸੰਗੀਤ ਸੁਣਨਾ, ਖੇਡ ਗਰਾਊਂਡ ਵਿਚ ਜਾਣਾ, ਸਪੋਰਟ ਖੇਡਣਾ, ਦੌੜਨਾ ਕੁੱਦਣਾ, ਕੁਦਰਤ ਨਾਲ ਗੱਲਬਾਤ ਕਰਨਾ, ਦੂਰ ਦੇਖਣਾ, ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖਾਕ ਸਾਹਿਬ ਜੀ। ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ, ਤੁਹਾਡੇ ਦਿਮਾਗ ਦੇ ਉੱਤੇ ਠੀਕ ਆ, ਜਦੋਂ ਜਿੱਦਾਂ ਖਾਕ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ, ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
0: ਬਿਲਕੁਲ,
1: ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਆਪਾਂ ਉਹਨਾਂ ਨੂੰ ਲਿਮਿਟ ਵਿਚ ਰੱਖ ਸਕਦੇ ਹਾਂ।
0: ਜੀ ਜੀ ਬਿਲਕੁਲ।
1: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ, ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਆ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖੱਖ ਸਾਹਿਬ ਜੀ, ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ, ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ ਉਹ ਕਦੇ ਬਿਮਾਰ ਦੇਖੇ ਨਹੀਂ ਸੀ, ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਉੱਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
0: ਬਿਲਕੁਲ ਬਿਲਕੁਲ, ਸੱਚੀ ਗੱਲ ਸੱਚੀ।
1: ਤੇ ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖਾਕ ਸਾਹਿਬ ਜੀ, ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ। ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ, ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖਾਕ ਸਾਹਿਬ ਜੀ, ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ, ਵੋ ਦੇ ਤੋ ਸ਼ੁਕਰ ਉਸਕਾ, ਨਾ ਦੇ ਤੋ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਆ ਖਾਕ ਸਾਹਿਬ ਜੀ, ਦੁਨੀਆਂ ਦੇ ਵਿਚ ਲੋਕ ਹੈ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖਾਕ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖਾਕ ਸਾਹਿਬ ਜੀ ਖਬਰਸਾਰ ਵੱਲ,
0: ਆਪਾਂ ਲਾਈਵ ਵੀ ਹੋਏ ਆ, ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੀਆਂ ਜਾਂ
1: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ,
0: ਠੀਕ ਹੈ, ਸ਼ਾਰਟਕਟ ਦੇ ਵਿੱਚ ਹੀ ਖਬਰ ਨੂੰ ਕਰ ਦਿਓ ਤੇ ਆਪਣਾ ਅੱਧਾ ਘੰਟਾ ਜਿਹੜਾ ਅੱਧਾ ਕਿ 20 ਮਿੰਟ ਰਹਿ ਗਏ ਆਪਣੇ ਕੋਲ ਨਾ।
1: ਹਾਂਜੀ ਕੋਈ ਗੱਲ ਨਹੀਂ, ਆਪਾਂ ਦਵਾ ਦਵਾ ਪੜ੍ਹ ਦੇਣੀਆਂ ਖਾਕ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ 8 ਯੂਰੋਪੀਅਨ ਦੇਸ਼ ਜਿਹੜੇ ਸੀਗੇ ਖਾਕ ਸਾਹਿਬ ਜੀ, ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ, ਕਿਉਂਕਿ ਉਹਨਾਂ ਲੋਕਾਂ ਨੇ 8 ਦੇਸ਼ਾਂ ਨੇ ਜਿਹੜਾ ਆ ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ ਤੇ ਉਹਦੇ ਵਿਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ, ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਸੀਗਾ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਸੀਗਾ ਮੇਰਾ ਖਿਆਲ ਆ ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ, ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ। ਤੇ ਪਰ ਹੁਣ ਖਾਕ ਸਾਹਿਬ ਜੀ ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿਚ ਜਿਹੜੀ ਮੀਟਿੰਗ ਹੋਈ ਹੈ ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿਚ, ਉੱਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ, ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ, ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ ਆ।
0: ਇਹ ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ ਫਿਰ ਪਿੱਛੇ ਵੀ ਹਟ ਜਾਂਦੇ ਆ, ਕੋਈ ਸਮਝ ਤੋਂ ਬਾਹਰ ਆ ਕੇ
1: ਹਾਂਜੀ ਹਾਂਜੀ ਉਹ
0: ਸਾਰੇ ਫੈਸਲੇ ਤਾਂ ਹੋ ਰਹੇ ਆ 100%, 50% ਇੰਡੀਆ ਨਾਲ ਵੀ ਉਹ ਮੁੜ ਕੇ ਬੈਕਅਪ।
1: ਬਿਲਕੁਲ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਹ ਸੋਚੇ ਛੱਡਦੇ ਆ, ਪਰ ਖਾਕ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿਚ ਲਈਏ, ਕਿਉਂਕਿ ਪੋਲੀਟੀਸ਼ੀਅਨ ਸਾਰੇ ਝੂਠ ਬੋਲਦੇ ਹੁੰਦੇ ਆ, ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ ਏਦਾਂ ਕਰ ਲੈਂਦੇ ਹੁੰਦੇ ਆ, ਤੇ ਪਰ ਖਾਕ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ, ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਗੱਲ ਕਹਿ ਕੇ ਮੁੜੇ ਆਉਂਦੇ ਆ ਉਹਦੇ ਵਿਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਭਈ ਯਾਰ ਇਹ ਤਾਂ ਰੋਜ਼ ਦਾ ਹੀ ਕੰਮ ਆ, ਤੇ ਦੂਸਰੀ ਗੱਲ ਖਾਕ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿਚ ਰਹਿੰਦੀ ਆ ਭਈ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ, ਹੈਨਾ। ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿਚ। ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ ਇਹਨੂੰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ ਤੂੰ ਹੀ ਕਾਬਲ ਹੈਗੀ, ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ, ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ, ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ ਜਾਣੀ ਕਿ ਉਹਨਾਂ ਤੋਂ ਆਜ਼ਾਦ ਆ, ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ। ਸੋ ਇਹ ਜੱਜ ਸਾਹਿਬਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ ਤੂੰ ਇਹ ਨੀ ਤੂੰ ਕਰ ਸਕਦਾ, ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਕਿ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ, ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ, ਕੁਛ ਨਹੀਂ ਕਰ ਸਕਦੇ। ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦੇ ਦਿੱਤਾ, ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿਚ ਹੁੰਦੇ ਆ। ਤੇ ਇਹ ਸੀਗੀ ਇਹ ਗੱਲਬਾਤ, ਤੇ ਇਸ ਤੋਂ ਅੱਗੇ ਖਾਕ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਇਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਬਾਜ਼ੀਆਂ ਜਿਹੜੀਆਂ ਉਹ ਖਾਕ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ। ਅੱਛਾ ਇਹ ਮੈਂ ਨਿਊਜ਼ ਜੇ ਕੱਢ ਕੇ ਇਹਦੇ ਥੋੜੀ ਆਪਾਂ ਹੋਰ ਵੀ ਡਿਸਕਸ ਕਰਨੀ ਆ ਜਿਹੜੀ ਇਹ ਖਬਰ ਦੇ ਵਿਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ। ਤੇ ਇਹਦੇ ਵਿਚ ਖਾਕ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ, ਹਾਂ ਹੁਣ ਜਿਹੜੀਆਂ ਇਹ ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ, ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਆ ਖਾਕ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ, ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ
0: ਬਿਲਕੁਲ
1: ਜਿਹਨਾਂ ਦੇ ਵਿਰੁੱਧ ਉਹ ਜਾਂਦੇ ਆ ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਟਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਏਦਾਂ ਦਾ, ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮਿਨੀਆਪੋਲਿਸ ਦਾ ਉਹਨੇ ਇਹ ਕੋਰਟ ਦੇ ਵਿੱਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ਼ ਆਫ ਪਾਵਰ ਆ ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ ਤੇ ਪਰ ਹੁਣ ਇਹ ਖਾਕਸਾ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿਤਾ ਭਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ ਉਹ ਜੋ ਮਰਜ਼ੀ ਕਰ ਸਕਦੇ ਆ ਤੇ ਇਹਦੇ ਨਾਲ ਖਾਕਸਾ ਜੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਉਹਦੇ ਵਿਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਤੇ ਹੋਰ ਵੀ ਬਰੀਕੀਆਂ ਕੀਤੀਆਂ ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖੱਟ ਸਾਹਿਬ ਜੀ ਉਹਦੇ ਘਰ ਦੇ ਵਿਚੋਂ ਸੁੱਤਾ ਪਿਆ ਸੀ ਉਹਨੂੰ ਅੰਡਰਵੇਅਰ ਹੈ ਉਹਨੂੰ ਕੋਈ ਕੱਪੜਾ ਵੀ ਨੀ ਪਾਉਣ ਦਿੱਤਾ ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇਸੇ ਦਾ ਸਿਟੀਜਨ ਆ ਉਹਦਾ ਕੁਛ ਨੀ ਉਹਨਾਂ ਨੇ ਸੁਣਿਆ ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿਚ ਉਹਨੂੰ ਬਾਹਰ ਲੈ ਗਿਆ ਤੇ ਬਾਹਰ ਬਰਫ਼ ਖੜਾ ਛੱਡਿਆ ਤੇ ਫੇਰ ਕਿੰਨੇ ਚਿਰ ਬਾਅਦ ਉਹਨੂੰ ਉਹ ਆਈ ਡੀ ਉਹਦੇ ਘਰਦਿਆਂ ਨੂੰ ਕਿਹਾ ਵੀ ਲਿਆ ਉੱਥੇ ਦੇਖ ਕੇ ਫੇਰ ਉਹਨੂੰ ਖੱਟ ਸਾਹਿਬ ਛੱਡਿਆ ਗਿਆ ਸੋ ਇਹ ਜਿਹੜੀਆਂ
0: ਸਿਟੀਜਨ ਨਾਲ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ
1: ਬਿਲਕੁਲ ਬਿਲਕੁਲ ਉਹ ਪੁੱਠੀ ਪਾਉਂਦੇ
0: ਆ ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ ਮਤਲਬ ਇਹ ਹੈ ਕਿ ਗਲਤ ਉੱਥੇ ਮੁੜ ਕੇ ਆ ਗਈ ਕਿ ਇੰਨਾ ਜਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਨੀ ਹੈਗੀ ਸਾਡੀ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਦੇ ਵੀ ਦੁਨੀਆਂ ਤੇ ਨੀ ਹੈਗੀ ਪਰ
1: ਗਲਤ ਪਰ ਨਹੀਂ ਏਦਾਂ ਨੀ ਹੈ ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਕ ਆ ਉਹ ਅਮਰੀਕਾ ਦੇ ਵਿਚ ਆ ਇਹਨੂੰ ਹੱਕ ਸਾ ਵੀ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਆ ਨਾ ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ ਉਹ ਇਹ ਗੱਲ ਕਹਿ ਦਿੰਦੇ ਆਮ ਹੀ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ ਤੇ ਇਹਦੇ ਨਾਲ ਹੁਣ ਗੱਲ ਖਾਕਸਾ ਜੀ ਵਿਗੜਦੀ ਕਿੱਥੋਂ ਲੱਗਦੀ ਆ ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਆ ਮਿਨੀਆਪੋਲਿਸ ਉੱਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ ਸਟੈਂਡ ਬਾਈ ਕੀਤਾ ਹੋਇਆ
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਹੈ ਜੇ ਗਵਰਨਰ ਦੇ ਅੰਡਰ ਹੁੰਦੀ ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਹਾਂ ਅੱਜ ਤੱਕ ਇਹੀ ਸੁਣਦੇ ਰਹੇ ਹਾਂ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨਹੀਂ ਉਹ ਜਦੋਂ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ
1: ਹਾਂਜੀ ਕਰ ਸਕਦੀ ਆ ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਇੱਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫੇਰ ਤਾਂ ਖੱਕ ਸਕਦੀ ਉੱਥੇ ਸਿਵਲ ਵਾਰ ਲੱਗ ਜਾਣੀ
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ ਫਿਰ ਤਾਂ
1: ਬਿਲਕੁਲ
0: ਅਮਰੀਕਾ ਦੇ ਵਿਚ
1: ਹਾਂਜੀ ਇਹ ਮਸਲਾ ਆ ਜਿਹੜਾ ਇਹ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ ਕਿਉਂਕਿ ਉਹ ਜਿਹੜਾ ਆ ਹੁਣ ਖਾਕਸਾ ਜੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ
0: ਬਿਲਕੁਲ ਹੋਣਗੇ ਜੀ ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ ਜਨਰਲ ਜਿਹੜੇ ਬੈਠੇ ਉਹ ਥੋੜਾ ਲੜਨ ਦੇਣਗੇ ਉਹ ਵੀ ਆਰਮੀ ਕਹਿੰਦੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਸਾ ਜੀ
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕਸਾ ਜੀ ਤੁਸੀਂ ਗੱਲ ਕਰਦੇ ਸੀਗੇ ਇਹ ਖਾਕਸਾ ਜੀ ਕਹਿੰਦੇ ਆ ਵੀ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਟੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ
0: ਬਿਲਕੁਲ ਜੀ ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਤਿਆਰ ਕਰ ਲਈਆਂ ਸਨੋ ਮੂਵ ਕਰਨ ਵਾਲੀਆਂ 12 ਤੋਂ 15 ਇੰਚ ਤੇ ਸਾਡੇ ਇੱਥੇ 10 ਰਹਿ ਗਏ ਤੇ ਪੈਣੀ
1: ਬਿਲਕੁਲ ਬਿਲਕੁਲ ਹੁਣ ਖਾਕਸਾ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ
0: ਬਿਲਕੁਲ
1: ਤੇ ਓਹਦੇ ਨਾਲ ਓਹਨਾ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਵੀ ਇਲਾਕਾ ਹੈਗਾ ਅਮਰੀਕਾ ਦਾ ਓਹਦੇ ਵਿਚ 180 million ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਤੇ ਇਹਦੇ ਵਿਚ ਖਾਕ ਸਾਹਿਬ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ, ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਜਿਨ੍ਹਾਂ ਦੇ ਹੈਗੇ ਆ ਓਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕ ਸਾਹਿਬ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇ ਦੇ ਵਿਚ ਆ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕ ਸਾਹਿਬ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕ ਸਾਹਿਬ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ। ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ। ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਉਡਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ। ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਨੇ ਜਿਹੜਾ ਉਹ ਵੀ ਡਰਦਾ ਡੁਰਦਾ
0: ਨੀ ਡਰਦਾ ਪਰਵਾਹ ਨੀ ਕਰਦਾ,
1: ਹਾਂ ਉਹ ਗੱਲ ਉਹ ਕਹਿ ਦਿੰਦਾ ਉਹ ਵੀ। ਤੇ ਪ੍ਰੈਜੀਡੈਂਟ ਮੈਕਰੋਨ ਦੇ ਆਫਿਸ ਵੱਲੋਂ ਫੇਰ ਖਾਕ ਸਾਹਿਬ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨੀ ਕਰਦੇ, ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦੇ ਦਿੱਤੀ ਆ। ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿਚ ਜਿੱਦਾਂ ਉਹ ਕਹਿੰਦੇ ਹਨਾ ਉਹ ਛੋਟਾ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ, ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ। ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਇੰਨੇ ਹੋਏ ਸੀਗੇ। ਤੇ ਉਹਦੇ ਵਿਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਵੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ, ਖਾਕਸਾ ਵੀ ਮਾਹੌਲ ਨਹੀਂ ਲਾਉਣਾ ਚਾਹੀਦਾ ਕਿਸੇ ਦਾ ਵੀ। ਤੇ ਚਲੋ ਕੋਈ ਨੀ, ਉਹ ਹੁਣ ਆਪਾਂ ਟਰੰਪ ਨੂੰ ਬਦਲ ਨੀ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਖਾਕਸਾ ਜੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ,
0: ਨਹੀਂ ਬਦਲਣਾ।
1: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਓਦਾਂ ਹੀ ਰਹਿੰਦੇ ਆ।
0: ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ ਪ੍ਰੈਜ਼ੀਡੈਂਟ।
1: ਹਾਂਜੀ ਬਿਲਕੁਲ ਬਿਲਕੁਲ, ਅਕਸਰ ਵੀ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ, ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜ਼ੀਡੈਂਟ, ਜੇ ਅਗਲੇ ਨੇ ਮੋਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
0: ਸਾਨੂੰ ਲੱਗਦੀ ਨਹੀਂ ਜੀ, ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਹੀ ਜਾਵੇ।
1: ਹਾਂਜੀ ਹਾਂਜੀ ਹਾਂਜੀ, ਸ਼ਰਮੀ ਦੀ ਖਾਕ ਸਾਹਿਬ ਜੀ ਹੱਦ ਹੈ ਨੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ, ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਦੁਆਰਾ, ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰਨ ਤੇ ਇਹਨੇ ਜਿੱਤ ਜਾਣਾ ਸੀ।
0: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
1: ਲੇਟ ਫੈਸਲਾ ਲਿਆ ਐਗਜੈਕਟਲੀ,
0: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
1: ਮੁਸ਼ਕਿਲ ਆ, ਮੁਸ਼ਕਿਲ ਆ।
0: ਚਲੋ ਮੈਨੂੰ ਲੱਗ ਰਿਹਾ, ਮੈਂ ਉਹਦਾ ਫੈਨ ਹਾਂ ਜੀ, ਬੜਾ ਵੱਡਾ ਫੈਨ ਹਾਂ ਮੈਂ ਉਹਦੇ, ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ। ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ, ਉਹ ਖਾੜਕੂ ਬੰਦਾ ਹੈਗਾ ਪ੍ਰੈਜੀਡੈਂਟ ਬਣਨਾ ਚਾਹੀਦਾ। ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਤੇ ਗਏ ਸੀ, ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ, ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ, ਉਹ ਕਹਿੰਦਾ ਗੱਲ ਹੋ ਗਈ। ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਹੀ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ, ਪੈਸਾ
1: ਬਹੁਤ ਕੀਤੇ ਜੀ, ਹਾਂਜੀ
0: ਪੈਸਾ ਵੀ
1: ਉਹਨੂੰ ਮੇਰਾ ਖਿਆਲ ਆ ਉਹਨੂੰ ਮੈਨੂੰ ਤਾਂ ਲੱਗਦਾ ਪੀ ਉਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ, ਕਦੇ ਇੱਕ ਪੋਸਟ ਆ, ਕਦੇ ਸੈਨੇਟਰ ਆ, ਕਦੇ
0: ਪੁਰਾਣੇ ਹੈਗੇ ਹਾਂਜੀ
1: ਤੇ ਚਲੋ ਕਹਿਣ ਲੱਗੇ ਸੀ ਤੁਸੀਂ ਕੁਛ
0: ਨਹੀਂ ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ
1: ਜੀ ਬਿਲਕੁਲ
0: ਉਹੀ
1: ਤਰੀਕਾ ਅਗਲੀ ਖਬਰ ਕੱਖ ਸਾਹਿਬ ਜਿਹੜੀ ਸਾਡੇ ਕੋਲ ਹੈਗੀ ਆ ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਡਿਊਸਮ ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ ਉਹਨਾਂ ਨੂੰ ਕੱਖ ਸਾਹਿਬ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ ਉਹਦੇ ਵਿਚ ਕੱਖ ਸਾਹਿਬ ਜੀ ਇਹ ਵੀ ਉੱਥੇ ਸਵਿਟਰਲੈਂਡ ਦੇ ਵਿਚ ਸੀਗੀ ਉੱਥੇ ਕੱਖ ਸਾਹਿਬ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉੱਥੇ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਸੀ ਜਾ ਕੇ
0: ਬੋਲਣਾ
1: ਭਾਸ਼ਣ ਦੇਣਾ ਸੀ ਤੇ ਫੇਰ ਕੱਖ ਸਾਹਿਬ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ ਉਹ ਕਹਿੰਦੇ ਨਹੀਂ ਇਹ ਨਹੀਂ ਬੋਲ ਸਕਦਾ ਉੱਥੇ ਤੇ ਫਿਰ ਉਹਨੂੰ ਬੋਲਣ ਨਹੀਂ ਦਿੱਤਾ
0: ਸੁਣਨੀ ਪੈਂਦੀ
1: ਹਾਂਜੀ ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਨਹੀਂ ਇਹਨੂੰ ਬੋਲਣ ਨਹੀਂ ਦੇਣਾ ਤੇ ਫਿਰ ਉਹ ਬੋਲਿਆ ਨੀ ਕੱਖ ਸਾਹਿਬ ਜੀ ਸਕੈਡਿਊਲ ਉਹਦਾ ਬਣਾਇਆ ਸੀ ਸਾਰਾ ਕੁਛ ਤਿਆਰੀ ਸੀ ਪੂਰੀ ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ ਫੋਰਚਨ ਉਹਨੂੰ ਕਹਿੰਦੇ ਆ ਉਹਦੇ ਉੱਪਰ ਭਾਸ਼ਣ ਦੇਣਾ ਸੀਗਾ ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ ਪ੍ਰਾਈਵੇਟ ਆ ਜਿਹੜੀ ਆ ਜਿਹੜਾ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ ਹਾਂਜੀ ਇਹਦੇ ਵੱਲੋਂ ਖੱਖ ਸਾਹਿਬ ਜੀ ਵਰਲਡ ਜਿਹੜਾ ਹੈਗਾ ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ ਮਤਲਬ ਹੈਗੀ ਪ੍ਰਾਈਵੇਟ ਆ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ
0: ਠੀਕ ਹੈ
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚ ਨੇ ਜਿਹੜੇ ਹੈਡਕੁਆਟਰ ਆ ਉੱਥੇ ਸੀਗੇ ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਊਸਮ ਨੇ ਆਪ ਦਾ ਭਾਸ਼ਣ ਜਿਹੜਾ ਉੱਥੇ ਦੇਣਾ ਸੀ ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੈਡਿਊਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨਹੀਂ ਦਿੱਤਾ ਗਿਆ ਤੇ ਚਲੋ ਕੋਈ ਨੀ ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕੱਖ ਸਾਹਿਬ ਜੀ ਫਿਰ ਆਪੇ ਬੋਲੀ
0: ਹੋਣਾ
1: ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ ਤੇ ਉਹਦੇ ਵਿਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ ਤੁਹਾਨੂੰ ਪਤਾ ਵੀ ਉਹ ਜਿਹੜੇ ਛਾਤਰ ਬਹੁਤ ਛਾਤਰ ਪੋਲੀਟੀਸ਼ਨ ਆ ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ ਪਰ ਪੁਟਿਨ ਸਾਹਿਬ ਦੇ ਨੇ ਇਕਦਮ ਜਵਾਬ ਦੇ ਦਿੱਤਾ ਉਹ ਕਹਿੰਦੇ ਨਹੀਂ ਬਈ ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ ਮੈਨੂੰ ਆਇਆ ਜ਼ਰੂਰ ਆ ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ ਉਹਦਾ ਨਿਰੀਖਣ ਉਹਨੂੰ ਪੜ ਰਹੇ ਆ ਤੇ ਜਦੋਂ ਤੀਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ ਨਹੀਂ ਲੈਂਦੇ ਘੋਖ ਨਹੀਂ ਲੈਂਦੇ ਉਦੋਂ ਤੀਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ ਕੱਲਾ ਕੱਲੇ ਅੱਖਰ ਨੂੰ ਪੜਾਂਗੇ ਦੇਖਾਂਗੇ ਵੀ ਇਹਦੇ ਵਿਚ ਕੀ ਲਿਖਿਆ ਹੋਇਆ ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ ਔਰ ਇਹ ਜਿਹੜਾ ਕੱਖ ਸਾਹਿਬ ਜੀ ਸੱਦਾ ਹੈਗਾ ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ ਉਹਨਾਂ ਨੇ ਇਹ ਬਣਾਈ ਆ ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਵੀ ਹੈਗੀ ਆ ਜਿਹੜੀ ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ ਫੇਰ ਭਾਵੇਂ ਤੁਸੀਂ ਹਟ ਵੀ ਜਾਓ ਪਰ ਉਹਦੇ ਅੰਦਰ ਆ ਜਿਹੜੀ ਉਹ ਹੋ ਜਾਂਦੀ ਆ ਪਈ ਯਾਰ ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ ਆਪਾਂ ਤਿਆਰੀ ਤਾਂ ਰੱਖੀਏ ਨਾ ਆਪਣੀ ਹਾਂ ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਵਿਗੜ ਗਿਆ ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
0: ਦੋ ਗੱਲਾਂ ਇਹਦੇ ਚ ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ
1: ਆਰੀ ਆ ਜੀ ਇਕੱਠੇ ਖਾਂਦੇ ਰਹੇ ਨਾ ਚੋਰ ਚੋਰ ਬਥੇਰੇ ਭਾਈ
0: ਡਾਕਟਰ ਸਾਹਿਬ ਵੀ ਆ ਗਿਆ ਤੇ ਮੇਰੀ ਗੱਲ ਵੀ ਵਿਚੇ ਰਹਿ ਗਈ ਤੁਹਾਡੀ ਵਿਚੇ ਤੁਸੀਂ ਕੱਟ ਦਿਓ ਜੀ ਚੀਮਾ ਸਾਹਿਬ ਕੱਟ ਦਿਓ ਫੋਨ ਮੈਂ ਤੁਹਾਨੂੰ ਐਡ ਕਰਦਾ ਜੀ
1: ਆਲਰਾਈਟ
0: ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ, ਥੈਂਕ ਯੂ। ਲਓ ਜੀ ਡਾਕਟਰ ਸਾਹਿਬ ਜੁੜ ਗਏ ਜੀ, ਤੇ ਆਪਾਂ ਐਡ ਪੀਪਲ ਲਾਲ ਸਿੰਘ ਚੀਮਾ

ਚ ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰ ਦਿੰਦਾ।

0: ਚੀਮਾ ਸਾਹਿਬ ਨਾਲ ਹੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ, ਬਸ ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸੰਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦੇਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀਆਂ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ। ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਦੇ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
1: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ, ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ। ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵ ਹਾਂ, ਇਹਦਾ ਮਤਲਬ ਬੜੇ ਬਹਾਦਰ ਹਾਂ। ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ, ਬਹੁਤ ਨਵਾਜ਼ਿਆ ਹੋਇਆ ਬਖਸ਼ਿਸ਼ਾਂ ਦੇ ਨਾਲ, ਤੇ ਉਹਨਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਆਂਗੇ। ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ, ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸਰੀਰ ਵੱਡਾ ਬਣ ਗਿਆ, ਸਾਰਾ ਕੁਝ ਹੋ ਗਿਆ, ਸਾਰੇ ਸਿਸਟਮ ਚੱਲਣ ਲੱਗ ਗਏ, ਸਾਰਾ ਕੁਝ ਹੁੰਦਿਆਂ ਹੋਇਆ, ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ? ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ, ਹਾਈਪੋਥੇਸਿਸ ਸੀਗਾ। ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿਚ ਲੈ ਕੇ ਆ ਗਏ ਹਾਂ, ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਨਹੀਂ ਪਹੁੰਚਣਾ ਆ। ਪਰ ਇੱਕ ਰਸਤਾ ਹੁੰਦਾ ਨਾ, ਇਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਦੇ ਦੋ ਚਾਰ ਹੁੰਦੇ ਨੇ, ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ। ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ, ਫਿਰ ਦੋ ਲਕੀਰਾਂ ਮਾਰੋ, ਫਿਰ ਗਿਣੋ, ਇਹ ਚਾਰ ਹੋ ਜਾਣਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਨਾ ਮੈਥ, ਉਦੋਂ ਇਸ ਤਰ੍ਹਾਂ ਹੁੰਦਾ ਹੈ। ਤੇ ਅਸੀਂ, ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ, ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ। ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ। ਬੇਸ਼ੱਕ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ, ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ, ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ। ਪਰ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ, ਤੁਸੀਂ ਉਹਨੂੰ ਜੀਵਨ ਬਣਾ ਲਓ। ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ, ਮੈਂ ਕਰਕੇ ਆਉਣਾ, ਡਿਊਟੀ ਤੋਂ ਅਵੇਸਲਾ ਵੀ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ, ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ, ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ, ਉਸ ਤਰ੍ਹਾਂ ਹੋ ਜਾਂਦਾ। ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ, ਉਹਨੂੰ ਅਗਰ ਧਿਆਨ ਨਾਲ ਵਾਚੀਏ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ। ਇਹ ਵੀ ਇੱਕ ਸਾਧਾਰਨ ਦੋ ਤੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਆ, ਉਹਦਾ ਜੋੜ ਕਰਨ ਵਾਲੀ ਗੱਲ ਹੈਗੀ ਏ। ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੇਸ਼ਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ, ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ, ਇਹ ਮੈਡੀਕਲ ਟੈਰਮੀਨੋਲੋਜੀ ਬਾਰੇ ਵੀ ਜਾਣਦੇ ਨੇ। ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ। ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ, ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ, ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ। ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਜਾਏਗਾ ਪ੍ਰੋਗਰਾਮ, ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ। ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ ਹਾਂ, ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ। ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੈ, ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ, ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿੱਚ ਇੱਕ ਕਿਲਾ ਆ, ਸੈੱਲ ਆਪਣੇ ਆਪ ਵਿੱਚ ਇੱਕ ਕਿਲਾ ਸੀ, ਉਹਦੀ ਇੱਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿੱਚ ਇੱਕ ਹੋਰ ਹਿੱਸਾ ਹੈਗਾ, ਇੱਕ ਹੋਰ ਕਿਲਾ ਹੈਗਾ, ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ, ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲੋ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਜੇ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ, ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ, ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੀ ਸੀ ਭਾਈ। ਇਸ ਸਾਰੇ ਦੇ ਵਿੱਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ, ਪਿੱਛੇ ਸਾਡੇ ਮਾਂ ਪਿਓ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ, ਔਰ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਪਿਓ ਵੱਲੋਂ ਵਿਰਾਸਤ ਵਿੱਚ ਜੇ ਕੋਈ ਚੀਜ਼ ਆਈ ਹੋਵੇ, ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ ਵੀ ਨਾ ਮੈਂ ਨੀ ਇਸ ਮੁੰਡੇ ਨੂੰ ਜ਼ਮੀਨ ਦੇਣੀ, ਇਹ ਮੇਰੇ ਨਾਲ ਤੇ ਲੜਦਾ, ਮੇਰੇ ਨਾਲ ਖਰਾਬੀਆਂ ਕਰਦਾ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ, ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ, ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿੱਚ ਆ ਚੁੱਕੀ ਹੈ, ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਆ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ, ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਉਹ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੇ ਕੁਦਰਤ ਨੇ ਨਹੀਂ ਕੀਤੀ, ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂਹ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂਹ ਵੀ ਜੀਨ ਸਾਡੇ ਵਿੱਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿੱਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਝ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਵੇਖਦਾ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ ਅਗਰ ਤੁਹਾਨੂੰ ਹੈ ਤੇ ਓਹਦੇ ਵਿਚ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿਚ। ਤੇ ਅਗਲੀ ਗੱਲ ਅਸਾਂ ਇਹ ਕੀਤੀ ਸੀ ਵੀ ਹੁਣ ਅਗਾਂ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀ ਰਾਈਬੋ ਨਿਊਕਲੀਕ ਏਸਿਡ ਜਾਂ ਰਾਈਬੋ ਨਿਊਕਲੀਅਕ ਏਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ, ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ, ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਜ਼ਰਵ ਹੈਗੀ ਹੈ, ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਆ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸੈਸ ਕਰਨੀ ਹੈ, ਜੋ ਕਿ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਅਸੀਂ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿੱਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿੱਚ ਵੀ ਦੱਸਿਆ ਸੀ ਕਿ ਜਦੋਂ ਰੌਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਤੇ ਪੈਟਰਨਿਟੀ ਦਾ ਰੌਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ, ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜਾਏ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ, ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ DNA ਹੈਗਾ ਆ, ਉਸ DNA ਦੇ ਮੁਤਾਬਕ ਅਸੀਂ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਹਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕੇ ਬਿਨਾ ਇਹ ਬਦਲਿਆ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਜੀ ਇਹ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਕਿਉਂ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਹਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕੇ ਬਿਨਾ ਇਹ ਬਦਲਿਆ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਇਹ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿੱਚ ਆ, ਜਿਹੜਾ ਸੈੱਲ ਮੈਂਬਰਨ ਤੋਂ

ਅਸੀਂ ਸਕ ਬਿਨਾ ਇਹ ਬਦਲਿਆ ਨਹੀਂ ਜਾ ਸਕਦਾ। ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿਚ ਇੰਨੀ ਕ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਨਿਊਕਲੀਓ ਕਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਜੈਲੀ ਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ, ਪਰ ਪਿਓਰੀਫਾਈਡ ਹੁੰਦਾ ਆ ਹੋਰ ਜ਼ਿਆਦਾ। ਘਿਓ ਦੇ ਵਿਚੋਂ ਮੱਖਣ ਦੇ ਵਿਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ। ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀ ਭਰਿਆ ਸਾਡਾ ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆਹ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਇਹਦੇ ਬੱਚੇ ਦੇ ਵਿਚ ਜਦੋਂ ਇਹ ਜਾਏਗੀ ਉਹਦੇ ਚ ਇਹ ਚੀਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀ ਅਸੀਂ ਸਟੱਡੀ ਦੇ ਵਿਚ ਫੋਰਕਾਸਟ ਕਰ ਸਕਦੇ ਹਾਂ। ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹਦਾ ਉਹ ਇੱਕ ਹਾਈਪੋਥੈਸਿਸ ਹੁੰਦਾ ਆ, ਉਹਦਾ ਸਾਡੇ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਤਸ਼ੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨਹੀਂ ਤੇ ਕੁੜੀ ਤੇ ਮੁੰਡਾ ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਾ ਦੇ ਬੋਲੇ ਤਾਂ ਕੁਛ ਨਾ ਕੁਛ ਨਾ ਤਾਂ ਹੋਊਗਾ, ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੈਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਸੋ ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿਚ ਕਿਹਾ ਸੀ। ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨ ਵੀ ਸੀ। ਪਰ ਇੱਕ ਗੱਲ ਆਪਾਂ ਕਰਦਿਆਂ ਹੋਏ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿੱਚ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਜਿਹੜਾ ਬਣਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿਚ ਪ੍ਰਿਜ਼ਰਵ ਹੁੰਦਾ ਆ, ਸਾਡੇ ਜਿਹੜੇ ਕਰੋਮਾਟਿਨ ਥਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਜੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ, ਤੇ ਅਗਲੇ ਹਿੱਸੇ ਦੇ ਵਿਚ ਓਨਾ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ, ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ ਪਿਓ ਨੂੰ ਵੀ ਨਹੀਂ ਸੀ, ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ, ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਿਜ਼ਰਵ ਸਾਡੇ ਨਿਊਕਲੀਅਸ ਦੇ ਵਿਚ ਹੁੰਦਾ, ਜਿਹਦੇ ਵਿਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਆ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ, ਇਸ ਤਰ੍ਹਾਂ ਇਹ ਸਮਝ ਲਓ ਕਿ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ, ਤੇ ਮਾਸਪੇਸ਼ੀਆਂ ਤਾਂ ਸਾਰ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ, ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਛ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੈਂਟਰ ਸਕਲੈਰੋਸਿਸ ਲੈਟਰ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ

0: ਆਟੋਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ, ਜਾਂ ਪਰਕਿੰਸਨ ਜਿਹਨੂੰ ਮਸਲੋਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ, ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ, ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਦੀ ਕਰ ਲਈਏ, ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ, ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸਨ, ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਐਕਟ੍ਰੋਸੋਮ, ਤੀਰ ਦੀ ਚੁੰਝ ਵਾਲਾ ਐਕਟ੍ਰੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ, ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ। ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਤਰ੍ਹਾਂ ਤੁਸੀਂ ਟ੍ਰੇਨ ਜਾਂਦੇ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ, ਔਰ ਇਹ ਸਾਡਾ ਜਿਹੜਾ ਸੈੱਲ ਹੈ, ਚਾਹੇ ਉਹ ਸਪਰਮ ਹੋਵੇ, ਚਾਹੇ ਉਹ ਓਵਮ ਹੋਵੇ, ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ, ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰਜ ਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲੋ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ, ਤੇ ਨਹੀਂ ਤੇ ਅਸੀਂ ਕਹਾਂਗੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨੀ, ਕੋਈ ਕੰਮ ਨੀ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ, ਐਨਰਜੀ ਕ੍ਰੀਏਟ ਕਰਦਾ ਹੈਗਾ, ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ, ਉਹ ਕਈ ਚੀਜ਼ਾਂ ਐਸੀ, ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਉਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ, ਜਿੱਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ, ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ, ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟ੍ਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟ੍ਰੀਓਲਸ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮਸ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਗਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ, ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ, ਤੇ ਅਸੀਂ ਸਮਝਿਆ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਹਾਂ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਹੈ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ ਹੈ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਕਰਦੀ ਹੈ ਨਾ, ਉਸ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ, ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ, ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ, ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ ਕਿਉਂਕਿ ਸੈਂਟਰਲਾਈਜ਼ਡ ਏਰੀਏ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ, ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ ਨਾ, ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ, ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਹੈ, ਆਹ ਸਾਡਾ ਡਿਪਾਰਟਮੈਂਟ, ਇੱਥੇ ਫੈਕਟਰੀ ਚੱਲਦੀ ਹੈ, ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ, ਸਾਡੀ ਭਾਗੜੇ ਦੀ ਬਿਜਲੀ ਜਿਹੜੀ ਚੰਡੀਗੜ੍ਹ ਨੂੰ ਦੇਈ ਜਾਂਦੇ ਆ, ਵੀ ਇੱਥੋਂ ਤਾਂ ਜ਼ਰੂਰ ਜਾਣੀ ਕਿਉਂਕਿ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੌਂਡਰੀਆ ਜਿਹੜਾ ਹੈਗਾ ਆ ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ਼ਡ ਸਿਸਟਮ ਦੇ ਜਿੰਨੇ ਵੀ ਅੰਗ ਹਨ, ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, GIT ਗੈਸਟਰੋ ਇੰਟੈਸਟਾਈਨਲ ਟ੍ਰੈਕਟ, ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੌਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋਅ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ ਨੂੰ, ਜੇ ਮੇਰੀ ਰੋਟੀ ਇੱਥੇ ਹੀ ਪਈ ਹੈ, ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ। ਹਾਂਜੀ, ਬਾਕੀ ਸਭ ਠੀਕ ਠਾਕ ਆ, ਮੇਰਾ ਨੂੰ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ, ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ, ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਇੱਕ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੇਨਟੇਨ ਨਾ ਰਹੇ ਤੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚੋਂ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰੀ ਦੀ ਸਾਰੀ ਇਸ ਮਾਈਟੋਕੌਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ। ਸਿਮਟਮ ਕੀ ਹੋਣਗੇ? ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ। ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ, ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ, ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ। ਹਾਂਜੀ, ਸੋ ਇਸੇ ਤਰ੍ਹਾਂ ਇਹ ਮਾਈਟੋਕੌਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਕਰਨਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋਅ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋਅ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋਅ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਉਹ ਕਹਿੰਦੇ ਨੇ ਸਾਈਂਗ ਰੈਸਪੀਰੇਸ਼ਨ, ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ। ਹਾਂਜੀ, ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਵਾਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ, ਇੱਥੇ ਆਕਸੀਜਨ ਪੂਰੀ ਹੋਣੀ ਹੈ, ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਰਾ ਕੰਮ ਕਿਹਦਾ ਹੈਗਾ? ਮਾਈਟੋਕੌਂਡਰੀਆ ਦਾ। ਇਸ ਮਾਈਟੋਕੌਂਡਰੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ। ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ, ਜਿਹੜਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ, ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ, ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅਨੱਕਸ਼ੀਆ। ਐਨੋਕਸੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ, ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ 'ਚ ਕਹਿ ਲਓ ਪਾਗਲਪਨ। ਬ੍ਰੇਨ ਹੀ ਨੀ ਕੰਮ ਕਰਦਾ ਯਾਰ, ਤੈਨੂੰ ਸੁਰਤੀ ਨੀ, ਕਿਹਾ ਕੀ ਸੀ ਤੈਨੂੰ, ਉਹਨੂੰ ਸੋਝ ਹੀ ਨੀ ਰਿਹਾ, ਸੋਝ ਹੀ ਘੱਟ ਜਾਂਦੀ ਆ, ਔਰ ਉਸ ਸੋਝ ਹੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ ਕੋਇਲੇ ਨੂੰ ਪਕਾਉਣੇ ਆ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁੱਜੇਗਾ ਕੁਛ ਨੀ, ਜਿਵੇਂ ਬੰਦਾ ਭਮਤਰਿਆ ਜਾ ਨਹੀਂ ਜਾਂਦਾ, ਮੌਂਦਰਿਆ ਗਿਆ ਹੈਗਾ। ਤੋ ਇਨੀਸ਼ੀਅਲ ਸਟੇਜ ਦੇ ਵਿੱਚ, ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਬੰਦੇ ਦੇ ਵਿੱਚ ਆਕਸੀਜਨ ਦੀ ਘਾਟ ਆ ਗਈ ਤੇ ਉਹਦੇ ਵਿੱਚ ਇਹੋ ਜਿਹੀਆਂ ਨਿਸ਼ਾਨੀਆਂ, ਬੌਰਾ ਹੋ ਗਿਆ ਯਾਰ, ਮੈਂ ਸੋਚਦਾ ਨੀਗਾ, ਕੁਝ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾਂ। ਆਮ ਤੌਰ ਤੇ ਇਹ ਕੰਡੀਸ਼ਨ ਬੁੱਢਿਆਂ ਦੇ ਨਾਲ ਹੁੰਦੀ ਹੈ, ਪਰ ਜੇ ਕਿਸੇ ਜਵਾਨਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜਾਵੇ ਯਾਰ ਮੈਂ ਪਤਾ ਨੀ ਕਿਹੜੀ ਰੋਡ ਦੇ ਸਮੇਂ ਘਰ ਨੂੰ ਜਾ ਰਿਹਾ ਸੀ, ਰੋਡ ਤਾਂ ਇਹੀ ਹੁੰਦੀ ਹੈ, ਪਰ ਹੁਣ ਅੱਗੋਂ ਮੈਨੂੰ ਤਾਂ ਸੋਚਦਾ ਨੀ ਕਿ ਮੈਂ ਕਿੱਧਰ ਜਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰਾਂ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ, ਬੁੜਿਆਂ ਨੂੰ ਤੇ ਆਮ ਤੌਰ ਤੇ ਹੋ ਹੀ ਜਾਂਦਾ ਆ, ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ। ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ, ਉਹਦਾ ਅਹਿਸਾਸ ਖਤਮ ਹੋ ਜਾਵੇ, ਉਹਨੂੰ ਡਿਮੈਂਸ਼ੀਆ ਕਹਿੰਦੇ ਆ। ਠੀਕ ਹੈ, ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ, ਕਈ ਵਾਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ। ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੱਲ ਹੋ ਗਿਆ, ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ ਹੈ, ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ, ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ, ਆਕਸੀਜਨ ਭਰ ਕੇ ਜਾਂਦੀ ਉਹਦੇ ਚ, ਬਾਕੀ ਜਿਹੜਾ ਪਲਾਜ਼ਮਾ ਹੁੰਦਾ ਹੈ ਉਹਦੇ ਚ ਖੁਰਾਕ ਜਾਂਦੀ ਹੈ, ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ WBC ਦੀ ਉਹ ਵੀ ਨਾਲ ਜਾਂਦੀ ਹੈ, ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ। ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ, ਉਹਦੇ ਵਿੱਚੋਂ ਦੋ ਹਿੱਸੇ ਜੇ ਅਸੀਂ ਤਿੰਨ ਹਿੱਸੇ ਕਰ ਦਈਏ ਤੇ ਇੱਕ ਹਿੱਸਾ ਸਰੀਰ ਨੂੰ ਮਿਲਦਾ, ਦੋ ਹਿੱਸੇ ਸਿੱਧਾ ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ। ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ ਤੁਸੀਂ ਦੇਖੋ ਨਾ ਦੋਵੇਂ ਪਾਸੇ ਹੱਥ ਲਾ ਕੇ ਵੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ, ਉਹਨੂੰ ਸਿੰਕਰੋਨਸ ਕਹਿੰਦੇ ਆ। ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ, ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਘਟੇ, ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਘਟੇਗੀ, ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ, ਐਨਰਜੀ ਪੈਦਾ ਹੁੰਦੀ ਰਹੇਗੀ, ਕੰਮ ਕਾਰ ਸਾਰੇ ਹੁੰਦੇ ਰਹਿਣਗੇ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੋਕਸ਼ੀਆ ਦੀ ਗੱਲ ਕਰਦੇ ਹਾਂ ਵੀ ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ, ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ, ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ, ਤੇ ਉਹਦਾ ਮਤਲਬ ਕੀ ਹੋਇਆ ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ, ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ, ਜਿਹਦੇ ਕਰਕੇ ਐਸਾ ਹੋਇਆ। ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ, ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋਗੀ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ, ਫਟੀਕ ਹੋਣੀ ਸ਼ੁਰੂ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ, ਬ੍ਰੇਨ ਦੀ ਗੱਲ ਅਸੀਂ ਕਰ ਲਈ, ਇੱਕ ਬੌਰਾ ਹੋ ਗਿਆ, ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ ਜਾਂ ਮੈਂ ਘਰ ਨੂੰ ਚੱਲਿਆ ਸੀਗਾ, ਆ ਰੋਡ ਪਤਾ ਨੀ ਕਿਹੜੀ ਹੈ। ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪੈਣੇ ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਬੋਲ ਕੇ ਨੋਟ ਕੀਤੀ ਹੋਣੀ ਹੈ, ਜਦ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ ਕਈ ਲੋਕਾਂ ਦੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ। ਕਾਰਨ ਕੀ ਹੈ? ਗ੍ਰੈਵੀਟੇਸ਼ਨ ਦੇ ਕਾਰਨ ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੋਂ ਸੋਝ ਵੀ ਪੈ ਜਾਂਦੀ ਹੈ, ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾ ਕਰਕੇ ਰਹੋ, ਸਿਰ ਨੀਵਾ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੇ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ। ਇਹ ਆਲਟਰਨੇਟਿਵ ਮੈਜਰਸ ਨੇ, ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿਮਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ। ਆਕਸੀਜਨ ਦੀ ਘਾਟ ਬ੍ਰੇਨ ਵਿੱਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿੱਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿੱਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਨਾ, ਜਿਵੇਂ ਸਵਾਲੋਇੰਗ ਵਾਕਿੰਗ ਹੈ। ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਨਸਾ ਯਾਰ ਉੱਠ, ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤੇ ਆ ਫੜ ਲਾ, ਆਪਣਾ ਫਲਾਣਾ ਨਹੀਂ, ਉੱਠਿਆ ਨੀ ਜਾਂਦਾ, ਹਿੰਮਤ ਜੀ ਨਹੀਂ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਜਾਂ ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਦ ਰਿਹਾ, ਮੇਰੇ ਚ ਹਿੰਮਤ ਨਹੀਂ ਹੋ ਰਹੀ ਕੋ ਮੈਂ ਕਰ ਰਵਾਂ। ਸੋ ਇਹ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦਾ ਮਤਲਬ ਕੀ ਆ? ਤੁਹਾਡੇ ਸਰੀਰ ਦੇ ਵਿੱਚ ਲੋ ਐਨਰਜੀ ਹੈ। ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ? ਮਾਈਟੋਕੋਂਡਰੀਆ, ਸੈੱਲ ਦੇ ਅੰਦਰ ਇੱਕ ਮਾਈਟੋਕੋਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨਹੀਂ, ਮੋਟਰ ਚੱਲੀ ਨਹੀਂ ਕਿਉਂਕਿ ਬਿਜਲੀ ਨਹੀਂ ਆਈ, ਪਾਣੀ ਆ ਨਹੀਂ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋਇਨ ਦੀ ਗੱਲ ਹੈ। ਤੁਸੀਂ ਚੀਜ਼ ਹਜਮ, ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ, ਚੌਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ, ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ। ਪਰ ਇਹ ਹੈ ਕਿਹਦੇ ਕਰਕੇ? ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਹੈ ਨਾ। ਭਾਵ ਕੀ ਹੈ? ਇਹ ਉਸ ਕਰਕੇ ਪੈਦਾ ਹੁੰਦੀ ਹੈ ਚੌਕਿਕ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਸਿਮਟਮ, ਜਿਵੇਂ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ। ਹਾਂਜੀ, ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ ਅੰਦਰ ਨਿਗਾ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾ ਸਕਦਾ, ਵਾਕ ਕਰਨਾ ਚਾਹੁੰਦਾ ਹੈ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਸ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਇੱਕ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ ਹਾਂ, ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾਂ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ? ਮਾਈਟੋਕੋਂਡਰੀਆ ਦੀ। ਅਸੀਂ ਕਹਿਣਾ ਕੀ ਆ? ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬੜੀ ਤੇਰਾਂ ਦੇ ਨੇ, ਇਹ ਤਰ੍ਹਾਂ ਦੇ ਨੀ ਹੈਗੇ, ਟੈਟਰਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ ਸਪਾਜ਼ਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ ਨੀ, ਇੱਕ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ। ਸਾਰਾ ਕੁਝ ਸਹੀ ਹੈ, ਤਾਰਾ ਦੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੋਂਡਰੀਆ ਦੇ ਵਿੱਚੋਂ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੋਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ ਜਿਸ ਕਰਕੇ ਐਸਾ ਹੋ ਰਿਹਾ, ਉਸ ਦਾ ਸਟ੍ਰੋਕ ਹੋ ਗਿਆ ਜੀ, ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ ਮੰਜੇ ਤੇ ਬੈਠਾ ਸੀਗਾ, ਉਹ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ। ਹਾਂਜੀ, ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ ਕਿ ਉਸ ਵੇਲੇ ਉਸ ਮਾਈਟੋਕੋਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ, ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਹੋ ਗਿਆ, ਔਰ ਜਿਹਦੇ ਕਰਕੇ ਕਈ ਵੇਰਾਂ ਐਪੀਲੈਪਸੀ ਵਰਗੀਆਂ, ਕਈ ਵੇਰਾਂ ਸਟ੍ਰੋਕ ਵਰਗੀਆਂ, ਤੇ ਕਈ ਵੇਰਾਂ ਜਨਰਲ ਸੀਜ਼ਰ, ਮੈਂ ਸੀਜ਼ਰ ਜਿਹਨੂੰ ਅਸੀਂ ਕਨਵਲਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ, ਕਨਵਲਸ਼ਨ, ਦੌਰੇ, ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ, ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ, ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ, ਵੀ ਇਹ ਐਪੀਲੈਪਸੀ ਹੈ ਜਾਂ ਇਹ ਟੈਟਰਸ ਵਰਗਾ ਦੌਰਾ ਹੈ ਜਾਂ ਕੁਝ ਹੋਰ ਹੈਗਾ ਆ, ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ। ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨੀ ਲੱਗਦਾ, ਕਿਸੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ? ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਭਾਈ ਯਾਰ, ਇਕਦਮ ਪਤਾ ਨੀ ਕਿਉਂ ਗਿਆ, ਮੇਰਾ ਕੰਨ ਸੁਣਦਾ ਹੀ ਨੀਗਾ, ਇਕਦਮ ਠੀਕ ਠਾਕ ਸੀਗਾ, ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜਿਹੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਲਈ ਸੁਣ ਰਹੇ ਹੋਣਗੇ, ਕਈ ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ, ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ, ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰਿਆਂ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ, ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ, ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ, ਹੀਅਰਿੰਗ ਲਾਸ, ਔਰ ਕਈ ਵੇਰ ਹੀਅਰਿੰਗ ਲਾਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਨਹੀਂ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ, ਗਲੂਕੋਮਾ, ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ, ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ, ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ ਇਹਨੂੰ ਲੱਭਿਆ ਕਿਵੇਂ ਜਾਵੇ, ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ ਤੇ ਆ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿਥੋਂ, ਜਿਵੇਂ ਪਤਾ ਕਰੀਏ ਵੀ ਸੈੱਲ ਦੇ ਵਿੱਚ ਕਿੱਥੇ ਆ। ਹੁਣ ਅੱਜ ਕੱਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਗਏ ਹਾਂ ਨਾ, ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ ਉਹਦੇ ਸਟਰਕਚਰ ਨੂੰ ਵੇਖ ਕੇ ਉਹਦੇ ਅੰਦਰ ਕੀ ਹੈਗਾ ਆ ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਨਾ। ਇਸੇ ਕਰਕੇ ਮੈਡੀਕਲ ਸਾਇੰਸ ਪਿਛਾਂ ਨੂੰ ਜਾ ਰਹੀ, ਬਰੀਕੀ ਵੱਲ ਜਾ ਰਹੀ, ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ, ਸਰੀਰ ਤੋਂ ਹਾਈਪੋਥੀਸਿਸ ਵਾਲੇ ਪਾਸੇ ਜਾ ਰਹੀ ਹੈ, ਪਰ ਹਜੇ ਫਿਜ਼ੀਕਲ ਆ, ਹਜੇ ਫਿਜ਼ੀਕਲ ਹੈਗੀ ਆ ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ। ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ, ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ, ਔਰ ਇਹ ਉਹਦੇ ਉਸ ਏਰੀਏ ਦੇ ਵਿੱਚ ਥਾਂ ਥਾਂ ਤੇ ਖਿਲਰੇ ਹੁੰਦੇ ਨੇ, ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਚੱਲਦੇ ਹੁੰਦੇ, ਕਨੈਕਸ਼ਨ ਤੇ ਉੱਥੇ ਆ ਰਿਹਾ। ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ। ਧਾਗਿਆਂ ਵਰਗੇ, ਥਰੈਡ ਵਰਗੇ ਹੋ ਸਕਦੇ ਹੁੰਦੇ, ਜਾਂ ਪੰਜਾਬ ਵਧੀਆ ਸਹੀ ਸਹੀ ਐਗਜ਼ਾਮਪਲ ਇਹਦੀ ਸਾਡੀ ਟਿਊਬਾਂ ਹੈਗੀਆਂ ਨਾ, ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ, ਲੰਬੀਆਂ ਨੇ ਨਾ, ਕਿਉਂਕਿ ਇਹ ਲੰਬੇ ਹੁੰਦੇ ਨੇ, ਲੰਬੇ ਹੁੰਦੇ ਨੇ, ਪਰ ਰੰਗ ਇਹਦਾ ਉਹਦੇ ਵਿੱਚ ਰੈਡ ਕਲਰ ਹੁੰਦਾ, ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ, ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ, ਇੱਕ ਇਨਰ ਲੇਅਰ ਆ ਇੱਕ ਆਊਟਰ ਲੇਅਰ ਆ, ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿੱਚੋਂ ਜਿਵੇਂ ਕੋਈ ਚੀਜ਼ ਕਿਰਨਾਂ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ, ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿੱਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ ਹੈ। ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਵੀ ਰਾਡ ਵਰਗੀ ਹੈ, ਲੇਕਿਨ ਜੇ ਇਹ ਨਾਰਮਲ ਰਾਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ, ਵਿੰਗੀ ਟੇਢੀ ਦਿਖਾਈ ਦੇ ਰਹੀ ਹੈ, ਛੋਟੀ ਦਿਖਾਈ ਦੇ ਰਹੀ ਹੈ, ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ, ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਨੁਕਸ ਹੈ, ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ ਹੈ, ਜਿਹਨੂੰ ਅਸੀਂ ਅਟੈਕਸ਼ੀਆ ਕਹਿੰਦੇ ਹਾਂ। ਪਹਿਲੀ ਗੱਲ ਅਟੈਕਸ਼ੀਆ, ਇਨਕੋਆਰਡੀਨੇਸ਼ਨ, ਅਟੈਕਸ਼ੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ, ਹੈ ਮੇਰੀ ਲੱਤ ਹੀ ਨਹੀਂ ਕੰਮ ਕਰਦੀ, ਤੁਰ ਹੀ ਨਹੀਂ ਸਕਦਾ, ਇਹੋ ਜਿਹੀਆਂ ਗੱਲਾਂ, ਮੈਂ ਸੱਜੇ ਪਾਸੇ ਜਾਣਾ ਚਾਹੁੰਦਾ ਮੈਂ ਮੁੜ ਹੀ ਨਹੀਂ ਸਕਦਾ, ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ, ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ, ਸੈਕਸੁਅਲ ਸੰਬੰਧਿਤ ਜਿਹੜੀਆਂ ਸੁਪਰੈਸ਼ਨ ਹੋ ਜਾਂਦੇ ਨੇ ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈ ਕਿ ਉਹਦੇ ਆਏਗਾ, ਅੱਗੇ ਆਏਗਾ ਸਮਾਂ ਮੈਂ ਇਹ ਉਹਦੇ ਬਾਰੇ ਵੀ ਦੱਸਾਂਗਾ। ਆਰਥਿਕ ਸੁਜਾਗ ਵਗੈਰਾ ਆਮ ਤੌਰ ਤੇ ਅਖੀਰ ਦੇ ਵਿੱਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ, ਔਰ ਕੀ ਹੈ ਤੁਰਨਾ ਚਾਹੁੰਦੇ ਹੋ ਲਾਤੀ ਨਹੀਂ ਹਿੱਲ ਰਹੀ, ਸੱਜੇ ਪਾਸੇ ਮੁੜਨਾ ਚਾਹੁੰਦੇ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਬੜੀ ਅਜੀਬ ਗੱਲ ਆ, ਅਟੈਕਸੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ, ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ, ਪਰ ਤੁਹਾਨੂੰ ਹੈਗਾ ਯਾਰ ਸੱਜੇ ਪਾਸੇ ਮੁੜਿਆ, ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ, ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ, ਇਹੋ ਜਿਹੀਆਂ ਕੰਡੀਸ਼ਨ ਅਟੈਕਸੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਇਹਦੇ ਵਿੱਚ, ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ, ਪਰਕਿੰਸਨ ਨੂੰ ਗੱਲ ਕਰਦਿਆਂ ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ, ਪਰਕਿੰਸਨ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ, ਬਾਪੂ ਆ ਚਾਹ ਦਾ ਕੱਪ ਰੱਖਤਾ ਤੇਰਾ ਤੂੰ ਲੈ ਲਈ, ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ, ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ, ਲੇਕਿਨ ਉਹਦਾ ਹੱਥ ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ, ਸਬਜ਼ੀ ਡੁੱਲ ਜਾਂਦੀ, ਐਸਾ ਕੁਛ ਹੋ ਜਾਂਦਾ ਹੈਗਾ, ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ। ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ, ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਜ਼ਾਨੀਅਤ ਮਾਨਸਿਕ ਸਥਿਤੀ ਸੀਗੀ, ਪਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸੀਆ। ਪਰ ਅਟੈਕਸੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ, ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ, ਬੜੀ ਅਜੀਬ ਕੰਡੀਸ਼ਨ ਹੁੰਦੀ ਹੈ, ਇਹ ਪੈਦਾ ਕਿਉਂ ਹੁੰਦੀ ਹੈ, ਮਾਈਟੋਕੋਂਡਰੀਆ ਮੈਨੂੰ ਰਾਹ ਦੱਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦੱਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਉਹ ਸੱਜੇ ਪਾਸੇ ਨਹੀਂ ਮੁੜ ਸਕਦਾ, ਲੱਗਦਾ ਹੋਊਗਾ ਬੜਾ ਅਜੀਬ, ਲੇਕਿਨ ਇਹ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਸਹੀ ਨਾ ਹੋਵੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹਾਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ ਜਾਂ ਸੀਜ਼ਨ ਜਿਹੜੇ ਦੌਰੇ ਪੈਣੇ ਆ, ਇਹੋ ਜਿਹੀਆਂ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲਪਣ ਪਤਾ ਹੀ ਨੀ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ ਯਾਰ, ਮੈਂ ਕਿੱਧਰ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਇਸ ਸਿੱਧੀ ਜੀ ਗੱਲ ਹੈ ਜੇ ਲਾਈਟ ਨਹੀਂ ਹੈ ਤੇ ਕਿੱਧਰ ਜਾਓਗੇ। ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ। ਹੁਣ ਫੰਕਸ਼ਨ ਪਤਾ ਲੱਗ ਗਿਆ, ਹੁਣ ਫਿਰ ਵੀ ਮੈਂ ਦੱਸ ਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ ਇਟ ਪ੍ਰੋਡਿਊਸ ਐਨਰਜੀ। ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲ ਰਹੇ ਹੁੰਦੇ ਨੇ ਸਾਈਟੋਪਲਾਜ਼ਮ ਦੇ ਵਿੱਚ, ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ। ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਇਹ ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਝ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ। ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ। ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਜ਼ਮ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮੈਜਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ। ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ। ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ? ਮਾਈਟੋਕੋਂਡਰੀਆ। ਐਨਰਜੀ ਦੇ ਕਰਕੇ ਆ, ਐਨਰਜੀ ਲੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਅੱਜ ਸੀ, ਕੁਝ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ। ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ? ਮੈਂ ਵਧੀਆ ਮਿਸਾਲ ਤੁਹਾਨੂੰ ਦਿਆਂ ਮਾਈਟੋਕੋਂਡਰੀਆ ਦੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹੀਆਂ ਫਟਣੀ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨਹੀਂ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ ਹੈ, ਉੱਥੇ ਦੀ ਫਸਲ ਨਹੀਂ ਚੰਗੀ ਹੁੰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਹੈ, ਪੋਤੇ ਸੁੱਕਣ ਲੱਗ ਜਾਂਦੇ ਨੇ, ਹੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨਹੀਂ ਗਿਆ ਉੱਥੇ, ਤੇੜਾ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੀ ਜਿਹੜੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ? ਸੈੱਲ ਦੀ ਡੈਥ ਹੋ ਗਈ। ਉੱਥੇ ਦੇ ਜਿਹੜੇ ਸੈੱਲ ਸੀ ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ ਤੇ ਹੁਣ ਪਹਿਲੇ ਨੂੰ ਡਿਸਪੋਜ਼ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਤਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇੱਕ ਸੈੱਲ ਦੀ, ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਹੈ ਬੋਨ ਵੱਲੋਂ, ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ, ਉਹਦੀ ਥਾਂ ਦੇ ਉਹਨੇ ਨਵੇਂ ਬੰਦੇ ਆਉਣੇ ਹਨ। ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ, ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਭ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ। ਬਿਜਲੀ ਦਾ ਚੁੱਲ੍ਹਾ ਲਾਇਆ ਬਈ, ਉਹ ਬਿਜਲੀ ਵਾਲੇ ਨੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ, ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ। ਔਰ ਇਸ ਚੀਜ਼ ਨੂੰ ਮੇਨਟੇਨ ਕਰਨਾ, ਬੈਲੈਂਸ ਰੱਖਣਾ, ਵੀ ਐਂ ਨਾ ਹੋਵੇ ਯਾਰ ਡੈਥ ਜ਼ਿਆਦਾ ਹੋ ਗਈ ਸੈੱਲਾਂ ਦੀ ਤੇ ਅੱਗੋਂ ਪਿੱਛੋਂ ਬਣੀ ਨਹੀਂ। ਇਸ ਚੀਜ਼ ਨੂੰ, ਕਿਉਂਕਿ ਬੋਨ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਨਾ, ਬੋਨ ਦੇ ਸੈੱਲ ਵਿੱਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਉਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ, ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ਼ ਏ ਹੋਲ ਸਾਡੇ ਬਾਡੀ ਦੇ ਹਰੇਕ ਸਟਰਕਚਰ ਦਾ ਸੈੱਲ ਹੈ, ਔਰ ਹਰੇਕ ਸੈੱਲ ਦੇ ਵਿੱਚ ਉਹਦੀ ਕੰਪੋਜੀਸ਼ਨ ਉਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਉਹੀ ਨੇ। ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਉਹਦੇ ਸੈੱਲ ਦੇ ਵਿੱਚ ਵੀ ਮਾਈਟੋਕੋਂਡਰੀਆ ਹੈ, ਉਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਓਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ ਟੁੱਟਦੇ ਨੇ ਸਾਡੀ ਚਮੜੀ ਉਧੜਦੀ ਹੈ, ਸਾਨੂੰ ਪਤਾ ਨੀ ਲੱਗਦਾ। ਜਿਵੇਂ ਸੱਪ ਦੀ ਚਮੜੀ, ਸੱਪ ਦੀ ਕੁੰਜ ਉਧੜਦੀ ਹੈ ਨਾ, ਤਾਂ ਪੂਰੀ ਉਧੜਦੀ ਹੈ। ਜਿੰਨੀ ਜਿੰਨੀ ਸਾਡੇ ਅੰਦਰ ਟੌਕਸਿਨ ਹੋਏਗੀ, ਜਿੰਨੀ ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਓਨਾ ਓਨਾ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੁੰਜ ਉਤਰਦੀ। ਔਰ ਜਿੰਨਾ ਜਿੰਨਾ ਅਸੀਂ ਉਸ ਟੌਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੌਕਸਿਨ ਘੱਟ ਹੈਗੀ, ਇਸੇ ਕਰਕੇ ਤਾਂ ਅਸੀਂ ਜਿੰਦਾ ਹਾਂ। ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਨ ਨੀ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਹੀ ਹੁੰਦੀ, ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਏ ਨਾ, ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿੱਚ ਵੱਡੀ ਵੱਡੀ ਚਮੜੀ, ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਆ ਨਾ ਪੁਰਾਣੀ ਕੰਧ ਨਾਲੋਂ, ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁੱਲ ਡਿੱਗਦੇ ਹੋਣ, ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ? ਕਹਿੰਦੇ ਟੌਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ, ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ, ਵੀ ਬਹੁਤਾ ਨਾ ਹੋਵੇ, ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ, ਵੀ ਜਿੰਨੇ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ, ਜਿਹਦੇ ਵਿੱਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ, ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿੱਚ। ਇਹ ਰੈਗੂਲਰਿਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ, ਤੇ ਜੇ ਨਾਰਮਲ ਨਹੀਂ ਹੈਗੀ, ਵਾਧਾ ਘਾਟਾ ਹੋ ਗਿਆ, ਤੇ ਫਿਰ ਰਿਆਈਆਂ ਫਟਣਗੀਆਂ ਹੀ, ਫਿਰ ਕਿਤੇ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਹੀ, ਫਿਰ ਪੋਟਿਆਂ ਦੇ ਵਿੱਚ ਸੁੱਕਣਾ ਸ਼ੁਰੂ ਹੋਏਗਾ ਹੀ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ, ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ, ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ, ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ। ਜੇ ਨਾਰਮਲ ਹੋਊਗੀ ਤੇ ਫਿਰ ਵਿਆਹੀਆਂ ਨਹੀਂ ਫਟਣੀਆਂ, ਸਹੀ ਰਹੂਗਾ ਸਾਰਾ ਕੁਝ, ਸਰਕੂਲੇਟ ਚੰਦਾ ਰਹੇਗਾ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚਿਆ, ਯਾਰ ਫਿਰ ਕਰੀਏ ਕੀ? ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ, ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ, ਮੋਟਰਾਂ ਚੱਲਦੀਆਂ ਨਹੀਂ, ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ, ਫਸਲ ਸਾਡੀ ਹੋ ਨਹੀਂ ਰਹੀ। ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ। ਹਰੇਕ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿੱਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ। ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਫਿਰ ਦੁਬਾਰਾ ਦੁਹਰਾ ਰਿਹਾ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿੱਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਮੈਂ ਖੁਰਾਕ ਖਾ ਨਹੀਂ ਸਕਦੇ, ਪਲ ਚ ਜਾਂਦੇ ਹਾਂ, ਚੌਕਿੰਗ ਹੋ ਗਈ ਹੈ, ਜਾਂ ਖੁਰਾਕ ਹਜਮ ਨਹੀਂ ਹੋ ਰਹੀ, ਮਸਲ ਦੇ ਵਿੱਚ ਆ ਤੇ ਮਸਲ ਕੰਮ ਨਹੀਂ ਕਰਦੇ, ਯਾਰ ਸਰੀਰ ਲੱਤਾਂ ਬਾਹਰਾਂ ਤਕਲੀਫ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ। ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀਆ ਜਿਹਦਾ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ, ਮੁੜਿਆ ਨੀ ਜਾ ਰਿਹਾ, ਡਾਇਰੈਕਸ਼ਨ ਨੀ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੋਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ, ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ ਆਏ ਹੁੰਦੇ, ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ, ਮਾਈਟੋਕੋਂਡਰੀਆ ਦੇ ਸਬੰਧ ਵਿੱਚ। ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ। ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ? ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਨੇ। ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ, ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ, ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿੱਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ, ਤੇ ਸਾਡੇ ਘਰ ਦੀ ਬਿਜਲੀ ਚਲੇਗੀ, ਤੇ ਡਾਂਗ ਫੜ ਕੇ ਚਲੇ ਜਾਣਾ, ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ, ਹਿਲਾਉਣਾ ਤੇ ਕਾਰਬਨ ਉਹਦੇ ਚੋਂ ਠੀਕ ਹੋ ਜਾਣੀ, ਪਾਸੇ ਹੋ ਜਾਣੀ, ਔਰ ਬਿਜਲੀ ਆ ਗਈ ਆ ਗਈ ਆ ਗਈ, ਬਿਜਲੀ ਆ ਗਈ। ਇਹ ਆਮ ਤੌਰ ਤੇ ਮੇਰੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ, ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ। ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ, ਐਕਸਰਸਾਈਜ਼। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ, ਔਰ ਸਾਡਾ ਮਾਈਟੋਕੋਂਡਰੀਆ, ਇਹਦਾ ਮਤਲਬ ਕੀ ਆ, ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ, ਡਾਇਟ ਮੈਨੇਜਮੈਂਟ, ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ? ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਂਦੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਅੰਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ ਸੋਇਆ ਪ੍ਰੋਟੀਨ ਹੈਗਾ ਆ। ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜੇ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ। ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ। ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ, ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ। ਤੇ ਕੀ ਕਰੋ, ਪ੍ਰੋਟੀਨ ਇਸ ਡਾਈਟ ਦਿਓ, ਠੀਕ ਹੈ। ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ ਕੋਕ ਵਗੈਰਾ ਜੇ ਵੋ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੋਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਭਾਈ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਤਾਂ ਬਿਜਲੀ ਆਉਣੀ ਨਹੀਂ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ, ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੋਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਲਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਟਿਕ ਲੈ ਲਿਆ ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਕਿ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਆਖਿਰ ਹੈਲਪ ਕਰਨਗੀਆਂ। ਹੁਣ ਇਹ ਵੱਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਰੋਟੀ ਚੋਗੇ ਕੱਟ ਕੇ ਦੇਈ ਜਾਈਏ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇ ਵਾਲਗ੍ਰੀਨ ਵਗੈਰਾ ਹੈ ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀਆਂ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੋਂਡਰੀਆ ਨੂੰ ਠੀਕ ਕਰਦਾ। ਇੱਕ ਐਲ ਸਿਟਰੀਨ ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ ਤੇ ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨਸ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ। ਤੇ ਬਹੁਤ ਸਾਰੇ ਪਦਾਰਥ ਇਹਨਾਂ ਵਿੱਚੋਂ ਜਿਹੜੇ ਮੈਂ ਨਾਂ ਲੈਣੇ, ਸਿਟਰੋਲਾਈਨ ਜਾਂ ਐਲ ਕੈਰੇਟੇਨਾਈਨ, ਇਹ ਸਾਡੀ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ, ਆ ਤੁਹਾਡਾ ਕੱਦੂ ਦੇ ਸਧਾਰਨ ਜੀ ਗੱਲ ਹੈ ਯਾਰ, ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਹਾਂ ਦੇਸੀ ਜੀ ਚੀਜ਼ ਛੱਡੋ ਘਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਨਾ ਵਿਚਾਰੇ ਬਜ਼ੁਰਗ ਸਾਡੇ ਵਰਗੇ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ, ਹਾਂਜੀ। ਤੇ ਕੱਦੂ ਦੇ ਬੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈ ਜਿਹੜੀ ਤੁਹਾਡੇ CQ10 ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਤੇ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਆਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ। ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਰਾਉਂਡ ਨੂੰ ਉਠਾਉਣ ਦੀ ਲੋੜ ਹੈ, ਉਹਦੇ ਵਾਸਤੇ ਤੁਸੀਂ ਅਗਰ ਵਾਈਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਕਰ ਜਾਂਦਾ ਹੈ, ਮਾਪ ਕੀ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਕਰ ਜਾਂਦਾ ਹੈ। ਖੁਰਾਕ ਤੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ, ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਹਾਂ ਤੇ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵਿਰਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵਿਰਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚ ਵੀ ਰਸ ਪੂਰਾ ਨਿਕਲ ਜਾਂਦਾ ਸੀ, ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰੀਪੇਅਰ ਚੀਜ਼ ਦੇਣੀ ਪੈਂਦੀ ਹੈ। ਬਣੀ ਬਣਾਈ ਚੀਜ਼ ਦੇਣੀ ਪੈਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਵਾਈਟਾਮਿਨਸ। ਸੋ ਵਾਈਟਾਮਿਨਸ ਜਿਹੜੇ ਨੇ ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ ਸਾਰੀ ਜਿਹੜੇ ਨਿੰਬੂ ਹੈ ਰੋਜ਼ਾਨਾ। ਇੱਕ ਮੈਂ ਇੱਕ ਹੋਰ ਗੱਲ ਦੱਸਦੇ ਹਾਂ ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ। ਵਾਈਟਾਮਿਨ ਬੀ ਤੇ ਵਾਈਟਾਮਿਨ ਸੀ ਇਹ ਦੋ ਐਸੇ ਵਾਟਰ ਸਾਲੂਬਲ ਵਾਈਟਾਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ ਤੇ ਉਦੋਂ ਹੀ ਵਾਈਟਾਮਿਨ ਸੀ ਤੇ ਵਾਈਟਾਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ। ਤੇ ਇਸੇ ਕਰਕੇ ਡਾਕਟਰਾਂ ਨੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਾਈਟਾਮਿਨ ਬੀ ਦਿਓ, ਇਹੋ ਜਿਹੀਆਂ ਚੀਜ਼ਾਂ ਜਿਹਨਾਂ ਚ ਵਾਈਟਾਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਾਈਟਾਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ। ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ। ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਡੇਲੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਇਹ ਚੀਜ਼ਾਂ ਵਾਈਟਾਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣੇ ਇਹ ਦੱਸ ਚੁੱਕਿਆ ਹਾਂ ਕਿ CQ10 ਹੈ, LRG9 ਹੈਗਾ ਜਾਂ ਪ੍ਰੀਪੇਅਰਡ ਵਾਈਟਾਮਿਨ ਜਾਂ ਸਿਟਰੂਲੈਂਟ। ਆ ਸਿਟਰੂਲੈਂਟ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ ਵਿੱਚ। ਵੇਖੋ ਹਦਵਾਣਾ ਜਿਹੜਾ ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ। ਹਾਂਜੀ, ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ ਗਰਮੀ ਚ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਸਿਟਰੂਲਾਈਨ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ એનર્ਜੀ ਪੂਰੀ ਕਰ ਦਿੱਤੀ, ਇਹਦੇ ਚ ਵਿਟਾਮਿਨ ਬੀ ਵੀ ਸੀਗਾ, ਇਹਦੇ ਚ ਵਿਟਾਮਿਨ ਸੀ ਵੀ ਸੀਗਾ, ਸਾਰਾ ਕੁਝ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਸੋ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ, ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸੈਕੰਡ ਓਪੀਨੀਅਨ ਨਹੀਂ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਲ ਹੋ ਰਿਹਾ, ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ, ਤੇ ਇਹ ਚੰਗੀ ਜਾਣਕਾਰੀ ਘਟਣੇ ਲੱਗੀ, ਜਿੰਨੀ ਵਧਾਓਗੇ ਓਨੀ ਵੱਧ ਜਾਏਗੀ, ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ, ਜਾਣਕਾਰੀ ਹਾਸਲ ਕਰਨ, ਨਿੱਕੀ ਨਿੱਕੀ ਬਿਮਾਰੀ ਤੋਂ ਡਰ ਨਾ, ਪਤਾ ਨੀ ਕੀ ਕੁਛ ਹੋ ਗਿਆ। ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਕੱਲ ਨੂੰ ਫੇਰ ਮਿਲਾਂਗੇ, ਇਸੇ ਹੀ ਪ੍ਰੋਗਰਾਮ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ, ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ, ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ। ਤੁਹਾਡਾ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਸਰੋਤਿਓ, ਤੁਹਾਡਾ ਵੀ ਧੰਨਵਾਦ, ਬੜੇ ਰੀਜਨ ਨਾਲ ਸੁਣਿਆ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਥੈਂਕ ਯੂ
0: ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣਾ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿੱਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿੱਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿੱਚ। ਤੇ ਬਾਕੀ ਖੱਕ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆਂ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘਟ ਜਾਣੀ ਦੁਨੀਆਂ ਜਿੱਦਾਂ ਘਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵਾਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆਂ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿੱਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਕੁ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ। ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ ਇੱਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋਲਿਆ ਜਾਂ ਉਹਨੇ ਖਰੀਦ ਲਿਆ। ਇਹਦੇ ਬਾਰੇ ਚ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਇਹ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਨਹੀਂ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ 2 ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿੱਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਹ ਚ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੱਕ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਉਹ ਸੈਲਫਰ ਤਾਂ ਹੋਣਾ ਨੀ, ਉੱਥੇ ਤਾਂ ਖੁਦ ਹੀ ਹੋਣੇ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਣ ਦੇਣਗੇ ਉਨੀ ਚਾਹੀਦੀ ਆਉਗੀ ਨਾ।
0: ਬਿਲਕੁਲ।
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪ ਆ ਜਿਹੜਾ
0: ਕੰਬ ਗਿਆ,
1: ਤੇ ਵਿੱਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ, ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋਲ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ 2 ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੱਕ ਵੀ ਉਹ ਆ ਸਕਦੀਆਂ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ। ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ,
1: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
0: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ।
1: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੱਕ ਹੈਗਾ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
0: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਸੱਤਾਂ ਅੱਠਾਂ ਮਿੰਟਾਂ ਚ ਉੱਥੇ ਪਹੁੰਚ ਜਾਂਦੀ ਏ, ਤੇ ਜਹਾਜ਼ ਦਾ ਵੀ ਮਿਜ਼ਾਇਲਾਂ ਜਿਹੜੀਆਂ ਬਣਾਤੀਆਂ ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ।
1: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਆ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
0: ਇਹ ਰੀਜ਼ਨ ਹੋ ਸਕਦਾ,
1: ਆਪਾਂ ਅੰਦਾਜ਼ਾ ਲਾ ਰਹੇ।
0: ਹਾਂਜੀ ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
1: ਹਾਂ ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਆ ਜਿਹੜਾ ਨੇਟੋ ਆ ਈਯੂ ਆ ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਈਲ ਦੇ ਨਾਲ ਖੜਨ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ ਜਿਹੜਾ ਸਾਈਪ੍ਰਸ ਉਹ ਟਾਪੂ ਆ ਉੱਥੇ ਦੀ ਇੰਗਲੈਂਡ ਦਾ ਵੀ ਬੇਸ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਸੋ ਇਹ ਨਹੀਂ ਹੋ ਸਕਦਾ ਆ,
0: ਚੁੱਪ ਚੁਪੀ ਤੇ ਬੈਠਿਆਂ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
1: ਬਿਲਕੁਲ
0: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਨੇ ਬਣਾ ਕੇ ਰੱਖੀ ਆ, ਇਸਰਾਇਲ ਨਾਲ ਵੀ ਨਹੀਂ ਵਿਗਾੜੀ ਤੇ ਅਮਰੀਕਾ ਨਾਲ ਵੀ ਨਹੀਂ ਵਿਗਾੜੀ, ਮਤਲਬ ਚੁੱਪ ਕਰ ਜਾਓ, ਤੁਸੀਂ ਜਰੂਰੀ ਤੇ ਨਹੀਂ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁੱਛ ਕਰਦੇ ਨਾ ਕਿ ਸਾਡੇ ਨਾਲ ਹੁਣ ਜਿੱਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ ਉਹਨਾਂ ਨੂੰ ਪੁੱਛ ਕਰਦੇ ਆ,
1: ਪੁੱਛ ਕਰਦੇ ਆ ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
0: ਬਿਲਕੁਲ।
1: ਔਰ ਦੂਸਰਾ ਪਾਸਾ ਅਕਸ਼ ਸਾਹਿਬ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
0: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
1: ਹਾਂਜੀ ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪਏਗੀ ਛੇਤੀ ਹੋਣੀ ਆ।
0: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ ਇੰਨਾ?
1: ਖਕ ਸਾਹਿਬ ਜੀ ਕਿਊਬਾ ਨੇ ਕੁਛ ਨੀ ਕੀਤਾ, ਇਸ ਧਰਤੀ ਦੇ ਉੱਤੇ ਸਰੋਤਿਓ ਮੇਰੇ ਵੀਰੋ ਸੁਣੋ ਗੱਲ ਧਿਆਨ ਨਾਲ ਸੁਣਨੇ ਵਾਲੀ ਆ, ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕੋਮਨਿਸਟ ਕੰਟਰੀ ਕਹਿੰਦੇ ਆ ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ, ਜਿਹੜਾ ਕੈਪੀਟਲਿਜ਼ਮ ਆ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ, ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ, ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ ਤੇ ਉਹ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨੀ ਜੁੜਦੀ, ਉਹਨੂੰ ਕਹਿੰਦੇ ਆ ਕੋਮਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣਾ ਆਪਣੇ ਸਰੋਤਿਆਂ ਨੂੰ ਦੱਸਦੇ ਆ, ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
0: ਜੀ,
1: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
0: ਹਾਂ ਇਹ ਵੀ ਪੁਆਇੰਟ ਆ,
1: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
0: ਨਹੀਂ ਜਿੱਦਾਂ ਹੁਣ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਉਹ 70% ਤੁਸੀਂ ਹੋ 80%, ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਹੈ ਜੀ,
1: ਬਿਲਕੁਲ ਬਿਲਕੁਲ। ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ, ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
0: ਕੋਈ ਖਤਰਾ
1: ਇੰਗਲੈਂਡ ਨੂੰ ਕਾਹਦਾ ਖਤਰਾ?
0: ਨਾ,
1: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਵੀ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜ਼ਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜ਼ਿਆਦਾ
0: ਬਿਲਕੁਲ ਬਿਲਕੁਲ
1: ਹੈ ਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
0: ਬਿਲਕੁਲ
1: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
0: ਬਿਲਕੁਲ
1: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਇਹ ਚੰਗੇ ਲੱਗਦੇ ਅਸੀਂ ਤੁਹਾਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂ ਇਲਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮ ਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਦਿੱਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾ ਦਿੱਤਾ ਉਹਨੇ ਆਪਣਾ ਚਲਾ ਦਿੱਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਿਆ ਉਸ ਤੋਂ ਬਾਅਦ ਪਰਸ਼ੀਅਨ ਆ ਗਏ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
0: ਬਿਲਕੁਲ
1: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
0: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
1: ਇਹ ਜਿਹੜੇ ਕ੍ਰਿਸਚਨ ਹੈ ਖਾਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੈਨਿਟੀ ਇਸਲਾਮ ਤੇ ਜੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਤੋਂ ਹੀ
0: ਉੱਥੇ ਹੋਏ ਪੈਦਾ ਬਿਲਕੁਲ
1: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਕਸਾ ਸਾਹਿਬ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣਿਓ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਲਈ ਤਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਜਰੂਸਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੋ ਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਕਿ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨੀ ਪੀ ਲਿਆ ਕਰਦੇ ਆ ਤੇ ਸਿਲਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨੀ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੀ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜੇ ਜਿਹਾ ਉਹਨਾਂ ਨੇ ਸਖਤੀ ਬਾਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜੇ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖਾਕਸ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
0: ਇੱਦਾਂ ਹੀ ਆ
1: ਇਥੋਂ ਅਫਗਾਨਿਸਤਾਨ ਤੋਂ ਖਾਕਸ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ ਉਜ਼ਬੇਕਿਸਤਾਨ ਹੋ ਗਿਆ ਤੁਰਕਮੈਨਿਸਤਾਨ ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਕ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੁਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300 ਸਾਢੇ 300 ਸਾਲ ਪਹਿਲਾਂ ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਪੈਦਾ ਹੋਏ ਇਹ ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਨੂੰ ਭਿਕਸ਼ੂ ਭੇਜੇ ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ ਇਹ
0: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ ਇਹ ਬਾਹਰੋਂ ਆਏ ਸਾਰੇ
1: ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਫਿਰ ਮੈਂ ਜਵਾਬ ਹੋਟਲਾਂ ਦੇ ਦੇਣਾ ਸੀ ਕੋਈ ਗੱਲ ਨੀ ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨੀ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖਾਕ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ
0: ਹਾਂਜੀ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦਾ ਫੰਡ ਬੰਦ ਆ ਨਾ ਜੀ ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਏਅਰਪੋਰਟਾਂ ਸਾਰਿਆਂ ਦੇ ਉੱਪਰ
1: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ ਉਹਦੇ ਵਿਚੋਂ ਜਿਹੜਾ TSA ਆ
0: ਹਾਂ TSA ਜਿਹੜਾ ਸੀ ਹਾਂ
1: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲਰ ਹੁੰਦੇ ਬੈਗੇਜ ਹੈਂਡਲਰ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਤੇ ਹੁਣ ਕੀ ਆ ਜਿਹੜਾ TSA ਆ ਖਾਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾਰ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ ਉਹ ਉਹਨਾਂ ਨੂੰ ਫੰਡ ਨੀ ਜਾ ਰਹੇ ਤੇ ਉਹਦੇ ਇਮਪਲੋਈ ਬਹੁਤ ਸਾਰੇ ਆ ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨੀ ਰਹੀ ਜਾਂ ਤਾਂ ਉਹ ਘਰੇ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖਾਕ ਸਾਹਿਬ ਜੀ
0: ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ
1: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ ਉਹਨਾਂ ਨੂੰ ਫਿਰ ਖਾਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਹੈ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੀ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਪ੍ਰੋਬਲਮ ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ ਦੋ ਚਾਰ ਪੈਸੇ ਹੁੰਦੇ ਆ ਐਵੇਂ ਸਧਾਰਨ
0: ਟਰੈਵਲ ਨਹੀਂ ਕਰਦੇ ਇਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
1: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ 'ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਹੋਈ ਆ ਉੱਥੇ ਜਿੱਥੇ ਕਰੋਨਾ ਨੂੰ ਉਹ ਲੱਗੂਗਾ ਭਾਈ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਚੱਕਰ ਉਹ ਕਰਨਗੇ ਔਰ ਜਿਹੜੇ ਹਾਲਾਤ ਖਾਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖਾਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖਾਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ
0: ਬਿਲਕੁਲ ਹੋ ਰਿਹਾ
1: ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬੁੱਲ ਉਹੀ ਮੀਟੇ ਹੋਏ ਆ ਉਹ ਅੱਜ ਬਾਹਰ ਨੀ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ ਉਹੀ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ, ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨੀ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ।
0: ਸਭ ਕਤਰ ਦੇ ਵਿਚ ਜਿਹੜੀ ਉਹਨਾਂ ਨੇ ਤਬਾਹੀ ਚਾਹੀ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਜਿਹੜਾ ਤੇਲ ਦਾ ਸਾਰਾ ਕੁਛ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ ਪੰਜ ਸਾਲ ਤੇਲ ਹੀ ਨੀ ਦੇ ਸਕਦੇ,
1: ਤੇਲ ਹੀ ਨੀ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾਹ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੈ ਜਿਹੜੀ ਖਾਕਸਾ ਦੀ, ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਫਲੀ ਮਰ ਜਾਣੀ।
0: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ, ਉਹ
1: ਹੋਣੀ ਹੈ ਬਿਲਕੁਲ
0: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਝ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
1: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ, ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਵੀਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ। ਹਾਲਾਂਕਿ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲ ਵੀ ਆ ਗਿਆ,
0: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾਗਰ ਕਰ ਦਿੱਤਾ ਸੀ ਉਸ ਵੇਲੇ, ਯਾਸ਼ੀਆਂ ਕਲੱਬ ਯੇ ਉਹ ਸਭ ਕੁਝ ਹੋ ਗਿਆ ਸੀ ਉੱਥੇ।
1: ਹਾਂਜੀ ਉੱਥੇ ਮਤਲਬ ਬਾਰਾਮੂਲਾ ਸਾਰਾ ਕੁਝ ਚੱਲ ਪਿਆ ਸੀਗਾ, ਤੇ ਫੇਰ ਉਸ ਤੋਂ ਬਾਅਦ ਇਹੀ ਪੱਛਮੀ ਦੇਸ਼ ਜਿਹੜੇ ਸੀਗੇ ਵਿੱਚ ਯੂਰਪ ਦੇ ਵਿੱਚ ਅਮਰੀਕਾ, ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੁੱਲਾ ਖੁਮੈਨੀ, ਇੱਕ ਤਾਂ ਜਿਹੜਾ ਹੋਣਾ ਚੁਣਿਆ ਨਾ ਨਵਾਂ ਆਇਤੁੱਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ, ਇਹਨਾਂ ਦੋਨਾਂ ਤੋਂ ਪਹਿਲਾਂ
0: ਇਹਦਾ ਗ੍ਰੈਂਡ ਫਾਦਰ ਨਹੀਂ ਸੀ,
1: ਨਹੀਂ ਮੇਰਾ ਖਿਆਲ ਗ੍ਰੈਂਡ ਫਾਦਰ ਨਹੀਂ ਸੀ ਉਹ,
0: ਜਿਹੜਾ ਖੁਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖੁਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
1: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ,
0: ਹਾਂਜੀ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
1: ਹਾਂਜੀ
0: ਗੱਲ ਕਰਦੇ ਉਹਨਾਂ ਨੂੰ ਨਿਬੇੜ ਲਓ ਆਪਣੇ ਕੋਲ ਮੈਂ ਟੇਕੀ ਰਹਿ ਗਿਆ,
1: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੁੱਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਦਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਰਾਂ ਏਡੇ ਏਡੀਆਂ ਰੇਡੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ,
0: ਬਿਲਕੁਲ ਬਹੁਤ
1: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
0: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਬੰਦ ਕਰ ਦਿੱਤੀ ਹੈ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ।
1: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ ਆ,
0: ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ, ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇੱਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ, ਤੇ ਬੜੀਆਂ ਵੱਡੀਆਂ ਜਾਣਕਾਰੀਆਂ, ਇਹਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ, ਇਹ ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਆਓ ਜੀ ਚੀਮਾ ਸਾਹਿਬ, ਆਓ ਜੀ,
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ। ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਰਾਖੀ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਮੈਂ ਸਾਹਿਬ ਸਤਿ ਸ੍ਰੀ ਅਕਾਲ ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਛ ਪ੍ਰਦਰਸ਼ਨ ਹੁੰਦਾ ਹੈ ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਵੀ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ
1: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
0: ਤੁਹਾਡੇ
1: ਨਾਲ ਡਿਸਕਨੈਕਟ ਕਰ ਲੈਂਦਾ ਥੈਂਕ ਯੂ
0: ਠੀਕ ਹੈ ਜੀ
2: ਓਕੇ ਨੋ ਪ੍ਰੋਬਲਮ ਕੋਈ ਗੱਲ ਜਿੰਨ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ ਲੜਨ ਦੀ ਉਹ ਕਮਜ਼ੋਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਤੇ ਅਸੀਂ ਕਮਜ਼ੋਰ ਹਾਂ ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਛ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਛ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਛ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ ਫਿਰ ਸਾਰਾ ਕੁਛ ਭਰਿਆ ਧਰਾਇਆ ਰਹਿ ਜਾਣਾ ਹਾਂਜੀ ਸੋ ਬੜੇ ਇਸ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ ਅੱਗ ਲਾਉਣ ਵਾਲਾ ਕਹਿੰਦੇ ਹਾਂ ਤੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ ਪਰ ਐਸਾ ਨਹੀਂ ਹੈ ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ ਹਰ ਅੰਗ ਨੂੰ ਜਗਾਉਣਾ ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ ਤੇ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉੱਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟਰਨ ਹਾਰਮੋਨ ਪੂਰਾ ਨਹੀਂ ਹੋ ਰਿਹਾ ਜੇ ਮੁੱਛਾਂ ਨਹੀਂ ਉੱਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟਰਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ ਜੇ ਟੈਸਟੋਸਟਰਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਨਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਗਰਬਜ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਗਰਬਜ ਹੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ ਸਮੈਲ ਆ ਜਾਏਗੀ ਬਦਬੂ ਫੈਲ ਜਾਏਗੀ ਹੀਟ ਵੱਧ ਜਾਏਗੀ ਹੋਰ ਬਹੁਤ ਕੁਝ ਐਸਾ ਹੋ ਜਾਏਗਾ ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ ਜੇ ਕਿਸੇ ਘਰ ਦੇ ਵਿਚ ਗਰਬਜ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋ ਜੂਗਾ ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ ਅਲਟੀਮੇਟ ਵਿਹੜੇ ਚ ਖਿਲਰੇਗਾ ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈਗਾ ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਭਈ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ ਸਰੀਰ ਵੀ ਕਾਇਮ ਆ ਸਾਰਾ ਕੁਛ ਆ ਗਰਭਜ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇਕ ਤਰ੍ਹਾਂ ਦਾ ਇਕ ਕੋਆਪਰੇਸ਼ਨ ਬਣਿਆ ਹੋਇਆ ਉਹ ਕੋਆਪਰੇਸ਼ਨ ਇਹ ਆ ਕਿ ਪਿਚੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰੋਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈਗਾ, ਥਾਇਰੋਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਓਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ, ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ, ਅੱਗੇ ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ। ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਟੁੱਟ ਹੈਗੀ ਹੈ, ਕਿਤੇ ਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ। ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ ਸਰੀਰ ਚ, ਕਦੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਟੁੱਟ ਹੈਗੀ ਹੈ, ਕਿਤੇ ਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ। ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਝ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ।

ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੀ। ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਛ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਤਾਂ ਮਤਲਬ ਕੀ ਹੋ ਗਿਆ, ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸ ਨੂੰ ਕਹਿ ਦੇਣਾ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ। ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ, ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ, ਤਾਂ ਮਤਲਬ ਇਹ ਆ ਕਿ ਸਾਡਾ ਇੱਕ ਟੇਰ ਇੱਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ, ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ, ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਤੇ ਅਸੀਂ ਕਹਿੰਦੇ ਆ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ, ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ। ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਭਾਈ, ਬਾਕੀ ਸਾਰੇ ਸੈੱਲ ਖੂਨ ਜਿਹੜਾ ਸਾਡਾ ਬਣਿਆ ਹੈ ਨਾ ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ, ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ, ਤੇ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ, ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ, ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਉਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ, ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਹੈ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ ਦੇਸ਼ ਦੇ ਵਿੱਚ, ਇਸ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ ਅਲੱਗ ਅਲੱਗ ਤਰ੍ਹਾਂ ਤੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ ਸਰੀਰ ਵਿੱਚ, ਇੰਨੇ ਕੁ ਚਾਹੀਦੇ ਨੇ। ਉਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਵਿੱਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ RBCs ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਕ ਜਿਹਨੂੰ ਅਸੀਂ ਕਹਿੰਦੇ ਹਾਂ ਆਈਲਿਡਸ ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਵੇਂ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸਵਾਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸਵਾਹ ਦਾ ਰੰਗਤ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ, ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ ਉਹਨਾਂ ਵਿੱਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿੱਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ।

0: ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿੱਚ ਆਕਸੀਜਨ ਬਾਹਰੋਂ ਤੇ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿੱਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿੱਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿੱਚ ਭੇਜੇ, ਤੇ ਸੈੱਲਾਂ ਦੇ ਵਿੱਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ ਆਰਬੀਸੀ ਦਾ। ਆਰਬੀਸੀ ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਆਰਬੀਸੀ ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈਡ ਬਲੱਡ ਕਾਰਪਸਲਸ ਕਹਿੰਦੇ ਆ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿੱਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC RBC ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ। ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿੱਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ, ਤੇ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਕਰੁੰਗਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ, ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਇੰਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਇੰਡ ਆਊਟ ਕਰਨਾ। ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿੱਚ ਤੁਸੀਂ ਰਹੇ ਹੋ ਉਹਦੇ ਵਿੱਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿੱਚ ਜਾਂ ਸਲੰਬ ਦੇ ਵਿੱਚ ਜਾਂ ਝੁੱਗੀ ਝੌਂਪੜੀ ਜਿਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਾ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿੱਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿੱਚ ਤੇ ਸੌ ਜਾਂਦੇ ਨੇ, ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਹੈ ਉਹਦੇ ਨਾਲ ਕਈ ਲੋਕਾਂ ਦੀ ਇਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਉਹ ਹੇਠਾਂ ਵਾਲੇ ਪਾਸੇ ਰਹਿੰਦੀ। ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੌਂਸ਼ੀਅਸ ਸਟੇਜ ਦੇ ਵਿੱਚ ਲੋਕਾਂ ਦੀ ਘਰਾਂ ਦੇ ਵਿੱਚ ਡੈਥ ਹੋ ਜਾਂਦੀ ਹੈ, ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਦੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ ਹੈ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ, ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ, ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ, ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ, ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਜੇ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬਿਆਂ ਤੇ ਨਾ, ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ, ਇੱਕ ਬਰਾਡ ਗੇਜ ਹੁੰਦੀ ਹੈ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ, ਤੇ ਜੇ ਉਹ RBC ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈੱਲ ਅਨੀਮੀਆ ਵਗੈਰਾ ਹੈਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ, ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ, ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰ ਬੀ ਸੀ ਘੱਟ ਨੇ, ਜੇ ਆਰ ਬੀ ਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਹੈ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ, ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿਚੋਂ ਖੂਨ ਸਪਲਾਈ ਹੁੰਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ, ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿਚ ਪਹੁੰਚਾਉਂਦੀ ਹੈ। ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਹੈ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿਚ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆਹ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿਚ ਕਈ ਤਰ੍ਹਾਂ ਦੀਆਂ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ। ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਗਿਆ, ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿਚ ਬਾਕੀ ਗੈਸਾਂ ਗੁਸਾਂ ਦੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਡੱਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਂਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਂਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ, ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਇਆ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ, ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ। ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ, ਭਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ। ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ। ਇਹ ਕੀ ਆ? ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ। ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤੜੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ, ਉਸ ਰਸਤੇ ਵਿਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਸੋ ਇਸ ਕਰਕੇ ਜ਼ਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ। ਫਿਰ ਲੰਗਸ ਦਾ ਕੰਮ ਆ ਕਿ ਜਿਹੜਾ ਖੂਨ ਉਹਦੇ ਕੋਲ ਆਇਆ ਆ ਉਹਨੂੰ ਖਾਲੀ ਕਰਨਾ, ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਗੈਸਾਂ ਨੂੰ ਬਾਹਰ ਕੱਢਣਾ ਉਸਨੇ, ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ। ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਾਰੀਆਂ ਹੁੰਦੀਆਂ ਨੇ, ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾਂ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ, ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ, ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟਕ ਹੋ ਗਈਆਂ, ਉਹਦੇ ਕਰਕੇ ਵੀ ਤੇ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਜਾਣੀ ਹੋ ਗਈ ਹੈ, ਜਾਂ ਜਿਵੇਂ ਬ੍ਰੋਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਆ ਕਿ ਫੇਫੜਿਆਂ ਦੇ ਵਿਚ ਹੀ, ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਹੈ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਬ੍ਰੋਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰ ਬੀ ਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ। ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਇਹਦਾ ਮਤਲਬ ਹੈ ਵੀ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸਾਇਨੋਸਿਸ ਹੈ ਕਿਉਂ। ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ, ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਦੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ ਸਾਹ ਅੰਦਰ ਖਿੱਚਦੇ ਹੋ ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ, ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ ਨਾਰਮਲ ਸਾਹ ਲੈ ਰਿਹਾ ਆ ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ ਹੈ ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਉਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਅੱਜ ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟਸ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲੇ ਦੇ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਪਕਾਨਾ ਤੇ ਫਲਾਇਆ ਸੀਗਾ ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਪਕਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਖੂ ਪੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ ਉਹ ਓਨਾ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਵਿੱਚ ਜਿਵੇਂ ਪਕਾਨਾ ਵੀ ਫਲਾਉਂਦੇ ਹੋ ਨਾ ਤੇ ਬੋਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫਲਾਉਣ ਤੋਂ ਬਾਅਦ ਦੂਜੀ ਵਾਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਦੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ ਤੇ ਹਰ ਬੰਦੇ ਦਾ ਜਿਹੜਾ ਹੈਮਾਗਲੋਬਲ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਤੇ ਉਹਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ। ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ, ਠੀਕ ਹੈ? ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿੱਚ, ਖਾਸ ਤੌਰ ਤੇ ਨੈਕ ਦੇ ਵਿੱਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿੱਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿੱਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿੱਚ ਨੁਕਸ ਹੈਗਾ, ਔਰ ਜਿਹਦੇ ਕਰਕੇ ਜਿੰਨਾ ਜਿੰਨਾ ਥਾਵਾਂ ਤੇ ਜਿਹੜੀ ਸਾਰੀ ਗਰਭ ਚ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ, ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ ਧੌਣ ਦੇ ਉੱਪਰ ਕਈਆਂ ਲੋਕਾਂ ਦੀ, ਬਾਕੀ ਸਾਰਾ ਚਮੜੀ ਨਾਰਮਲ ਹੁੰਦੀ ਚਿੱਟੇ ਰੰਗ ਦੀ ਹੁੰਦੀ ਹੈ, ਜਾਂ ਕਣਕਵੀ ਨਹੀਂ ਹੁੰਦੀ ਤੇ ਧੌਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਨੰਗਾਂ ਦੇ ਵਿੱਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮ ਤੌਰ ਤੇ ਪੱਟ ਜਨ ਨੰਗਾਂ ਦੇ ਅੱਗੇ ਪਿੱਛੇ ਗਰੋਇੰਡ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਯਾਰ ਮੇਰੀ ਧੌਣ ਕਾਲੀ ਹੋ ਰਹੀ, ਰੋਜ਼ ਤਾਂ ਵੇਖਦੇ ਹੋ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ ਲੱਗਦਾ ਹੈ, ਰੰਗ ਬਦਲ ਜਾ ਗਿਆ ਹੈ, ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਜਾਂ ਤੁਸੀਂ ਨਹਾਉਂਦੇ ਹੋ ਤੇ ਜਨਨ ਅੰਗਾਂ ਦਾ ਵੱਧਦਾ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿੱਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਇਹ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਹੈ ਉਹਦੇ ਵਿੱਚ ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿੱਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿੱਚ ਫਰਕ ਪੈ ਜਾਂਦਾ ਹੈ। ਤੇਜ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ। ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ। ਡਾਇਬੈਟਿਕ ਕਹਿਣ ਤੋਂ ਭਾਵ ਕੀ ਹੈ ਕਿ ਤੁਹਾਡੇ ਸੈੱਲਾਂ ਦੇ ਵਿੱਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀ ਗ੍ਰਾਮ ਪਰ 100 ਐਮਐਲ ਆਫ ਬਲੱਡ। 100 ਮਿਲੀ ਲੀਟਰ ਬਲੱਡ ਹੋਵੇ ਤੇ ਉਹਦੇ ਵਿੱਚ 80 ਮਿਲੀ ਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿੱਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ, ਆਕਸੀਜਨ ਦੇ ਡ੍ਰੌਪਸ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਕਰ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈਗਾ ਨਾ, ਜਿੰਨੀ ਸਪੇਸ ਹੈਗੀ ਉਨੀ ਕਰੇਗੀ ਨਾ। ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰਦਿਆਂ ਪੌੜੀਆਂ ਚੜ੍ਹਦਿਆਂ ਆਮ ਤੌਰ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ। ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿੱਚ, ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ, ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ। ਔਰ ਉਹਨਾਂ ਵਿੱਚੋਂ ਕੁਝ ਇੱਕ ਖਾਸ ਚੀਜ਼ਾਂ ਨੇ, ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ, ਜਿਹਦੇ ਵਿੱਚ ਮੈਂ ਗਰਦਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ। ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ, ਜਿਹਨੂੰ ਅਸੀਂ ਡਾਇਬੈਟਿਕਸ ਕਹਿੰਦੇ ਹਾਂ। ਔਰ ਇਹ ਟਾਈਪ 2 ਡਾਇਬਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ। ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ, ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿੱਚ ਪਾਣੀ ਖੜਾ ਰਹਿ ਜਾਂਦਾ ਹੈ, ਸਾਰਾ ਨਹੀਂ ਜਾਂਦਾ ਪਾਣੀ, ਸੁੱਕਿਆ ਜੇ ਸੁੱਕਣਾ ਹੈ ਸਾਰਾ, ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ। ਵੇਖੋ ਕਿੰਨੀ ਵੱਡੀ ਬਿਮਾਰੀ ਹੈ, ਆਟੋ ਇਮਿਊਨ ਡਿਜ਼ੀਜ਼, ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ। ਹਾਂਜੀ, ਘਰ ਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ। ਤੇ ਉਸ ਹਾਲਾਤ ਦੇ ਵਿੱਚ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ। ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਐਸਾ ਹੋਣਾ, ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ, ਜਨ ਨੰਗਾਂ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ। ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਟੇਡੇ, ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ, ਬੜੀ ਸਹੀ ਐਗਜ਼ਾਮਪਲ ਹੈ ਉਹਦੇ ਵਾਸਤੇ, ਪਾਣੀ ਤਾਂ ਹਟ ਗਿਆ, ਹੜ ਆਇਆ ਸੀ ਚਲੇ ਗਿਆ, ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ, ਅਗਰ ਇਸ ਤਰ੍ਹਾਂ ਦੇ ਸਾਇਨੋਸਿਸ ਪੈਚਸ, ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਹਾਂ ਨਾ, ਵਿੰਗੇ ਟੇਡੇ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ, ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫਿਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਤੇ ਆਮ ਹੀ ਵੇਖ ਸਕਦੇ ਹਾਂ, ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ, ਬਲੈਮਿਸ਼ਨ ਵੱਖਰੀ ਗੱਲ ਹੈਗੀ ਹੈ, ਪਰ ਇਸ ਤਰ੍ਹਾਂ ਦੇ ਵਿੰਗੇ ਟੇਡੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਕਿ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ। ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ ਲੜ ਰਹੀ ਹੈ, ਔਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ, ਠੀਕ ਨਹੀਂ ਹੋਣੀਆਂ, ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ, ਜੇ ਕੂਝ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ। ਹਾਂਜੀ, ਸੋ ਇਸ ਕਰਕੇ ਸਾਡੇ ਸ਼ਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ ਕੰਮ ਕਰ ਰਿਹਾ ਹੈਗਾ ਆ। ਔਰ ਉਹ ਜਿਹੜੀ ਕਾਰਨ ਨੇ ਜਦੋਂ ਆਟੋਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐ ਨਹੀਂ ਹੈਗਾ ਕਿ ਆਟੋਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ। ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ। ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ ਔਰ ਮੈਟਾਬੋਲਿਕ ਰੇਟਸ ਦੀ ਜਾਂ ਐਨਾਬੋਲਿਕ ਰੇਟਸ ਦੀ ਜਾਂ ਕੈਟਾਬੋਲਿਕ ਰੇਟਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਇਹ ਸਾਰੀ ਡਿਟੇਲ ਦੱਸਾਂਗਾ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਹੈ ਦਰੁਸਤ ਕਰਦੇ ਆ ਠੀਕ ਕਰਦੇ ਆ, ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ। ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ, ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ। ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਚ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ। ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ, ਐਸਾ ਹੁੰਦਾ ਹੀ ਹੈ। ਸੋ ਮੈਂ ਕਹਿ ਰਿਹਾ ਸਾਂ ਭਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ, ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਈ ਇਹ ਨੈਕ ਤੇ ਆ ਜਾਂ ਨੰਗਾਂ ਤੇ ਹੈ। ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ, ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ, ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ, ਹੋਰ ਵੀ ਬਹੁਤ ਥਾਵਾਂ ਤੇ ਹੋਣ, ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ। ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ, ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ ਤੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ, ਜਿਨ੍ਹਾਂ ਚ ਜੋੜਾਂ ਚ ਦਰਦ ਵੀ ਹੁੰਦਾ, ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਿਸ ਲਾਲ ਲਾਲ ਚਿਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਚਿਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ। ਪਰ ਇਹਦੀ ਸਭ ਤੋਂ ਪਹਿਲੀ ਵਿਜੀਬਿਲਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ, ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ, ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ। ਨੋਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੋਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਾਂ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ, ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਨੌ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨਹੀਂ ਹੋ ਜਾਣੇ, ਥੋੜਾ ਸਮਾਂ ਲੱਗ ਸਕਦਾ। ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨਹੀਂ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ, ਜਿਵੇਂ ਫਲੈਟ ਨੇ ਉਹ ਫਲੈਟ ਨਹੀਂ ਹੋਣਗੇ। ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਉਹਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਥ ਹੋ ਜਾਣਾ। ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂਧੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਜਿਵੇਂ ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ ਜਿਹੜਾ ਕਿ ਅਸੀਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ। ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ, ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਏ ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ, ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਭਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਗਵਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ। ਔਰ ਜਦੋਂ ਤੁਸੀਂ ਉਸ ਹਾਲਾਤ ਵਿੱਚ ਉਹਨਾਂ ਦੇ ਨਹੁੰ ਵੇਖੋਗੇ ਨਾ, ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਹੈ, ਉੱਪਰ ਨੂੰ ਉੱਠਿਆ ਹੋਇਆ ਨਹੁੰ ਇਸ ਟਾਈਪ ਦੇ ਹੋਣਗੇ, ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ, ਲਿਵਰ, ਹਾਰਟ ਤੇ ਲੰਗ, ਇਹਨਾਂ ਦੇ ਵਿੱਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਥੇ ਹੋ ਗਏ ਆ। ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ, ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ, ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ। ਬਹੁਤੇ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ, ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ। ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ, ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ, ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ। ਹਾਈਪੋ ਦਾ ਮਤਲਬ ਹੁੰਦਾ ਹੈ ਘੱਟ, ਹਾਈਪਰ ਦਾ ਮਤਲਬ ਹੁੰਦਾ ਹੈ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ। ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰ ਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ। ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ, ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ। ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ। ਪੇਟ ਦੇ ਨੁਕਸ ਆ ਤੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਆ। ਤੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ ਹੈ, ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਆ, ਅਸੀਂ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਉਹਨੂੰ ਤਾਂ ਵੇਖਿਆ ਹੀ ਨੀ ਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ, ਇਹ ਸਿਕਰੀ ਦਾ ਪੈਦਾ ਹੋਣਾ, ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ, ਠੀਕ ਨਹੀਂ ਹੁੰਦੀ, ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇਨਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ। ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿੱਚ, ਕਿਉਂਕਿ ਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਨਾ, ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਹੀ ਆ, ਉਹਦੇ ਆਪਾਂ ਕਈ ਵਾਰ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ, ਤਾਂ ਬਹੁਤ ਵਾਰ ਆਪਾਂ ਗੱਲ ਕਰ ਚੁੱਕੇ ਹਾਂ। ਸਕਿਨ ਦੇ ਵਿੱਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ, ਉਹ ਗਾਰਬੇਜ ਜੇ ਤਾਂ ਆਮ ਪਲੇਨ ਸਕਿਨ ਦੇ ਵਿੱਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਅਸੀਂ ਸਾਫ਼ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲ ਦੇ, ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿੱਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿੱਚ ਸਿਕਰੀ ਦਾ ਆਣਾ, ਸਿਰ ਦੇ ਵਿੱਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟਿਵ ਆ ਕਿ ਗਰਭ ਚ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿੱਚੋਂ ਆ ਰਿਹਾ ਹੈਗਾ, ਠੀਕ ਹੈ ਜੀ। ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ, ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ। ਜਿਵੇਂ ਮੈਂ ਬੜੀ ਵਾਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ, ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰ ਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ। ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਇੱਕ ਹੋਰ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ, ਪਰ ਜਦੋਂ ਐਸਾ ਤੁਸੀਂ ਕਰੋਗੇ ਉਹ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਮੈਂ ਘਬਰਾਹਟ ਜੀ ਹੋਣ ਲੱਗ ਗਈ। ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋਰਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿੱਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿੱਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉੱਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ। ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉੱਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ। ਕਈਆਂ ਨੂੰ ਉਹਦੇ ਵਿੱਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿੱਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਹੈ ਤਾਂ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ, ਤਾਂ ਉਹਦੇ ਵਿੱਚ ਆਟੋਮੈਟਿਕਲੀ ਫੰਗਸ ਦਾ ਗਰੋ ਹੋਣਾ ਲੇਟਰ ਹੋਣ ਨਾਰਮਲ ਦੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ। ਨਹੀਂ ਤੇ ਜਿੰਨੇ ਮਰਜ਼ੀ ਸੈਂਪੂ ਲਾਈ ਜੋ ਮਰਜ਼ੀ ਕਰੀ ਜੋ ਉਸਨੇ ਠੀਕ ਨਹੀਂ ਹੋਣਾ। ਜਿੰਨੇ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ ਬਹੁਤ ਸਾਰੇ ਕਿੱਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ, ਉਹ ਅਲੱਗ ਅਲੱਗ ਕਰੀਮਾਂ ਲਾ ਅਲੱਗ ਅਲੱਗ ਯੇ ਕਾ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿੱਚ ਡਰਮਸ ਹੈ ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ। ਤੇ ਇਸੇ ਕਰਕੇ ਫਿਰ ਬੀਬੀਆਂ ਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿੱਚ ਹੋਵੇ ਜਿਹਨੂੰ ਅਸੀਂ ਬੈਡਨੈਸ ਕਹਿੰਦੇ ਹਾਂ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਬੰਗਲ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਹੇਅਰ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਹੈ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਪਾ ਲਾਓਗੇ ਤੇ ਠੀਕ ਹੋ ਜਾਏਗੀ, ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ, ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ ਜਿੰਨਾ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ ਟੁੱਟਣੇ ਸ਼ੁਰੂ ਹੋ ਗਏ ਨੇ ਤੇ ਫਿਰ ਥਾਇਰਾਇਡ ਦਾ ਹੱਲ ਕਰੋ, ਜੇ ਤੁਹਾਡੇ ਚਿਹਰੇ ਤੇ ਸਿਆਹੀਆਂ ਵੈਸੇ ਤੋਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ, ਪਰ ਉਹ ਛੇਤ ਪੁੱਟ ਅਲੱਗ ਅਲੱਗ ਹੈਗੀਆਂ ਨੇ, ਜੇ ਤੁਹਾਨੂੰ ਰੁਟੀਨ ਵਿੱਚ ਬਾਕੀ ਸਭ ਕੁਝ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ, ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇਈ ਜਾਓ, ਜਿੰਨਾ ਮਰਜ਼ੀ ਕੈਲਸ਼ੀਅਮ ਨੂੰ ਦੇਈ ਜਾਓ, ਬਥੇਰੇ ਡਾਕਟਰ ਬਥੇਰਾ ਕੁਝ ਕਰਦੇ ਨੇ, ਐਸਾ ਕੁਝ ਕਰਦੇ ਨੇ, ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ, ਈਸਟ੍ਰੋਜਨ ਪ੍ਰੋਜੈਸਟਰੋਨ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੀ ਸਰਵਿਸ ਜੋ ਵੀ ਕੁਝ ਹੈਗੀ ਹੈ ਨਾਰਮਲ ਨਹੀਂ, ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ ਉਹ ਨਾਰਮਲ ਨਹੀਂ ਹੋ ਰਿਹਾ, ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ, ਗਾਰਬੇਜ ਹੀ ਕਹਾਂਗੇ ਉਸ ਲਫ਼ਜ਼ ਨੂੰ ਅਸੀਂ, ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ, ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿਚ ਤੇ ਅਲੱਗ ਅਲੱਗ ਥਾਵਾਂ ਤੇ, ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਕਰਮ ਦੀ ਪ੍ਰੋਬਲਮ ਹੈ। ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ, ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ। ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ, ਭਾਈ ਬੱਚਾ ਰੋਂਦਾ ਹੈ ਨਾ, ਤੇ ਮਾਂ ਨੂੰ, ਜਿਹੜੀ ਸਿਆਣੀ ਮਾਂ ਆ ਨਾ, ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ, ਹੁਣ ਇਹਨੇ ਪੋਟੀ ਕਰਨੀ ਹੈ, ਹੁਣ ਇਹਨੇ ਸੌਣਾ ਹੈ, ਕਿਉਂਕਿ ਤਾਂ ਬੋਲੀ ਰੋਣਾ ਹੈ, ਉਹਦੀ ਬੋਲੀ ਹੀ ਰੋਣਾ ਹੈ। ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਦਾ ਵਿੱਚੇ ਪੋਟੀ ਕਰੀ ਜਾਂਦੇ ਨੇ ਸਾਰਾ ਕੁਝ, ਉਹ ਰੀਲੀ ਹੀ ਕਰਦੇ ਨੇ, ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ। ਤੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ, ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ। ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ, ਅੰਨੇ ਕੁੱਤੇ ਹਰਨਾ ਮਗਰ, ਹਾਂਜੀ, ਕੁੱਤੇ ਨੂੰ ਤੇ ਪਤਾ ਹੀ ਨਹੀਂ ਕਰ ਜਾਣਾ ਕਿੱਧਰ ਹੈ, ਤੇ ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ, ਹਰਨ ਕਿਹੜੇ ਪਾਸੇ ਗਿਆ, ਸ਼ਿਕਾਰ ਕਿਹੜੇ ਪਾਸੇ ਗਿਆ, ਉਹਦਾ ਕੋਈ ਪਤਾ ਨੀ। ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ। ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਹੀ ਬੈਠੇ ਨੇ ਨਾ, ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ। ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ, ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ, ਅਸੀਂ ਉਹਦੇ ਬਾਰੇ ਜਾਣਦੇ ਨੀ ਹਾਂ। ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ, ਇਹਦਾ ਚਲਨ ਕੀ ਹੈ, ਇਹਦਾ ਸਟਰਕਚਰ ਕੀ ਹੈਗਾ, ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ, ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ। ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ, ਤੇ ਫਿਰ ਤੁਹਾਡੀ ਮੋਬਲਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ, ਤੁਹਾਨੂੰ ਪਤਾ ਹੋਏਗਾ ਨਾ। ਇਸੇ ਤਰ੍ਹਾਂ ਇਹ ਸਰੀਰ ਹੈਗਾ ਆ, ਔਰ ਇਸ ਸਰੀਰ ਦੇ ਵਿਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ। ਹੁਣ ਗੱਲ ਕੀ ਹੈ, ਹੈ ਤਾਂ ਸਿਕਰੀ, ਗੱਲ ਕੀ ਹੈ, ਵਾਰ ਘੱਲ ਰਹੇ ਨੇ, ਸਿਰ ਨਾਲ ਹੀ ਸੰਬੰਧਿਤ ਹੈ ਨਾ, ਤੇ ਹਰ ਬੰਦਾ ਹੀ ਕਹੂ ਸ਼ੈਂਪੂ ਲੈ ਯਾਰ, ਫਲਾਣਾ ਵਧੀਆ ਸ਼ੈਂਪੂ ਹੈ, ਉਹ ਲੈ, ਉਹਦੀ ਗੱਲ ਕਰ ਤੇ ਉਹਨੂੰ ਠੀਕ ਹੋ ਜੂਗਾ, ਟੈਂਪਰੇਰੀ ਉਹ ਠੀਕ ਹੋਗਾ, ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ, ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ। ਪਰ ਇਹ ਮੇਰਾ ਠੀਕ ਹੋ ਗਿਆ ਨਹੀਂ, ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਘਰ ਵਿਚ ਬਾਹਰ ਨਿਕਲ ਰਿਹਾ ਸੀ, ਤੁਸੀਂ ਸਾਫ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ, ਤੇ ਉਹਨੇ ਸਿਕਰੀ ਨੇ ਉਹਨੇ ਦੇਰ ਠੀਕ ਨਹੀਂ ਹੋਣਾ ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ, ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ, ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ, ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ। ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ, ਤੁਹਾਨੂੰ ਬਿੱਲੀ ਨਹੀਂ ਆਉਂਦੀ, ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਤਾਂ ਰੁਕ ਗਈ, ਹਾਂਜੀ, ਪਰ ਇਹ ਠੀਕ ਨਹੀਂ ਹੋਈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ, ਹਾਂਜੀ। ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਾਵਾਂਗੇ ਵੀ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ, ਹੁਣ ਤਾਂ ਸਿਕਰੀ ਹੈ ਨੀ ਗੀ, ਹਰ ਹਫ਼ਤੇ ਮੈਂ ਨਹਾ ਲੈਣਾ, ਹਫ਼ਤੇ ਚ ਦੋ ਵਾਰ ਨਹਾ ਲੈਣਾ, ਹੁਣ ਸਿਕਰੀ ਹੈ ਨੀ ਗੀ। ਪਰ ਕੀ ਹੈ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ, ਕਿਉਂ, ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ ਜਿਸ ਥਾਂ ਤੇ ਗਰਭ ਚ ਪੈਦਾ ਹੋਇਆ ਸੀਗਾ ਉੱਥੇ ਤੁਸੀਂ ਨਹੀਂ ਪਹੁੰਚ ਰਹੇ। ਸੋ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ। ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ, ਧੌਣ ਦੇ ਦੁਆਲੇ ਕੀਤੀ ਹੈ, ਜਨ ਨੰਗਾ ਦੇ ਦੁਆਲੇ ਕੀਤੀ ਹੈ, ਇੰਡੀਕੇਟ ਕੀ ਕਰਦਾ ਇਹਨੂੰ ਡਾਇਬਟੀਜ਼, ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ, ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ, ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ ਸਰੀਰ ਨੂੰ ਪੜਦਿਆਂ ਹੋਇਆ ਜਾਣਨ ਤੋਂ ਬਾਅਦ ਫੇਰ ਸਾਨੂੰ ਪਤਾ ਲੱਗਾ ਹੈ। ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਲੱਗਦੀ, ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ ਅਸੀਂ ਵੇਖਦੇ ਹਾਂ, ਉਹਨੂੰ ਐਟੋਪਸੀ ਕਹਿੰਦੇ ਨੇ। ਬਾਇਓਪਸੀ ਤਾਂ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ। ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ, ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਨਿਸ਼ਾਨੀਆਂ ਸੀ, ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ, ਉਹਨਾਂ ਦੀ ਉਹ ਐਟੋਪਸੀ ਕਰਦੇ ਹੀ ਕਰਦੇ ਹੈਗੇ ਆ, ਠੀਕ ਹੈ, ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ ਪੋਸਟਮਾਰਟ ਮਰਨ ਤੋਂ ਬਾਅਦ, ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਨਣਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੀਆਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਆ ਪੜ੍ਹਾਉਂਦੇ ਹਾਂ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ। ਵੀ ਠੀਕ ਹੈ, ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ, ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਆ, ਅਲੱਗ ਅਲੱਗ ਨਾਂ ਏਰੇਟਾ ਜਾਂ ਹੋ ਕੇ ਬਹੁਤ ਸਾਰੇ ਨਾਂ, ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ। ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਕਿ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹਦੇ ਇਹ ਨਹੀਂ ਹੈਗਾ, ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ। ਪਰ ਅਸਲ ਠੀਕ ਤਾਂ ਹੋਣਾ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ, ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ। ਉਹਦਾ ਇੱਕ ਆਪਣਾ ਚਲਨ ਹੈਗਾ ਆ, ਔਰ ਉਸ ਚਲਨ ਦਾ ਰੂਟੀਨ ਜਦੋਂ ਡਾਇਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਇਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ, ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਵੇਲੇ ਤੁਹਾਨੂੰ ਪਤਾ ਲੱਗਦਾ ਹੈਗਾ। ਇਗਨੋਰ ਕਰ ਦਿਓ, ਨਾ ਜਾਣੋ, ਬੇਪਰਵਾਹੀ ਕਰ ਦਿਓ, ਉਹ ਤੇ ਗੱਲ ਹੈ ਵੱਖਰੀ। ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ, ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ ਕਿਸੇ ਪਾਣੀ ਦੇ ਵਿੱਚ ਤਲਾਅ ਚ ਮਾਰੋ ਨਾ ਤੇ ਵੇਖੋ ਲਹਿਰਾਂ ਉੱਠਦੀਆਂ ਨੇ। ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ, ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਮਤਲਬ ਇਹਦਾ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿੱਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ। ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਹੈ ਨਾ, ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਢੱਕਿਆ ਹੈਗਾ ਔਰ ਉਹ ਕਿਨਾਰੇ ਤੱਕ ਹੈਗਾ। ਸੋ ਕਿਨਾਰੇ ਤੱਕ ਇਹ ਗੱਲ ਹੁੰਦੀ ਹੈ, ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ਼, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਵੀ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ, ਜਾਂ ਇਹਨੂੰ ਹਾਰਟ ਦੇ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ ਬੈਗ ਜੇ ਅੱਖਾਂ ਦੇ ਹੇਠਾਂ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡਾ ਜਿਹੜੇ ਖੂਨ ਸਰੀਰ ਦੇ ਵਿੱਚ ਸੀਰਮ ਨਿਕਲਦੇ ਨੇ, ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਨਿਚੜਨਾ ਹੁੰਦਾ ਹੈ, ਅਗਰ ਸਾਡੇ ਸਾਲਟ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਹੈ, ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ? ਭਾਈ ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਦੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ। ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲ ਚ ਵਾਪਸ ਭੇਜ ਰਹੀ ਹੈ ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟਵੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸਾਫਟਵੇਅਰ ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਥੱਲੇ ਨੂੰ ਲੱਟ ਜਾਂਦਾ ਹੈ ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਜ਼ ਜਾਂ ਪਫੀ ਫੇਸ ਕਿ ਸਾਡੇ ਸਰੀਰ ਚ ਫਲੂਡ ਰਿਟੈਂਸ਼ਨ ਹੋ ਗਿਆ ਆ ਔਰ ਫਲੂਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ ਸਿੱਧਾ ਉਸ ਚੀਜ਼ ਦਾ ਹੱਲ ਕਰਨ ਦੀ ਲੋੜ ਆ ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ ਕੈਲਸ਼ੀਅਮ ਇੰਨਾ ਹੈ ਇਹ ਸਾਰਾ ਕੁਝ ਦੱਸਿਆ ਜਾਂਦਾ ਤੁਸੀਂ ਉਹਦੇ ਮੁਤਾਬਕ ਸਰੀਰ ਨੂੰ ਮਸ਼ੀਨੀ ਕਰਨ ਮਸ਼ੀਨ ਬਣਾ ਕੇ ਜਾਂ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ ਤੂੰ ਇਹ ਕਰਨਾ ਸ਼ੁਰੂ ਕਰ ਦੇ ਤੇਰਾ ਬਈ ਪੋਟਾਸ਼ੀਅਮ ਵੱਧ ਗਿਆ ਤੂੰ ਅਕੇਲਾ ਨੀ ਖਾਣਾ ਹੈਗਾ ਆ ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ ਇਹ ਅਡੀਮਾ ਲੱਤਾਂ ਤੇ ਹੋ ਗਿਆ ਪੈਰਾਂ ਤੇ ਹੋ ਗਿਆ ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ ਉਹ ਆਪਣਾ ਕੰਮ ਧੱਕੀ ਜਾ ਰਿਹਾ ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ ਟਿਪਸ ਤੱਕ ਪਹੁੰਚ ਰਿਹਾ ਹੈ ਟਿਪਸ ਦੇ ਵਿੱਚ ਜਾ ਰਿਹਾ ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਤੀਆਂ ਵੇਨਸ ਨੇ ਨਾ ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ ਬਾਲਸ ਲੱਗੇ ਹੋਏ ਨੇ ਜਿਵੇਂ ਨਲਕੇ ਦੀ ਬੋਕੀ ਹੁੰਦੀ ਹੈ ਨਾ ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ ਔਰ ਇਸੇ ਤਰ੍ਹਾਂ ਹੀ ਆ ਸਾਡੀਆਂ ਲੱਤਾਂ ਦੀਆਂ ਵੇਨਸ ਨੇ ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ ਔਰ ਇਹ ਸਾਰੀਆਂ ਚਾਰ ਫੇਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ ਔਰ ਇਹਦੇ ਵਿੱਚ ਬਿਮਾਰੋ ਲੱਗੇ ਹੋਏ ਨੇ ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ ਵੇਰੀ ਕੁਝ ਵੇਨਸ ਇਹ ਉਹ ਅਲੱਗ ਚੀਜ਼ ਹੈਗੀ ਹੈ ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ ਉਹ ਕੌਣ ਨਹੀਂ ਹੁੰਦਾ ਸੀਰਮ ਹੁੰਦਾ ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ ਆਮ ਤੌਰ ਤੇ ਤੰਦਰੁਸਤ ਬੰਦਾ ਹੈ ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ ਕੋਈ ਟੋਇਆ ਟਾਇਆ ਨਹੀਂ ਪੈਂਦਾ ਅੰਗੂਠਾ ਛੱਡ ਦਿਓ ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਜਿਹੜੇ ਕਿਡਨੀ ਦੇ ਪੇਸ਼ੈਂਟ ਨੇ ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਅੱਜ ਦੀ ਗੱਲਾਂ ਦੇ ਉੱਪਰ ਪ੍ਰੋਸੈਸ ਹੈ ਨਾ ਜਾਇਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ ਉਭਰੀ ਹੋਈ ਗੱਲ ਵਾਲਾ ਹਿੱਸਾ ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ ਉਹ ਛੇਤੀ ਰਿਕਵਰ ਨਹੀਂ ਕਰਦੀ ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀ ਇਹ ਸੀ ਜਨਰਲ ਗੱਲਾਂ ਨੌ ਵਾਲ ਚਮੜੀ ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਬਿਤ ਕਰਨਾ ਆ ਅੰਗ ਵਾਈਜ਼ ਲਿਵਰ ਚ ਨੁਕਸ ਕਿਡਨੀ ਚ ਨੁਕਸ ਹਾਰਟ ਚ ਨੁਕਸ ਫੇਫੜੇ ਚ ਨੁਕਸ ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਹਾਲਾਂਕਿ ਹੈਲਥ ਸਿਮਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ ਖਾਸ ਤੌਰ ਤੇ ਹਾਰਟ ਵਿੱਚ ਨੁਕਸ ਹੋਇਆ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ ਅਸੀਂ ਜੇ ਹੈਲਪ ਵੀ ਲੈਣੀ ਹੈ ਹਸਪੀਟਲ ਚ ਵੀ ਜਾਣਾ ਹੈ ਤਾਂ ਸਿੱਧੇ ਉਸ ਡਿਪਾਰਟਮੈਂਟ ਵਿੱਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ ਸੋ ਅੱਜ ਦਾ ਸਮਾਂ ਸਮਾਪਤ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਂਡ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਅਗਰ ਥੱਕ ਗਏ ਹੋ ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ ਔਰ ਮੇਰੇ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਹਮੇਸ਼ਾ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ ਤੇ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀ ਰੈਸਟ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਤੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ, ਔਰ ਪ੍ਰਭਾਤ ਰੇਡੀਓ ਸਟੇਸ਼ਨ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ, ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਦੋਸਤੋ ਫਿਰ ਆਪਾਂ ਪਰਸੋਂ ਨੂੰ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਸ਼ੁਕਰੀਆ, ਧੰਨਵਾਦ ਸਾਰਿਆਂ ਦਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ, ਕੁਛ ਗੀਤਾਂ ਨਾਲ, ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ, ਜਿਸ ਤਰ੍ਹਾਂ ਅਸੀਂ ਹਰ ਦੂਏ ਦਿਨ ਪ੍ਰੋਗਰਾਮ ਕਰਦੇ ਹਾਂ। ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ। 20 ਮਿੰਟ ਥੋੜੇ ਜਿਹਾ 10 ਮਿੰਟ ਲੇਟ ਹੋ ਗਏ। ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ।

ਪੁੱਤ ਨੇ ਹੋਛੇ ਹੋ ਗਏ ਰਲ ਕੇ ਸੁਕਰਿਆਂ ਦੀ ਹੇੜ ਵੀਰਾ ਲੈ ਕੇ ਹੱਥ ਪਸਤੌਲੜੀ ਉਹ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਦੁਖਿਆ ਸ਼ੇਰ ਉਹ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਦੁਖਿਆ ਸ਼ੇਰ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਸੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਖਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਹੀ ਨੇ ਚੀਮਾ ਸਾਹਿਬ ਵੀ ਡਾਕਟਰ ਹੀ ਨੇ ਪੂਰੇ ਸੋ ਡਾਕਟਰ ਸਾਹਿਬ ਵੀਰ ਤੋਂ ਬਾਅਦ ਆਉਣਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਜਦੋਂ ਕੈਲੀਫੋਰਨੀਆ ਦਾ ਆਪਣੇ ਜੁੜ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਖਬਰਾਂ ਦੇ ਝਾਤੀ ਮਾਰਦੇ ਹਾਂ ਦੁਨੀਆਂ ਦੇ ਕੀ ਹੋ ਰਿਹਾ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਸਾਡੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਕਾਕ ਸਾਹਿਬ ਜੀ ਤੇ ਦੋਸਤੋ ਖਬਰਾਂ ਇਸ ਤਰ੍ਹਾਂ ਦੀਆਂ ਕਿ ਦੋ ਵੱਡੀਆਂ ਜਿਹੜੀਆਂ ਖਬਰਾਂ ਉਹ ਤਾਂ ਆਪਣੇ ਕੋਲ ਰੋਜ਼ਾਨਾ ਹੁੰਦੀਆਂ ਹੀ ਆ ਇੱਕ ਜਿਹੜਾ ਇਰਾਨ ਦਾ ਤੇ ਇਜ਼ਰਾਇਲ ਦਾ ਮਸਲਾ ਤੇ ਵਿੱਚ ਹੁਣ ਉਹ ਲਿਬਨਾਨ ਦਾ ਵੀ ਕਾਫੀ ਗਰਮੋ ਗਰਮੀ ਹੈਗਾ ਚਲੋ ਉਧਰ ਬਾਅਦ ਚ ਜਾਂਦੇ ਹਾਂ ਪਹਿਲਾਂ ਆਪਾਂ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਖਬਰਾਂ ਨਿੱਕੀਆਂ ਮੋਟੀਆਂ ਉਹ ਕਰੀਏ ਕਿ ਅਮਰੀਕਾ ਦੇ ਵਿੱਚ ਕਾਕ ਸਾਹਿਬ ਜੀ ਕੀ ਆ ਕਿ ਇੱਥੇ ਨਾ ਜਿਹੜਾ ਦੇਖੋ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾ ਅਸਲ ਚ ਦਵਾਈਆਂ ਵਾਲੀਆਂ ਕੰਪਨੀਆਂ ਕੱਲੀਆਂ ਨੀ ਹਰ ਇੱਕ ਬੰਦਾ ਆ ਜਿਹੜਾ ਵਪਾਰੀ ਆ ਕਾਕ ਸਾਹਿਬ ਜੀ ਉਹ ਵੱਧ ਤੋਂ ਵੱਧ ਪੈਸੇ ਕਮਾਉਣੇ ਚਾਹੁੰਦਾ
0: ਬਿਲਕੁਲ
1: ਤੇ ਇਹਦੇ ਵਿੱਚ ਏਦਾਂ ਹੁੰਦੀ ਆ ਸਾਖ ਸਾਹਿਬ ਜਿਹੜਾ ਸਿਸਟਮ ਦੋ ਹੀ ਆ ਇੱਕ ਉਹ ਜਿਹਨੂੰ ਕਹਿ ਦਿੰਦੇ ਆ ਸੋਸ਼ਲਿਜ਼ਮ ਆ ਜਾਂ ਕਮਿਊਨਿਜ਼ਮ ਕਹਿ ਦਿੰਦੇ ਆ ਤੇ ਇੱਕ ਕੈਪੀਟਲਿਜ਼ਮ ਆ ਪੂੰਜੀਵਾਦ ਤੇ ਜਿਹੜਾ ਹੈਗਾ ਸਮਾਜਵਾਦ ਦੋਨੇ ਸਿਸਟਮ ਹੈਗੇ ਆ ਇਹ ਤੇ ਇਹਨਾਂ ਦੇ ਵਿੱਚ ਕਾਕ ਸਾਹਿਬ ਜੀ ਹੁਣ ਕੀ ਆ ਜਿਹੜਾ ਪੂੰਜੀਵਾਦ ਆ ਇਹ ਬਹੁਤ ਵਧੀਆ ਸਿਸਟਮ ਆ ਮੈਂ ਇਹ ਨੀ ਕਹਿ ਰਿਹਾ ਕਿ ਮਾੜਾ ਜਾਂ ਘਟਿਆ ਜਾਂ ਦੂਜਾ ਪਰ ਇਹਦੇ ਵਿੱਚ ਇੱਕ ਮੁਸੀਬਤ ਆ ਜਿਹੜੀ ਨਾ ਉਹ ਇਹ ਆ ਕਿ ਇੱਥੇ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਆ ਜਾਂ ਜਿਹੜੇ ਲੋਕਾਂ ਦੇ ਵਪਾਰ ਆ ਉਹ ਕਹਿੰਦੇ ਆ ਵੀ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਰਹਿੰਦੇ ਹਾਂ ਨਾ ਹਰ ਕੁਆਟਰ ਦੀ ਜਿਹੜੀ ਆਊਟਪੁੱਟ ਕਿੰਨੀ ਆ ਜੇ ਆ ਉਹ ਔਰ ਆਪਣਾ ਸਾਰਾ ਆਉਂਦਾ ਆ ਉਹਨਾਂ ਦਾ ਇਹ ਹੁੰਦਾ ਜੀ ਹਰੇਕ ਜਿਹੜੀ ਵੱਡੀ ਕੰਪਨੀ ਆ ਜਾਂ ਛੋਟੀ ਕੰਪਨੀ ਆ ਉਹ ਕਹਿੰਦੀ ਆ ਵੀ ਜੇ ਇਹ ਪਹਿਲੇ ਤਿੰਨਾਂ ਮਹੀਨਿਆਂ ਦੇ ਸਾਲ ਦੇ ਜਿਹੜੇ ਪਹਿਲੇ ਤਿੰਨ ਪਹਿਲਾ ਕੁਆਟਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਜੇ ਅਸੀਂ ਫਰਜ਼ ਕਰ ਲਓ $1 million ਬਣਾਇਆ ਤਾਂ ਅਗਲੇ ਕੁਆਟਰ ਦੇ ਵਿੱਚ ਸਾਨੂੰ 1.25 million ਜਾਂ 1.5 million ਉਦੋਂ ਅਗਲੇ ਚ 2 million ਉਦੋਂ ਅਗਲੇ ਚ 3 million ਉਦੋਂ ਅਗਲੇ 4 million ਇਹ ਕੰਮ ਆਧਾਰਨ ਦੇ ਰਹੇ ਹਾਂ ਹਾਂਜੀ ਪਰ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਹਰ ਇੱਕ ਦੁਨੀਆਂ ਦੀ ਚੀਜ਼ ਆ ਜਿਹੜੀ ਉਹਦੀ ਇੱਕ ਲਿਮਿਟ ਹੁੰਦੀ ਆ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੀ ਹੁੰਦੀ ਅੱਛਾ ਉਸ ਤੋਂ ਅੱਗੇ ਫਿਰ ਜਿਹੜਾ ਆਪਣਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਕੀ ਆ ਜਾਂ ਤਾਂ ਤੁਸੀਂ ਇੰਪਲੋਏ ਹਟਾਓਗੇ ਕੰਮ ਤੋਂ ਹਟਾਓਗੇ ਦੂਜਿਆਂ ਤੋਂ ਕੰਮ ਵੱਧ ਲਓਗੇ ਜਾਂ ਤੁਸੀਂ ਇੰਪਲੋਈਆਂ ਨੂੰ ਹਟਾ ਕੇ ਕੋਈ ਬਹੁਤ ਫਾਸਟ ਮਸ਼ੀਨ ਲਾ ਦਿਓਗੇ ਉਹਦੇ ਨਾਲ ਪ੍ਰੋਡਕਸ਼ਨ ਵੱਧ ਹੋਣੀ ਸ਼ੁਰੂ ਹੋ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਖਾਕ ਸਾਹਿਬ ਜੀ ਜੋਬਾਂ ਇੰਨੀਆਂ ਨਿਕਲਦੀਆਂ ਵੀ ਆ ਹਰ ਸਾਲ ਫਿਰ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਜਾਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਤਰ੍ਹਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਜਿਹਦੇ ਵਿੱਚ ਉਹ ਜਿਹੜੇ ਇੱਕ ਕੰਪਨੀ ਚੋਂ ਇੰਪਲੋਈ ਆ ਜਿਹੜੇ ਜਿਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਮਸ਼ੀਨਾਂ ਲੱਗ ਗਈਆਂ ਹੁਣ ਉਹ ਨਹੀਂ ਬੰਦੇ ਚਾਹੀਦੇ ਤੇ ਉਹਨਾਂ ਨੂੰ ਵੀ ਹੋਰ ਪਾਸੇ ਕਿਤੇ ਨਾ ਕਿਤੇ ਨੌਕਰੀਆਂ ਜਿਹੜੀਆਂ ਦੇਣੀਆਂ ਪੈਂਦੀਆਂ ਸੋ ਇਹ ਜਿਹੜਾ ਕਾਰਨ ਆ ਇਸ ਤਰ੍ਹਾਂ ਦਾ ਇਹ ਜਿਹੜਾ ਉਹ ਸਮਝਣਾ ਬੜਾ ਮੁਸ਼ਕਿਲ ਹੈਗਾ ਤੇ ਚਲੋ ਕੋਈ ਨੀ ਆਪਾਂ ਇਹਦੇ ਵਿੱਚ ਰਹਿੰਦੇ ਹਾਂ ਤੇ ਇਹਦੇ ਨਾਲ ਹੁਣ ਕੀ ਆ ਖਾਕ ਸਾਹਿਬ ਜੀ ਇੱਕ ਇੱਥੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਮਸਲਾ ਆ ਉਹ ਇਹ ਆ ਕਿ ਇੱਕ ਨਾ ਦਵਾਈ ਆ ਉਹਦਾ ਨਾਂ ਹੈਗਾ ਮਾਈਫੇਪ੍ਰਿਸਟੀਨ ਦਵਾਈ ਹੈਗੀ ਆ ਇਹ ਅਬੋਰਸ਼ਨ ਪਿੱਲੇ ਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ ਜਿਹਦੇ ਨਾਲ ਔਰਤਾਂ ਦੇ ਜਿਹੜੇ ਗਰਭਵਤੀ ਔਰਤਾਂ ਹੋ ਜਾਂਦੀਆਂ ਉਹਨਾਂ ਨੂੰ ਬੱਚਾ ਨਹੀਂ ਚਾਹੀਦਾ ਹੁੰਦਾ ਉਹ ਫਿਰ ਇਹ ਦਵਾਈ ਵਰਤ ਲੈਂਦੀਆਂ ਤੇ ਉਹਦੇ ਨਾਲ ਅਬੋਰਸ਼ਨ ਹੋ ਜਾਂਦਾ ਹੁਣ ਇਹ ਜਿਹੜੀ ਕੰਪਨੀ ਹੈ ਖਾਕ ਸਾਹਿਬ ਜੀ ਇਹ ਇਸ ਜਿਹੜੀ ਹੈਗੀ ਆ ਪਿੱਲ ਇਹਨੂੰ ਜਿੱਦਾਂ ਆਪਣੇ ਇਹਦੇ ਲਈ ਕੀ ਆ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨੀ
0: ਜੀ
1: ਲੋੜ ਤਾਂ ਹੈਗੀ ਆ ਲੋੜ ਤਾਂ ਹੈ ਪਰ ਖਾਕ ਸਾਹਿਬ ਜੀ ਇਹਨੂੰ ਟੈਲੀ ਮੈਡੀਸਿਨ ਕਹਿਣ ਦਾ ਨਾਂ ਦਿੱਤਾ ਆ ਉਹ ਤੁਸੀਂ ਟੈਲੀਫੋਨ ਦੇ ਉੱਤੇ ਹੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਡਿਸਕਸ ਕਰਕੇ ਤੇ ਤੁਹਾਨੂੰ ਡਾਕ ਦੇ ਵਿੱਚ ਉਹ ਦਵਾਈ ਆ ਜਾਊਗੀ
0: ਉਹ ਤੁਹਾਨੂੰ ਫਾਰਮੇਸੀ ਭੇਜ ਦੇਣਗੇ ਜੀ ਉੱਥੇ ਜਾ ਕੇ ਚੱਕ ਲੋ ਇਹਦੇ ਹੁੰਦੀ ਨਾ
1: ਘਰੇ ਭੇਜ ਦਿੰਦੇ ਆ
0: ਅੱਛਾ ਘਰੇ ਭੇਜ ਦਿੰਦੇ ਠੀਕ
1: ਆ ਹਾਂਜੀ ਘਰੇ ਭੇਜ ਦਿੰਦੇ ਆ ਹੁਣ ਇਹਦੇ ਵਿੱਚ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਕਹਿ ਰਹੀ ਆ ਬਈ ਇਹ ਮਤਲਬ ਬੰਦ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸੀਗੀਆਂ ਤੇ ਇਹਦੇ ਵਿੱਚ ਹੁਣ ਕੀ ਆ ਖਾਕ ਸਾਹਿਬ ਜੀ ਤੇ ਉਹ ਜਿਹੜੇ ਲੋਅਰ ਕੋਰਟ ਆ ਨਾ ਅਦਾਲਤਾਂ ਹੁੰਦੀਆਂ ਥੱਲੇ ਵਾਲੀਆਂ ਉਹਨਾਂ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਇਹ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਨਹੀਂ ਹੋਣੀ ਚਾਹੀਦੀ ਤੇ ਕਈਆਂ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਪਿੱਛੇ ਜਿਹੇ ਕਈ ਕਾਨੂੰਨ ਕਾਨੂੰਨ ਬਦਲੇ ਆ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਅਬੋਰਸ਼ਨ ਨੂੰ ਇਲੀਗਲ ਕਰ ਦਿੱਤਾ
0: ਬਿਲਕੁਲ
1: ਉੱਥੇ ਤੁਸੀਂ ਕਰ ਨਹੀਂ ਸਕਦੇ ਸੋ ਉਹਨਾਂ ਸੂਬਿਆਂ ਦੇ ਵਿੱਚ ਵੀ ਫੇਰ ਉਹ ਆ ਜਿਹੜੀ ਬਾਹਰੋਂ ਕਿਤੇ ਨਾ ਕਿਤੇ ਡਾਕਟਰ ਨਾਲ ਗੱਲਬਾਤ ਕਰਕੇ ਉਹ ਮੇਲ ਦੇ ਵਿੱਚ ਦਵਾਈ ਆ ਜਾਂਦੀ ਆ ਤੇ ਉਹ ਵਰਤ ਲਈ ਜਾਂਦੀ ਆ ਸੋ ਗਵਰਨਮੈਂਟ ਆ ਜਿਹੜੀਆਂ ਕੁਛ ਲੋਕ ਆ ਇੱਥੋਂ ਦੇ ਉਹ ਇਹਨੂੰ ਬੰਦ ਕਰਨਾ ਚਾਹੁੰਦੇ ਸੀਗੇ ਤੇ ਜਿਹੜਾ ਮੁਕੱਦਮਾ ਆ ਇਹ ਉਹਦੇ ਵਿੱਚ ਅਦਾਲਤ ਦੇ ਵਿੱਚ ਗਿਆ ਸੀਗਾ ਤੇ ਇਹ ਜਿਹੜੀਆਂ ਛੋਟੀਆਂ ਅਦਾਲਤਾਂ ਉਹਨਾਂ ਨੇ ਫਿਰ ਇਹਦੇ ਖਿਲਾਫ ਦੇ ਵਿੱਚ ਜਿਹੜਾ ਫੈਸਲਾ ਆਪਣਾ ਸੁਣਾ ਦਿੱਤਾ ਸੀਗਾ ਕਿ ਹਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਜਿਹੜੀ ਦਵਾਈ ਆ ਟੈਲੀਫੋਨ ਡਾਕਟਰ ਨੂੰ ਕਰਕੇ ਉਤੋਂ ਲਿਖਵਾ ਕੇ ਦਾਤ ਰਾਹੀਂ ਨਹੀਂ ਮੰਗਾ ਸਕਦੇ। ਸੋ ਇਹਦੇ ਵਿੱਚ ਹੁੰਦਾ ਕੀ ਆ ਖਾਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਉਹ ਮਿਸਯੂਜ਼ ਵੀ ਹੁੰਦੀ ਆ ਨਾ, ਜਿਹੜੀ ਉਹਦੀ ਦੁਰਵਰਤੋਂ ਜਿਹਨੂੰ ਆਪਾਂ ਕਹਿੰਦੇ ਉਹ ਵੀ ਹੋ ਜਾਂਦੀ ਆ। ਹਾਂਜੀ, ਤੇ ਉਹਨਾਂ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਲਾਇਆ ਹੋਣਾ, ਪਰ ਇਹ ਜਿਹੜੀ ਕੰਪਨੀ ਆ ਇਹਨੇ ਖਾਕ ਸਾਹਿਬ ਜੀ ਹੁਣ ਫਿਰ ਸੁਪਰੀਮ ਕੋਰਟ ਦੇ ਵਿੱਚ ਕਰ ਦਿੱਤਾ ਜਿਹੜਾ ਉਹ ਆਪਣਾ ਮੁਕਦਮਾ, ਤੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ ਭਈ ਇਹ ਹਾਲ ਦੀ ਘੜੀ ਇਹਨੂੰ ਇੱਥੇ ਹੀ ਰੋਕਿਆ ਜਾਵੇ, ਜਿਸ ਤਰ੍ਹਾਂ ਇਹ ਪਹਿਲਾਂ ਕਾਨੂੰਨ ਹੈਗਾ ਸੀ ਉਸੇ ਤਰ੍ਹਾਂ ਬਰਕਰਾਰ ਰਹੇ, ਤੇ ਕੇਸ ਆ ਜਿਹੜਾ ਅਸੀਂ ਉਹ ਲਾ ਦਿੱਤਾ, ਤੇ ਜਦੋਂ ਤੀਕਰ ਇਸ ਕੇਸ ਦਾ ਫੈਸਲਾ, ਇਸ ਮੁਕਦਮੇ ਦਾ ਫੈਸਲਾ ਨਹੀਂ ਹੁੰਦਾ, ਉਦੋਂ ਤੀਕਰ ਇਹ ਕਾਨੂੰਨ ਆ ਜਿਹੜਾ ਪਹਿਲਾਂ ਵਾਲਾ ਆ ਉਹੀ ਬਰਕਰਾਰ ਰੱਖਿਆ ਜਾਵੇ। ਤੇ ਇਹ ਜਿਹੜੀ ਕੰਪਨੀ ਆ ਦਵਾਈ ਆ ਇਹ ਖਾਕਸਾ ਵੀ ਇਹਨੂੰ ਬਣਾਉਂਦੀ ਹੈਗੀ, ਇਹ ਕੰਪਨੀ ਉਹਦਾ ਨਾਂ ਹੈਗਾ ਡੈਂਕੋ, ਤੇ ਇਹਨੇ ਐਮਰਜੈਂਸੀ ਅਪੀਲ ਸੁਪਰੀਮ ਕੋਰਟ ਦੇ ਵਿਚ ਕੀਤੀ ਆ, ਤੇ ਜਿਹਨੂੰ ਉਹਨਾਂ ਨੇ ਸਵੀਕਾਰ ਕਰ ਲਿਆ, ਹੁਣ ਤਾਂ ਮੁਕਦਮਾ ਚੱਲੂਗਾ, ਦੋਨਾਂ ਪਾਸਿਆਂ ਤੋਂ ਪੈਸੇ ਜਿਹੜੇ ਵਕੀਲ ਵੀ ਕਹਾਂਗੇ, ਤੇ ਉਹ ਸਾਰਾ ਕੁਝ ਹੋਊਗਾ, ਤੇ ਫਿਰ ਅਖੀਰ ਫੈਸਲਾ ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕੀਤਾ ਜਾਊਗਾ, ਉਦੋਂ ਤੀਕਰ ਆ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਬਰਕਰਾਰ ਰੱਖਿਆ ਜਾਊਗਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਸਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦੇਖੇ ਹੋਣੇ ਆ ਇੱਧਰ ਤੁਹਾਡੇ ਏਰੀਆ ਚ ਵੀ ਆਉਂਦੇ ਹੋਣੇ ਆ, ਸਪਿਰਿਟ ਏਅਰਲਾਈਨ ਇੱਕ ਹੈਗੀ, ਉਹਦੇ ਪੀਏ ਜਾਂ ਜਹਾਜ਼ ਹੁੰਦੇ ਉੱਤੇ ਲਿਖਿਆ ਹੁੰਦਾ ਸਪਿਰਿਟ,
0: ਜੀ 30-35 ਸਾਲ ਤੋਂ ਚੱਲ ਰਹੀ ਆ, ਬਿਲਕੁਲ
1: 1960 ਤੋਂ ਅਸਲ ਦੇ ਵਿੱਚ ਸ਼ੁਰੂ ਹੋਈ ਆ। ਤੇ ਇਹ ਜਿਹੜੀ ਏਅਰਲਾਈਨ ਆ ਇਹ ਖੱਕ ਸਾਹਿਬ ਜੀ ਟਿਕਟਾਂ ਬਹੁਤ ਸਸਤੀਆਂ, ਮਤਲਬ ਇਹ ਵੇਚਦੇ ਸੀਗੇ ਦੂਸਰੀਆਂ ਦੇ ਉਹ ਗਾਹ ਖਿੱਚਣ ਵਾਸਤੇ, ਸਸਤੀ ਬਹੁਤ ਟਿਕਟ ਇਹਨਾਂ ਦੀ ਹੁੰਦੀ ਸੀਗੀ। ਤੇ ਫੇਰ ਇਹਨਾਂ ਦੇ ਜਿਹੜੇ ਇੱਕ ਜਹਾਜ਼ ਦੇ ਉਹ ਖੰਭ ਆ ਜਿਹੜਾ ਉਹਦਾ ਸਿਰਾ ਨੀ ਹੁੰਦਾ, ਉੱਤੇ ਲਿਖਿਆ ਹੁੰਦਾ ਹਾਊਡੀ, ਮਤਲਬ ਕੀ ਹਾਲ ਚਾਲ ਆ। ਤੇ ਬੜੇ ਬ੍ਰਾਈਟ ਉਹ ਪੀਲੇ ਰੰਗ ਦੇ ਇਹਨਾਂ ਦੇ ਜਹਾਜ਼ ਆ, ਤੇ ਫੇਰ ਇਹ ਕੰਪੀਟੀਸ਼ਨ ਉਹਨਾਂ ਦਾ ਜਿੱਤਣ ਵਾਸਤੇ ਹੌਲੀ ਹੌਲੀ ਜਿਹੜੀ ਸੀਗੀ ਦੂਸਰੀਆਂ ਏਅਰਲਾਈਨਾਂ ਤੋਂ, ਹੁਣ ਬਿਜਨਸ ਦਾ ਖਾਕ ਸਾਹਿਬ ਜੀ ਗਾਹ ਤਾਂ ਉਹਨੇ ਕੇ ਹੋਣੇ ਆ, ਤੇ ਉਹਨਾਂ ਨੂੰ ਖਿੱਚਣਾ ਚਾਹੇ ਵੱਡੀ ਏਅਰਲਾਈਨ ਦੇ ਖੇਤਰ ਵਿੱਚ, ਚਾਹੇ ਛੋਟੀਆਂ ਜਿਹੜੀਆਂ ਉਹ ਟੈਕਸ ਸਾਥੀਆਂ ਕਰਕੇ ਖਿੱਚ ਲੈਣ, ਜਿਹੜੀ ਲੜਾਈ ਤਾਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਤੇ ਹੁਣ ਕੀ ਆ ਕਿ ਇਹ ਜਿਹੜੀ ਏਅਰਲਾਈਨ ਆ, ਹੁਣ ਤੇਲ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਹੋ ਗਿਆ,
0: ਬਿਲਕੁਲ,
1: ਤੇ ਹੋਰ ਹਰ ਇੱਕ
0: ਲੋੜੀਂਦੀ ਚੀਜ਼ ਮਹਿੰਗਾ ਨਹੀਂ ਹੋਇਆ, ਲੋਕ ਵੀ ਜਿਹੜੇ ਨਾ ਉਹ ਹਟ ਗਏ ਆ, ਘਟ ਗਏ ਆ, ਬਹੁਤ ਜ਼ਿਆਦਾ ਫਰਕ ਪਿਆ ਇਹਦੇ ਵਿੱਚ। ਮੈਂ ਅੱਜ ਵੀ ਇੱਕ ਮੈਸੇਜ, ਦੋ ਤਿੰਨ ਮੈਸੇਜ ਮੈਨੂੰ ਆ ਰਿਹਾ ਸੀ ਕਿ ਨਿਊਯਾਰਕ ਤੋਂ ਫਲੋਰੀਡਾ ਦੀ $39 ਦੀ ਟਿਕਟ, ਇੱਥੇ ਮਿਲ ਜਾਂਦੀ ਆ ਕਈ ਵਾਰੀ ਤੁਹਾਨੂੰ, ਜਦੋਂ ਖਾਲੀ ਜਹਾਜ਼ ਜਾਂਦੇ ਨਾ ਉਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ, ਤੇ ਉਹ ਕਹਿੰਦੇ ਚਲੋ ਕੁਛ ਨਾ ਕੁਛ ਤੇ ਦੇ ਕੇ ਜਾਏਗਾ, ਕੋਈ 10-20 ਰੁਪਏ ਅੰਦਰ ਵੀ, ਕਿਉਂਕਿ ਉਹਦੇ ਵਿੱਚ ਲਗਜ ਦੇ ਪੈਸੇ ਵੱਖਰੇ ਲੈਂਦੇ ਆ,
1: ਫਿਰ
0: ਤੁਸੀਂ ਪਾਣੀ ਦੀ ਬੋਤਲ ਲੈਣੀ, ਕੁਛ ਛੋਟਾ ਮੋਟਾ ਸਮਾਨ ਲੈਣਾ, ਉਹਦੇ ਵੱਖਰੇ ਪੈਸੇ,
1: $100
0: ਜਿਹੜੇ $100 ਦੇ ਲਾਗੇ ਲੈ ਹੀ ਜਾਂਦੇ ਆ ਉਹ।
1: ਹਾਂਜੀ, ਉਹ $100 ਹੁਣ ਜੇ 10 ਬੰਦੇ ਚੜ ਗਏ ਉਹਨਾਂ ਦਾ $1000 ਬਣ ਗਿਆ, ਘੱਟੋ ਘੱਟ ਤੇਲ ਤੂਲ ਦਾ ਮਾੜਾ ਮੋਟਾ ਨਿਕਲ ਹੀ ਆਉਂਦਾ ਨਾ।
0: ਬਿਲਕੁਲ ਬਿਲਕੁਲ,
1: ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੁਣ ਮਹਿੰਗਾਈ ਹੋ ਗਈ ਬਹੁਤ, ਤੇ ਲੋਕ ਆ ਜਿਹੜੇ ਉਹ ਜਿਹੜਾ ਤੁਸੀਂ ਗੱਲ ਕਰਕੇ ਹੀ ਚਲੇ ਗਏ ਆ ਕਿ ਉਹ ਮਹਿੰਗਾਈ ਹੋਣ ਕਾਰਨ ਜਿਹੜੀ ਆਵਾਜਾਈ ਬਹੁਤ ਘੱਟ ਗਈ ਆ। ਮੈਂ ਇੱਥੇ ਪਿੱਛੇ ਜੇ ਸਨ ਫਰਾਂਸਿਸਕੋ ਏਅਰਪੋਰਟ ਤੇ ਗਿਆ ਸੀਗਾ ਖਾਕ ਸਾਹਿਬ ਜੀ, ਉੱਥੇ ਗਲੀ ਤੇ ਮਾੜੀ ਮਰਦੀ ਹੁੰਦੀ ਆ, ਇੰਨੇ ਉੱਥੇ ਜਿਹੜੇ ਪੈਸੇਂਜਰ ਆ ਭਰਿਆ ਹੁੰਦਾ ਹਰ ਜਦੋਂ ਮਰਜ਼ੀ ਚਲੇ ਜਾਓ, ਪਰ ਇਸ ਵਾਰੀ ਮੈਂ ਗਿਆ ਖਾਕ ਸਾਹਿਬ ਜੀ, ਸਿਰਫ ਦੋ ਏਅਰਲਾਈਨਾਂ, ਇੱਕ ਜਿਹੜੀ ਸੀਗੀ ਇੰਡੀਆ ਏਅਰ ਇੰਡੀਆ ਦੀ, ਤੇ ਇੱਕ ਮੇਰਾ ਖਿਆਲ ਸੀਗੀ ਉਹ ਸ਼ਾਇਦ ਕਟਰ ਦੀ ਏਅਰਲਾਈਨ, ਸ਼ਾਇਦ ਮੈਂ ਉਹਦਾ ਨਾਮ ਭੁੱਲ ਗਿਆ ਕਿਹੜੀ ਸੀ, ਮੇਰਾ ਖਿਆਲ ਸ਼ਾਇਦ ਕਟਰ ਦੀ ਸੀ। ਦੋਹਾਂ ਜਿਹੜੀਆਂ ਇਹ ਏਅਰਲਾਈਨਾਂ ਦੇ ਜਿਹੜੇ ਉੱਥੇ ਉਹ ਬਣੇ ਹੋਏ ਆ ਕਾਊਂਟਰ ਵਗੈਰਾ, ਇਹੀ ਦੋ ਸੀ, ਹੋਰ ਕਿਸੇ ਦੇ ਉੱਤੇ ਕੋਈ ਲਾਈਨ ਨਹੀਂ ਸੀ, ਕੋਈ ਬੰਦਾ ਨਹੀਂ ਸੀ, ਨਾ ਹੀ ਉੱਥੇ ਉਹ ਕਲਰਕ ਬੈਠੇ ਸੀਗੇ ਜਿਹੜੀ ਤੁਹਾਡੀਆਂ ਚੈੱਕ ਵਗੈਰਾ ਸਮਾਨ ਸਮੂਨ ਕਰਦੇ ਆ, ਖਾਲੀ ਪਿਆ ਸੀ ਏਅਰਪੋਰਟ ਵਾਲਾ। ਸੋ ਇਹ ਸਾਰਾ ਕਾਰਨ ਆ ਜਿਹੜਾ ਖਾਕ ਸਾਹਿਬ ਜੀ, ਇਹ ਕੱਲੀ ਇਸ ਏਅਰਲਾਈਨ ਦਾ ਨਹੀਂ, ਸਾਰੀਆਂ ਏਅਰਲਾਈਨਾਂ ਜਿਹੜੀਆਂ ਉਹਨਾਂ ਦਾ ਧੂੰਆਂ ਨਿਕਲਿਆ ਪਿਆ, ਕਿਉਂਕਿ ਮਹਿੰਗਾਈ ਬਹੁਤ ਵੱਧ ਗਈ, ਲੋਕ ਜਾਣੋ ਹਟ ਗਏ ਬਾਹਰ ਅੰਦਰ, ਤੇ ਇਹਦੇ ਕਾਰਨ ਇਹ ਸਾਰਾ ਕੁਛ ਖਾਕ ਸਾਹਿਬ ਜੀ ਹੋਇਆ। ਤੇ ਇਹ ਜਿਹੜੀ ਏਅਰਲਾਈਨ ਹੁਣ ਹੈਗੀ ਆ, ਇਹਨੇ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਇਹ ਬੈਂਕਰਪਸੀ ਕਰਨੇ ਨੂੰ ਫਿਰਦੀ ਸੀਗੀ, ਕੋਈ ਸਾਤੋਂ ਇਹ ਸਾਹਮਣੇ ਹੁੰਦਾ, ਤੇ ਫੇਰ ਇਹਨਾਂ ਨੇ ਗੱਲਾਂ ਬਾਤਾਂ ਇੱਧਰ ਉੱਧਰ, ਤੁਹਾਨੂੰ ਪਤਾ ਵੀ ਬੰਦਾ ਉਹ ਕਹਿੰਦੇ ਹੁੰਦੇ ਆ ਜਦੋਂ ਮਰਦਾ ਕੀ ਨਹੀਂ ਕਰਦਾ, ਤੇ ਇਹਨਾਂ ਨੇ ਫਿਰ ਇੱਧਰ ਉੱਧਰ ਗੱਲਾਂ ਬਾਤਾਂ ਕੀਤੀਆਂ, ਤੇ ਅਖੀਰ ਇਹਨਾਂ ਦੀ ਪਹੁੰਚ ਆ ਜਿਹੜੀ ਉਹ ਕਾਮਰਸ ਸੈਕਰਟਰੀ ਜਿਹੜੇ ਹਾਵਰਡ ਲੁੱਟ ਨੇ ਕਿਹਾ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ। ਤੇ ਇਹਨਾਂ ਦੋਨਾਂ ਨੇ, ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਿਊਟਿਵ ਆਫਿਸਰ ਸੀਗਾ, ਸੀਈਓ ਜਿਹਨੂੰ ਕਹਿ ਦਿੰਦੇ ਆ, ਡੇਵ ਡੇਵਿਸ ਉਹਦਾ ਨਾਂ ਆ, ਉਹ ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਹਨਾਂ ਦੋਨਾਂ ਦੇ ਵਿਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਹਨਾਂ ਨੇ ਖੱਕ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆਹ ਕਰਦੇ ਆ ਜੋ ਕਰਦੇ ਆ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ ਤੇ ਇਹਨਾਂ ਨੇ ਕੱਲ ਦੀ ਖ਼ਬਰ ਦੇ ਵਿਚ ਇਹ ਸੀਗਾ ਕਿ ਅਸੀਂ ਆਹ ਕਰਨ ਲੱਗੇ ਆ ਤੇ ਸਾਰਾ ਕੁਛ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿਚ ਇਹ ਸੀਗੇ ਤੇ ਫੇਰ ਖੱਕ ਸਾਹਿਬ ਜੀ ਇਹਨਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਕਹਾਂ ਤੇ ਉਹ ਤੋਂ ਅੱਗੇ ਫੇਰ ਖੱਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ ਤੇ ਟਰੰਪ ਸਾਹਿਬ ਨੇ ਫੇਰ ਖੱਕ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਜਾਣਗੀਆਂ ਤੇਲ ਘੱਟ ਵਿਕੂਗਾ ਉਹਨੇ ਸਾਰੀ ਕੈਲਕੂਲੇਸ਼ਨ ਹੈ ਜਿਹੜੀ ਉਸ ਹਿਸਾਬ ਨਾਲ ਲਾ ਕੇ ਤੇ ਉਹਨੇ ਮਨ ਦੇ ਵਿਚ ਇਹ ਗੱਲ ਆ ਗਈ ਵੀ ਇਹਦੇ ਨਾਲ ਜਿਹੜਾ ਪਹਿਲਾਂ ਹੀ ਜਿਹੜੇ ਹਾਲਾਤ ਖਰਾਬ ਆ ਉਹ ਬਹੁਤ ਵਿਗੜ ਜਾਣਗੇ ਇਥੋਂ ਦੀ ਇਕੋਨਮੀ ਦੇ ਤੇ ਇਹਦੇ ਕਰਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕੰਪਨੀ ਆ ਇਹ ਇੱਕ ਟਰਕਿੰਗ ਕੰਪਨੀ ਹੁੰਦੀ ਸੀ ਮਿਸ਼ੀਗਨ ਦੇ ਵਿਚ ਉਹਦੇ ਰਾਹੀਂ 1960 ਦੇ ਵਿਚ ਇਹ ਜਿਹੜੀ ਖੋਲੀ ਗਈ ਸੀ ਕੰਪਨੀ ਇਹ ਸਪਿਰਿਟ ਏਅਰਲਾਈਨ ਆ ਜਿਹੜੀ ਤੇ ਫੇਰ 2019 ਤੋਂ ਹੀ ਇਹਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਆ ਰਹੀ ਸੀ ਕਦੇ ਉਹ ਫਲਾਈਟ ਕੈਂਸਲ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਇੱਦਾਂ ਦਾ ਕੁਛ ਚੱਲ ਰਿਹਾ ਸੀ ਤੇ ਇਹਦੇ ਨਾਲ ਫੇਰ ਜਿਹੜੀ ਸੀ ਆਹ ਇਰਾਨ ਦੀ ਲੜਾਈ ਲੱਗ ਗਈ ਤੇ ਫੇਰ ਤੁਹਾਨੂੰ ਪਤਾ ਹਰ ਚੀਜ਼ ਨੂੰ ਅੱਗ ਲੱਗ ਗਈ ਕੀਮਤ ਨੂੰ ਤੇ ਉਹਦੇ ਨਾਲ ਫੇਰ ਇਹ ਜਿਹੜਾ $10 to $15 million ਖੱਕ ਸਾਹਿਬ ਜੀ ਜਿਹੜਾ ਸੀਗਾ ਉਹ ਹਰ ਹਫ਼ਤੇ ਦਾ ਇਹਦਾ ਖਰਚਾ ਜਿਹੜਾ ਸੀ ਉਹ ਵੱਧ ਗਿਆ ਸੀ
0: ਪਾਇਲਟ ਆ ਏਅਰਪੋਰਟ ਦੀ ਫੀਸ ਆ ਸਫਾਈ ਦਾ ਕੰਮ ਆ ਤੇਲ ਆ ਹਰ ਚੀਜ਼ ਜਦੋਂ ਤੁਹਾਡਾ ਕੰਮ ਨਹੀਂ ਚੱਲਦਾ ਤੇ ਫਿਰ ਕੰਪਨੀਆਂ ਕਿੰਨਾ ਕੁ ਚਿਰ ਵੇਟ ਕਰ ਲੈਣ ਉਹ ਕਹਿੰਦੀਆਂ ਵੀ ਹੁਣ ਬੰਦ ਹੀ ਕਰੋ ਉਹਨਾਂ ਦੇ ਜਹਾਜ਼ ਵੀ ਛੋਟੇ ਹੀ ਆ ਸਾਰੇ ਵੱਡੇ ਜਹਾਜ਼ ਉਹਨਾਂ ਕੋਲ ਨਹੀਂ
1: ਹਾਂਜੀ ਛੋਟੇ ਜਹਾਜ਼
0: ਅਮਰੀਕਾ ਜੀ ਚੱਲਦੇ ਆ ਉਹ
1: ਹਾਂਜੀ
0: ਹਾਂ ਬਿਲਕੁਲ ਜੀ
1: ਤੇ ਇਹਦੇ ਨਾਲ ਫੇਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ $500 million ਜਿਹੜੇ ਹੁੰਦੇ ਆ ਉਹਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ ਵੀ ਤੁਸੀਂ ਆਹ ਲਓ ਇਹਦੇ ਨਾਲ ਚਲਾਓ ਇਹਨੂੰ ਤੇ ਪਰ ਤੁਸੀਂ ਤੁਹਾਡੇ ਤੇ ਸ਼ਰਤ ਇਹ ਆ ਕਿ ਤੁਸੀਂ ਇਹਦਾ 90% ਜਿਹੜਾ ਹਿੱਸਾ ਆ ਉਹ ਗੌਰਮੈਂਟ ਦੇ ਹਵਾਲੇ ਕਰੋ
0: ਠੀਕ ਹੈ ਇੱਥੇ ਕੱਢਿਆ ਕੋਈ
1: ਹਾਂਜੀ ਹਾਂਜੀ ਤੇ ਉਹਦੇ ਨਾਲ ਹੁਣ ਖੱਕ ਸਾਹਿਬ ਜੀ ਇਹ ਜਿਹੜੀ ਆ ਏਅਰਲਾਈਨ ਚੱਲਦੀ ਰਹੂਗੀ ਤੇ ਅੱਗੇ ਜਾ ਕੇ ਦੇਖੋ ਹੁਣ ਜੇ ਤਾਂ ਉਹਨਾਂ ਨੇ ਉਹ ਇੱਕ ਕਿਸਮ ਦਾ ਖੱਕ ਸਾਹਿਬ ਜੀ ਕਰਜ਼ਾ ਦਿੱਤਾ ਇੱਕ ਕਿਸਮ ਦਾ ਉਹ
0: ਜਦੋਂ ਬੈਂਕਰਪਸੀ ਕਰਨਗੇ ਚੀਮਾ ਸਾਹਿਬ ਫੇਰ ਕਰਜ਼ਾ ਡੁੱਬ ਜੂਗਾ ਗੌਰਮੈਂਟ ਨੇ
1: ਬਿਲਕੁਲ ਬਿਲਕੁਲ ਹਾਂਜੀ ਤੇ ਉਦੋਂ ਤੇ ਕਰਿਆ ਜਿਹੜਾ ਜਦੋਂ ਤੇ ਕਰਜ਼ਾ ਨਹੀਂ ਮੋੜਦੇ 90% ਆ ਜਿਹੜਾ ਉਹਨਾਂ ਦਾ ਹਿੱਸਾ ਵਿਚ ਰਹੂਗਾ ਜੇ ਉਹ ਕਰਜ਼ਾ ਮੋੜ ਦੇਣਗੇ ਤਾਂ ਫੇਰ ਉਹ ਜਿਹੜੀ ਆ ਉਹਨਾਂ ਦੀ ਮੁੜ ਕੇ ਫੇਰ ਹੋ ਜਾਊਗੀ ਜੇ ਕਰਜ਼ਾ ਨਾ ਮੋੜੀਏ ਤਾਂ ਫੇਰ ਤਾਂ ਗੌਰਮੈਂਟ ਦੀ ਤਾਂ ਹੋ ਹੀ ਜਾਣੀ ਆ
0: ਬਿਲਕੁਲ
1: ਤੇ ਜਾਂ ਫੇਰ ਟਰੰਪ ਨੇ ਜਾਨੂੰ ਇਧਰੋਂ ਪ੍ਰੈਜੀਡੈਂਸੀ ਵੀ ਹੋ ਜਾਣੀ ਆ ਤੇ ਫੇਰ ਇਹਨੇ ਆਪ ਸਾਹਮਣੇ ਸਾਂਭ ਲੈਣੀ ਆ
0: ਚਲੋ ਕਹਾਣੀਆਂ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਜਦੋਂ ਤੱਕ ਟਰੰਪ ਸਾਹਿਬ ਹੈਗੇ ਨਾ ਇਕੋਨਮੀ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਏਗੀ
1: ਕਿਉਂਕਿ
0: ਪੁਆੜੇ ਬਹੁਤ ਜ਼ਿਆਦਾ ਆ ਲੰਮੇ ਪੁਆੜੇ ਹੈਗੇ ਨੇ ਇੱਕ ਤੇਲ ਜਿਹੜਾ ਦੇਖੋ ਨਾ ਚੀਮਾ ਸਾਹਿਬ ਗੈਸ ਦਾ ਪ੍ਰਾਈਸ ਕਿਸੇ ਦੁਨੀਆਂ ਦੇ ਉੱਪਰ ਚੱਲ ਜਾਓ ਤੁਹਾਡੇ ਮੈਨੂੰ ਲੱਗਦਾ ਹੁਣ 7 ਤੱਕ ਪਹੁੰਚ ਗਿਆ ਹੋਣਾ
1: ਬਿਲਕੁਲ ਇਹ ਡੀਜ਼ਲ ਆ ਜਿਹੜਾ ਉਹ 7 ਤੋਂ ਵੀ ਉੱਪਰ ਚਲੇ ਗਿਆ ਜਿਹੜੀ ਦੂਜੀ ਰੈਗੂਲਰ ਗੈਸ ਆ ਉਹ ਵੀ ਜਿਹੜੀ ਅਨਲੈਡ ਆ ਨਾ ਉਹ ਰੈਗੂਲਰ ਅਨਲੈਡ ਆ ਉਹ $6 ਤੀਕਰ ਹੈਗੀ ਆ ਤੇ ਬਾਕੀ ਦੀਆਂ ਜਿਹੜੀਆਂ ਉਹ 6 ਤੋਂ ਉੱਤੇ ਆ
0: ਤੇ ਸਾਡੇ ਵੀ 4 ਤੋਂ ਟੱਪ ਗਿਆ ਜੀ 4.19, 4.27, 4 ਇੱਥੇ ਤੱਕ ਹੀ ਹੈਗਾ ਜੀ 4 ਦੇ ਲਾਗੇ ਛੱਗ ਗਿਆ
1: ਤੁਹਾਨੂੰ ਇੰਨਾ ਸਸਤਾ ਕਾਤੇ ਮਿਲਦਾ
0: ਨਹੀਂ ਅਸੀਂ ਬਾਲਦੇ ਘੱਟ ਆ ਇੱਥੇ ਦੀ ਨਹੀਂ ਪਹਿਲਾਂ ਤਾਂ ਚੀਮਾ ਸਾਹਿਬ ਸਾਡੇ ਇੱਥੇ ਨਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ ਸਭ ਤੋਂ ਸਸਤਾ ਤੇਲ ਨਿਊ ਜਰਸੀ ਚ ਹੁੰਦਾ ਸੀ ਤੇ ਨਿਊਯਾਰਕ ਦੇ ਇੱਥੇ ਹੈਗਾ ਜੀ ਤੇਲ ਇੱਥੇ ਹੁੰਦਾ ਵਾ ਨਿਊ ਜਰਸੀ ਦੇ ਵਿਚ ਹੈਗੇ ਪਲਾਂਟ ਲੱਗੇ ਵੱਡੇ ਰੇਲਾਂ ਦੇ ਰਾਹੀਂ ਉਹ ਆਉਂਦੀ ਆ ਗੈਸ ਟੈਂਕਰ ਆਉਂਦੇ ਆ ਉਹਦੇ ਤੇ ਇੱਥੇ ਹੁੰਦੀ ਆ ਸਾਡੇ ਏਰੀਆ ਚ ਹੈਗਾ ਵਾ ਬਹੁਤ ਵੱਡੇ
1: ਰਿਫਾਈਨਰੀ
0: ਹੈਗੀ ਆ ਤੇ ਉਦੋਂ ਸਾਡਾ ਇੱਥੇ ਟੈਕਸ ਜਿਹੜਾ ਸੀ ਨਿਊਯਾਰਕ ਨਾਲੋਂ 15-20 ਸੈਂਟ ਦਾ ਸਾਡਾ ਡਿਫਰੈਂਟ ਹੁੰਦਾ ਸਸਤਾ ਸੀ ਫਿਰ ਗਵਰਨਰ ਜਦੋਂ ਦੂਜਾ ਆਇਆ ਉਹਨੇ ਕਿਹਾ ਯਾਰ ਇਹਨਾਂ ਨੂੰ ਬਰਾਬਰ ਕਰੋ ਲੋਕੀ ਨਿਊਯਾਰਕ ਤੋਂ ਭੱਜੇ ਆਉਂਦੇ ਆ ਇੱਥੇ ਤੇਲ ਪਵਾ ਕੇ ਤੇ ਗਾਂਹ ਜਾਂਦੇ ਆ ਸਾਨੂੰ ਏਡਾ ਕੋਈ ਫਾਇਦਾ ਨੀ ਗਾ ਉਹ ਫਿਰ ਉਹਨਾਂ ਨੇ ਤਕਰੀਬਨ ਹੁਣ ਨਿਊਯਾਰਕ ਦਾ ਤੇ ਕੋਈ 2-4 ਸੈਂਟ ਦਾ ਫਰਕ ਆ ਉਹ ਤੋਂ ਨਿਊਯਾਰਕ ਤੋਂ ਸਸਤਾ ਵਾ ਫਿਰ ਵੀ ਨਿਊਜਰਸੀ ਦੇ ਵਿੱਚ ਤੇਲ ਦਾ ਹਮੇਸ਼ਾ ਹੀ ਸਸਤਾ ਰਿਹਾ
1: ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਇਹ ਸਾਡੇ ਇੱਥੇ ਕੈਲੀਫੋਰਨੀਆ ਸੂਬਾ ਆ ਜਿਹੜੀ ਇਹਦੇ ਦੱਖਣੀ ਉਹ ਜਿੱਥੇ ਲੋਸ ਏਂਜਲਸ ਦਾ ਏਰੀਆ ਕੱਖ ਸਾਹਿਬ ਜੀ ਉਹਨੂੰ ਦੱਖਣੀ ਕੈਲੀਫੋਰਨੀਆ ਚ ਕਹਿੰਦੇ ਆ ਤੇ ਅਸੀਂ ਇੱਥੇ ਫ੍ਰੈਜਨੋ ਆ ਜਿਹੜਾ ਇਹਨੂੰ ਸੈਂਟਰਲ ਕੈਲੀਫੋਰਨੀਆ ਦਾ ਜਿਹੜੇ ਵਿਚਾਲਾ ਕਹਿੰਦੇ ਆ ਉਹ ਮੰਨਦੇ ਆ ਤੇ ਉਧਰ ਕੱਖ ਸਾਹਿਬ ਜੀ ਪਿੱਛੇ 16 ਅਪ੍ਰੈਲ ਦਿਨ ਜਿਹੜਾ ਲੰਘ ਕੇ ਗਿਆ ਉਸ ਦਿਨ ਕੱਖ ਸਾਹਿਬ ਜੀ ਇੱਕ ਔਰਤ ਸੀਗੀ ਉਹਦਾ ਨਾਂ ਸੀਗਾ ਟੋਮੀ ਜੋ ਮੇਜੇਰ ਉਹਦਾ ਨਾਂ ਸੀਗਾ ਤੇ ਉਹਦਾ ਕੱਖ ਸਾਹਿਬ ਜੀ 14 ਸਾਲਾਂ ਦਾ ਇੱਕ ਲੜਕਾ ਸੀਗਾ ਤੇ ਉਹਦੇ ਕੋਲ ਕੱਖ ਸਾਹਿਬ ਜੀ ਆਹ ਜਿਹੜੇ ਈ ਬਾਈਕ ਚੱਲੇ ਹੋਏ ਆ ਨਾ ਇਲੈਕਟ੍ਰਿਕ ਬਾਈਕ ਜਿਹਨਾਂ ਨੂੰ ਕਹਿ ਦਿੰਦੇ ਇਹ ਉਹਦੇ ਕੋਲ ਸੀਗਾ ਤੇ ਉਹ ਹੁਣ ਕੱਖ ਸਾਹਿਬ ਜੀ ਉਹਨੇ ਲੈ ਤਾਂ ਦਿੱਤਾ ਤੇ ਪਰ ਉਹ ਚਲਾਉਂਦਾ ਫਿਰਦਾ ਸੀਗਾ ਉੱਥੇ ਤੇ ਉਹਨੂੰ ਖੜਿਆ ਇੱਕ ਦੋ ਵਾਰੀ ਕਹਿੰਦੇ ਵੀ ਵਾਰਨਿੰਗ ਵੀ ਦਿੱਤੀ ਸੀ ਉਹ ਪੁਲਿਸ ਮਹਿਕਮੇ ਨੇ ਭਈ ਇਹ ਇਲੀਗਲ ਆ ਇਹ ਤੂੰ ਇਹਨੂੰ ਚਲਾਉਣ ਨਾ ਦੇ ਹੁਣ ਕੱਖ ਸਾਹਿਬ ਜੀ ਤੁਹਾਨੂੰ ਪਤਾ ਭਈ ਬੱਚੇ ਕਿੱਥੇ ਹਟਦੇ ਆ
0: ਨਹੀਂ ਹਟਦੇ ਜੀ ਨਹੀਂ ਹਟਦੇ ਬਿਲਕੁਲ
1: ਉਹ ਨਹੀਂ ਹਟਦੇ ਹੁੰਦੇ ਖਾਸ ਕਰਕੇ ਉਹ 14 ਸਾਲ ਦੇ ਬੱਚੇ
0: ਜਦੋਂ ਨਵਾਂ ਲਾਇਸੈਂਸ ਮਿਲਦਾ ਉਹਨਾਂ ਨੂੰ ਇਹ ਹੁੰਦਾ ਵਾ ਕਿ ਇਹਨੂੰ ਜਿੰਨਾ ਕੁ ਭਜਾ ਹੁੰਦਾ ਭਜਾਈਏ ਮੈਂ ਰੇਸ ਕਰੇਗੀ ਤੇ ਬੱਚਿਆਂ ਦੇ ਵਿੱਚ ਹੁਣ ਸਾਡੇ ਮੇਰੇ ਛੋਟੇ ਬੇਟੇ ਕੋਲ ਉਹਨੂੰ ਲਰਨਿੰਗ ਲਾਇਸੈਂਸ ਮਿਲਿਆ ਚਲਾ ਸਕਦਾ ਮੈਂ ਨਾਲ ਕੋਈ ਉਹਦੀ ਮਾਂ ਬੈਠੀ ਹੋਵੇ ਜਾਂ ਕੋਈ ਹੋਰ ਬੈਠਾ ਹੋਵੇ ਚਲਾ ਸਕਦਾ ਗੱਡੀ ਹੁਣ ਮੈਂ ਕੰਮ ਤੋਂ ਰਾਤ ਨੂੰ ਲੈ ਕੇ ਆਉਣਾ ਹੁੰਦਾ ਵਾ ਤੇ ਉਹਨੂੰ ਸਮਝਾਉਂਦਾ ਹੀ ਰਹਿੰਦਾ ਉਹ ਤੂੰ ਇੱਥੇ ਇੰਨੀ ਜੀ ਜੋ ਬ੍ਰੇਕ ਕਿਉਂ ਮਾਰੀ ਹੈ ਲੱਗ ਗਿਆ ਕਿ ਪਿੱਛੋਂ ਜੇ ਤੈਨੂੰ ਰੈਡ ਲਾਈਟ ਦਿਸ ਪਈ ਆ ਰਹੀ ਹੈ ਤੇ ਤੂੰ ਬ੍ਰੇਕ ਨੂੰ ਹੌਲੀ ਕਰ ਲਾ ਹੌਲੀ ਹੌਲੀ ਹੌਲੀ ਆ
1: ਬਿਲਕੁਲ ਬਿਲਕੁਲ
0: ਮਤਲਬ ਨਿਆਣਿਆਂ ਨੂੰ ਇਹ ਚਾਹੁੰਗਾ ਮੈਂ ਉਹਨੂੰ ਸਮਝਾਉਂਦਾ ਹਰ ਵਾਰੀ ਉਹਦੇ ਕੰਨ ਚ ਪਾਉਂਦਾ ਕਿ ਗੱਡੀ ਭਜਾਉਣ ਨਾਲ ਕੁਛ ਨੀ ਹੁੰਦਾ ਸਿਰਫ 5 ਮਿੰਟ ਦਾ 7 ਮਿੰਟ ਦਾ ਫਰਕ ਪੈਂਦਾ ਇੰਨਾ ਕੁ ਪੈਂਦਾ ਜਿਆਦਾ ਨੀ ਪੈਂਦਾ ਤੂੰ ਆਪਣੀ ਸਪੀਡ ਤੋਂ ਉੱਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਨਾ ਡਾਇਰੈਕਸ਼ਨ ਦਿੰਦਾ ਰਹਿੰਦਾ ਚਲਾਉਂਦਾ ਵਧੀਆ ਚ ਕੋਈ ਸ਼ੱਕ ਨੀ ਹੈ
1: ਸੋ ਇਹ ਜਿਹੜਾ ਬੱਚਾ ਸੀਗਾ ਕੱਖ ਸਾਹਿਬ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਕੱਖ ਸਾਹਿਬ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਵੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਕੱਖ ਸਾਹਿਬ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਕੱਖ ਸਾਹਿਬ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਤੇ ਉਹ ਪਹਿਲਾਂ US ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
0: ਉਹਦੇ ਚੋਂ ਰਿਟਾਇਰ ਹੋਇਆ
1: ਸੀਗਾ ਹਾਂਜੀ ਐਡ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕੱਖ ਸਾਹਿਬ ਜੀ ਸਕੂਲ ਦੇ ਵਿਚ ਉਹ ਪੜਾਉਂਦਾ ਵੀ ਸੀਗਾ ਤੇ ਇਹਦੇ ਵਿਚ ਉਹ ਜਿਹੜਾ ਉਹਦਾ ਸੀਗਾ ਈ ਬਾਈਕ ਉਹ ਕੱਖ ਸਾਹਿਬ ਜੀ ਇਹਦੇ ਵਿਚ ਵੱਜਿਆ ਤੇ ਇਹ ਡਿੱਗ ਪਿਆ ਤੇ ਸੱਟਾਂ ਵੱਜ ਗਈਆਂ ਇਹਦੇ ਤੇ ਚਲੋ ਪੁਲਿਸ ਆ ਗਈ ਤੇ ਪੁਲਿਸ ਨੇ ਉਹ ਜਿਹੜੀ ਉਹਦੀ ਮਾਂ ਸੀ ਉਹਦੇ ਉੱਤੇ ਕੇਸ ਕਰ ਦਿੱਤਾ ਭੀ ਤੂੰ ਇਹਨੂੰ ਕਿਉਂ ਨੀ ਹਟਾਉਂਦੀ ਉਹ ਮਾਂ ਵਿਚਾਰੀ ਹੁਣ ਕੀ ਕਰੇ ਉਹ ਆਸੇ ਪਾਸੇ ਉਹੀ ਤੋਂ ਲੈ ਕੇ ਨਿਕਲ ਗਿਆ ਉਹਨਾਂ ਘਰੋਂ
0: ਨਿਆਣੇ ਕਿੱਥੇ ਹਟੇ ਜੇ ਲੈ ਕੇ ਨਾ ਦਿਓ ਲੈ ਕੇ ਦਿੱਤਾ ਫਿਰ ਤਾਲਾ ਲਾ ਦਿਓ ਜਿੰਦਾ ਲਾ
1: ਬਸ ਇਹ ਨਹੀਂ ਹੋ ਸਕਦਾ ਹਾਂਜੀ ਤੇ ਉਹ ਫਿਰ ਕੱਖ ਸਾਹਿਬ ਜੀ ਇਹ ਬਾਈਕ ਕਿਤੇ ਲੈ ਕੇ ਨਿਕਲ ਗਿਆ ਤੇ ਉਹ 81 ਸਾਲਾਂ ਵਾਲੇ ਦੇ ਵਿਚ ਵੱਜਿਆ ਤੇ ਉਸ ਵੇਲੇ ਫਿਰ ਉਹ ਜਿਹੜਾ ਸੀਗਾ ਹੋਸਪਿਟਲ ਲੈ ਗਿਆ ਉਹਨੂੰ ਤੇ ਇਹਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਇੱਕ ਮੁਕਦਮਾ ਕਰ ਦਿੱਤਾ ਜਿਹੜਾ ਫੈਲਨੀ ਦਾ ਉਹ ਕੇਸ ਕਰ ਦਿੰਦੇ ਆ ਮਾਂ ਦੇ ਉੱਤੇ ਤੇ ਉਸ ਤੋਂ ਬਾਅਦ ਕੱਖ ਸਾਹਿਬ ਜੀ ਉਹ ਬਜ਼ੁਰਗ ਸੀਗਾ 81 ਸਾਲ ਦਾ ਤੇ ਉਹ ਵਿਚਾਰਾ ਹੋਸਪਿਟਲ ਵਿਚ ਉਹਦੀ ਡੈਥ ਹੋ ਗਈ ਹਾਂਜੀ ਤੇ ਹੁਣ ਇਹ ਜਿਹੜੀ ਔਰਤ ਹੈ ਕੱਖ ਸਾਹਿਬ ਜੀ ਇਹ ਉਹ ਜਿਹੜਾ ਔਰੇਂਜ ਕਾਉਂਟੀ ਦਾ ਏਰੀਆ ਹੈਗਾ ਉਹ ਜਿਹੜਾ ਐਲਏ ਦਾ ਏਰੀਆ ਉਹ ਵੱਖਰੀ ਵੈਸੇ ਕਾਉਂਟੀ ਆ ਤੇ ਉਹਦੇ ਵਿਚ ਫਿਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨੇ ਹੁਣ ਇਹਦੇ ਤੇ ਕੱਖ ਸਾਹਿਬ ਜੀ ਮੈਨ ਸਲੋਟਰ ਜਿਹਨੂੰ ਕਹਿੰਦੇ ਆ ਉਹਦਾ ਮੁਕਦਮਾ ਜਿਹੜਾ ਉਹ ਉੱਪਰ ਦੀ ਹੋਰ ਲਾ ਦਿੱਤਾ ਤੇ ਇਸ ਮੁਕਦਮੇ ਦੇ ਵਿਚ ਜੇ ਉਹ ਹੋ ਤਾਂ ਜਾਣਾ ਹੀ ਆ ਕਿਉਂਕਿ ਇਹ ਕੱਖ ਸਾਹਿਬ ਜੀ ਬਹੁਤ ਜਦੋਂ ਇੱਥੇ ਮਾੜਾ ਜਿਹਾ ਕਾਨੂੰਨ ਦੇ ਥੱਲੇ ਆਇਆ ਨੀ ਇਹ ਛੱਡਦੇ ਨੀ ਗੇ
0: ਕਈ ਕੁਛ ਹੋ ਜਾਣਾ ਜੀ ਬਹੁਤ ਜਿਆਦਾ ਚੀਮਾ ਸਾਹਿਬ ਇੱਥੇ ਮੈਂ ਦੇਖਦਾ ਹੁੰਦਾ ਨਿਊਯਾਰਕ ਦੇ ਵਿਚ ਇੱਥੇ ਲੱਖਾਂ ਦੇ ਹਿਸਾਬ ਨਾਲ ਉਹ ਸਕੂਟਰ ਫਿਰਦੇ ਆ ਬੈਟਰੀ ਵਾਲੇ ਲੱਖਾਂ ਦੇ ਹਿਸਾਬ ਨਾਲ ਏਦਾਂ ਭਜਾਉਂਦੇ ਨਾ ਉਹ ਮੁੰਡੇ ਇੱਕ ਡਿਲੀਵਰੀਆਂ ਵੀ ਹੁੰਦੀਆਂ ਨਾ ਉਹਨਾਂ ਦੇ ਉੱਪਰ ਜਿਹੜੇ ਆ ਉਹ ਵੀ ਕਰਦੇ ਆ ਪੁਲਿਸ ਜਿੱਥੇ ਘੇਰ ਕੇ ਨਾ ਉਹ ਸਾਰੇ 5-5 ਵੱਡੇ ਟਰੱਕ ਵਾ ਉਹ ਭਰ ਕੇ ਖੜਦੀ ਹੈ ਪੁਲਿਸ ਲਾਈਨ ਚੱਕ ਕੇ ਖੋਹ ਕੇ ਰੱਖੇ ਲੱਦਿਆ ਉੱਪਰ ਜਿੰਨੇ ਉਹਨੂੰ ਲੱਦ ਲੈ ਭਜਾ ਲਿਆ ਮਤਲਬ ਉਹ ਲੋਕਾਂ ਨੇ ਗੰਦ ਵੀ ਬਹੁਤ ਜਿਆਦਾ ਪਾ ਦਿੱਤਾ ਸੀ ਉਹਦੇ ਵਿਚ ਸਕੂਟਰ ਲਾਉਣ ਲੱਗ ਪਏ ਸੀ 6-6 ਸੱਜ ਆ ਜਾਣੇ ਇਕੱਠੇ ਠਾਹ ਗੱਡੀਆਂ ਦੇ ਮੋਹਰੇ ਇਧਰ ਉਧਰ ਕਰਕੇ ਨਾ ਈਜ਼ੀ ਨਹੀਂ ਚਲਾਉਣਾ ਆਉਂਦਾ। ਚਲੋ ਅਗਲੀ ਖਬਰ ਲਾਓ ਜੀ।
1: ਤੇ ਅਗਲੀ ਖਬਰ ਜਿਹੜੀ ਆ, ਇਸ ਔਰਤ ਨੂੰ ਖਤ ਸਾਹਿਬ ਜੀ ਉਹ ਕਹਿੰਦੇ ਆ 7 ਸਾਲ ਦੀ ਕੈਦ ਆ ਜਿਹੜੀ ਹੋ ਸਕਦੀ ਆ, ਤੇ ਪੁਲਿਸ ਵਾਲੇ ਤੈਨੂੰ ਪਤਾ ਵਧਾ ਚੜਾ ਕੇ ਫਿਰ ਡਿਸਟ੍ਰਿਕਟਾਨੀ ਹੁੰਦੇ ਆ, ਇਹ ਉਹਦੇ ਨਾਲ ਗੱਲਾਂ ਜੋੜ ਦਿੰਦੇ ਆ,
0: 7 ਸਾਲ ਦੀ ਹੋ ਜਾਂਦੀ ਕਰ ਦਿੰਦੇ ਆ।
1: ਹਾਂਜੀ। ਤੇ ਅਗਲੀ ਖਬਰ ਖਤ ਸਾਹਿਬ ਜੀ ਹੈਗੀ ਆ, ਉਹ ਜਿਹੜੀ ਆਪਣੇ ਕੋਲ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਲੜਾਈ ਆ ਜਿਹੜੀ ਖਤ ਸਾਹਿਬ ਜੀ, ਉਹ ਵਿਚ ਦੀਆਂ ਖਬਰਾਂ ਤਾਂ ਕੁਛ ਠੰਡੀਆਂ ਜਿਹੀਆਂ ਪਈਆਂ ਹੋਈਆਂ, ਪਿੱਛੇ ਦੀਆਂ ਘੱਟ ਖਬਰ ਆਉਂਦੀ ਆ, ਪਹਿਲਾਂ ਜਿਹੀ ਨਹੀਂ, ਕਿਉਂਕਿ ਹੁਣ ਉਧਰੋਂ ਦੂਸਰੀਆਂ ਖਬਰਾਂ ਵੀ ਹੋਣ ਲੱਗ ਪਈਆਂ, ਇਰਾਨ ਇਜ਼ਰਾਇਲ ਦਾ ਰੌਲਾ ਤੇ ਉਧਰ ਲਿਬਨਾਨ ਦਾ ਰੌਲਾ ਤੇ ਉਧਰ ਅਮਰੀਕਾ ਦਾ ਰੌਲਾ, ਇਸ ਕਰਕੇ ਇਹਦੀਆਂ ਖਬਰਾਂ ਥੋੜੀਆਂ ਜਿਹੀਆਂ ਠੰਡੀਆਂ ਪਈਆਂ, ਪਰ ਲੜਾਈ ਆ ਜਿਹੜੀ ਉਹ ਅਜੇ ਤੀਕਰ ਵੀ ਪੂਰੀ ਗਰਮ ਆ।
0: ਜਿੱਦਾਂ ਚੀਮਾ ਸਾਹਿਬ, ਪੰਜਾਬ ਦੇ ਵਿਚ ਕੋਈ ਬਹੁਤ ਵੱਡੀ ਖਬਰ ਹੋ ਗਈ ਹੋਵੇ ਨਾ, ਉਹਨੂੰ ਦਬਾਉਣ ਲਈ ਇੰਡੀਆ ਦੇ ਵਿਚ ਲਾ ਲਓ, ਉਹਨੂੰ ਦਬਾਉਣ ਲਈ ਕੋਈ ਐਸੀ ਖਬਰ ਕੱਢ ਦਿੰਦੇ ਆ ਕਿ ਉਹ ਜਿਹੜੀ ਪੁਰਾਣੀ ਖਬਰ ਹੁੰਦੀ ਨਾ ਉਹ ਠੰਡੀ ਪੈ ਜਾਂਦੀ ਆ।
1: ਹਾਂਜੀ, ਲੋਕ ਉਹ ਜਾਣਬੁੱਝ ਕੇ ਕੀਤਾ ਜਾਂਦਾ।
0: ਹੁਣ ਵੀ ਜਿਹੜੀ ਹੋਈ ਨਾ ਕਿ ਹੁਣ ਅਸੈਂਬਲੀ ਦਾ ਕੋਈ ਇਜਲਾਸ ਸੀ ਆਪਣਾ ਪੰਜਾਬ ਦਾ, ਤੇ ਭਗਵੰਤ ਮਾਨ ਸਾਹਿਬ ਰੱਜੇ ਡਾਕੇ ਸ਼ਰਾਬ ਦੇ ਨਾਲ ਪਹੁੰਚ ਗਿਆ ਉੱਥੇ, ਹੁਣ ਜਿਹੜੀਆਂ ਦੂਜੀਆਂ ਖਬਰਾਂ ਸੀ ਨਾ ਉਹ ਚੱਲੀਆਂ ਗਈਆਂ। ਹੁਣ ਜਿੱਥੇ ਦੇਖੋ ਲੋਕੀ ਗਾਣੇ ਪਾ ਰਹੇ ਆ, ਕੋਈ ਕੁਛ ਬਣਾ ਕੇ ਪਾ ਰਿਹਾ, ਉਹਦੇ
1: ਭਗਵਾਨ ਆ ਗਿਆ ਜੱਟ ਸ਼ਰਾਬੀ ਜੇ ਹੋਰ ਆਪਣਾ ਇਦਾਂ ਉਹ
0: ਪੈ ਰਿਹਾ। ਹੁਣ 10-15 ਮਹੀਨਾ ਇਹ ਚੱਲਣਾ ਵਾ, ਤੇ ਉਸ ਤੋਂ ਬਾਅਦ ਕੋਈ ਫੇਰ ਹੋਰ ਖਬਰ
1: ਕੋਈ ਨਾ ਕੋਈ ਖਬਰ ਸਾਹਮਣੇ ਆ ਜਾਏ,
0: ਸਰਕਾਰ ਪਾਏਗੀ ਹੋਰ ਕੋਈ ਖਬਰ ਐਸੀ, ਤੇ ਇਹ ਠੰਡੀ ਹੋ ਜਾਏਗੀ, ਬਸਤੇ ਚ ਪੈ ਜਾਏਗੀ, ਨਵੀਂ ਖੁੱਲ ਜਾਏਗੀ।
1: ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਖਤ ਸਾਹਿਬ ਜੀ ਹੋਣ ਦੀ ਅੱਜ ਦੀ ਜਿਹੜੀ ਤਾਜ਼ਾ ਖਬਰ ਹੈਗੀ, ਉਹਦੇ
0: ਡਾਕਟਰ ਸਾਹਿਬ ਆ ਗਏ। ਡਾਕਟਰ ਸਾਹਿਬ ਆ ਗਏ ਤੇ ਆਈ ਜਾਓ ਹੁਣ ਮੈਂ
2: ਅੱਜ। ਹਾਂਜੀ,
0: ਆ ਗਏ ਤੁਸੀਂ?
2: ਮੈਂ ਆਇਆ ਤਾਂ ਹੈਗਾ ਆ, ਪਰ ਅਜੇ ਤੁਹਾਡੇ 5 ਮਿੰਟ ਰਹਿੰਦੇ ਨੇ, ਮੈਂ ਤਾਂ ਕਰਕੇ
0: ਹੁਣ ਫਿਰ ਮੈਨੂੰ ਕੱਟਣਾ ਪਏਗਾ। ਤੁਸੀਂ ਆ ਜਾਓ ਹੁਣੇ, ਆ ਜਾਓ ਕੋਈ ਚੀਮਾ ਸਾਹਿਬ 5 ਮਿੰਟ ਖਬਰ ਕਰ ਲੈਂਦੇ। ਤੁਸੀਂ ਹੋਲਡ ਰੱਖੋ,
2: ਓਕੇ ਮੈਂ ਹੋਲਡ ਰੱਖਦਾ।
0: ਚੀਮਾ ਸਾਹਿਬ ਆਓ ਜੀ।
1: ਇਸ ਇਲਾਕੇ ਦਾ ਤੇ
0: ਡਾਕਟਰ ਸਾਹਿਬ ਵਿੱਚ ਹੀ ਆ, ਮੈਂ ਉਹਨਾਂ ਨੂੰ ਹੋਲਡ ਕਰਾਇਆ, ਤੁਸੀਂ ਆਪਣੇ।
1: ਓਕੇ, ਤੇ ਬਸ ਉਹ ਸ਼ਹਿਰ ਦੇ ਬਾਹਰਲੇ ਪਾਸੇ ਰੂਸ ਦੀ ਫੌਜ ਆ ਜਿਹੜੀ ਪਹੁੰਚ ਗਈ ਆ, ਤੇ ਖੜਕਾ ਦੜਕਾ ਜਿਹੜਾ ਉਹ ਚੱਲ ਰਿਹਾ ਆ ਜੋਰਾਂ ਸ਼ੋਰਾਂ ਨਾਲ ਦੋਨਾਂ ਪਾਸਿਆਂ ਤੋਂ, ਤੇ ਹੌਲੀ ਹੌਲੀ ਲੱਗਦਾ ਪਈ ਰੂਸ ਨੇ ਜਿਹੜਾ ਇਹ ਸ਼ਹਿਰ ਵੀ ਆ ਜਿਹੜਾ ਦੱਬ ਲੈਣਾ, ਤੇ ਇਹਦੇ ਮਗਰੋਂ ਫਿਰ ਖਤ ਸਾਹਿਬ ਜੀ ਹੁਣ ਆਪਣੇ ਕੋਲ ਖਬਰ ਹੋ ਰਿਹਾ, ਚਲੋ ਉਹ ਨਹੀਂ ਕਰਦੇ, ਹੁਣ ਡਾਕਟਰ ਸਾਹਿਬ ਆ ਗਏ ਤੇ ਉਹਨੂੰ ਆਪਾਂ ਰਹਿਣ ਦਿੰਦੇ ਹਾਂ। ਹੈਲੋ, ਅੱਛਾ ਅੱਛਾ, ਤੇ ਅਗੀ ਓਕੇ ਅਗਲੀ ਖਬਰ ਆ ਜਿਹੜੀ ਖਤ ਸਾਹਿਬ ਜੀ ਉਹ ਹੈਗੀ ਆ, ਜਿਹੜਾ ਆਪਣੇ ਨਾ ਹੈਗਾ ਕੈਥੋਲਿਕ ਰਿਲੀਜਨ ਆ, ਇਹਨਾਂ ਦੀ ਜਿਹੜੀ ਨਨ ਹੁੰਦੀਆਂ ਨਾ, ਨਨ ਹੁੰਦੀਆਂ ਤੁਸੀਂ ਦੇਖੀਆਂ ਹੋਣੀਆਂ ਉਹਨਾਂ ਦੇ ਉਹ ਕੱਪੜੇ ਜਿਹੇ। ਹਾਂਜੀ ਹਾਂਜੀ, ਇਹ ਜਿਹੜੀ ਔਰਤ ਆ ਖਤ ਸਾਹਿਬ ਜੀ, ਇਹ ਉੱਥੇ ਯਰੂਸ਼ਲਮ ਜਿਹੜਾ ਸ਼ਹਿਰ ਆ ਉੱਥੇ ਤੁਰੀ ਜਾਂਦੀ ਸੀਗੀ, ਤੇ ਇਹ ਕੱਲੀ ਨਨ ਨੀ ਹੈਗੀ, ਇਹ ਆਰਕਿਓਲੋਜਿਸਟ ਵੀ ਆ, ਉਹ ਜਿਹੜੇ ਖੋਜ ਕਰਦੇ ਆ ਥੱਲੇ ਧਰਤੀ ਨੂੰ ਪੱਟ ਪੱਟ ਕੇ ਕੱਢਦੇ ਦੇਖਦੇ ਕਿ ਇੱਥੇ ਕੀ ਹੋਇਆ ਹੋਣਾ, ਆ ਹੋਇਆ ਹੋਣਾ, ਉਹਨਾਂ ਨੂੰ ਆਰਕਿਓਲੋਜਿਸਟ ਮੇਰਾ ਚੱਲ ਕਹਿ ਦਿੰਦੇ ਆ ਇਹ। ਤੇ ਇਹ ਖਤ ਸਾਹਿਬ ਜੀ ਉੱਥੇ ਜਰੂਰ ਤੁਰੀ ਜਾਂਦੀ ਸੀਗੀ, ਤੇ ਪਿੱਛੋਂ ਇੱਕ ਬੰਦਾ ਆਇਆ ਤੇ ਉਹਨੇ ਇਹਨੂੰ ਸਾਰੇ ਜ਼ੋਰ ਨਾਲ ਧੱਕਾ ਮਾਰਿਆ, ਧੱਕਾ ਮਾਰਿਆ ਤੇ ਇਹਦਾ ਸਿਰ ਜਿਹੜਾ ਸੀ ਉਹ ਪੱਥਰ ਦੇ ਵਿੱਚ ਵੱਜਣ ਤੋਂ ਬਚ ਗਿਆ, ਤੇ ਥੱਲੇ ਇਹ ਡਿੱਗ ਪਈ, ਤੇ ਉਹ ਚੁੱਪ ਕਰਕੇ ਗਾਹਾਂ ਲੰਘ ਗਿਆ, 5-7 ਕਦਮ ਉਹਨੇ ਗਾਹਾਂ ਪੱਟ ਕੇ, ਤੇ ਫੇਰ ਉਹ ਪਿੱਛੇ ਨੂੰ ਮੁੜਿਆ, ਫੇਰ ਉਹਨੂੰ ਪਿੱਛੇ ਨੂੰ ਮੁੜ ਕੇ ਆ ਕੇ, ਤੇ ਇਹ ਜਿਹੀ ਨਨ ਸੀਗੀ ਇਹ ਥੱਲੇ ਡਿੱਗੀ ਪਈ ਸੀਗੀ, ਤੇ ਇਹਦੇ ਆ ਕੇ ਫਿਰ ਖੁੱਡਾ ਮਾਰਨ ਲੱਗ ਪਿਆ, ਤੇ ਉਹ ਹਟਿਆ ਨੀ, ਲਗਾਤਾਰ ਖੁੱਡਾ ਮਾਰੀ ਗਿਆ ਇਹਦੇ, ਖੁੱਡਾ ਮਾਰੀ, ਓਨਾ ਚਿਰ ਮਾਰਨ ਉਹ ਹਟਿਆ ਨੀ ਜਿੰਨਾ ਚਿਰ ਇੱਕ ਹੋਰ ਬੰਦੇ ਨੇ ਆ ਕੇ ਫਿਰ ਉਹਨੂੰ ਰੋਕਿਆ ਵੀ ਇਹ ਤੂੰ ਕੀ ਕਰਦਾ ਆ, ਹਟੇ ਤੂੰ, ਉਹਦੇ ਕਹੇ ਤੇ ਫੇਰ ਇਹ ਹਟਿਆ। ਤੇ ਔਰ ਇਹ ਜਿਹੜੀ ਜਗ੍ਹਾ ਹੈ ਖਤ ਸਾਹਿਬ ਜੀ, ਇਹ ਜਿੱਥੇ ਉਹ ਨਾ ਯਹੂਦੀਆਂ ਦਾ ਉਹ ਮਾਊਂਟ ਲਾਇਨ ਇੱਕ ਹੈਗੀ ਆ ਜਗ੍ਹਾ, ਮਾਊਂਟ ਦਾ ਮਤਲਬ ਹੁੰਦਾ ਮਾਊਂਟੇਨ ਪਹਾੜੀ, ਮਾਊਂਟ ਉਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ, ਮਾਊਂਟ ਲਾਇਨ, ਉੱਥੋਂ ਹੀ ਜਿਹੜੇ ਆ ਆਹ ਜ਼ਾਇਨਿਸਟ ਹੈਗੇ ਆ, ਇਹਨਾਂ ਦਾ ਜਿਹੜਾ ਉਹ ਗੁਰੂ ਸੀਗਾ, ਇਹ ਇਸੇ ਜਗ੍ਹਾ ਦੀ ਗੱਲ ਆ, ਉੱਥੇ ਹੀ ਇਹ ਸਾਰਾ ਕੁਛ ਵਾਪਰਿਆ ਆ। ਜਿਹੜੀਆਂ ਸੱਟਾਂ ਸੁੱਟਾਂ ਵੱਜੀਆਂ ਪਰ ਉਹ ਹਟ ਗਿਆ ਮਸਲਾ, ਪਰ ਫਰਾਂਸ ਦੀ ਜਿਹੜੀ ਕੌਂਸਲੇਟ ਆ ਨਾ ਉੱਥੇ ਵੀ ਉਹਨੇ ਫੇਰ ਜਿਹੜੀ ਆ ਉਹ ਗੱਲ ਚੱਕੀ ਆ, ਭਈ ਇਹਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਤੇ ਇਹ ਜਿਹੜਾ ਸੱਜਣ ਮਾਰ ਕੇ ਗਿਆ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਉਹ ਸਾਰਾ ਕੁਛ ਵੀਡੀਓ ਤੇ ਰਿਕਾਰਡ ਹੋਇਆ ਆ।
0: ਚਲੋ,
1: ਤੇ ਇਸ ਦੇ ਨਾਲ ਆਪਣੀ ਖਬਰ ਖਤਮ ਹੋ ਗਈ,
0: ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ, ਆਓ ਜੀ। ਸਤਿ ਸ੍ਰੀ ਅਕਾਲ ਦੋਸਤੋ, ਡਾਕਟਰ ਸੰਧੂ ਸਾਹਿਬ ਆਪਣੇ ਨਾਲ ਆ ਗਏ
2: ਨੇ, ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਇਸ ਲੈਕਚਰ ਸੀਰੀਜ਼ ਦੇ ਵਿਚ ਅਸੀਂ ਆਮ ਤੌਰ ਤੇ ਸ਼ਰੀਰ ਦੇ ਸਾਰੇ ਅੰਗਾਂ ਦੀ ਅੰਦਰ ਦੇ ਅੰਗਾਂ ਦੇ ਵਿਚ ਜਦੋਂ ਕੋਈ ਖਰਾਬੀ ਹੁੰਦੀ ਹੈ ਤੇ ਓਹਦੇ ਨਾਲ ਬਾਹਰ ਸਾਨੂੰ ਕੀ ਪਤਾ ਲੱਗਦਾ ਆ
3: ਜੀ,
2: ਔਰ ਕਿਵੇਂ ਕਿਵੇਂ ਅਸੀਂ ਜਾਣ ਸਕਦੇ ਆ ਕਿ ਇਹ ਗੱਲ ਜਿਹੜੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਹੋ ਰਹੀ ਹੈ। ਸੰਬੰਧ ਦੇ ਵਿਚ ਅਸੀਂ ਕੱਲ ਚੈਸਟ ਦੀਆਂ ਗੱਲਾਂ ਕਰਦਿਆਂ ਪਹਿਲਾਂ ਹਾਰਟ ਦੀਆਂ ਗੱਲਾਂ ਸਾਰੀਆਂ ਅਸੀਂ ਕਰੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਈਸੋਫੇਗਸ ਦੀ ਗੱਲ ਕਰੀ ਸੀ। ਮੈਂ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਕੰਪਲੀਟ ਕਰ ਚੁੱਕਿਆ ਕਿ ਨਹੀਂ ਕਰ ਚੁੱਕਿਆ, ਨਹੀਂ ਤਾਂ ਮੈਂ ਇਹਨੂੰ ਥੋੜਾ ਰਿਵਾਈਜ਼ ਕਰ ਦਿਆਂ।
1: ਫੇਰ ਕਰ ਦਿਓ ਡਾਕਟਰ ਸਾਹਿਬ, ਤੁਸੀਂ ਉਹ ਚੱਲੀ ਜਾਣ ਲਿਆ ਕਰੋ, ਕੋਈ ਇੱਦਾਂ ਦਾ ਫਿਕਰ ਨਾ ਕਰਿਆ ਕਰੋ, ਕਿਉਂਕਿ ਉਹ ਮੈਂ ਇੱਥੇ ਨਿੱਕੇ ਨਿੱਕੇ ਕਈ ਕੋਰਸ ਪਾਸ ਕੀਤੇ ਆ ਜਿੱਦਾਂ ਟੈਸਟ ਹੁੰਦੇ ਆ, ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਨਿੱਕੇ ਮੋਟੇ, ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਆ ਨਾ, ਜੇ ਤੁਸੀਂ ਉਹਨੂੰ ਕੋਈ ਕੰਮ ਦੀ ਟ੍ਰੇਨਿੰਗ ਦੇਣੀ ਆ, ਸਿਖਾਲਣਾ ਆ ਨਾ, ਉਹਨੂੰ ਇੱਕ ਵਾਰੀ ਸਿਖਾਲ ਦਿਓ, ਸਿਖਾ ਕੇ ਫੇਰ ਉਹਨੂੰ ਖੁੱਲਾ ਛੱਡ ਦਿਓ, ਕਰ ਲੈਂਦੇ ਹੋ ਆਪ, ਫਿਰ ਦੁਬਾਰਾ ਆ ਕੇ ਫੇਰ ਸਿਖਾਓ, ਫੇਰ ਤੀਜੀ ਵਾਰੀ, ਫੇਰ ਚੌਥੀ ਵਾਰੀ ਜਦੋਂ ਸਿਖਾਓਗੇ ਉਹਦੇ ਨੂੰ ਖਾਣੇ ਪੈਣੀਆਂ, ਤੇ ਇਹ ਜਿਹੀਆਂ ਤੁਸੀਂ ਗੱਲਾਂ ਕਰਦੇ ਤਾਂ ਬਹੁਤ ਗੁੰਝਲਦਾਰ ਆ, ਇਹ ਤਾਂ ਸੱਤ ਅੱਠ ਵਾਰੀ ਦੱਸੀ ਤੇ ਤਾਂ ਪਤਾ ਲੱਗਣਾ ਸਾਨੂੰ।
2: ਚਲੋ ਠੀਕ ਆ, ਸੋ ਮੈਂ ਉਸ ਨੂੰ ਫਿਰ ਦੁਬਾਰਾ ਰਿਪੀਟ ਕਰ ਦੇ, ਕਿਉਂਕਿ ਅੱਜ ਵੈਸੇ ਪ੍ਰੋਗਰਾਮ ਤੇ ਅੰਗਰੇਜ਼ੀ ਦਾ ਸੀਗਾ, ਪਰ ਕਿਉਂਕਿ ਤੁਹਾਡੇ ਸਾਹਮਣੇ ਕੱਲ ਨੂੰ ਮੈਂ ਅੰਗਰੇਜ਼ੀ ਬਾਰੇ ਤੋਂ ਥੋੜੀ ਜਿਹੀ ਮੁਆਫੀ ਮੰਗ ਲੈਂਦਾ ਤੇ ਕੱਲ ਨੂੰ ਇਸੇ ਗੱਲ ਨੂੰ ਉਸ ਵਿਚ ਰਿਪੀਟ ਕਰਾਂਗਾ। ਅੱਜ ਫਿਰ ਮੈਂ ਇਸ ਨੂੰ ਸ਼ੁਰੂ ਕਰ ਲੈਣਾ ਵੀ ਅਸੀਂ ਚੈਸਟ ਦੇ ਵਿਚ ਫੇਫੜੇ ਤੇ ਹਾਰਟ ਤੇ ਮੀਡੀਆ ਸਟਾਈਨਮ ਦੀ ਗੱਲ ਕੀਤੀ ਸੀ ਤੇ ਮੀਡੀਆ ਸਟਾਈਨਮ ਦੇ ਅੰਗਾਂ ਦੀ ਗੱਲ ਅਸੀਂ ਕਰ ਰਹੇ ਹਾਂ। ਫੇਫੜੇ ਅਜੇ ਸਾਡੇ ਰਹਿੰਦੇ ਨੇ, ਲੰਗਸ ਜਿਹੜੇ ਨੇ ਰਹਿੰਦੇ ਸਾਡੇ, ਡਿਸਕ੍ਰਾਈਬ ਕਰਨ ਤੋਂ ਵੀ ਕੀ ਸਿੰਪਟਮ ਉਹਦੇ ਹੋਣਗੇ ਤੇ ਕਿਸ ਤਰ੍ਹਾਂ ਹੋਏਗਾ। ਈਸੋਫੇਗਸ ਦੇ ਸੰਬੰਧ ਦੇ ਵਿਚ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ, ਈਸੋਫੇਗਸ ਹੈ ਕੀ, ਪਹਿਲੀ ਗੱਲ ਤੇ ਇਹ ਸੀ ਵੀ ਇਹ ਕੀ ਹੈਗਾ, ਤੇ ਮੈਂ ਇਹ ਦੱਸਿਆ ਸੀ ਭਾਈ ਈਸੋਫੇਗਸ ਇੱਕ ਫੂਡ ਪਾਈਪ ਹੈ, ਫਲੈਕਸੀਬਲ ਪਾਈਪ ਹੈਗੀ ਹੈ, ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ, 25 ਸੈਂਟੀਮੀਟਰ ਇਹਦੀ ਲੰਬਾਈ ਹੈਗੀ ਹੈ, ਸ਼ੁਰੂ ਕਿੱਥੇ ਹੁੰਦੀ ਹੈ, ਉੱਪਰ ਵਾਲੇ ਪਾਸਿਓਂ ਜੇ ਅਸੀਂ ਪਿੱਛੋਂ ਵੇਖਣਾ ਹੋਵੇ ਤੇ ਫੇਰ ਸਾਨੂੰ ਵੇਖਦੇ 7th ਜਿਹੜੀ 6th ਸਰਵਾਈਕਲ ਵਰਟੇਬਰਾ ਹੈਗਾ ਆ ਉੱਥੇ ਇਹਦਾ ਪਿੰਨ ਪੁਆਇੰਟ, ਜੇ ਬਾਹਰੋਂ ਕਿਸੇ ਨੂੰ ਖੋਜਣਾ ਹੋਵੇ ਵੀ ਭਾਈ ਤੇਲ ਕਿੱਥੇ ਮਿਲੂਗਾ ਤੇ ਫਿਰ ਬਾਹਰੋਂ ਵੇਖ ਕੇ ਮਸ਼ੀਨ ਨਾਲ ਕਹਿੰਦੇ ਨੀ ਇਸ ਥਾਂ ਤੇ ਪੁੱਟੋਗੇ ਤੇ ਹੇਠਾਂ ਤੇਲ ਨਿਕਲ ਆਊਗਾ।
1: ਹਾਂਜੀ ਹਾਂਜੀ,
2: ਸੋ ਉਸ ਤਰ੍ਹਾਂ ਹੀ ਈਸੋਫੇਗਸ ਪਿਛਲੇ ਪਾਸੇ ਤੋਂ ਅਗਰ ਅਸੀਂ ਰੀੜ ਦੀ ਹੱਡੀ ਵਾਲੇ ਪਾਸੇ ਵੇਖਦੇ ਆ ਤੇ ਇਹਦੀ ਸ਼ੁਰੂਆਤ ਹੁੰਦੀ ਹੈ ਜਿੱਥੇ 6th ਸਰਵਾਈਕਲ ਵਰਟੀਬਰਾ ਹੈ
1: ਜੀ,
2: ਅਗਲੇ ਪਾਸੇ ਉਹਨੂੰ ਅਸੀਂ ਕੈਰੀਕੋਇਡ ਕਾਰਟਿਲੇਜ ਕਹਿੰਦੇ ਆ, ਤੁਸੀਂ ਸਿਰਫ ਇੰਨਾ ਸਮਝ ਲਓ ਵੀ ਅਗਲੇ ਪਾਸੇ ਜਿਹੜਾ ਆ ਸਾਡੇ ਸਾਹਮਣੇ ਹਸਲੀ ਦੀਆਂ ਹੱਡੀਆਂ ਜੁੜਦੀਆਂ ਨੇ ਦੋ, ਤੇ ਇਹਦੇ ਵਿਚ ਵਿਚਕਾਰ ਇੱਕ ਜਿਹੜਾ ਹਿੱਸਾ ਹੈਗਾ ਜਿੱਥੇ ਇਹ ਦੋਵੇਂ ਆਪਸ ਜੁੜ ਰਹੀਆਂ ਨੇ, ਉਸ ਹੱਡੀ ਦਾ ਨਾਮ ਮੈਨੂੰ ਵੈਰੀਅਮ ਸਟਰਨਾਈ ਸੀ, ਔਰ ਉਹਦੇ ਉੱਪਰ ਇੱਕ ਖੁਰਚਿਆ ਜਿਹਾ ਹਿੱਸਾ ਬਣ ਜਾਂਦਾ, ਉਹਨੂੰ ਅਸੀਂ ਨੌਰਚ ਕਹਿੰਦੇ ਆ
1: ਜੀ,
2: ਔਰ ਉਸ ਨੌਰਚ ਉਸ ਜਿਹੜਾ ਖੁਰਚਿਆ ਹੋਇਆ ਹਿੱਸਾ ਹੈ, ਅਗਰ ਉਹਦੀ ਥਾਂ ਤੇ ਉਂਗਲੀ ਰੱਖੀਏ ਪਿੱਛੇ ਨੂੰ ਪ੍ਰੈਸ ਕਰੀਏ ਤੇ ਇਹ ਉਹ ਏਰੀਆ ਹੁੰਦਾ ਆ ਜਿੱਥੋਂ ਇਹ ਈਸੋਫੇਗਸ ਸ਼ੁਰੂ ਹੁੰਦਾ ਆ
1: ਜੀ,
2: ਮਸਕੁਲਰ ਟਿਊਬ ਹੈ ਇਹ ਆਪਾਂ ਦੱਸ ਦਿੱਤੀ ਹੈ, ਉਪਰੋਂ ਇਸ ਥਾਂ ਤੋਂ ਸ਼ੁਰੂ ਹੁੰਦੀ ਹੈ ਤੇ ਹੇਠਾਂ ਇਹਦਾ ਜਿਹੜਾ ਅੰਤ ਹੈ ਉਹ ਇਹ ਜਾ ਕੇ ਸਟੋਮਕ ਦੇ ਨਾਲ ਰਲਦਾ ਹੈਗਾ
1: ਜੀ।
2: ਇਹ ਬੇਸਿਕਲੀ 3 ਹਿੱਸਿਆਂ ਨੂੰ ਕਵਰ ਕਰ ਰਹੀ ਹੈ, ਇੱਕ ਤਾਂ ਗਰਦਨ ਦੇ ਹਿੱਸੇ ਵਿਚ ਥੋੜਾ ਜਿਹਾ ਇਹਦਾ ਹਿੱਸਾ ਹੈਗਾ ਆ, ਤੁਸੀਂ 2 ਸੈਂਟੀਮੀਟਰ ਕਹਿ ਸਕਦੇ ਆ, 3 ਸੈਂਟੀਮੀਟਰ ਕਹਿ ਸਕਦੇ ਆ, ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਉਹਦੇ ਨਾਲ ਮਿਲਦਾ ਹੈ ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ, ਉਹ 2 ਸੈਂਟੀਮੀਟਰ ਉਹਨੂੰ ਕਹਿ ਲੋ, ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ ਤੇ ਵਿਚਕਾਰ ਦਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ, ਇਨ ਟੋਟਲ ਅਸੀਂ ਉਹ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਆ
1: ਜੀ,
2: ਠੀਕ ਆ, ਇੰਨੀ ਲੰਬੀ ਟਿਊਬ ਹੈਗੀ ਹੈ ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਘੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤਾਂ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
1: ਜੀ,
2: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਗਿਆ ਔਰ ਫਿਰ ਇਹਨੇ ਸਟੋਮਕ ਦੇ ਵਿਚ ਇਸ ਨੂੰ ਪਹੁੰਚਾਉਣਾ ਹੈ, ਕੰਮ ਇਹਦਾ ਇੰਨਾ ਹੀ ਹੈ। ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਵੀ ਇਹਦੇ 4 ਲੇਅਰ ਨੇ, ਬੜਾ ਸਖ਼ਤ ਕੀਤਾ ਗਿਆ, ਸਾਰੀ ਖੁਰਾਕ ਇਹਦੇ ਰਾਹੀਂ ਜਾ ਰਹੀ। ਅੰਦਰ ਵਾਲੇ ਪਾਸਿਓਂ ਜੇ ਅਗਰ ਅਸੀਂ ਇਹਨੂੰ ਖੋਜਣਾ ਸ਼ੁਰੂ ਕਰੀਏ ਤਾਂ ਅੰਦਰ ਵਾਲੇ ਪਾਸੇ ਸਭ ਤੋਂ ਪਹਿਲਾਂ ਇੱਕ ਬਹੁਤ ਪਤਲੀ ਜੀ ਮਿਊਕਸ ਦੀ ਝਿੱਲੀ ਹੈ, ਜਿਵੇਂ ਪਤਲੀ ਜੀ ਹੁੰਦੀ ਆ। ਕਈ ਵੇਰਾਂ ਸਖ਼ਤ ਖੁਰਾਕ ਖਾਓ ਜਾਂ ਬਹੁਤੀ ਬਹੁਤੀ ਗਰਮ ਚੀਜ਼ ਕੋਈ ਅੰਦਰ ਤੁਸੀਂ ਨਿਗਾਲੀ, ਗਰਮ ਗਰਮ ਚਾਹ ਪੀ ਲਈ ਆ, ਤੇ ਕਈ ਵੇਰਾਂ ਲੋਕਾਂ ਨੂੰ ਉਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਉਹ ਛਿੱਲਿਆ ਵੀ ਜਾਂਦਾ ਆ, ਤਕਲੀਫ਼ ਵੀ ਹੁੰਦੀ ਹੈ। ਕਈ ਵਾਰ ਬਹੁਤ ਜ਼ਿਆਦਾ ਬੁਰਗੀ ਵੱਡੀ ਪਾ ਲਈ ਤੇ ਉਹਦੇ ਨਾਲ ਵੀ ਇੱਥੇ ਨਿਗਾਉਣ ਤੋਂ ਉਹ ਤਕਲੀਫ਼ ਹੁੰਦੀ ਹੈ, ਕਿਉਂਕਿ ਉਹ ਅੰਦਰ ਦਾ ਹਿੱਸਾ ਜਿਹੜਾ ਉਹ ਝਾਲਰ ਵਰਗਾ ਆ, ਜਿਵੇਂ ਪਰਦਾ ਲਟਕਾਇਆ ਹੁੰਦਾ ਸਾਡੇ ਦਰਵਾਜ਼ੇ ਦੇ ਉੱਤੇ ਨਾ, ਇਹ ਟਾਈਪ ਦੀ ਉਹਦੀ ਬਣਤਰ ਹੈਗੀ ਆ, ਜਿਸ ਕਰਕੇ ਉਹ ਸੁਲਸਲਾ ਹੋਇਆ ਸਮਝ ਲਓ, ਤੇ ਉਪਰੋਂ ਕੋਈ ਚੀਜ਼ ਆਈ ਤੇ ਉਹ ਸਲਿਪਰੀ ਹੈਗਾ ਆ, ਸਲਿਪਰੀ ਹੋਣ ਕਰਕੇ ਉਹ ਖੁਰਾਕ ਹੇਠਾਂ ਹੌਲੀ ਹੌਲੀ ਹੌਲੀ ਹੌਲੀ ਜਾਂਦੀ। ਪਰ ਜਿੰਨੀਆਂ ਵੀ ਅੰਗ ਇਸ ਤਰ੍ਹਾਂ ਦੇ ਹੈਗੇ ਨੇ ਉਹ ਆਮ ਤੌਰ ਤੇ ਭਾਵੇਂ ਅੰਤਲੀ ਹੀ ਹੈ, ਉਹ ਆਮ ਤੌਰ ਤੇ ਬੰਦ ਰਹਿੰਦੇ ਨੇ, ਜਿਵੇਂ ਜਿਵੇਂ ਪਿਛਲੇ ਪਾਸੋਂ ਕਿਸੇ ਚੀਜ਼ ਦਾ ਪ੍ਰੈਸ਼ਰ ਪੈਂਦਾ ਆ ਉਵੇਂ ਉਵੇਂ ਅਗਲਾ ਹਿੱਸਾ ਖੁੱਲਦਾ ਜਾਂਦਾ ਹੈ ਤੇ ਚੀਜ਼ ਜਿਹੜੀ ਖੁਰਾਕ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਜਾਂਦੀ ਹੈ। ਇਹ ਨਹੀਂ ਵੀ ਜੇ ਪਾਈਪ ਖੁੱਲੀ ਹੈਗੀ ਅੰਤਲੀ ਦੀ ਹੈਗੀ ਤੇ ਪੂਰੀ ਪਾਈਪ ਖੁੱਲੀ ਹੋਊਗੀ ਹਮੇਸ਼ਾ, ਨਹੀਂ ਖੁੱਲੀ ਨਹੀਂ ਰਹਿੰਦੀ, ਹਰ ਚੀਜ਼ ਜਿਹੜੀ ਹੈ ਉਹ ਫਲੈਕਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈਗਾ ਆ, ਉਸ ਦੇ ਮੁਤਾਬਕ ਹੀ ਇਹ ਈਸੋਫੇਗਸ ਵੀ ਜਿਹੜਾ ਆ ਇਹ ਆਮ ਤੌਰ ਤੇ ਫਲੈਕਸ ਪੋਜੀਸ਼ਨ ਚ ਰਹਿੰਦਾ ਹੈ। ਜਦੋਂ ਉਪਰੋਂ ਕੋਈ ਖੁਰਾਕ ਆਉਂਦੀ ਹੈ ਲਿਕੁਇਡ ਜਾਂ ਸੋਲਿਡ ਤੇ ਉਵੇਂ ਉਵੇਂ ਉਹਦੇ ਪ੍ਰੈਸ਼ਰ ਨਾਲ ਹੇਠਾਂ ਖੁੱਲਣਾ ਸ਼ੁਰੂ ਹੋ ਜਾਂਦਾ ਹੈ, ਜਿਵੇਂ ਆਂਤੜੀਆਂ ਦੀਆਂ ਪੈਰੀਸਟਾਲਟਿਕ ਮੋਸ਼ਨ ਅਸੀਂ ਕਹਿੰਦੇ ਹਾਂ ਨਾ ਕਿ ਆਂਤੜੀਆਂ ਦੇ ਵਿੱਚ ਖੁਰਾਕ ਜੰਪ ਕਰ ਕਰਕੇ ਗਡੋਏ ਵਾਂਗੂ ਅੱਗੇ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਖੁਰਾਕ ਇਸੇ ਤਰ੍ਹਾਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਸ਼ੁਰੂ ਜਾਂਦੀ ਹੈਗੀ ਆ। ਸੋ ਅਸੀਂ ਇਹ ਗੱਲ ਕਹੀ ਆ ਵੀ ਉੱਪਰ ਵਾਲੇ ਪਾਸਾ ਜਿਹੜਾ ਪਿਛਲੇ ਤੋਂ ਤਾਂ ਅਸੀਂ ਕਹਿ ਦਿੱਤਾ ਸਿਕਸ ਸਰਵਾਈਕਲ ਜਿਹੜੀ ਵਰਤੇਬਰਾ ਹੈਗਾ ਉਸ ਤੋਂ ਹੈਗਾ, ਸਾਹਮਣੇ ਪਾਸੇ ਆ ਕੰਢੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਸਟੇਕੀਆ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਸਟੇਕੀਆ ਔਰ ਪੰਜਾਬੀ ਚ ਕਹਿੰਦੇ ਆ ਕੰਢੀ, ਇਸ ਕੰਢੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਹੁਣ ਛਾਤੀ ਦਾ ਹਿੱਸਾ ਤਾਂ ਨਹੀਂ ਨਾ ਇਹਦਾ, ਕੰਢੀ ਜਿਹੜਾ ਇਹਦਾ ਹਿੱਸਾ ਆ ਉਹ 3 ਸੈਂਟੀਮੀਟਰ ਦੇ ਕਰੀਬ ਹੈਗਾ ਆ ਔਰ ਹੇਠਾਂ ਤੱਕ ਜਾਂਦਾ, ਉਹਦੀ ਆਪੀ ਮਿਣਤੀ ਗਿਣਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਹੁਣ ਉੱਪਰ ਵਾਲੇ ਪਾਸੇ ਮੈਂ ਇਹ ਕਿਹਾ ਵੀ ਜਿੰਨੀਆਂ ਵੀ ਟਿਊਬਾਂ ਹਨ ਉਹ ਸਾਰੀਆਂ ਬੰਦ ਹੁੰਦੀਆਂ ਨੇ, ਜਦੋਂ ਉਹਨਾਂ ਵਿੱਚ ਕੋਈ ਚੀਜ਼ ਪੈਂਦੀ ਜਿਵੇਂ ਬੋਰੀ ਹੈਗੀ ਹੈ, ਜਦੋਂ ਪਾਓਗੇ ਕਣਕ ਜਾਂ ਝੋਨ ਝੋਨਾ ਚੌਲ ਤਾਂ ਹੀ ਉਹ ਫੈਲੂਗੀ, ਇਹ ਕਿਸਮ ਇਹਨਾਂ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ, ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ ਕਿਉਂਕਿ ਉਸ ਜੰਕਸ਼ਨ ਦੇ ਵਿੱਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿੱਚ ਇਹ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ, ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿੱਚ ਨਹੀਂ ਜਾਂਦੀ,
1: ਬਿਲਕੁਲ
2: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਵੇਂ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਹੈ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ ਇਹਨਾਂ ਦੋਹਾਂ ਫੈਲੂਗੀ, ਇਹ ਕਿਸਮ ਇਹਨਾਂ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ, ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ ਕਿਉਂਕਿ ਉਸ ਜੰਕਸ਼ਨ ਦੇ ਵਿੱਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿੱਚ ਇਹ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ, ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿੱਚ ਨਹੀਂ ਜਾਂਦੀ,
1: ਬਿਲਕੁਲ
2: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਵੇਂ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਹੈ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਹੈ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ ਇਹਨਾਂ ਦੋਹਾਂ ਦੇ ਵਿੱਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ

0: ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਹੈ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ ਇਹਨਾਂ ਦੋਹਾਂ ਦੇ ਵਿੱਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ ਵਾਲੀ ਜਿਹੜੀ ਹੈ ਉਹ ਸਖਤ ਆ ਹੇਠਾਂ ਵਾਲੀ ਜਿਹੜੀ ਹੈ ਉਹ ਫਲੈਕਸੀਬਲ ਆ। ਹੇਠਾਂ ਵਾਲੀ ਫਲੈਕਸੀਬਲ ਹੈ ਲੇਕਿਨ ਬੰਦ ਉਹ ਵੀ ਹੈਗੀ। ਉਹਦਾ ਮਤਲਬ ਇਹ ਆ ਕਿ ਜਿਹੜੀ ਵੀ ਹੇਠਾਂ ਵਾਲੇ ਪਾਸਿਓਂ ਗੈਸ ਵਗੈਰਾ ਬਣੇ ਉਹ ਛੇਤੀ ਕੀਤਿਆਂ ਆਸਾਨੀ ਨਾਲ ਉੱਪਰ ਨਾ ਚਲੀ ਜਾਵੇ
1: ਜੀ।
0: ਔਰ ਉੱਪਰ ਵਾਲਾ ਜਿਹੜਾ ਹਿੱਸਾ ਆ ਉਹਦੇ ਵਿੱਚ ਪੂਰਾ ਪ੍ਰੈਸ਼ਰ ਪੈ ਹੀ ਖੁਰਾਕ ਦਾ ਤੇ ਤਾਂ ਹੀ ਉਹਦੇ ਵਿੱਚ ਜਾਵੇ, ਨਹੀਂ ਤਾਂ ਐਵੇਂ ਨਾ ਹੋਵੇ ਵੀ ਸਾਹ ਵੀ ਉਧਰ ਨੂੰ ਰਹਿ ਜਾਵੇ ਤੇ ਖੁਰਾਕ ਵੀ ਉਧਰ ਤੁਰੀ ਜਾਵੇ। ਇਸ ਤਰ੍ਹਾਂ ਕਰਕੇ ਉੱਪਰ ਵਾਲੀ ਜਿਹੜੀ ਉਹ ਸਖਤ ਬਣੀ ਹੋਈ ਹੈ। ਦੂਸਰੀ ਆਪਾਂ ਇਹ ਗੱਲ ਕਹੀ ਸੀ ਕਿ ਜੇ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਸਫਿੰਕਟਰ ਰਹਿਣੇ ਆ, ਠੀਕ ਹੈ, ਕੰਸਟ੍ਰਿਕਸ਼ਨ ਜਿਹੜੀਆਂ ਨੇ ਉਹਨੂੰ ਸਫਿੰਕਟਰ ਰਹਿਣੇ ਆ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਗੋਰੀ ਨੂੰ ਸੇਬਿਆਂ ਨਾਲ ਬੰਨਦੇ ਆ ਨਾ ਸ਼ਕਲ, ਉਸ ਥਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਹੈਗੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਮੈਂ ਦੱਸ ਰਿਹਾ ਸੀਗਾ ਵੀ ਸਟ੍ਰਕਚਰ ਬਣੀ ਕਿਵੇਂ ਹੋਈ ਹੈ। ਸੋ ਅੰਦਰ ਦੀ ਸਟ੍ਰਕਚਰ ਤੋਂ ਅੰਦਰ ਤੋਂ ਅਗਰ ਅਸੀਂ ਸ਼ੁਰੂ ਕਰਦੇ ਹਾਂ ਤੇ ਅੰਦਰ ਵਾਲੇ ਪਾਸੇ ਇਹ ਮਿਊਕਸ ਲੇਅਰ ਹੈਗਾ ਆ ਔਰ ਇਸ ਤੋਂ ਉੱਪਰ ਇਹਨੇ ਨੂੰ ਕਹਿੰਦੇ ਸਬ ਮਿਊਕਸ ਆ, ਇਸ ਦੇ ਪਿਛਲੇ ਪਾਸੇ ਥੋੜਾ ਜਿਹਾ ਇਹਦੇ ਨਾਲੋਂ ਸਖਤ ਮਿਊਕਸ ਦਾ ਲੇਅਰ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਕਨੈਕਟਿਵ ਟਿਸ਼ੂ ਦਾ ਬਣਿਆ ਹੁੰਦਾ ਹੈਗਾ। ਉਸ ਤੋਂ ਪਿਛਲੇ ਪਾਸੇ ਜਿਹੜੇ ਮਾਸਪੇਸ਼ੀ ਹੈਗੀ ਹੈ ਔਰ ਉਹ ਜਿਹੜੀ ਮਾਸਪੇਸ਼ੀ ਹੈ ਨਾ ਬਣੀ ਹੋਈ ਮਸਕੁਲਰ ਲੇਅਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਦੋ ਤਰ੍ਹਾਂ ਦੇ ਮਾਸਪੇਸ਼ੀਆਂ ਦਾ ਬਣਿਆ ਹੋਇਆ। ਇੱਕ ਤਾਂ ਜਿਹੜੀਆਂ ਅੰਦਰ ਵਾਲੀਆਂ ਜਿਹੜੀ ਮਿਊਕਸ ਲੇਅਰ ਦੇ ਨਾਲ ਜੁੜਦੀਆਂ ਨੇ ਉਹ ਗੋਲ ਹੈਗੀਆਂ, ਰਿੰਗ ਵਰਗੀਆਂ, ਗੋਲ ਗੋਲ ਸਪਰਿੰਗ ਹੈ, ਸਮਝ ਕਰ ਲਓ ਵੀ ਸਪਰਿੰਗ ਹੈਗਾ ਔਰ ਉਸ ਸਪਰਿੰਗ ਦੇ ਵਾਂਗੂ ਅੰਦਰ ਵਾਲੇ ਮਾਸ ਦੀਆਂ ਜਿਹੜੀਆਂ ਤੰਦਾਂ ਹਨ ਜਾਂ ਧਾਗੇ ਹਨ ਉਹ ਹਨ। ਇਹਨਾਂ ਗੋਲ ਗੋਲ ਤੰਦਾਂ ਦੇ ਉੱਪਰ ਵਾਲੇ ਪਾਸੇ ਇੱਕ ਸਟੇਟ ਟਾਈਪ ਦੇ ਸਟੇਟੀਫਾਈਡ ਜਿਹੜੇ ਮਸਲ ਦੀਆਂ ਮਾਸਪੇਸ਼ੀਆਂ ਦੀਆਂ ਤੰਦਾਂ ਹੈਗੀਆਂ ਨੇ ਇਹਨਾਂ ਸਾਰਿਆਂ ਦੇ ਉੱਪਰ। ਹੁਣ ਤਿੰਨ ਲੇਅਰ ਮੈਂ ਦੱਸ ਦਿੱਤੇ ਬਲਕਿ ਤਿੰਨ ਨਹੀਂ ਮੈਂ ਚਾਰ ਦੱਸ ਦਿੱਤੇ ਕਿਉਂਕਿ ਜੇ ਮਸਲ ਲੇਅਰ ਨੂੰ ਅਸੀਂ ਦੋ ਹਿੱਸਿਆਂ ਚ ਵੰਡ ਦਿੱਤਾ ਨਾ, ਇੱਕ ਪਹਿਲਾਂ ਤਾਂ ਸਬ ਮਿਊਕੋਸਾ ਫਿਰ ਮਿਊਕੋਸਾ ਹੋ ਗਿਆ ਫਿਰ ਮਸਲ ਲੇਅਰ ਦੀ ਮੈਂ ਗੱਲ ਕਰ ਦਿੱਤੀ ਆ। ਮਸਲ ਲੇਅਰ ਦੇ ਦੋ ਹਿੱਸੇ ਹੋ ਗਏ, ਅੰਦਰ ਵਾਲਾ ਸਰਕੂਲਰ ਹੈਗਾ ਹੈ ਗੋਲ ਹੈਗਾ ਆ ਸਪਰਿੰਗ ਵਰਗਾ ਔਰ ਬਾਹਰ ਵਾਲਾ ਜਿਹੜਾ ਆ ਉਹ ਸਿੱਧੇ ਲੰਬੇ ਹੈਗੇ ਨੇ ਉੱਪਰ ਤੋਂ ਹੇਠਾਂ ਨੂੰ ਜਾਣ ਵਾਲੇ ਰੇਸ਼ੇ ਧਾਗੇ ਹੈਗੇ ਨੇ ਦੇਵਨ ਵਾਲੇ। ਇਹਨਾਂ ਸਾਰਿਆਂ ਦੇ ਉੱਪਰ ਇੱਕ ਪਤਲਾ ਲੇਅਰ ਹੈ ਉਹ ਕਨੈਕਟਿਵ ਟਿਸ਼ੂ ਦਾ ਲੇਅਰ ਹੈਗਾ। ਕਨੈਕਟਿਵ ਟਿਸ਼ੂ ਨੂੰ ਅਸੀਂ ਆਮ ਤੌਰ ਤੇ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਲੇਅਰ ਸਮਝਦੇ ਹਾਂ ਭਾਈ ਇੱਥੋਂ ਆਵਾਜਾਈ ਬੰਦ ਹੈ, ਬਾਹਰ ਦੀ ਚਾਰ ਦੀਵਾਰੀ ਹੈ ਤੇਰੀ ਭਾਈ ਤੂੰ ਇੱਥੇ ਇੱਥੇ ਰਹਿਣਾ ਆ, ਅੰਦਰ ਅੰਦਰ ਤੇਰੀ ਕਾਰ ਲਈ ਹੈ। ਇਹ ਸਖਤ ਹੁੰਦਾ ਗੋਡਿਆਂ ਵਿੱਚ ਜੋੜਾਂ ਵਿੱਚ ਆਮ ਤੌਰ ਤੇ ਕਨੈਕਟਿਵ ਟਿਸ਼ੂ ਲੱਗਿਆ ਹੁੰਦਾ, ਇੱਕ ਚੀਜ਼ ਨੂੰ ਦੂਜੀ ਨੂੰ ਜੋੜਨ ਨਾਲ ਵਾਸਤੇ ਜਿਹੜੇ ਟਿਸ਼ੂ ਲੱਗਦੇ ਨੇ ਉਹਨਾਂ ਨੂੰ ਅਸੀਂ ਕਨੈਕਟਿਵ ਟਿਸ਼ੂ ਕਹਿੰਦੇ ਹਾਂ, ਕਨੈਕਟ ਕਰਦੇ ਹੈਗੇ ਔਰ ਉਹ ਸਖਤ ਹੁੰਦੇ ਨੇ ਜੋੜ ਬੰਨਣ ਵਾਲੀਆਂ ਗੱਲਾਂ। ਸੋ ਇਸ ਤਰ੍ਹਾਂ ਇਹ ਇਸ ਦੀ ਬਣਤਰ ਹੁੰਦੀ ਹੈਗੀ ਔਰ ਇਹਦੀ ਬਣਤਰ ਦਾ ਇਹ ਨਹੀਂ ਹੈਗਾ ਵੀ ਸਿੱਧੀ ਉੱਤੋਂ ਟਿਊਬ ਹੈਗੀ ਹੈ ਉਪਰੋਂ ਖੁਰਾਕ ਡਿੱਗੀ ਤੇ ਸਿੱਧੀ ਹੇਠਾਂ ਚਲੇਗੀ, ਐ ਨਹੀਂ ਹੈਗਾ। ਇਹ ਬੰਦ ਪਈ ਹੋਈ ਹੈ ਜਿਵੇਂ ਜਿਵੇਂ ਖੁਰਾਕ ਇਹਦੇ ਵਿੱਚ ਆਉਂਦੀ ਹੈ ਤੇ ਫੇਰ ਵੀ ਪੈਰੀਸਟਾਲਟਿਕ ਮੋਸ਼ਨ ਵਰਗੀਆਂ ਮੋਸ਼ਨ ਇਹਦੇ ਵਿੱਚ ਹੁੰਦੀਆਂ ਨੇ ਜਿਹਦੇ ਰਾਹੀਂ ਖੁਰਾਕ ਹੇਠਾਂ ਜਾਂਦੀ ਰਹਿੰਦੀ ਹੈ। ਪਰ ਇੱਕ ਹੋਰ ਪ੍ਰੋਬਲਮ ਇਹਦੇ ਵਾਸਤੇ ਹੈਗੀ ਕਿਉਂਕਿ ਇਹ ਫਲੈਕਸੀਬਲ ਹੈਗੀ ਹੈ, ਚੀਜ਼ਾਂ ਜ਼ੋਰ ਬਹੁਤ ਜ਼ਿਆਦਾ, ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ। ਚਾਰ ਥਾਵਾਂ ਤੇ ਇਹਨੇ ਸਾਰੇ 20 ਸੈਂਟੀਮੀਟਰ ਦਾ ਏਰੀਆ ਹੈਗਾ, 20 ਸੈਂਟੀਮੀਟਰ ਦੇ ਵਿਚਕਾਰ ਦੇ ਏਰੀਏ ਦੇ ਵਿੱਚ ਚਾਰ ਥਾਵਾਂ ਤੇ ਜਿਵੇਂ ਇਹਦੇ ਲੱਕ ਨੂੰ ਵਲ ਪੈਂਦਾ ਆ। ਹਾਂਜੀ, ਲੱਕ ਨੂੰ ਵਲ ਪੈਣ ਦਾ ਮਤਲਬ ਇਹ ਹੋਇਆ ਵੀ ਕੁਝ ਇੱਕ ਹੋਰ ਇਸ ਮਿਡਿਆ ਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਭਈ ਯਾਰ ਮੈਂ ਇਸ ਨੂੰ ਆਪਣਾ ਟ੍ਰੈਕਟ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚ ਭਾਵੇਂ ਲੰਘਣਾ ਪਵੇ ਤੈਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਲੰਘਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ ਜਿਹੜੀਆਂ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ ਮੈਨੂੰ ਲੰਘ ਦਿੰਦੇ, ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਨੇ ਯਾਰ ਮੇਰੀ ਬੁਰਕੀ ਦੇ ਗਲੇ ਚ ਅੜ ਗਈ ਆ,
1: ਹਾਂਜੀ
0: ਇਹ ਗਲੇ ਚ ਅੜਨ ਦਾ ਮਤਲਬ ਕੀ ਹੁੰਦਾ ਹੈ, ਉਹ ਜਿਹੜਾ ਐਪੀਗਲੋਟਿਸ ਵਾਲਾ ਏਰੀਆ ਹੈ ਨਾ ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਦਾ ਲਗਾਤਾਰ ਆ ਰਿਹਾ ਹੈਗਾ ਤੇ ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ
1: ਜੀ।

0: ਭਾਵ ਈਸੋ ਫਿਕਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨਹੀਂ ਦੇ ਰਿਹਾ, ਸਾਨੂੰ ਸਾਹ ਲੈਣਾ ਔਖਾ ਹੋ ਗਿਆ। ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਾ ਦੇਣਾ। ਪਰ ਜੇ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨਹੀਂ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹਨੂੰ ਉਹਨੇ ਪੂਰਾ ਨਹੀਂ ਫੈਲਾਇਆ ਹੋਇਆ, ਤੇ ਉਸ ਵੇਲੇ ਸਾਧਾਰਨ ਤੌਰ ਤੇ ਬ੍ਰੌਂਕਸ ਨੂੰ ਇਹ ਜਗ੍ਹਾ ਦੇ ਦੂਗਾ, ਸਾਹ ਕਰੀ ਜਾ ਵੀ ਤੂੰ ਸਾਹ ਲੰਘ ਜਾ, ਕੋਈ ਗੱਲ ਨੀ ਹੈਗੀ, ਜਦੋਂ ਚੰਗੀ ਬਣਦੀ ਤੇ ਕੋਈ ਮਤਲਬ ਨੀ। ਤੇ ਜੇ ਇਹਦੇ ਅੰਦਰ ਆਪਦੀ ਹੀ ਗੈਸ ਭਰ ਗਈ, ਕਹਿੰਦਾ ਮੇਰਾ ਤੇ ਆਪਣਾ ਹੀ ਸਮਾਨ ਪੂਰਾ ਨੀ ਆਉਂਦਾ, ਮੈਂ ਤੈਨੂੰ ਜਗ੍ਹਾ ਕਿੱਥੋਂ ਦੇਵਾਂ। ਉਸ ਵੇਲੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਆ। ਉਸ ਵੇਲੇ ਹਾਲਾਤ ਇਹ ਹੁੰਦੇ ਨੇ ਕਿ ਲੋਕ ਕਹਿੰਦੇ ਨੇ ਯਾਰ ਮੇਰੀ ਬੁਰਕੀ ਤਾਂ ਇੱਥੇ ਹੀ ਫਸ ਗਈ ਤੇ ਜਾ ਹੀ ਨੀ ਰਹੀ ਸੰਘ ਤੋਂ ਇਹਨਾਂ।
1: ਹਾਂਜੀ ਉਹ ਕਈ ਵਾਰੀ ਜਿਹੜੀਆਂ ਪਿੱਛੇ ਧੋਣ ਤੇ ਜਾਏ ਮੁੱਕਾ ਜਾਏ, ਕਈ ਵਾਰੀ ਮਾਰਦੇ ਹੁੰਦੇ ਆ ਉਹ
0: ਹੁੰਦੇ ਆ। ਹੁਣ ਵੇਖੋ ਨਾ ਕੁਦਰਤੀ ਪਤਾ ਨੀ ਕਿਵੇਂ ਲੋਕਾਂ ਨੂੰ ਉਹ ਸਮਝ ਆ ਗਈ ਵੀ ਸਾਨੂੰ ਆਹ ਕੁਛ ਕਰਨਾ ਚਾਹੀਦਾ। ਹੁਣ ਵੇਖੋ ਨਾ ਮੈਂ ਤੁਹਾਨੂੰ ਦੱਸਿਆ ਭਾਈ ਈਸੋਫੇਗਸ ਦੀ ਓਰੀਜਨ ਜਿੱਥੋਂ ਸ਼ੁਰੂ ਹੁੰਦਾ ਆ, ਫੈਰਿਕਸ ਦੇ ਨਾਲ ਜੁੜਦਾ ਆ, ਜੇ ਪਿਛਲੇ ਪਾਸੋਂ ਵੇਖੀਏ ਤੇ ਫੇਰ ਇਹ ਭਾਈ ਸਿਕਸ ਵਰਟੇਬਰੇ ਦੇ ਲੈਵਲ ਤੋਂ ਸ਼ੁਰੂ ਹੁੰਦਾ ਆ। ਪੀਪੀ ਦੇ ਵਿੱਚ ਪਹਿਲਾ ਵਰਟੇਬਰਾ ਹੁੰਦਾ ਜਿਹਨੂੰ ਅਸੀਂ ਐਟਰਸ ਵਰਟੇਬਰਾ ਕਹਿੰਦੇ ਆ। ਫੋਰਾਮਨ ਮੈਗਨਮ ਇੱਕ ਸੁਰਾਗ ਹੈਗਾ ਜਿਹੜੀ ਹੈ ਸਕਲ ਦੀ ਹੱਡੀ ਦੇ ਵਿੱਚ, ਗੁੱਤੀ ਦੇ ਵਿੱਚ, ਉਹਨੂੰ ਕਹਿੰਦੇ ਫੋਰਾਮਨ ਮੈਗਨਮ। ਉਹਦੇ ਵਿੱਚ ਗੁਲੇ ਵਾਂਗੂ ਫਸਦਾ ਆ, ਜਿਵੇਂ ਟਰੈਕਟਰ ਟਰਾਲੀ ਨੂੰ ਆਪਸ ਅਸੀਂ ਫਿੱਟ ਕਰਦੇ ਆ, ਉਹ ਗੁਲੇ ਵਾਂਗੂ ਫਸ ਜਾਂਦਾ ਆ, ਔਰ ਉਹਨੂੰ ਅਸੀਂ ਐਟਲਸ ਵਰਟੀਬਰਾ ਕਹਿੰਦੇ ਆ। ਦੂਜੇ ਵਰਟੀਬਰਿਆਂ ਨਾਲੋਂ ਇਹਦੀ ਸ਼ਕਲ ਡਿਫਰੈਂਟ ਹੈਗੀ ਆ। ਔਰ ਇਹਨੂੰ ਇੱਕ ਗਿਣੋ ਤੇ ਉਸ ਤੋਂ ਬਾਅਦ ਇਹਦਾ ਪੰਜ ਹੋਰ ਗਿਣੋ, ਛੇਵੇਂ ਵਰਟੀਬਰੇ ਦੇ ਲੈਵਲ ਤੇ ਆ। ਇਹਦਾ ਮਤਲਬ ਕੀ ਹੈ ਵੀ ਇੱਕ ਵਾਰ ਫੈਸਿਲਿਟੀਟੇਟ ਦੇਣ ਵਾਸਤੇ ਪੁਲਿਸ ਆ ਗਈ ਤੇ ਉਹਨੇ ਆਖਿਆ ਵੀ ਅਜਿਹਾ ਸਟੇਟਸ ਕੋ ਬਹਾਲ ਕਰੋ, ਆ ਜਾਓ ਥਾਣੇ ਉੱਥੇ ਤੁਹਾਡੇ ਨਾਲ ਫੈਸਲਾ ਕਰਨੇ ਆ, ਤੇ ਲੋਕ ਮੁੱਕੀ ਮਾਰਦੇ ਆ ਪਿੱਛੇ। ਹਾਂਜੀ ਮੁੱਕੀ ਮਾਰਦੇ ਆ ਜਾਂ ਬੱਚੇ ਦੇ ਆਮ ਤੌਰ ਤੇ ਪਲਚ ਜਾਂਦਾ ਕੁਝ ਐਸਾ, ਉਹ ਪਲਚ ਜਾਣਾ ਅਸੀਂ ਇਹਨੂੰ ਕਹਿੰਦੇ ਆ, ਜਾਂ ਅੰਗਰੇਜ਼ੀ ਚ ਚੌਕਿੰਗ ਕਹਿੰਦੇ ਆ। ਪਲਟ ਜਾਣਾ ਜਾਂ ਚੌਕਿੰਗ ਜਿਹੜਾ ਹੁੰਦਾ ਉਹ ਇਸ ਕਰਕੇ ਹੁੰਦਾ ਆ ਬਈ ਈਸੋਫੇਗਸ ਅੜ ਗਿਆ ਆਪਣੀ ਜਿੱਦ ਤੇ ਵੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ। ਹਾਂਜੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ, ਜਿਹੜੀ ਕਿ ਅੱਗੇ ਆਮ ਤੌਰ ਤੇ ਜਗ੍ਹਾ ਵਰਤਦੇ ਸੀਗੇ, ਇਹ ਫਲੈਕਸੀਬਲ ਸੀ, ਇਹਦੇ ਵਿੱਚ ਜਲਦੀ ਮੋੜ ਪੈ ਜਾਂਦਾ ਹੈਗਾ। ਇੱਕ ਤਾਂ ਇਹਦੇ ਵਿੱਚ ਐਪੀਗਲੋਟਸ ਵਾਲੇ ਏਰੀਏ ਦੇ ਵਿੱਚ ਮੋੜ ਪੈਂਦਾ ਹੈਗਾ। ਉਸ ਤੋਂ ਹੇਠਾਂ ਜਿਹੜੀਆਂ ਇਹ ਬ੍ਰੌਂਕਸ ਲੰਘਦੀਆਂ ਨੇ, ਸਾਹ ਨਾਲੀਆਂ ਲੰਘਦੀਆਂ ਨੇ, ਉਹਦਾ ਮੋੜ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸਾਡੀ ਐਓਰਟਾ ਹੈ ਨਾ
1: ਜੀ,
0: ਸਾਡੀ ਖੂਨ ਦੀ ਨਾਲੀ ਜਿਹੜੀ ਹਾਰਟ ਵਿਚੋਂ ਨਿਕਲ ਕੇ ਇਹਦੇ ਵਿਚੋਂ ਪਹਿਲੀਆਂ ਦੋ ਨਾੜੀਆਂ ਨਿਕਲਦੀਆਂ ਜਿਹਨੂੰ ਅਸੀਂ ਕੈਰੋਟਿਡ ਆਰਟਰੀਸ ਕਹਿੰਦੇ ਆ, ਜਿਹੜੀਆਂ ਬ੍ਰੇਨ ਨੂੰ ਸਪਲਾਈ ਕਰਦੀਆਂ ਨੇ। ਹੁਣ ਇਹ ਜਦੋਂ ਉਹਦੇ ਚ ਮੋੜ ਪੈਂਦਾ ਹੈ ਨਾ, ਤੇ ਇਹ ਇਸ ਈਸੋਫੇਗਸ ਨੂੰ ਬਹੁਤਾ ਪਰੇ ਪ੍ਰੈਸ ਕਰ ਦਿੰਦੇ ਵੀ ਮੈਨੂੰ ਲੰਘਣਾ ਦੇ
1: ਜੀ।
0: ਈਸੋਫੇਗਸ ਬੈਕਵਰਡ ਵਾਲੇ ਪਾਸੇ ਧੱਕਿਆ ਜਾਂਦਾ, ਪਿਛਲੇ ਪਾਸੇ ਨੂੰ ਧੱਕਿਆ ਜਾਂਦਾ ਹੈਗਾ, ਔਰ ਉਥੋਂ ਵੀ ਇਹੀ ਕੰਡੀਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਲੋਕ ਛਾਤੀ ਤੇ ਹੱਥ ਰੱਖ ਲੈਂਦੇ, ਬਾਹਰ ਹੋ ਗਏ, ਪਿਛਲੇ ਪਾਸੇ ਛਾਤੀ ਮਲਦੀ ਹੈ ਤੇ ਫਿਰ ਕਈ ਵਾਰ ਠੀਕ ਹੋ ਜਾਂਦਾ। ਕੁਦਰਤ ਸਮਝ ਜਾਂਦੀ ਉਸ ਗੱਲ ਤੇ ਵੀ ਆ ਕਰੋ, ਛਾਤੀ ਨੂੰ ਮਲੋ ਜਾਂ ਪਿਛਲੇ ਪਾਸੇ ਮਲੋ, ਉਹ ਫਿਰ ਸੈੱਟ ਹੋ ਜਾਂਦਾ। ਕਾਰਨ ਕੀ ਹੁੰਦਾ ਆ ਭਾਈ, ਈਸੋਫੇਗਸ ਕੋਲ ਆਪਦੀ ਪ੍ਰੋਬਲਮ ਬਣੀ ਹੋਈ ਹੈ, ਇਹਦੇ ਵਿਚ ਗੈਸ ਏਸਿਡ ਵਗੈਰਾ ਜਿਹੜਾ ਹੇਠਾਂ ਤੋਂ ਆ ਰਿਹਾ ਆ, ਇਹਦੀ ਇਲਾਸਟੀਸਿਟੀ ਖਤਮ ਹੋ ਰਹੀ ਹੈ, ਲਚਕ ਖਤਮ ਹੋ ਰਹੀ ਹੈ ਕਿ ਇਹ ਦੂਜੇ ਨੂੰ ਲੰਘਣ ਦਾ ਦੇ ਦੇਵੇ, ਸੁਭਾਅ ਹੁਣ ਗਰਮ ਹੋ ਗਿਆ, ਕਹਿੰਦਾ ਨਾ ਵੀ ਮੇਰਾ ਤਾਂ ਆਪਣਾ ਹੀ ਨੀ ਸਰਦਾ। ਉਸ ਹਾਲਾਤ ਦੇ ਵਿਚ ਇਹ ਜਿਹੜਾ ਸਾਡਾ ਖੂਨ ਦਾ ਫਲੋ ਹੈ ਉਹਨੂੰ ਵੀ ਰੁਕਾਵਟ ਪੈਂਦੀ ਹੈ, ਜਿਸ ਕਰਕੇ ਕਈ ਵਾਰ ਲੋਕ ਛਾਤੀ ਮਲਦੇ ਆ, ਕਈ ਵਾਰ ਲੋਕ ਪਿੱਠ ਮਲਦੇ ਆ, ਤਾਂ ਕਿ ਸਾਹ ਆਉਣਾ ਸੌਖਾ ਹੋ ਜਾਵੇ ਹੇਠਾਂ ਵਾਲੇ ਪਾਸੇ ਨਾਲ, ਬ੍ਰੌਂਕਸ ਹੈਗੀ, ਸਾਹ ਵਾਲੀ ਨਾਲੀ ਹੈਗੀ ਹੈ। ਇੱਕ ਇਹ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹ ਈਸੋਫੇਗਸ ਹੇਠਾਂ ਵਾਲੇ ਪਾਸੇ ਜਾਂਦਾ ਹੈ ਨਾ, ਤੇ ਇਹਦੇ 23 ਇੰਚ ਪੂਰੇ ਹੋ ਗਏ, 23 ਸੈਂਟੀਮੀਟਰ ਪੂਰੇ, 23 ਸੈਂਟੀਮੀਟਰ ਪੂਰੇ ਹੋ ਗਏ, ਤੇ ਉੱਥੇ ਜਾ ਕੇ ਇਹਨੂੰ ਇੱਕ ਬਾਰਡਰ ਲੰਘਣਾ ਪੈਂਦਾ, ਕਸਟਮ ਡਿਪਾਰਟਮੈਂਟ ਦਾ ਬਾਰਡਰ ਲੰਘਣਾ ਪੈਂਦਾ ਡਾਇਆਫਰਾਮ ਦਾ। ਉਹ ਡਾਇਆਫਰਾਮ ਜਿਹੜਾ ਆ ਛਾਤੀ ਤੇ ਪੇਟ ਨੂੰ ਵੱਖਰਾ ਕਰਨ ਵਾਸਤੇ ਇੱਕ ਦੀਵਾਰ ਕੁਦਰਤ ਨੇ ਬਣਾਈ ਹੋਈ ਹੈ, ਵੀ ਤੁਹਾਡਾ ਆਪਣਾ ਡਿਪਾਰਟਮੈਂਟ ਹੈ, ਇਹਨਾਂ ਦਾ ਆਪਣਾ ਡਿਪਾਰਟਮੈਂਟ ਹੈਗਾ ਆ। ਪਰ ਫਿਰ ਵੀ ਇੱਕ ਐਸੀ ਸਾਂਝ ਹੈਗੀ ਹੈ, ਕੁਝ ਬਹੁਤ ਸਾਰੇ ਡਿਪਾਰਟਮੈਂਟ ਸਾਂਝੇ ਨੇ, ਉਹਨਾਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ। ਜਿਵੇਂ ਉੱਪਰ ਤੋਂ ਏਓਟਾ ਆਈ ਤੇ ਜਿਨ੍ਹਾਂ ਦੇ ਛਾਤੀ ਚ ਰਹਿੰਦੀ ਹੈ ਉਹਦਾ ਨਾਮ ਥੋਰੈਸਿਕ ਏਓਟਾ ਹੁੰਦਾ ਆ, ਜਦੋਂ ਉਹ ਇਸ ਬਾਰਡਰ ਨੂੰ ਲੰਘਦੀ ਹੈ ਤੇ ਉਹਦਾ ਨਾਮ ਡਿਸੈਂਡਿੰਗ ਅਬਡੋਮੀਨਲ ਏਓਟਾ ਹੋ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹੀ ਜਦੋਂ ਹੇਠੋਂ ਖੂਨ ਉੱਪਰ ਨੂੰ ਵਾਪਸ ਆ ਰਿਹਾ ਹੈ ਖੂਨ, ਉਸੇ ਤਰ੍ਹਾਂ ਉਹਦਾ ਨਾਂ ਵੇਨਾ ਕਹਿਵਾ ਹੋ ਜਾਂਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਉਹ ਉਹ ਵੀ ਇਸ ਡਾਇਫਰਾਮ ਦੇ ਵਿਚੋਂ ਲੰਘਦੀ ਹੈਗੀ। ਤੋ ਇਸ ਤਰ੍ਹਾਂ ਕਰਕੇ ਤਕਰੀਬਨ 7 ਡਿਫਰੈਂਟ ਇੰਪੋਰਟੈਂਟ ਗੱਲਾਂ ਉੱਪਰ ਵਾਲੇ ਪਾਸੇ ਤੋਂ ਹੇਠਾਂ ਜਾ ਰਹੀਆਂ ਨੇ, ਹੇਠਾਂ ਤੋਂ ਉੱਪਰ ਜਾ ਰਹੀਆਂ ਨੇ। ਤੋ ਦੇਰ ਆਰ 7 ਓਪਨਿੰਗ, 7 ਓਪਨਿੰਗ ਨੇ, ਸੁਰਾਗ ਨੇ ਇਸ ਡਾਇਫਰਾਮ ਦੇ ਵਿਚੋਂ, ਤੇ ਉਹਦੇ ਵਿਚ ਹੀ ਇਹ ਈਸੋਫੇਗਸ ਦਾ ਵੀ ਇੱਕ ਓਪਨਿੰਗ ਹੈਗਾ। ਹੁਣ ਉਸ ਈਸੋਫੇਗਸ ਦੇ ਓਪਨਿੰਗ ਦੇ ਵਿਚ ਵੀ ਕਈ ਵੇਰਾਂ ਪੇਟ ਗੈਸ ਬਹੁਤ ਜ਼ਿਆਦਾ ਬਣੀ ਹੋਈ ਹੈ, ਜਾਂ ਕਈ ਵੇਰਾਂ ਹਾਰਟ ਦੀ ਕੋਈ ਪ੍ਰੋਬਲਮ ਹੈ, ਕਈ ਵੇਰਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ। ਜੇ ਤੇ ਸਹਿਯੋਗ ਇੱਕ ਦੂਜੇ ਨਾਲ ਚੱਲਦਾ ਹੈ ਤੇ ਫਿਰ ਤਾਂ ਠੀਕ ਹੈ, ਕੋਈ ਗੱਲ ਨਹੀਂ। ਆਮ ਤੌਰ ਤੇ ਕਈ ਲੋਕ ਇੱਥੇ ਹੱਥ ਲਾ ਕੇ ਵੇਖਦੇ ਨੇ ਵੀ ਮੇਰੇ ਨਾ ਇੱਥੇ ਕੁਛ ਅਟਕ ਗਿਆ ਆ, ਐਪੀਗੈਸਟ੍ਰਿਕ ਏਰੀਆ ਇਹਨੂੰ ਕਹਿੰਦੇ ਆ, ਜਿੱਥੇ ਸਾਡੀਆਂ ਛਾਤੀ ਦੀਆਂ ਪੱਸਰੀਆਂ ਦੋਵੇਂ ਪਾਸੇ ਅਲੱਗ ਅਲੱਗ ਹੋ ਜਾਂਦੀਆਂ ਨੇ, ਉਹ ਏਰੀਆ ਨੂੰ ਐਪੀਗੈਸਟ੍ਰਿਕ ਏਰੀਆ ਅਸੀਂ ਕਹਿੰਦੇ ਹਾਂ। ਔਰ ਇਹਦੇ ਪਿਛਲੇ ਪਾਸੇ ਉਹ ਜੰਕਸ਼ਨ ਹੈਗਾ ਆ ਜਿੱਥੇ ਇਹ ਡਾਇਆਫਰਾਮ ਜਿਹੜਾ ਹੈ ਜੁੜਿਆ ਹੋਇਆ ਹੈ, ਔਰ ਇਹਦੇ ਵਿਚੋਂ ਉਹ ਲੰਘ ਕੇ ਜਾ ਰਿਹਾ ਇਹ ਸਾਡਾ ਈਸੋਫੇਗਸ। ਤੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜੇ ਤਾਂ ਸਹਿਯੋਗ ਕਰਦੀਆਂ ਪਈਆਂ ਨੇ ਤੇ ਫਿਰ ਉਹ ਹਮਾਸ ਜਿਹੜੀ ਉਹਦੇ ਵਿਚ ਸਾਰਿਆਂ ਦੇ ਜਹਾਜ਼ ਲੰਘੀ ਜਾਣੇ ਤੇ ਗੈਸ ਜਾਈ ਜਾਣੀ, ਤੇ ਜੇ ਲੰਘ ਗਿਆ ਇਰਾਨ ਤੇ ਫਿਰ ਨਹੀਂ ਜਾਣੀ, ਹਾਂਜੀ। ਸੋ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਲੰਘੇ ਵਾਸਤੇ ਕਿ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਲੰਘਦੀਆਂ ਤੇ ਪ੍ਰੋਬਲਮ ਸਾਰਿਆਂ ਦੀ ਹੋ ਜਾਂਦੀ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਹਦੇ 4 ਵਿੰਗ, 4 ਵਲ ਇਹਨੂੰ ਬਾਡੀ ਦੇ ਵਿਚ ਪੈਂਦੇ ਨੇ, ਐਡਜਸਟ ਕਰਨਾ ਪੈਂਦਾ ਗੁਆਂਢੀਆਂ ਨਾਲ, ਹਾਂਜੀ। ਤੇ ਜੇ ਇਹਦੀ ਆਪਦੀ ਪ੍ਰੋਬਲਮ ਆ ਜਾਵੇ, ਇਹਦੇ ਵਿਚ ਐਸਿਡਿਟੀ ਗੈਸ ਵਗੈਰਾ ਹੋ ਜਾਵੇ, ਤੇ ਫੇਰ ਇਹ ਗੁਆਂਢੀਆਂ ਨਾਲ ਕੋਆਪਰੇਟ ਨਹੀਂ ਕਰ ਸਕਦਾ, ਨਾ ਤਾਂ ਉਹ ਖੂਨ ਦੀ ਨਾਲੀ ਜਿਹੜੀ ਡਿਸੈਂਡਿੰਗ ਥੋਰੈਸਿਕ ਏਓਟਾ ਜਿਹਨੂੰ ਮੈਂ ਕਿਹਾ ਹੈਗਾ, ਹੇਠਾਂ ਜਾਣ ਵਾਲੀ ਖੂਨ ਦੀ ਜਿਹੜੀ ਵੱਡੀ ਨਾਲੀ ਹੈਗੀ ਹੈ ਦਿਲ ਚੋਂ ਨਿਕਲਦੀ ਹੈ, ਇੱਕ ਤੇ ਉਹ ਹੋ ਗਈ, ਇੱਕ ਬਰੌਂਕਸ ਸਾਡੀਆਂ ਸਾਹ ਵਾਲੀਆਂ ਨਾਲੀਆਂ ਹੋ ਗਈਆਂ। ਸੋ ਇਹ ਜਦੋਂ ਵੀ ਨਾਰਮਲ ਉਥੋਂ ਪਾਸ ਨਹੀਂ ਕਰ ਸਕਦੀਆਂ, ਤੇ ਇਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਰਸਤਾ ਨਹੀਂ ਦੇ ਰਿਹਾ, ਈਸੋਫੇਗਸ ਦੀ ਤਾਂ ਆਪਦੀ ਪ੍ਰੋਬਲਮ ਬਣੀ ਹੋਈ ਹੈ
1: ਜੀ। ਡਾਕਟਰ ਸਾਹਿਬ, ਮੈਂ ਦੇਖਦਾ ਸੀਗਾ ਇਹ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਇਹ ਜਿਹੜੀ ਆਇਓਟਾ ਦੀ ਤੁਸੀਂ ਗੱਲ ਕਰਦੇ ਆ, ਇਹਦਾ ਡਾਕਟਰ ਸਾਹਿਬ ਬਹੁਤ ਮੋਟੀ ਇੱਕ ਪੂਰਾ ਇੰਚ ਡਾਇਆਮੀਟਰ ਇਹਦਾ ਦੱਸਦੇ ਆ, ਪੂਰਾ ਇੰਚ ਡਾਇਆਮੀਟਰ ਇਹਦਾ।
0: ਵੇਖੋ ਇਹ ਡਿਪੈਂਡ ਕਰਦਾ ਹੈ ਹਾਲਾਤ ਦੇ ਉੱਪਰ, ਹਾਰਡ ਐਂਡ ਫਾਸਟ ਇਸ ਤਰ੍ਹਾਂ ਦਾ ਕੁਛ ਨਹੀਂ, ਕਿਉਂਕਿ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਡਾਇਆਮੀਟਰ ਜ਼ਿਆਦਾ ਹੈ, ਜਿਵੇਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਹਦਾ ਡਾਇਆਮੀਟਰ ਘਟਦਾ ਜਾਂਦਾ ਹੈਗਾ। ਇਸੇ ਤਰ੍ਹਾਂ ਮਿਹਨੇ ਕੇਵਾ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ, ਸਮਾਲ ਆਰਟਰੀਓਲਸ ਤੋਂ ਸ਼ੁਰੂ ਹੁੰਦੀ ਹੈ, ਉਦੋਂ ਡਾਇਆਮੀਟਰ ਬਹੁਤ ਘੱਟ ਹੈਗਾ, ਵਾਲ ਵਰਗਾ ਹੈ। ਜਿਵੇਂ ਇਹ ਉੱਪਰ ਆਉਂਦੀ ਜਾਂਦੀ ਹੈ ਉਵੇਂ ਇਹਦਾ ਡਾਇਆਮੀਟਰ ਵੱਧਦਾ ਜਾਂਦਾ, ਤੇ ਇਸ ਕਰਕੇ ਅਸੀਂ ਇਹਦਾ ਫਿਕਸ ਕੋਈ ਡਾਇਆਮੀਟਰ ਨਹੀਂ ਕਹਿ ਸਕਦੇ ਵੀ ਇਹ ਇੰਨਾ ਹੈਗਾ ਹੀ ਹੈ, ਠੀਕ ਹੈ। ਜਿਹੜੀ ਚੀਜ਼ ਸਲੋਪ ਵਰਗੀ ਹੈ, ਬੈਂਸਰੀ ਹੈਗੀ ਹੈ, ਇੱਕ ਪਾਸੋਂ ਜਿੰਨੀ ਹੈ ਉਨੀ ਦੂਜੇ ਪਾਸੇ ਹੈਗੀ ਨਾ ਪ੍ਰੋਬਲਮ, ਉਹ ਡਾਇਆਮੀਟਰ ਤੁਸੀਂ ਦੱਸ ਸਕਦੇ ਹੋ। ਪਰ ਜਿਹੜੀ ਚੀਜ਼ ਤੋਂ ਸ਼ੁਰੂ ਹੁੰਦੀ ਹੈ ਉੱਥੇ ਚੌੜੀ ਅੱਗੋਂ ਪਤਲੀ ਹੁੰਦੀ ਗਈ ਹੈ, ਤੇ ਫਿਰ ਤੁਸੀਂ ਇੱਕ ਤਰ੍ਹਾਂ ਦਾ ਡਾਇਆਮੀਟਰ ਤੁਸੀਂ ਫਿਕਸ ਨਹੀਂ ਕਰ ਸਕਦੇ ਵੀ ਇਹ ਇੰਨਾ ਹੈਗਾ
1: ਜੀ।
0: ਸੋ ਇਹ ਆਮ ਤੌਰ ਤੇ ਇਸ ਜਿਹੜਾ ਏਓਲਟਾ ਹੈ ਇਹਦੀ ਮੇਨ ਪ੍ਰੋਬਲਮ ਹੈਗੀ। ਹੁਣ ਇਸ ਏਓਲਟਾ ਦੇ ਵਿਚ ਜੇ ਤਾਂ ਉੱਪਰ ਵਾਲੇ ਪਾਸਿਓਂ ਖੁਰਾਕ ਨਾਰਮਲ ਆ ਰਹੀ ਹੈ, ਇਹਦੇ ਵਿਚ ਫਲੈਕਸੀਬਿਲਿਟੀ ਨਾਰਮਲ ਹੈਗੀ ਆ, ਤੇ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਖੁਰਾਕ ਹੇਠਾਂ ਜਾਂਦੀ ਰਹੇਗੀ, ਕੋਈ ਪ੍ਰੋਬਲਮ ਨਹੀਂ। ਆਹ ਜਿਹੜੇ ਰਸਤੇ ਨੇ ਜਿੱਥੇ ਏਓਲਟਾ ਕੋਲੋਂ ਲੰਘਦੀ ਹੈ ਜਾਂ ਜਿੱਥੇ ਬ੍ਰੌਂਕਸ ਵਾਲੀ ਟਿਊਬ ਲੰਘ ਰਹੀ ਹੈਗੀ ਹੈ, ਇਹ ਇਸ ਨੂੰ ਰਸਤਾ ਦੇ ਦਿੰਦੀਆਂ ਨੇ ਤੇ ਅੱਗੇ ਇਹ ਚੱਲੀ ਜਾ ਰਿਹਾ ਹੈ, ਜਾਂ ਇਹ ਆਮ ਦੂਜਿਆਂ ਨੂੰ ਰਸਤਾ ਦੇ ਹੀ ਰੱਖਦਾ ਤੇ ਜਦੋਂ ਇਹਦੀ ਵਾਰੀ ਹੈ ਉਦੋਂ ਇਹ ਰਸਤਾ ਉਹਨੂੰ ਮਿਲ ਜਾਂਦਾ, ਤੇ ਇੱਥੇ ਕੋਈ ਦਿੱਕਤ ਨਹੀਂ ਹੁੰਦੀ। ਤੇ ਜੀ ਹੁੰਦੀ ਹੈ ਤੇ ਫਿਰ ਲੋਕਾਂ ਨੇ ਮੇਰੀ ਬੁਰਕੀ ਇੱਥੇ ਅੜ ਗਈ ਹੈ ਜਾਂ ਮੇਰਾ ਇੱਥੇ ਰੁਕ ਗਿਆ ਕੋਈ। ਉੱਪਰ ਵਾਲੇ ਪਾਸੇ ਹੋਵੇ ਤੇ ਉਹਨੂੰ ਕਹਿੰਦੇ ਨੇ ਚੌਕਿੰਗ, ਹਾਂਜੀ। ਹੇਠਾਂ ਵਾਲੇ ਪਾਸੇ ਆਉਂਦੇ ਆ ਤੇ ਸਮਝਦੇ, ਤੁਸੀਂ ਸਮਝੋ ਵੀ ਜਿੱਥੇ ਏਓਟਾ ਲੰਘਦੀ ਹੈ ਇਹਦੇ ਕੋਲੋਂ, ਉਸ ਵੇਲੇ ਉਹ ਕਹਿੰਦੇ ਨੇ ਵੀ ਭਾਈ ਆ ਛਾਤੀ ਭਾਰੀ ਹੋ ਗਈ ਮੇਰੀ, ਖਾਣ ਤੋਂ ਬਾਅਦ ਛਾਤੀ ਭਾਰੀ ਹੋ ਗਈ, ਅਜੇ ਪੇਟ ਚ ਨਹੀਂ ਪਹੁੰਚੀ ਖੁਰਾਕ ਉਹਦੀ, ਠੀਕ ਹੈ
1: ਜੀ। ਉੱਪਰੇ
0: ਹਾਂ, ਇਹ ਇਹਦਾ ਕਾਰਨ ਹੈਗਾ ਆ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਮੈਂ ਕੱਲ ਹੋਰ ਵੀ ਗੱਲ ਦੱਸੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਆਮ ਤੌਰ ਤੇ ਲੋਕ ਸੁੱਤੇ ਪਏ ਸਵੇਰੇ ਸੁੱਤੇ ਪਏ ਸੌਣ ਦੇ ਸਮੇਂ ਸਾਡੇ ਮਸਲ ਸਾਰੇ ਰਿਲੈਕਸ ਹੁੰਦੇ ਆ, ਮਸਲ ਰਿਲੈਕਸ ਹੁੰਦੇ ਆ, ਤੇ ਆ ਜਿਹੜੀਆਂ ਸਫਿੰਕਟਰ ਮੈਂ ਦੱਸੀਆਂ ਨੇ ਇਹਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਸਫਿੰਕਟਰ ਲੂਜ਼ ਹੋ ਜਾਂਦੀਆਂ, ਔਰ ਹੇਠਾਂ ਵਾਲੇ ਪਾਸੋਂ ਗੈਸ ਜਿਹੜੀ ਬਣ ਰਹੀ ਹੈ ਉਹਨੂੰ ਉੱਪਰ ਜਾਣਾ ਆਸਾਨ ਹੋ ਜਾਂਦਾ ਯਾਰ। ਇਸ ਕਰਕੇ ਬਹੁਤ ਹੀ ਗੈਸ ਆਮ ਤੌਰ ਤੇ ਇਸ ਵੇਲੇ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੇ ਵਿਚ ਜਦੋਂ ਸਵੇਰੇ ਉੱਠਦੇ ਆ ਤੇ ਕਈ ਲੋਕਾਂ ਨੇ ਮੇਰੀ ਤਾਂ ਧੌਣ ਨੀ ਹਿਲਦੀ, ਮੇਰੀ ਧੌਣ ਆਕੜ ਗਈ, ਖਰੇ ਸਰਾਣਾ ਵਿੰਗਾ ਜਿਹੜਾ ਰੱਖਿਆ ਗਿਆ ਆ, ਕੋਈ ਸਰਾਣਾ ਮੇਰਾ ਸਹੀ ਨਹੀਂ ਸੀ, ਜਾਂ ਕਿਸੇ ਨੂੰ ਕੋਈ ਆਮ ਆਰਥਰਾਈਟਿਸ ਦੀ ਪ੍ਰੋਬਲਮ ਹੋਵੇ ਜਾਂ ਡਾਕਟਰ ਲੋਕ ਇਸ ਤਰ੍ਹਾਂ ਦੇ ਡਾਇਗਨੋਸਿਸ ਕਰਨੇ ਸ਼ੁਰੂ ਕਰ ਦਿੰਦੇ ਨੇ, ਪਰ ਅਸਲ ਦੇ ਵਿੱਚ ਉਹਦਾ ਬੇਸਿਕ ਕਾਰਨ ਇਹ ਆ ਕਿ ਅੰਦਰ ਗੈਸ ਬਣ ਰਹੀ ਸੀ ਤੇ ਜਿੱਥੇ ਉਹਦਾ ਆਖਰੀ ਐਂਡ ਸੀ ਉਸ ਥਾਂ ਤੇ ਬਿਮਾਰ ਹੋ ਰਹੀ ਹੈ। ਜਿਵੇਂ ਸ਼ਾਇਦ ਯਾਦ ਹੋਵੇ ਵੀ ਇਹ ਜਿਹੜੀ ਖੁਰਾਕ ਵਾਲੀ ਨਾਲੀ ਹੈਗੀ ਆ, ਇਹਦਾ ਐਂਡ ਕਿੱਥੇ ਹੈਗਾ ਜੀ? ਮੂੰਹ ਨਾਲ ਨਹੀਂ ਹੈਗਾ। ਅਸੀਂ ਕਹੀ ਵੀ ਮੂੰਹ ਤੇ ਆ ਗਈ ਹੈ ਤੇ ਇੱਥੋਂ ਤੱਕ ਖੁਰਾਕ ਦੀ ਨਾਲੀ, ਨਾ ਨਾ ਨਾ, ਇਹ ਜਿਹੜੀ ਖੁਰਾਕ ਦੀ ਨਾਲੀ ਦਾ ਉੱਪਰ ਵਾਲਾ ਹਿੱਸਾ ਫੇਕ ਉਸ ਤੋਂ ਉੱਪਰ ਵਾਲਾ ਹਿੱਸਾ ਉਹਦਾ ਨਾਂ ਫੈਰਿੰਗਸ। ਫੈਰਿੰਗਸ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਜਿੱਥੇ ਜਾ ਕੇ ਖਤਮ ਹੁੰਦੀ ਹੈ, ਉਹ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਆ ਅੰਦਰ। ਜਿਵੇਂ ਮੈਂ ਉਹਦੀ ਐਗਜ਼ਾਮਪਲ ਦਿੱਤੀ ਸੀ ਵੀ ਸਾਡੇ ਜਿਹੜੀਆਂ ਰਸੋਈ ਦੀਆਂ ਚਿਮਨੀਆਂ ਹੁੰਦੀਆਂ ਨੇ ਉਹ ਬਹੁਤ ਉੱਚੀਆਂ ਹੁੰਦੀਆਂ ਨੇ, ਕਿਉਂਕਿ ਇੱਥੇ ਗੈਸ ਜਾਣੀ

0: ਗਈ ਨਾ ਜੰਮ ਗਈ ਤੁਹਾਡੇ ਗਲੇ ਤੇ ਆ ਗਈ, ਤੁਹਾਡੇ ਮਸੂੜਿਆਂ ਤੇ ਆ ਗਈ, ਮੂੰਹ ਬੰਦ ਸੀਗਾ ਉਸ ਹਾਲਾਤ ਦੇ ਵਿੱਚ ਇਹਨੇ ਤੁਹਾਡੇ ਮਸੂੜਿਆਂ ਨੂੰ, ਕਿਉਂਕਿ ਐਸਿਡਿਕ ਹੈਗੀ ਹੈ, ਮਸੂੜਿਆਂ ਨੂੰ ਗਾਲ ਦੇਣਾ ਹੈ ਤੇ ਅਲਟੀਮੇਟ ਤੁਹਾਨੂੰ ਮਸੂੜਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਗਮਸ ਦੀ ਉਹ ਹੋਣੀ ਸ਼ੁਰੂ ਹੋ ਜਾਣੀ ਹੈ। ਔਰ ਫਿਰ ਜਦ ਤੁਸੀਂ ਬਰਸ਼ ਕਰੋਗੇ ਜਾਂ ਲੱਗੇ ਕਮਿਲਤਾਂ ਦੇ ਉੱਪਰ ਪੀਰ ਕਰਦੇ ਨੇ ਜਾਂ ਮਸੂੜੇ ਲੀਕ ਹੋ ਗਏ ਨੇ, ਇਹ ਸਾਰੀਆਂ ਗੱਲਾਂ ਤੁਹਾਡੇ ਗੈਸ ਦੇ ਨਾਲ ਸੰਬੰਧਿਤ ਨੇ। ਜਦ ਤੱਕ ਤੁਸੀਂ ਇਹਦਾ ਪ੍ਰਬੰਧ ਨਹੀਂ ਕਰਦੇ, ਕਹਿੰਦੇ ਨਾ ਸਾਰੀਆਂ ਬਿਮਾਰੀਆਂ ਪੇਟ ਤੋਂ ਹੋ ਕੇ ਸ਼ੁਰੂ ਹੁੰਦੀਆਂ ਨੇ, ਹਾਂਜੀ, ਬਹੁਤਾ ਕਰਕੇ ਐਸਾ ਇਹਦਾ ਕਾਰਨ ਹੁੰਦਾ। ਜੇ ਅਸੀਂ ਉਹਦੇ ਬੇਸਿਕ ਕਾਰਨ ਤੇ ਪਹੁੰਚ ਗਏ, ਉਹਨੂੰ ਜਾਣ ਲਿਆ, ਤੇ ਫਿਰ ਡੈਫੀਨੇਟਲੀ ਅਸੀਂ ਉਹਦਾ ਪੱਕਾ ਹੱਲ ਕਰ ਸਕਾਂਗੇ। ਪਰ ਜੇ ਅਸੀਂ ਦੰਦਾਂ ਦੀ ਕਲੀਨਿੰਗ ਹੀ ਕਰਾਉਂਦੇ ਰਹਿ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਨੱਕ ਹੀ ਕੋਟਰਾਈਜ਼ ਕਰਵਾਉਂਦੇ ਰਹਿ ਗਏ ਤੇ ਫਿਰ ਅਸੀਂ ਹੱਲ ਨਹੀਂ ਕਰ ਰਹੇ, ਫਿਰ ਅਸੀਂ ਇੱਕ ਕੰਡੀਸ਼ਨ ਜਿਹੜੀ ਮੈਂ ਦੱਸੀ ਹੈ ਕਿ ਗੰਦਾ ਪਾਣੀ ਨਾਲੀ ਚ ਆਉਂਦਾ ਹੋਵੇ ਤੇ ਤੁਸੀਂ ਅੱਗੋ ਸਾਫ਼ ਕਰੀ ਜਾਓ, ਅੱਗੋ ਸਾਫ਼ ਕਰੀ ਜਾਓ, ਕਿੰਨੀ ਕੁ ਦੇਰ ਕਰੀ ਜਾਓਗੇ ਭਾਈ, ਜਦ ਤੱਕ ਪਿੱਛੋਂ ਬੰਦ ਨਹੀਂ ਹੁੰਦਾ। ਸੋ ਇਸ ਪਿੱਛੋਂ ਬੰਦ ਦਾ ਲਿੰਕ ਇਸ ਸਾਡੇ ਈਸੋਫੇਗਸ ਦੇ ਨਾਲ ਹੈਗਾ, ਇਸ ਕਰਕੇ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਰਸਤੇ ਚ ਰੁਕਾਵਟਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ। ਜਦੋਂ ਈਸੋਫੇਗਸ ਤੱਕ ਦਾ ਪਹੁੰਚੀ ਹੈ ਨਾ, ਉਦੋਂ ਤੁਸੀਂ ਸਮਝੋ ਵੀ ਕਹਾਣੀ ਬਹੁਤ ਵੱਡੀ ਹੋ ਗਈ ਹੈ। ਮੈਂ ਇਹਦੀ ਡਿਟੇਲ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਦੱਸ ਦੇਵਾਂ ਕਿ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਐਪੀਗਲੋਟਸ ਏਰੀਏ ਦੇ ਵਿੱਚ ਜਾ ਕੇ ਸਾਹ ਦੇ ਨਲੀ ਦੇ ਨਾਲ ਇਹ ਆਪਣਾ ਐਕਸਚੇਂਜ ਕਰ ਦਿੰਦੀਆਂ ਨੇ ਰਸਤਾ, ਸਾਹ ਵਾਲੀ ਨਾਲੀ ਜਿਹੜੀ ਅੱਗੇ ਆ ਜਾਂਦੀ ਹੈ ਔਰ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਆਪਣੇ ਵਾਲ ਵਿੰਗ ਕੱਢਦਿਆਂ ਹੋਇਆ ਈਸੋਫੇਗਸ ਇਸ ਡਾਇਫਰਾਮ ਦੇ ਵਿੱਚੋਂ ਦੀ ਲੰਘਦਾ ਹੈਗਾ ਆ, ਡਾਇਫਰਾਮ ਤੋਂ ਲੰਘ ਕੇ ਅੱਗੇ 2 ਸੈਂਟੀਮੀਟਰ ਦਾ ਏਰੀਆ ਹੈਗਾ ਆ ਉਹ ਸਟੋਮਕ ਚ ਪਹੁੰਚ ਜਾਂਦਾ ਹੈਗਾ ਆ। ਔਰ ਉਸ ਤੋਂ ਬਾਅਦ ਸਟੋਮਕ ਤੋਂ ਜਦੋਂ ਖੁਰਾਕ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ ਉਦੋਂ ਇਹਦੇ ਚ ਏਸਿਡ ਰਲ ਗਿਆ, ਪੈਪਸਿਨ ਰਲ ਗਈ ਜਿਹਨੂੰ ਅਸੀਂ ਗੈਸਟ੍ਰਿਕ ਜੂਸਸ ਕਹਿੰਦੇ, ਇਹ ਰਲ ਗਏ ਤੇ ਫਿਰ ਇਹ ਛੋਟੀ ਅੰਤਰੀ ਜਾਣੀ ਸ਼ੁਰੂ ਹੋ ਗਈ, ਇੱਥੇ ਇਨਸੁਲਿਨ ਸਾਡੀ ਪੈਂਕਰੀਆਸ ਦੇ ਵਿੱਚੋਂ ਨਿਕਲਦੀ ਹੈ ਉਹ ਰਲ ਗਈ ਹੈ, ਇਧਰ ਆ ਕੇ ਬਾਇਲ ਸਾਡਾ ਲੀਵਰ ਦਾ ਰਲ ਗਿਆ, ਬਹੁਤ ਸਾਰੇ ਹੋਰ ਐਨਜ਼ਾਈਮ ਇੰਟਰੋਕਾਈਨੇਸ ਵਗੈਰਾ ਇਥੇ ਰਲ ਗਏ ਤੇ ਖੁਰਾਕ ਸਾਡੀ ਫਿਰ ਹਜਮ ਹੋਣੀ ਸ਼ੁਰੂ ਹੋ ਜਾਂਦੀ, ਭਾਵ ਰਿਝਣ ਲੱਗ ਪੈਂਦੀ ਹੈ। ਜੇ ਰਿਝੂਗੀ, ਇਹ ਅੱਗ ਨਾਲ ਨੀ ਰਿਝ ਰਹੀ, ਐਸੇ ਨਾਲ ਰਿਝ ਰਹੀ ਹੈ, ਉਸ ਹਾਲਾਤ ਦੇ ਵਿੱਚ ਗੈਸ ਬਣੇਗੀ ਹੀ। ਗੈਸ ਦਾ ਇੱਕ ਰੂਟੀਨ ਹੈ ਕਿ ਉਹਨੇ ਹੇਠਾਂ ਵਾਲੇ ਪਾਸੇ ਨੂੰ ਨਿਕਲਣਾ ਚਾਹੀਦਾ ਹੈ, ਕੁਦਰਤ ਨੇ ਉੱਪਰ ਰਸਤਾ ਇਹਦੇ ਵਾਸਤੇ ਬੰਦ ਕੀਤਾ, ਨਾ ਬਈ ਹੁਣ ਤੂੰ ਵਾਪਸ ਨਹੀਂ ਜਾ ਸਕਦਾ, ਇਧਰ ਹੀ ਜਾ ਸਕਦਾ। ਪਰ ਹੌਲੀ ਹੌਲੀ ਹੌਲੀ ਹੌਲੀ ਪ੍ਰੈਸ਼ਰ ਬਣਦਿਆਂ ਬਣਦਿਆਂ ਕਰਦਿਆਂ ਕਰਦਿਆਂ ਇਹ ਜਿਹੜਾ ਇਹ ਉੱਪਰ ਵਾਲੇ ਹਿੱਸੇ ਦੇ ਦਰਵਾਜੇ ਹਨ, ਪਹਿਲਾ ਦਰਵਾਜਾ ਸਟੋਮਿਕ ਤੋਂ ਅੰਤੜੀਆਂ ਦੇ ਵਿੱਚ ਆ, ਜਿਹਦਾ ਨਾਮ ਮੈਂ ਦੱਸਿਆ ਸੀਗਾ ਪਾਇਲੋਰਿਕ ਓਪਨਿੰਗ। ਪਾਇਲੋਰਿਕ ਓਪਨਿੰਗ ਵੀ ਉਸੇ ਤਰ੍ਹਾਂ ਦੀ ਕੰਸਟ੍ਰਿਕਸ਼ਨ ਹੈਗੀ ਆ ਜਿਹਦੇ ਵਿੱਚੋਂ ਉਪਰੋਂ ਪ੍ਰੈਸ਼ਰ ਪਿਆ ਤੇ ਫੇਰ ਖੁਰਾਕ ਬਾਹਰ ਅੰਤੜੀਆਂ ਚ ਪਹੁੰਚ ਗਈ, ਹੁਣ ਹੇਠੋਂ ਪ੍ਰੈਸ਼ਰ ਪੈ ਰਿਹਾ ਆ ਤੇ ਅਲਟੀਮੇਟ ਇਹ ਜਿਹੜਾ ਕੰਸਟ੍ਰਿਕਸ਼ਨ ਹੈਗੀ ਹੈ ਇਹ ਖੁੱਲ ਗਈ ਹੈ ਔਰ ਗੈਸ ਸਟੋਮਕ ਚ ਆ ਗਈ ਹੈ। ਔਰ ਉਸ ਤੋਂ ਬਾਅਦ ਆਮ ਤੌਰ ਤੇ ਲੋਕ ਵੇਖਦੇ ਨੇ ਵੀ ਨਹੀਂ ਮੇਰੀ ਤਾਂ ਰੋਟੀ ਨਹੀਂ ਜੀ ਹਜਮ ਹੁੰਦੀ, ਮੇਰਾ ਤਾਂ ਹਰ ਵੇਲੇ ਪੇਟ ਭਾਰਾ ਹੀ ਰਹਿੰਦਾ ਹੈਗਾ ਜੀ, ਉਹਦਾ ਕਾਰਨ ਇਹ ਆ ਕਿ ਉਹ ਇਸ ਥਾਂ ਤੇ ਆ ਕੇ ਗੈਸ ਰੁਕਣੀ ਸ਼ੁਰੂ ਹੋ ਗਈ ਹੈ। ਫੇਰ ਉਸ ਤੋਂ ਬਾਅਦ ਸਟੋਮਕ ਦੇ ਵਿੱਚੋਂ ਵੀ ਉੱਪਰ ਵਾਲੇ ਪਾਸੇ ਜਿਹੜਾ ਕੰਸਟ੍ਰਿਕਸ਼ਨ ਹੈਗੀ ਦਰਵਾਜਾ ਇਸ ਦਾ ਸਟੋਮਕ ਦਾ ਉਹਦਾ ਨਾਂ ਹੈਗਾ ਕਾਰਡਿਕ ਓਰੀਫਿਸ। ਇਸ ਕਾਰਡਿਕ ਓਰੀਫਿਸ ਦੇ ਵਿੱਚੋਂ ਵੀ ਹੌਲੀ ਹੌਲੀ ਕਾਰਡਿਕ ਦਾ ਨਾਂ ਤਾਂ ਰੱਖਿਆ ਕਿਉਂਕਿ ਹਾਰਟ ਦੇ ਨੇੜੇ ਆ
1: ਜੀ,
0: ਆਮ ਪਿੰਡ ਪਿੱਪਲ ਵਾਲੀ ਗਲੀ ਹੈ ਜਿੱਥੇ ਪਿੱਪਲ ਹੈਗਾ ਉੱਥੇ ਮੁੜ ਜਾਏ ਜੇ, ਤੇ ਹਾਰਟ ਦੇ ਨੇੜੇ ਹੋਣ ਕਰਕੇ ਇਹਦਾ ਨਾਂ ਰੱਖ ਦਿੱਤਾ ਕਾਰਡਿਕ ਓਰੀਫਿਸ। ਓਰੀਫਿਸ ਦਾ ਮਤਲਬ ਹੁੰਦਾ ਸੁਰਾਖ
1: ਜੀ,
0: ਸਟੋਮਕ ਦੇ ਉੱਪਰ ਕਾਰਡਿਕ ਓਰੀਫਿਸ ਨੂੰ ਵੀ ਇਹ ਖੋਲ ਦਿੰਦੀ ਹੈ ਤੇ ਫੇਰ ਇਹ ਗੈਸ ਹੋਰ ਉੱਪਰ ਚੜੀਗੀ। ਉਸ ਤੋਂ ਬਾਅਦ ਅਸੀਂ ਦੱਸਿਆ ਵੀ 2 ਸੈਂਟੀਮੀਟਰ ਦਾ ਏਰੀਆ ਉਹ ਏਰੀਆ ਹੈ ਸਟੋਮਕ ਦੇ ਵਿਚਕਾਰ ਤੇ ਡਾਇਫਰਾਮ ਦੇ ਵਿਚਕਾਰ, ਉਹ ਡਾਇਫਰਾਮ ਵੀ ਉੱਥੇ ਘੁੱਟਣ ਲੱਗੀ ਹੋਈ ਹੈ। ਅਲਟੀਮੇਟ ਇਹ ਸਾਰਾ ਕੁਝ ਇਹਨਾਂ ਗੁਲਦਾ ਗੁਲਦਾ ਐਪੀਗਲੋਟਿਸ ਤੱਕ ਪਹੁੰਚ ਗਿਆ। ਐਪੀਗਲੋਟਿਸ ਤੋਂ ਪਹੁੰਚਣ ਤੋਂ ਬਾਅਦ ਜਦੋਂ ਇਹ ਤੁਹਾਡੀ ਜੀਭ ਤੇ ਮੈਲ ਦੇ ਤੌਰ ਤੇ ਜੰਮਣ ਲੱਗ ਗਈ, ਜਦੋਂ ਤੁਸੀਂ ਰਾਤ ਨੂੰ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਤੁਹਾਨੂੰ ਸਨੋਰਿੰਗ ਹੋਣੀ ਸ਼ੁਰੂ ਹੋ ਗਈ, ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਖੰਘਾਰ ਕੱਢਣੇ ਸ਼ੁਰੂ ਕਰ ਦਿੱਤੇ, ਮਤ ਸਮਝੋ ਕਿ ਕੱਲੀ ਫੇਫੜਿਆਂ ਦੀ ਪ੍ਰੋਬਲਮ ਹੈਗੀ ਹੈ, ਸਮਝੋ ਇਹ ਕਿ ਤੁਹਾਡੇ ਪੇਟ ਦੇ ਵਿੱਚੋਂ ਜਿਹੜੀ ਗੈਸ ਆ ਰਹੀ ਹੈ ਉਹ ਸੋਲਿਡ ਹੋ ਕੇ ਜੰਮ ਕੇ ਬ੍ਰੇਨ ਚ ਉੱਪਰੋਂ ਠੰਡੀ ਹੋ ਕੇ ਮੀਂਹ ਵਾਂਗੂ ਵਸਣ ਲੱਗੀ ਗੱਲ ਆ, ਉਹ ਇੱਥੇ ਵਸ ਗਈ ਆ ਤੇ ਉਹਦੇ ਇਹ ਕਾਰਨ ਨੇ। ਜਦ ਤੱਕ ਤੁਸੀਂ ਉਹਨਾਂ ਨੂੰ ਠੀਕ ਨਹੀਂ ਕਰਦੇ, ਨਾ ਤੁਹਾਡਾ ਨੱਕ ਠੀਕ ਹੋਣਾ ਆ ਤੇ ਨਾ ਤੁਹਾਡੇ ਆ ਮਸੂੜਿਆਂ ਦੀ ਪ੍ਰੋਬਲਮ ਠੀਕ ਹੋਣੀ ਹੈ। ਇਸ ਕਰਕੇ ਜ਼ਰੂਰੀ ਇਹ ਆ ਵੀ ਅਸੀਂ ਬੇਸ ਚੀਜ਼ ਨੂੰ ਸਮਝੀਏ। ਨਿਸ਼ਾਨੀਆਂ ਮੈਂ ਆਪਾਂ ਦੱਸ ਹੀ ਦਿੱਤੀਆਂ ਸੀ ਵੀ ਕਈ ਲੋਕ ਜੇ ਪਿਛਲੇ ਪਾਸੇ ਸਰਾਣਾ ਆਂਦੇ ਨੇ ਸ਼ਾਇਦ ਗਲਤ ਰੱਖਿਆ ਗਿਆ, ਸਰਾਣਾ ਨਹੀਂ ਹੁੰਦਾ, ਹੁੰਦਾ ਇਹ ਕਿ ਅੰਦਰ ਦੀ ਗੈਸ ਹੈਗੀ ਹੈ ਔਰ ਉਹ ਇੱਕ ਇਸ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਇਸ ਨੂੰ ਅੱਗੇ ਪਿੱਛੇ ਕਰ ਰਹੀ ਹੈ। ਜੇ ਤੁਸੀਂ ਟੈਂਪਰੇਰੀ ਤੌਰ ਤੇ ਮਾਲਿਸ਼ ਕਰਕੇ ਇਧਰ ਉਧਰ ਕਰਕੇ ਕਰਦੇ ਹੋ ਤੇ ਠੀਕ ਹੋ ਗਿਆ, ਲੇਕਿਨ ਇਹ ਵਾਰ ਵਾਰ ਹੁੰਦਾ ਰਹਿਣਾ ਹੈ। ਉਹਦੇ ਪਿੱਛੇ ਹੈ ਕਿ ਜਦ ਤੱਕ ਤੁਸੀਂ ਪੇਟ ਦੇ ਅੰਦਰ ਬਣਦੀ ਗੈਸ ਨੂੰ ਠੀਕ ਨਹੀਂ ਕਰਦੇ ਤਦ ਤੱਕ ਇਹ ਪੱਕੇ ਤੌਰ ਤੇ ਠੀਕ ਨਹੀਂ ਹੋਣੀ, ਠੀਕ ਹੈ। ਸੋ ਇਸ ਕਰਕੇ ਮੁੱਢਲੇ ਰੋਗ ਨੂੰ ਜਾਣਨ ਤੋਂ ਪਹਿਲਾਂ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਹੀ ਅਸੀਂ ਇਸ ਗੱਲ ਤੋਂ ਨਜਾਤ ਪਾ ਸਕਦੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਹੁਣ ਸਧਾਰਨ ਤੌਰ ਤੇ ਇਸ ਈਸੋਫੇਗਸ ਦੇ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਆਦਾਤਰ ਤਾਂ ਇਹ ਅਲਸਰੇਸ਼ਨ ਆ ਕਿ ਬਹੁਤ ਗਰਮ ਗਰਮ ਕੋਈ ਚੀਜ਼, ਕਈ ਲੋਕਾਂ ਨੇ ਵੀ ਪਹਿਲੇ ਤੌਰ ਦੀ ਭੱਠੀ ਤੇ ਬੈਠ ਕੇ ਕੀਤੀ ਹੈ, ਉਹਨਾਂ ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ। ਕਈ ਗਰਮ ਗਰਮ ਚਾਹ ਬਹੁਤ ਪੀਣ ਦੇ ਆਦੀ ਨੇ ਤੇ ਗਰਮ ਗਰਮ ਚਾਹ ਪੀ ਲਈ ਹੈ ਪਰ ਅੰਦਰ ਦਾ ਤਾਂ ਤੁਹਾਨੂੰ ਦੱਸਿਆ ਜੀ ਬੜੀ ਸਾਫਟ ਜਿਹੀ ਹੈ, ਬਹੁਤ ਸਾਫਟ ਜਿਹੀ ਹੈਗੀ ਹੈ ਔਰ ਉਹ ਛਿੱਲੀ ਜਾਊਗੀ, ਠੀਕ ਆ। ਉਹ ਜੇ ਤੁਹਾਡੀ ਰਿਪੇਅਰਿੰਗ ਪਾਵਰ ਠੀਕ ਹੈਗੀ ਤੇ ਜਲਦੀ ਠੀਕ ਵੀ ਹੋ ਜਾਵੇਗੀ। ਐਵੇਂ ਮੂੰਹ ਦੇ ਜਿਹੜੇ ਛਾਲੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਐਪੀਥੀਲੀਅਲ ਸੈੱਲ ਲੱਗਿਆ ਹੋਇਆ ਔਰ ਉਹਨਾਂ ਦੀ ਰਿਪੇਅਰ ਦਾ ਟਾਈਮ 3 ਤੋਂ 7 ਦਿਨ ਦਾ ਹੈਗਾ ਆ, ਵਿਦ ਇਨ ਦੈਟ ਪੀਰੀਅਡ ਇਸ ਨੂੰ ਠੀਕ ਹੋ ਜਾਣਾ ਚਾਹੀਦਾ ਆ। ਪਰ ਜੇ ਇਹ ਨਹੀਂ ਹੋਇਆ ਠੀਕ ਤੇ ਇਹਦਾ ਮਤਲਬ ਵੀ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਤੇ ਆਹ ਕਹਾਣੀ ਗੈਸ ਵਾਲੀ ਵੀ ਹੋ ਸਕਦੀ ਹੈ, ਆਹ ਕਹਾਣੀ ਐਸਿਡ ਵਾਲੀ ਵੀ ਹੋ ਸਕਦੀ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਰਕੇ ਪੇਟ ਦੇ ਛਾਲੇ ਜਿਹੜੇ ਨੇ ਪੇਟ ਦੇ ਵਿਚ ਸੋਰੀ ਮੂੰਹ ਦੇ ਛਾਲੇ ਨੇ ਜਾਂ ਮੂੰਹ ਦੇ ਵਿਚ ਹੋਣ ਵਾਲੀਆਂ ਹੋਰ ਪ੍ਰੋਬਲਮਸ ਨੇ ਜਾਂ ਗਮ ਦੀਆਂ ਪ੍ਰੋਬਲਮਸ ਨੇ ਉਹ ਠੀਕ ਨਹੀਂ ਹੁੰਦੀਆਂ। ਅਲੱਗ ਅਲੱਗ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਤੇ ਮੁੱਢਲਾ ਕਾਰਨ ਸਾਡਾ ਪੇਟ ਦਾ ਹੈਗਾ ਆ। ਜੇ ਅਸੀਂ ਇਹਨੂੰ ਠੀਕ ਕਰ ਲਿਆ ਤੇ ਸਾਡੇ ਉੱਪਰ ਵਾਲੇ ਜਿਹੜੇ ENT IER ਨੋਜ਼ ਹਾਂਜੀ ਥਰੋਟ ਇਹ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਹੱਲ ਹੋ ਜਾਣਗੀਆਂ। ਟੌਨਸਲ ਗਲੇ ਜਿਨ੍ਹਾਂ ਦੇ ਆਮ ਤੌਰ ਤੇ ਖਰਾਬ ਹੋਏ ਰਹਿੰਦੇ ਨੇ ਉਹ ਆਮ ਤੌਰ ਤੇ ਜਾਂ ਤਾਂ ਡਾਕਟਰ ਕਹਿੰਦੇ ਚੰਗਾ ਜੀ ਟੌਨਸਲ ਕੱਢ ਦਿੰਦੇ ਆ ਜੀ। ਹਾਲਾਂਕਿ ਜੇ ਇਹ ਸੋਚਿਆ ਜਾਵੇ ਵੀ ਟੌਨਸਲ ਕੁਦਰਤ ਨੇ ਇੱਥੇ ਲਾਏ ਕਿਉਂ ਹੈ, ਇਹ ਸਾਡੇ ਪਹਿਰੇਦਾਰ ਨੇ ਨੱਕ ਰਾਹੀਂ ਮੂੰਹ ਰਾਹੀਂ ਬਾਹਰ ਤੋਂ ਪਤਾ ਨੀ ਕਿੰਨੇ ਜਰਾਸੀਮ ਸਾਡੇ ਅੰਦਰ ਜਾਂਦੇ ਨੇ ਔਰ ਉਹਨਾਂ ਨੂੰ ਰੋਕਣ ਵਾਲਾ ਇਹ ਪਹਿਰੇਦਾਰ ਆ ਸਾਡਾ ਅੱਗ। ਇਹ ਲਿੰਫਾਇਡ ਆਰਗਨ, ਲਿੰਫਾਇਡ ਆਰਗਨ ਦਾ ਮੈਂ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਿਆ ਕਿ ਜਿੰਨੇ ਵੀ ਸਰੀਰ ਦੇ ਵਿਚ ਲਿੰਫ ਚੈਨਲਸ ਨੇ ਉਹਨਾਂ ਨੇ ਆਪਣਾ ਅਲੱਗ ਅਲੱਗ ਥਾਵਾਂ ਤੇ ਜੇਲਾਂ ਬਣਾਈਆਂ ਹੋਈਆਂ ਨੇ। ਜੇ ਸਾਡੇ ਕੋਲ ਕੋਈ ਆ ਗਿਆ ਇਸ ਤਰ੍ਹਾਂ ਦਾ ਤੇ ਉਹਨੂੰ ਅਸੀਂ ਜੇਲਾਂ ਵਿਚ ਕੈਦ ਕਰ ਦੇਣਾ ਯਾਰ, ਉਸ ਥਾਂ ਤੇ ਉਹਨਾਂ ਦੀ ਸਫਾਈ ਕਰਨੀ ਹੈ ਔਰ ਸੁਧਾਰ ਕਰਨਾ ਆ ਤੇ ਜੇ ਨਾ ਹੋਵੇ ਤੇ ਫਿਰ ਉੱਥੇ ਉਹਨਾਂ ਨੂੰ ਖਤਮ ਕਰਨਾ ਹੈਗਾ। ਫੇਗੋਸਾਈਟਿਕ ਫੰਕਸ਼ਨ ਇਹਨਾਂ ਦਾ ਹੁੰਦਾ ਲਿੰਫ ਦਾ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਦੇਣਾ ਖਾ ਜਾਣਾ ਹਾਂਜੀ। ਸੋ ਇਹ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਹਜ਼ਮ ਕਰਨ ਵਾਸਤੇ ਖਤਮ ਕਰਨ ਵਾਸਤੇ ਜਿਹੜਾ ਨੱਕ ਰਾਹੀਂ ਜਾ ਰਿਹਾ ਹੈ ਜਿਹੜਾ ਮੂੰਹ ਰਾਹੀਂ ਖੁਰਾਕ ਰਾਹੀਂ ਜਾ ਰਿਹਾ ਹੈ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨ ਵਾਲਾ ਕਸਟਮ ਡਿਪਾਰਟਮੈਂਟ ਸਾਡੇ ਟੌਨਸਲਸ ਨੇ ਔਰ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫਿਰ ਉਹਨਾਂ ਦਾ ਕੰਮ ਕੌਣ ਕਰੇਗਾ। ਅਲਟੀਮੇਟ ਬਹੁਤ ਸਾਰੇ ਕਿਸੇ ਥਾਂ ਤੇ ਥਾਣਾ ਬਣਿਆ ਸੀਗਾ ਤੁਸੀਂ ਉਦੋਂ ਥਾਣਾ ਉਠਾ ਦਿਓ ਤੇ ਆਟੋਮੈਟਿਕਲੀ ਕ੍ਰਾਈਮ ਰੇਟ ਉੱਤੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਹ ਗੱਲ ਟੌਨਸਲ ਨੂੰ ਕੱਢ ਦੇਣ ਤੋਂ ਬਾਅਦ ਆਮ ਤੌਰ ਤੇ ਹੁੰਦਾ ਹੈ ਪਰ ਹੁਣ ਟੌਨਸਲ ਦੇ ਵਿਚ ਬੇਸਿਕ ਕਾਰਨ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਇਨਫੈਕਸ਼ਨ ਨਾਲ ਬੈਕਟੀਰੀਆ ਜਰਾਸੀਮ ਬਾਹਰੋਂ ਆਉਂਦਿਆਂ ਨਾਲ ਨੱਕ ਤੋਂ ਜਾਂ ਮੂੰਹ ਤੋਂ ਆਉਂਦਿਆਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਨਜਿੱਠਣਾ ਹੈ ਔਰ ਇਹਨਾਂ ਤੋਂ ਬਾਅਦ ਫੇਰ ਕੋਈ ਚੀਜ਼ ਜਿਹੜੀ ਆ ਉਹ ਅੱਗੇ ਜਾਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫੇਰ ਬਹੁਤ ਮੁਸ਼ਕਿਲ ਹੋ ਜਾਏਗੀ ਨਾ। ਸੋ ਇਸ ਕਰਕੇ ਇਹਨਾਂ ਦੀ ਵੀ ਇੰਪੋਰਟੈਂਸ ਜਿਹੜੀ ਹੈ ਸਾਡੇ ਇਸ ਸਟੋਮਕ ਦੇ ਨਾਲ ਇਸ ਫੂਡ ਪਾਈਪ ਦੇ ਨਾਲ ਜੁੜੀ ਹੋਈ ਹੈ, ਸਾਨੂੰ ਬੇਸਿਕ ਤੌਰ ਤੇ ਪਹਿਲਾਂ ਪੇਟ ਨੂੰ ਹੀ ਸਾਫ ਰੱਖਣ ਦੀ ਲੋੜ ਹੈਗੀ ਆ ਔਰ ਜੇ ਪੇਟ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਤੇ ਆਹ ਜਿਹੜੀਆਂ ਪ੍ਰੋਬਲਮ ਜਿਨ੍ਹਾਂ ਦਾ ਮੈਂ ਨਾਂ ਲਿਆ ਆ ਇਹ ਸਾਡੇ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ। ਹੁਣ ਆਮ ਤੌਰ ਤੇ ਜਦੋਂ ਅਸੀਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਸਧਾਰਨ ਤੌਰ ਤੇ ਇਨਫਲਾਮੇਸ਼ਨ ਹਰੇਕ ਥਾਂ ਤੇ ਹੋ ਸਕਦਾ। ਬਾਡੀ ਦੇ ਵਿਚ ਹਰੇਕ ਅੰਗ ਦਾ ਇੱਕ ਆਪਣਾ ਚਲਨ ਹੈ, ਇੱਕ ਆਪਣਾ ਰੁਟੀਨ ਹੈ ਔਰ ਉਹ ਰੁਟੀਨ ਨੂੰ ਤੋੜ ਕੇ ਕਿਸੇ ਕਾਰਨ ਟੁੱਟ ਗਿਆ, ਕਿਸੇ ਵੱਧ ਪਰਹੇਜ਼ੀ ਕਰਕੇ, ਕਿਸੇ ਇਨਵਾਇਰਮੈਂਟ ਕਰਕੇ, ਕਿਸੇ ਖਾਦ ਖੁਰਾਕ ਦੇ ਕਰਕੇ ਅਗਰ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਹਿਲੀ ਜਿਹੜੀ ਕੰਡੀਸ਼ਨ ਹੋਣੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਨਫਲਾਮੇਸ਼ਨ ਔਰ ਇਨਫਲਾਮੇਸ਼ਨ ਪੇਨ ਹੈਗੀ ਹੈ, ਸੋਜ ਹੈਗੀ ਹੈ, ਰੈਡਨੈਸ ਹੈਗੀ ਹੈ, ਹੀਟ ਹੈਗੀ ਹੈ ਔਰ ਉਹਦਾ ਫੰਕਸ਼ਨਲ ਕੰਮ ਜਿਹੜਾ ਉਹ ਕੱਟ ਜਾਏਗਾ। ਜਿਹੜਾ ਕੰਮ ਉਹਨੇ ਕਰਨਾ ਉਹ ਨਹੀਂ ਕਰ ਸਕੇਗਾ। ਸੋ ਇਹ ਨਾਰਮਲ ਨਿਸ਼ਾਨੀਆਂ ਜਿਹੜੀਆਂ ਪਹਿਲੇ ਹਾਲਾਤ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਔਰ ਇਹਨੂੰ ਅਸੀਂ ਇਨਫਲਾਮੇਟਰੀ ਕੰਡੀਸ਼ਨ ਕਹਿੰਦੇ ਹਾਂ। ਰਿਕਵਰ ਹੋ ਸਕਦੀ ਹੈ ਪਹਿਲੀ ਸਟੇਜ, ਜੇ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਜੇ ਇਹਨੂੰ ਸਮਝਾਓ ਵੀ ਸਮਝ ਜਾਵੇ, ਪਰ ਜਦੋਂ ਉਹ ਇਸ ਗੱਲ ਤੇ ਪਹੁੰਚ ਗਿਆ ਵੀ ਘਰੋਂ ਚੋਰੀ ਕਰਕੇ ਭਾਂਡੇ ਲਿਜਾਣ ਲੱਗ ਗਿਆ ਤੇ ਚੋਰੀ ਕਰਕੇ ਸ਼ਰਾਬ ਪੀਣ ਲੱਗ ਗਿਆ ਜਾਂ ਨਸ਼ਾ ਖਾਣ ਲੱਗ ਗਿਆ, ਸਟੇਜ ਦੂਜੀ ਹੋ ਗਈ ਜਿਹਨੂੰ ਅਸੀਂ ਕਿਹਾ ਸੀਗਾ ਡੀਜਨਰੇਸ਼ਨ ਹੋ ਗਈ। ਤੇ ਹੁਣ ਡੀਜਨਰੇਸ਼ਨ ਹੋ ਗਈ ਤੇ ਫਿਰ ਅਸੀਂ ਕਹਿੰਦੇ ਬਈ ਨਾ ਇਹ ਮੁੰਡੇ ਨੂੰ ਅਲੱਗ ਕੱਢ ਦਿਓ, ਜਾਂ ਇਹਨੂੰ ਜੇਲ੍ਹ ਚ ਜਾਂ ਸਿੱਟੋ ਨੂੰ ਪਾਸੇ ਚ ਬਚ ਜਾਵੇ ਤਾਂ, ਜਾਂ ਇਹਨੂੰ ਕਿਸੇ ਫੈਸਿਲਿਟੀ ਚ ਸਿੱਟੋ ਜਿੱਥੇ ਦਾ ਨਾ ਡਰੱਗ ਚਲਾਇਆ ਜਾਵੇ ਤਾਂ, ਤੇ ਫਿਰ ਅਸੀਂ ਕੀ ਕਰਨੇ ਆ, ਫੋੜਾ ਜਦੋਂ ਪੱਕ ਜਾਂਦਾ ਆ ਉਸ ਵੇਲੇ ਰੇਸ਼ਾ ਕੱਢਦੇ ਆ ਬਾਹਰ, ਡਾਕਟਰ ਸਰਜਰੀ ਕਰਦੇ ਨੇ ਜਾਂ ਉਹ ਆਪਣੇ ਆਪ ਫਟਦਾ ਆ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਇਸ ਈਸੋਫੇਗਸ ਦੇ ਵਿੱਚ ਵੀ ਹੋ ਸਕਦੀ ਹੈ, ਇਨਫਲਾਮੇਟਰੀ ਜਾਂ ਡੀਜਨਰੇਟਿਵ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਨਹੀਂ ਤਾਂ ਕਈ ਵਾਰ ਕੁਝ ਕੁਝ ਹਿੱਸੇ ਉੱਥੇ ਪੈਰਾਲਾਈਜ਼ ਹੋ ਜਾਂਦੇ ਆ, ਜਿਹਨੂੰ ਅਸੀਂ ਨੈਕਰੋਸਿਸ ਕਹਿੰਦੇ ਆ, ਗੈਂਗਰੀਨ ਕਹਿੰਦੇ ਆ। ਸੋ ਇਹ ਪਰਿਭਾਸ਼ਾਵਾਂ ਨੇ, ਔਰ ਇਹਨਾਂ ਹੀ ਸੈੱਲ ਦੀ ਚੇਂਜ ਨੂੰ, ਸੈੱਲ ਦੀ ਇੱਕ ਡਿਫਰੈਂਟ ਟਾਈਪ ਦੀ ਚੇਂਜ ਜਿਹੜੀ ਹੈ ਉਹਨੂੰ ਅਸੀਂ ਕੈਂਸਰ ਕਹਿੰਦੇ ਆ। ਸੋ ਇਸੇ ਤਰ੍ਹਾਂ ਹੀ ਸਟੋਮਕ ਦੇ ਵਿੱਚ ਇਹ ਵੱਧਦੀਆਂ ਹੋਈਆਂ ਜਿਹੜੀਆਂ ਕੰਡੀਸ਼ਨਾਂ ਹਨ ਕੱਚ ਸਾਹਿਬ ਚੀਮਾ ਸਾਹਿਬ, ਉਹ ਕੈਂਸਰ ਬਣਾ ਦਿੰਦੀਆਂ ਨੇ, ਤੇ ਈਸੋਫੇਗਸ ਦਾ ਕੈਂਸਰ ਜਿਹੜਾ ਹੈ ਉਸ ਨੂੰ ਸਭ ਤੋਂ ਸੀਰੀਅਸ ਕੈਂਸਰ ਸਮਝਿਆ ਜਾਂਦਾ। ਬਾਕੀ ਥਾਵਾਂ ਦਾ ਕੈਂਸਰ ਵੀ ਸੀਰੀਅਸ ਹੈ, ਜਦੋਂ ਕੈਂਸਰ ਦਾ ਨਾਂ ਲੈ ਗਿਆ ਬੰਦਾ ਦੇ ਵਿਚਾਰਾ ਅੱਧਾ ਉਦੋਂ ਹੀ ਮਰ ਜਾਂਦਾ। ਬੇਸ਼ੱਕ ਅੱਜ ਟੈਕਨਾਲੋਜੀ ਨੇ ਬਹੁਤ ਐਡਵਾਂਸਮੈਂਟ ਕੀਤੀ ਤੇ ਬਹੁਤ ਸਾਰੇ ਟ੍ਰੀਟਮੈਂਟ ਹੋ ਗਏ, ਔਰ ਅਸੀਂ ਉਮਰ ਨੂੰ ਲਮਕਾ ਤਾਂ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਵੀ ਜਦ ਤੱਕ ਉਹਨੇ ਜਿਉਣਾ ਪੇਨਲੈਸ ਜਿਉਣ ਲਈ ਜੀ ਲੈਂਦਾ। ਇਹ ਅਸੀਂ ਹੁਣ ਤੱਕ ਇਸ ਚੀਜ਼ ਦਾ ਹਾਲਾਤ ਕਰ ਲਿਆ ਹੈਗਾ, ਪਰ ਫੇਰ ਵੀ ਇਹ ਜਿਹੜੀਆਂ ਕੈਂਸਰ ਦੀਆਂ ਕੰਡੀਸ਼ਨਾਂ ਹਨ, ਸਟੋਮਕ ਜਿਹੜੇ ਬਾਕੀ ਥਾਵਾਂ ਦੇ ਕੈਂਸਰ ਹੈਗੇ ਨੇ ਉਹਨਾਂ ਦੇ ਵਿੱਚ ਮੈਨੇਜ ਕਰਨਾ ਕਈ ਵੇਰਾ ਆਸਾਨ ਹੁੰਦਾ ਆ। ਔਰ ਈਸੋਫੇਗਸ ਦਾ ਕੈਂਸਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਫੂਡ ਪਾਈਪ ਖੁਰਾਕ ਨਹੀਂ ਜਾਏਗੀ ਤੇ ਅਲਟੀਮੇਟ ਹੱਲ ਕੀ ਹੋਏਗਾ। ਮੈਂ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਨੂੰ ਈਸੋਫੇਗਸ ਦਾ ਕੈਂਸਰ ਸੀ, ਔਰ ਉਹਨਾਂ ਲੋਕਾਂ ਨੂੰ ਸਟੋਮਕ ਦੇ ਵਿੱਚ ਪਾਈਪ ਪਾ ਕੇ ਜਦ ਤੱਕ ਜਿੰਦਾ ਨੇ ਯਾਰ ਜਦ ਤੱਕ ਸਾਸ ਤਦ ਤੱਕ ਆਸ, ਉਹਨਾਂ ਨੂੰ ਸਟੋਮਕ ਦੇ ਵਿੱਚ ਸਿੱਧੇ ਟਿਊਬ ਪਾ ਕੇ ਤੇ ਉਥੋਂ ਖੁਰਾਕ ਦਿੱਤੀ ਜਾ ਰਹੀ ਹੈ। ਪਤਾ ਆ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਈਸੋਫੇਗਸ ਕੈਂਸਰ ਹੋ ਗਿਆ ਆ, ਖੁਰਾਕ ਮੂੰਹ ਰਹੀ ਖਾ ਨਹੀਂ ਸਕਦਾ, ਅਸੀਂ ਸਿੱਧੀ ਮੇਦੇ ਵਿੱਚ ਦੇਣੀ ਸ਼ੁਰੂ ਕਰ
1: ਦਿੱਤੀ।
0: ਔਰ ਆਪਾਂ ਤੇ ਕਈ ਵਾਰ ਦੁਹਰਾ ਚੁੱਕੇ ਹਾਂ ਕਿ ਸਾਡੇ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਟਾਈਲਿਨ ਇੱਕ ਐਸਾ ਤੱਤ ਆ ਜਿਹੜੇ ਸਾਡੇ ਦੰਦਾਂ ਨੂੰ ਵੀ ਸਾਫ਼ ਰੱਖਦਾ ਹੈਗਾ, ਤੇ ਜਿੰਨੇ ਵੀ ਕਾਰਬੋਹਾਈਡ੍ਰੇਟਸ ਅਸੀਂ ਖਾਂਦੇ ਹਾਂ ਨਾ, ਉਹ ਕਾਰਬੋਹਾਈਡ੍ਰੇਟਸ ਨੂੰ ਹਾਜ਼ਮਾ ਇੱਥੋਂ ਹੀ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਹੀ ਹਾਜ਼ਮਾ ਉਹਨਾਂ ਦਾ, ਬ੍ਰੈਡ ਵਗੈਰਾ ਖਾਈ, ਆਲੂ ਵਗੈਰਾ ਖਾਏ, ਕਾਰਬੋਹਾਈਡ੍ਰੇਟਸ ਨੇ ਸਾਰੇ ਇਹ ਇੱਥੇ ਸ਼ੁਰੂ ਹੋ ਜਾਂਦੇ ਨੇ। ਔਰ ਇਹਦਾ ਮਤਲਬ ਉਹ ਫੰਕਸ਼ਨ ਹੋਇਆ ਹੀ ਨੀ ਗਾ, ਤੁਸੀਂ ਤੇ ਖੁਰਾਕ ਸਿੱਧੀ ਮੇਦੇ ਚ ਦੇਣੀ ਸ਼ੁਰੂ ਕਰ ਦਿੱਤੀ, ਦੇਣੀ ਸ਼ੁਰੂ ਕਰ ਦਿੱਤੀ, ਤੇ ਬਹੁਤ ਸਾਰੇ ਫੰਕਸ਼ਨ ਰਹਿ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹਜਮ ਹੋਣ ਤੋਂ ਰਹਿ ਜਾਂਦੀਆਂ ਨੇ। ਇਹ ਇੱਕ ਪ੍ਰਬੰਧ ਹੈ, ਉਪਰਾਲਾ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਜੇ ਤਾਂ ਇਹ ਟੈਂਪਰੇਰੀ ਤੌਰ ਤੇ ਆ, ਜੇ ਤਾਂ ਉੱਪਰ ENT ਵਾਲੇ ਪੋਰਸ਼ਨ ਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜਿਹਨੂੰ ਅਸੀਂ ਰਿਕਵਰ ਕਰ ਸਕਦੇ ਹਾਂ, ਰਿਪੇਅਰ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਵੀ ਅਸੀਂ ਠੀਕ ਕਰ ਲਵਾਂਗੇ, ਗੁੱਡ ਐਂਡ ਵੈਲ ਠੀਕ ਹੈ ਇਹ ਅਸੀਂ ਕਰ ਲਿਆ, ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਤਾਂ ਕੋਈ ਉਪਰਾਲਾ ਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਜਾਨ ਨੂੰ ਜੋਖਮ ਚ ਪਾਉਣ ਵਾਲੀ ਗੱਲ ਆ, ਹੋਰ ਦੁਖੀ ਕਰਨ ਵਾਲੀ ਗੱਲ ਹੈਗੀ ਆ
1: ਜੀ।
0: ਪਰ ਮੈਂ ਕੇਸ ਵੇਖੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਟੋਮਿਕ ਟਿਊਬ ਪਾ ਕੇ, ਔਰ ਉਹ ਡਾਇਰੈਕਟ ਪਾਈ ਹੁੰਦੀ ਹੈ, ਆਮ ਤੌਰ ਤੇ ਰਾਜ ਟਿਊਬ ਵਗੈਰਾ ਜਿਹੜੀ ਪਾਉਂਦੇ ਨੇ ਉਹ ਤਾਂ ਨੱਕ ਨਹੀਂ ਪਾਉਂਦੇ ਨੇ ਨਾ, ਪਰ ਸਿਸਟਮ ਹੀ ਖਰਾਬ ਹੋ ਗਿਆ, ਇਹ ਤਾਂ ਈਸੋਫੇਗਸ ਜਿਹੜਾ ਕੈਂਸਰ ਹੈਗਾ ਆ ਉਹਦੀ ਤਾਂ ਸਟੇਜ ਇਹ ਹੋ ਗਈ। ਉਸ ਤੋਂ ਬਾਅਦ ਆਮ ਤੌਰ ਤੇ ਜਿਹੜਾ ਵੀ ਕੋਈ ਵੀ ਕੈਂਸਰ ਹੈ ਜੀ, ਅਸੀਂ ਈਸੋਫੇਗਸ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਂਸਰ ਹੈਗਾ ਆ ਉਹਦਾ ਐਕਸਪਲੇਨੇਸ਼ਨ ਮੈਂ ਦਿੱਤਾ ਇਹ ਸੀਗਾ ਭਈ ਹਰੇਕ ਅੰਗ ਤੋਂ ਜਿਹੜਾ ਵਾਪਸੀ ਵਾਲਾ ਖੂਨ ਜਾਂਦਾ ਆ ਨਾ ਉਹਦੇ ਵਿੱਚ ਉਸ ਅੰਗ ਦੇ ਵਿੱਚ ਬਣਿਆ ਹੋਇਆ ਗਾਰਬੇਜ ਲੈ ਕੇ ਵਾਪਸ ਜਾਂਦਾ ਆ
1: ਜੀ,
0: ਆਕਸੀਜਨ ਤੇ ਖੁਰਾਕ ਰੱਖ ਲੈਂਦਾ ਆ ਸੈੱਲ, ਬਾਕੀ ਆਪਣਾ ਗਾਰਬੇਜ ਉਹਦੇ ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਹੁਣ ਕੈਂਸਰ ਹੈ ਹੀ ਕੰਡੀਸ਼ਨ ਇਸ ਟਾਈਪ ਦੀ ਭਾਈ ਉਥੇ ਹਰੇਕ ਚੀਜ਼ ਬੜੀ ਤੇਜ਼ ਚੱਲਦੀ, ਸੈੱਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਹੀ, ਮਲਟੀਪਲਾਈ ਹੋ ਰਹੀ, ਹਰ ਅੰਗ ਦੀ ਹਰ ਸੈੱਲ ਦੀ ਇੱਕ ਆਪਣੀ ਨਾਰਮਲ ਸਪੀਡ ਹੈਗੀ ਹੈ ਡਿਵੈਲਪਮੈਂਟ ਦੀ ਹਾਂਜੀ। ਪਰ ਜਿੱਥੇ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਸਮਝਦੇ ਹਾਂ ਵੀ ਕੈਂਸਰਸ ਹੋ ਗਈ ਹੈ, ਉਹਨਾਂ ਸੈੱਲਾਂ ਦੀ ਜਿਹੜਾ ਕੰਟਰੋਲ ਹੈ ਉਹ ਲਾਸਟ ਹੋ ਜਾਂਦਾ ਹੈ, ਉਹਨਾਂ ਦੇ ਵਧਣ ਫੁੱਲਣ ਦਾ ਕੰਟਰੋਲ ਉਹਨਾਂ ਦੀ ਸਿਮਿਟਰੀ ਲਾਸਟ ਹੋ ਜਾਂਦੀ ਹੈ। ਇਸੇ ਕਰਕੇ ਜਿੱਥੇ ਵੀ ਕੈਂਸਰ ਹੋਏਗਾ, ਟਿਊਮਰ ਕੈਂਸਰ ਦਾ ਹੋਏਗਾ, ਉਹਦੀ ਬਾਹਰੋਂ ਇਰੈਗੂਲੈਰਿਟੀ ਹੋਏਗੀ। ਜਦ ਤੁਸੀਂ ਇਹਨੂੰ ਹੱਥ ਲਾ ਕੇ ਵੇਖਦੇ ਹੋ ਨਾ, ਉਹ ਇਰੈਗੂਲਰ ਦਿਖਾਈ ਦੇਗਾ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਧੌਣ ਦੇ ਵਿੱਚੋਂ ਹੱਥ ਲਾ ਕੇ ਇਸ ਨੂੰ ਵੇਖੋਗੇ ਨਾ, ਤੇ ਜੇ ਉਹ ਟਿਊਮਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਨਾ। ਤੇ ਉਸ ਹਾਲਾਤ ਦੇ ਵਿੱਚ ਇਹਦੀ ਮੂਵਮੈਂਟ ਨਹੀਂ ਹੋ ਸਕਦੀ। ਕੋਈ ਟਿਊਮਰ ਕਿਸੇ ਥਾਂ ਤੇ ਗਿਲਟੀ ਹੋ ਜਾਵੇ ਨਾ, ਤੇ ਤੁਸੀਂ ਉਹਨੂੰ ਹੱਥ ਚ ਫੜ ਕੇ ਵੇਖੋ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਹੱਥ ਨੂੰ ਮੂਵ ਕਰ ਸਕਦੇ। ਜਿੰਨੇ ਵੀ ਕੈਂਸਰਸ ਟਿਊਮਰ ਹੁੰਦੇ ਨੇ ਨਾ ਚੇਨਾ ਸਾਹਿਬ, ਮੂਵ ਨਹੀਂ ਕਰਦੇ, ਉਹ ਮੂਵ ਨਹੀਂ ਕਰ ਸਕਦੇ। ਉਹ ਸਾਰਾ ਸਰੀਰ ਸਾਰਾ ਹਿੱਸੇ ਨੂੰ ਮੂਵ ਕਰਨਾ ਪੈਂਦਾ ਤੇ ਤਾਂ ਕਰਦੇ ਨੇ। ਦੂਸਰੀ, ਜਦੋਂ ਉਂਗਲੀ ਉਹਦੇ ਚਾਰੋਂ ਓਰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਹਦੀ ਜਿਹੜੀ ਸਿਮਿਟਰੀ ਹੈਗੀ ਹੈ ਚਾਰੋਂ ਓਰ ਹੈਗਾ ਆ, ਉਹ ਸਾਰਾ ਗੋਲ ਨਹੀਂ ਹੁੰਦਾ, ਇਰੈਗੂਲਰ ਹੁੰਦਾ। ਕਦੀ ਇਧਰ ਨੂੰ ਹੋ ਗਿਆ, ਕਦੀ ਇਧਰ ਨੂੰ ਹੋ ਗਿਆ, ਕਦੀ ਉਧਰ ਨੂੰ ਹੋ ਗਿਆ। ਇਸ ਤਰ੍ਹਾਂ ਇਰੈਗੂਲਰ ਸਿਮਿਟਰੀ ਉਹਦੀ ਹੁੰਦੀ ਹੈ। ਦੂਸਰੀ ਗੱਲ ਇਹ ਹੁੰਦੀ ਹੈ ਕਿ ਪੇਨ, ਜਿੰਨੀਆਂ ਵੀ ਕੈਂਸਰ ਦੀਆਂ ਪੇਨ ਹੁੰਦੀਆਂ ਨੇ, ਉਹ ਰੇਡੀਏਟਿੰਗ ਪੇਨ ਹੁੰਦੀਆਂ ਨੇ। ਰੇਡੀਏਟਿੰਗ ਤੇ ਮਾਈਗ੍ਰੇਟਿੰਗ, ਇਹਨਾਂ ਦੋਹਾਂ ਦੇ ਵਿੱਚ ਮੈਂ ਲਫ਼ਜ਼ ਤੁਹਾਨੂੰ ਦੱਸਿਆ ਸੀ ਡਿਫਰੈਂਸ ਕੀ ਹੁੰਦਾ ਆ। ਮਾਈਗ੍ਰੇਸ਼ਨ ਦਾ ਮਤਲਬ ਹੈ ਵੀ ਇੰਡੀਆ ਤੁਸੀਂ ਆ ਗਏ ਤੇ ਮਾਈਗ੍ਰੇਟ ਇੱਥੇ ਹੋ ਗਏ, ਹੁਣ ਇੰਡੀਆ ਚ ਸਾਡਾ ਘਰ ਨੀ, ਸਾਡਾ ਇੱਥੇ ਹੀ ਘਰ ਆ
1: ਜੀ।
0: ਆਪ ਦਰਦ ਕਿਸੇ ਇੱਕ ਥਾਂ ਤੋਂ ਚੱਲੀ ਸੀ, ਹੁਣ ਉੱਥੇ ਨਹੀਂ ਹੈਗੀ, ਹੁਣ ਕਿਸੇ ਦੂਜੀ ਥਾਂ ਤੇ ਆ, ਹੁਣ ਉੱਥੇ ਹੋ ਗਈ ਹੈ। ਰੇਡੀਏਸ਼ਨ ਦਾ ਮਤਲਬ ਇਹ ਹੈ ਸੀ ਕਿ ਜਿਸ ਥਾਂ ਤੇ ਦਰਦ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ, ਪਰ ਇੱਥੋਂ ਦੂਜੀ ਥਾਂ ਤੇ ਵੀ ਹੋ ਰਹੀ ਹੈ
1: ਜੀ।
0: ਕੈਂਸਰ ਦੀਆਂ ਜਿੰਨੀਆਂ ਵੀ ਪੇਨਸ ਹੁੰਦੀਆਂ ਨੇ, ਉਹ ਸਾਰੀਆਂ ਰੇਡੀਏਟਿੰਗ ਪੇਨਸ ਹੁੰਦੀਆਂ ਨੇ। ਔਰ ਗਲੇ ਦੇ ਵਿੱਚ ਹੋਈ ਤੇ ਆਟੋਮੈਟਿਕਲੀ ਉਹਦੇ ਨਾਲ ਲੱਗਦੇ ਅੰਗਾਂ ਦੇ ਵਿੱਚ ਵੀ ਸਾਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਕੈਂਸਰ ਦੇ ਜਿਹੜੇ ਆਪਣੇ ਸਿਮਟਮ ਹੈ ਨੇ, ਸਭ ਤੋਂ ਪਹਿਲੀ ਗੱਲ ਕਿ ਬਲੱਡ ਲਾਸ ਹੋਣਾ, ਹੀਮੋਗਲੋਬਿਨ ਦਾ ਘਟਣਾ, ਚਿਹਰੇ ਦਾ ਪੀਲਾ ਪੈਣਾ, ਪੇਨਸ, ਅਨਕੰਟਰੋਲਡ ਪੇਨਸ ਹੋਣੀਆਂ ਹਾਂਜੀ। ਸੋ ਚਿਹਰਾ ਪੀਲਾ, ਹੀਮੋਗਲੋਬਿਨ ਘੱਟ, ਵੇਟ ਦਾ ਅਨਕੰਟਰੋਲਡ ਘੱਟ ਹੋ ਜਾਣਾ ਹਾਂਜੀ। ਸੋ ਇਹ ਸਾਰੇ ਇੰਪੋਰਟੈਂਟ ਜਿਹੜੇ 5 ਕਾਰਡੀਨਲ ਸਾਈਨਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕੈਂਸਰ ਦੇ, ਉਹ ਕੈਂਸਰ ਚੈੱਕ ਕਿਤੋਂ ਦਾ ਵੀ ਹੋਵੇ, ਚਾਹੇ ਈਸੋਫੇਗਸ ਦਾ ਹੈ, ਚਾਹੇ ਲੱਤ ਬਾਂਹ ਦਾ ਹੈ, ਚਾਹੇ ਪੇਟ ਦਾ ਹੈ, ਜਾਂ ਕਿਸੇ ਵੀ ਥਾਂ ਦਾ ਹੈਗਾ, ਇਹ ਕਾਰਡੀਨਲ ਸਾਈਨਸ ਜਿਹੜੇ ਨੇ ਉਹਦੇ ਚ ਹੁੰਦੇ ਹੀ ਹੁੰਦੇ ਨੇ। ਭਾਰ ਦਾ ਬਿਨਾਂ ਅਜੇ ਤੁਹਾਨੂੰ ਨੀ ਪਤਾ ਵੀ ਕੈਂਸਰ ਹੋ ਗਿਆ, ਅਜੇ ਨੀ ਤੁਸੀਂ ਜਾਣਦੇ ਇਸ ਗੱਲ ਬਾਰੇ, ਲੇਕਿਨ ਭਾਰ ਦਾ ਅਨਸੈਸਰੀ ਘਟੇ ਜਾਣਾ ਯਾਰ, ਪਤਾ ਨੀ ਗੱਲ, ਮੈਂ ਖਾ ਤਾਂ ਰਿਹਾ ਹਾਂ ਪਰ ਭਾਰ ਘੱਟ ਰਿਹਾ ਹੈਗਾ ਯਾਰ। ਹੈਮੋਗਲੋਬਿਨ ਦਾ ਘੱਟ ਹੋ ਜਾਣਾ, ਔਰ ਚਿਹਰੇ ਦਾ ਪੀਲਾ ਪੈ ਜਾਣਾ, ਜਨਰਲ ਵੀਕਨੈਸ, ਆਮ ਤੌਰ ਤੇ ਫਟੀਕ ਨਾਰਮਲ ਨਾਲੋਂ ਜ਼ਿਆਦਾ ਹੋਣੀ, ਔਰ ਪੇਨ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਪੇਨ ਰੇਡੀਏਟਿੰਗ ਹੁੰਦੀ ਹੈ, ਠੀਕ ਹੈ। ਸੋ ਇਹ ਗੱਲਾਂ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ, ਤੇ ਜੇ ਇਹੋ ਜਿਹੀਆਂ ਗੱਲਾਂ ਹੋਣ ਕਿਸੇ ਵੀ ਪੇਸ਼ੈਂਟ ਦੇ ਵਿੱਚ, ਅਸੀਂ ਉਸੇ ਵੇਲੇ ਉਸਨੂੰ ਸੀਰੀਅਸ ਸਮਝਦੇ ਹਾਂ। ਇੱਕ ਹੋਰ ਗੱਲ ਮੈਂ ਕੈਂਸਰ ਦੇ ਸੰਬੰਧ ਵਿੱਚ ਇਹ ਕਹੀ ਸੀ, ਸਾਰੇ ਅੰਗ ਨਾਰਮਲ ਹੋਣ, ਸਾਰਾ ਕੁਝ ਨਾਰਮਲ ਹੋਵੇ। ਕਈਆਂ ਦੇ ਆਮ ਤੌਰ ਤੇ ਛੋਟੇ ਮੋਟੇ ਮੌਕੇ, ਫਿੰਸੀਆਂ ਵਗੈਰਾ ਸਰੀਰ ਤੇ ਨਿਕਲ ਹੀ ਆਉਂਦੀਆਂ ਨੇ, ਸਧਾਰਨ ਗੱਲ ਹੈਗੀ ਹੈ। ਕਈ ਅਸੀਂ ਪੈਪੀਲੋਮਾ ਵਗੈਰਾ ਅਸੀਂ ਕਹਿੰਦੇ ਹਾਂ, ਲਿੰਫੋਮਾ ਵਗੈਰਾ ਕਹਿੰਦੇ ਹਾਂ, ਵੈਸੇ ਲਿੰਫੋਮਾ ਇੰਟਸਟਾਈਨਸ ਹੁੰਦਾ ਆ। ਸੋ ਸਧਾਰਨ ਤੌਰ ਤੇ ਕੋਈ ਵੀ ਬਾਡੀ ਦੀ ਡਿਵੈਲਪਮੈਂਟ ਸਾਡੇ ਸਰੀਰ ਦੇ ਵਿੱਚ ਲੰਬੇ ਸਮੇਂ ਤੱਕ ਸਾਡੇ ਨਾਲ ਰਹਿ ਸਕਦੀ ਹੈ, ਕੋਈ ਪ੍ਰੋਬਲਮ ਨਹੀਂ, ਭਾਵੇਂ ਜ਼ਿੰਦਗੀ ਭਾਵੇਂ ਹੀ ਜਾਵੇ। ਪਰ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ, ਕੋਈ ਟਿਊਮਰ, ਕੋਈ ਮੌਕਾ, ਕੋਈ ਆਊਟਵਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਸੀ ਕਦੇ ਨਹੀਂ ਸੀ ਹੋਇਆ, ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ, ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਕੈਂਸਰ ਦੀਆਂ ਨੇ, ਔਰ ਈਸੋਫੇਗਸ ਕੈਂਸਰ ਆ ਗਿਆ ਤੇ ਆਟੋਮੈਟਿਕਲੀ ਜਦੋਂ ਰੇਡੀਏਟਿੰਗ ਪੇਨ ਹੋ ਰਹੀ ਤੇ ਗੁਆਂਢੀਆਂ ਨੂੰ ਤਕਲੀਫ਼ ਹੋਏਗੀ, ਸਾਹ ਲੈਣ ਦੇ ਵਿੱਚ ਦਿੱਕਤ ਹੋਏਗੀ, ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਨਾਲ ਗੁਆਂਢੀ ਨੇ ਇਹ ਪ੍ਰੋਬਲਮ ਆਣੀ ਸ਼ੁਰੂ ਹੋਏਗੀ। ਜਿਹੜੀਆਂ ਇਨੀਸ਼ੀਅਲ ਸਟੇਜ ਦੇ ਵਿੱਚ ਸਾਨੂੰ ਸਿਮਟਮਸ ਮਿਲਦੇ ਨੇ, ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਗੈਸਟ੍ਰਿਕ ਦੇ ਨੇ, ਇਸ ਚੀਜ਼ ਦੇ ਨੇ, ਉਹ ਹਿਸਟਰੀ ਜ਼ਰੂਰ ਦੱਸੇਗਾ ਵੀ ਇਕਦਮ ਨਹੀਂ, ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਭਾਈ, ਜੇ ਤੁਸੀਂ ਜਦੋਂ ਹਾਰਟ ਦੀ ਪ੍ਰੋਬਲਮ ਦੀ ਗੱਲ ਮੈਂ ਕਹੀ ਸੀ, ਉਹ ਮੈਂ ਕਿਹਾ ਭਾਈ ਲੋਕਾਂ ਨੇ ਹੁਣ ਤਾਂ ਸਡਨ ਹਾਰਟ ਅਟੈਕ ਹੋ ਗਿਆ ਜੀ, ਸਡਨ ਕੁਛ ਨਹੀਂ ਵਾਪਰਦਾ,
1: ਸਡਨ ਨਹੀਂ ਕੁਛ ਵੀ ਹੁੰਦਾ ਜੀ,
0: ਸਡਨ ਨਹੀਂ ਕੁਛ ਵੀ ਹੁੰਦਾ। ਫਰਕ ਸਿਰਫ ਇਹ ਹੁੰਦਾ ਹੈ ਕਿ ਅਗਾਊਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ, ਅਸੀਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੁੰਦਾ,
1: ਬਿਲਕੁਲ
0: ਨਿਵਾਰਨ ਨਹੀਂ ਕੀਤਾ ਹੁੰਦਾ। ਚਲ ਯਾਰ ਇਹਦੀ ਕੀ ਪਰਵਾਹ ਕਰਦੇ ਆ, ਹਾਂਜੀ, ਤੇ ਕਈ ਵਾਰ ਐਸਾ ਹੁੰਦਾ ਕਿਸੇ ਨੂੰ ਕਮਜ਼ੋਰ ਸਮਝ ਕੇ ਉਹਦੀ ਪਰਵਾਹ ਨਹੀਂ ਕਰਦੇ, ਤੇ ਅਲਟੀਮੇਟ ਉਹ ਸਾਡੇ ਤੋਂ ਤਕੜਾ ਹੋ ਕੇ ਜਦੋਂ ਆਉਂਦਾ ਤੇ ਸਾਡਾ ਨੁਕਸਾਨ ਕਰ ਦਿੰਦਾ।
1: ਬਿਲਕੁਲ।
0: ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਮੈਂ ਕਿਹਾ ਸੀ ਹਾਰਟ ਦੇ ਵਾਸਤੇ ਤਾਂ ਜਿਹੜਾ ਕੋਲੈਸਟਰੋਲ ਵਗੈਰਾ ਹੈਗਾ ਆ, ਲੇਪਰ ਦਾ ਐਕਸੈਸ ਹੋ ਜਾਣਾ ਜਾਂ ਸ਼ੂਗਰ ਕਿਸੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਆਟੋਮੈਟਿਕ ਐਕਸੈਸ ਕੋਈ ਵੀ ਚੀਜ਼ ਬਲੱਡ ਚ ਆਏਗੀ ਤੇ ਉਹ ਸੈਡੀਮੈਂਟੇਡ ਹੋਏਗੀ, ਉਹ ਹੇਠਾਂ ਬੈਠੇਗੀ, ਔਰ ਹੇਠਾਂ ਬੈਠੇਗੀ ਤੇ ਜਿਹੜੀਆਂ ਨਾੜੀਆਂ ਨੇ ਸਾਡੀਆਂ ਖੂਨ ਦੀਆਂ, ਉਹਨਾਂ ਦਾ ਲਿਊਮਨ ਘਟੇਗਾ ਹੀ, ਲਿਊਮਨ ਘਟੇਗਾ ਹੀ ਸਪਲਾਈ ਘੱਟ ਹੋ ਜਾਏਗੀ, ਸਪਲਾਈ ਘੱਟ ਹੋ ਜਾਏਗੀ ਫੰਕਸ਼ਨ ਘੱਟ ਹੋ ਜਾਏਗਾ। ਸੋ ਇਹ ਇੱਕ ਆਮ ਰੂਟੀਨ ਦੀਆਂ ਗੱਲਾਂ ਨੇ ਜਿਹਨੂੰ ਆਮ ਆਦਮੀ ਸਧਾਰਨ ਤੌਰ ਤੇ ਸਮਝ ਸਕਦਾ ਜੇ ਸਮਝਣਾ ਚਾਹੇ ਤਾਂ। ਇਸੇ ਤਰ੍ਹਾਂ ਹੀ ਹਾਰਟ ਦੀ ਗੱਲ ਕਹੀ ਸੀਗੀ ਵੀ ਸੜਨ ਕੁਛ ਨਹੀਂ ਹੁੰਦਾ, ਪਹਿਲਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਹੁੰਦਾ, ਪਰ ਜੇ ਅਸੀਂ ਇਗਨੋਰ ਨਾ ਕਰਦੇ ਤੇ ਫਿਰ ਅਸੀਂ ਉਹਦਾ ਉਪਰਾਲਾ ਉਹਨੂੰ ਕੀਤਾ ਹੁੰਦਾ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਨਹੀਂ ਸੀ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਈਸੋ ਫਿਗਰ ਸਿਆ ਇਹ ਸਭ ਤੋਂ ਸੀਰੀਅਸ ਗੱਲ ਹੈ, ਕਿਉਂਕਿ ਇਥੋਂ ਤੇ ਸਾਡਾ ਅੱਗੇ ਜੀਵਨ ਦੀ ਕਾਰਵਾਈ ਸ਼ੁਰੂ ਹੋਣੀ ਹੈ। ਮਟੀਰੀਅਲ ਰਾ ਮਟੀਰੀਅਲ ਤੇ ਇਥੋਂ ਹੀ ਸਾਨੂੰ ਮਿਲਦਾ ਹੈਗਾ ਨਾ, ਸੋ ਜੇ ਰਾ ਮਟੀਰੀਅਲ ਜਾਣਾ ਬੰਦ ਹੋ ਗਿਆ ਤੇ ਫਿਰ ਅੱਗੇ ਹਰੇਕ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਜਿਹੜੇ ਕੁਛ ਮਿੰਟਾਂ ਦੇ ਵਿੱਚ ਦੁਹਰਾ ਰਿਹਾ ਵੀ ਇੱਕ ਤਾਂ ਮੈਂ ਇਹ ਦੱਸਿਆ ਵੀ ਈਸੋਫੇਗਸ ਸਾਡੀ ਤਕਰੀਬਨ 25 ਸੈਂਟੀਮੀਟਰ ਦੀ ਲੰਬੀ ਟਿਊਬ ਹੈ, ਫਲੈਕਸੀਬਲ ਟਿਊਬ ਹੈਗੀ ਹੈ, ਸੁੰਗੜਦੀ ਹੈ ਫੈਲਦੀ ਹੈ, ਸੁੰਗੜਦੀ ਹੈ ਫੈਲਦੀ ਹੈ ਖੁਰਾਕ ਦੇ ਫੈਲਣ ਦੇ ਨਾਲ, ਔਰ ਇਹਦੀ ਇੱਕ ਆਪਣਾ ਮੋਸ਼ਨ ਹੈਗਾ, ਉਸ ਮੋਸ਼ਨ ਦੇ ਮੁਤਾਬਕ ਉਪਰੋਂ ਪਾਈ ਚੀਜ਼ ਹੇਠਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ, ਇਕਦਮ ਥੱਲੇ ਨਹੀਂ ਡਿੱਗਦੀ, ਔਰ ਇਹਦੇ ਵਿੱਚ ਉਪਰ ਤੋਂ ਹੇਠਾਂ ਤੱਕ ਪਹਿਲੀਆਂ ਦੋ ਕੰਸਟ੍ਰਿਕਸ਼ਨ ਨੇ, ਦੋਵੇਂ ਪਾਸੋਂ ਜਿਵੇਂ ਕੋਈ ਬੰਨੀ ਹੁੰਦੀ ਹੈ ਬੋਰੀ, ਔਰ ਹੇਠ ਵਾਲੀ ਚੀਜ਼ ਉਪਰ ਨਾ ਜਾਵੇ, ਉਪਰ ਵਾਲੀ ਚੀਜ਼ ਹੇਠਾਂ ਨੂੰ ਨਾ ਜਾਵੇ, ਪਰ ਜੇ ਬਹੁਤਾ ਪ੍ਰੈਸ਼ਰ ਪਵੇ, ਜੇ ਖੁਰਾਕ ਅਸੀਂ ਵਾਰੀ ਵਾਰੀ ਬੁਰਕੀ ਚ ਪਾਈ ਜਾਂਦੇ ਆਟੋਮੈਟਿਕਲੀ ਇਹ ਖੁੱਲਦੀ ਹੈ, ਇਹ ਆਟੋਮੈਟਿਕ ਖੁੱਲਦੀ ਹੈ ਤੇ ਫਿਰ ਹੇਠਾਂ ਜਾਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਹੇਠ ਤਾਂ ਉਪਰ ਨੂੰ ਆਉਣਾ ਗੈਸ ਵਾਲਾ, ਉਹ ਬੜੇ ਜ਼ੋਰ ਦੀ ਗੱਲ ਹੈ, ਜਦੋਂ ਬਹੁਤੀ ਕੋਈ ਗੱਲ ਹੋ ਜਾਏ ਤਾਂ ਹੀ ਰਿਵਰਸ ਕੰਡੀਸ਼ਨਾਂ ਹੁੰਦੀਆਂ ਨੇ ਹਾਂਜੀ। ਸੋ ਉਹ ਗੈਸ ਅਗਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ, ਫਿਰ ਹੌਲੀ ਹੌਲੀ ਐਸਿਡ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੋ ਸਾਰੀਆਂ ਗੱਲਾਂ ਫਿਰ ਤੁਹਾਨੂੰ ਜਾਣੀਆਂ ਸ਼ੁਰੂ ਹੁੰਦੀਆਂ ਨੇ। ਜੇ ਅਸੀਂ ਇਨੀਸ਼ੀਅਲ ਦੌਰ ਦੇ ਵਿੱਚ ਇਹਦਾ ਕੋਈ ਪ੍ਰਬੰਧ ਕੀਤਾ ਹੁੰਦਾ ਤੇ ਇਸ ਸਟੇਜ ਤੱਕ ਜਿਹੜੀ ਵੱਧਦੀ ਕੈਂਸਰ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਸੀਗੀ, ਪਰ ਜੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਤੇ ਫਿਰ ਆਟੋਮੈਟਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਅਲਸਰੇਸ਼ਨ ਵੀ ਹੋਏਗੀ, ਇਨਫਲਾਮੇਸ਼ਨ ਵੀ ਹੋਏਗਾ, ਔਰ ਅਲਟੀਮੇਟ ਜਿਹੜਾ ਕੈਂਸਰ ਵੀ ਹੋਣਾ ਸ਼ੁਰੂ ਹੋ ਜਾਂਦਾ। ਇੱਕ ਇਹਨੂੰ ਕਹਿੰਦੇ ਨੇ ਹੀਏਟਿਸ ਹਰਨੀਆ, ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਕਿ ਅਨਾਲ ਦੇ ਅੰਗਾਂ ਨੂੰ ਕੋਈ ਐਸੀ ਪ੍ਰੋਬਲਮ ਹੋਈ ਤੇ ਜ਼ਬਰਦਸਤੀ ਕਰਕੇ, ਹਰਨੀਆਂ ਦਾ ਮਤਲਬ ਹੀ ਹੁੰਦਾ ਆ ਡਿਸਪਲੇਸਮੈਂਟ ਆਫ ਆਰਗਨ, ਕਿਸੇ ਅੰਗ ਦਾ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਜਾਣਾ, ਉਹਨੂੰ ਅਸੀਂ ਹਰਨੀਆਂ ਕਹਿੰਦੇ, ਠੀਕ ਹੈ। ਸੋ ਇਸ ਤੋਂ ਫੇਗਸ ਦੇ ਵਿੱਚ ਨਾਲ ਲੱਗਦੇ ਅੰਗਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ ਤੇ ਇਹਦੇ ਵਿੱਚ ਇਹ ਪ੍ਰੋਬਲਮ ਵੀ ਆ ਸਕਦੀ ਹੈ ਕੈਂਸਰ ਦੇ ਨਾਲ ਨਾਲ। ਦੂਸਰੀ ਜਿਹੜੇ ਇਹਦੀਆਂ ਮਾਸਪੇਸ਼ੀਆਂ ਨੇ, ਪ੍ਰੋਟੈਕਸ਼ਨ ਤਾਂ ਵੈਸੇ ਕੁਦਰਤ ਨੇ ਬਹੁਤ ਕੀਤੀ ਹੋਈ ਹੈ ਨਾ, ਆਮ ਚੀਜ਼ਾਂ ਦੇ ਤਿੰਨ ਤਿੰਨ ਲੇਅਰ ਨੇ, ਜਿਵੇਂ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਐਪੀਡਰਮਸ ਹੈ, ਡਰਮਸ ਹੈ ਤੇ ਹਾਈਪੋਡਰਮਸ ਹੈ ਹਾਂਜੀ, ਔਰ ਇਹਦੇ ਵਿੱਚ ਅਸੀਂ ਦੱਸੇ ਆ ਚਾਰ ਲੇਅਰ, ਅੰਦਰ ਤੋਂ ਸਬ ਮਿਊਕੋਸਾ ਲੇਅਰ, ਫਿਰ ਮਿਊਕਸ ਦਾ ਲੇਅਰ, ਫਿਰ ਮਸਲ ਦਾ ਲੇਅਰ। ਮਸਲ ਦਾ ਲੇਅਰ ਵੀ ਦੋ ਤਰ੍ਹਾਂ ਦਾ, ਇੱਕ ਅੰਦਰ ਵਾਲਾ ਗੋਲ, ਬਾਹਰ ਵਾਲਾ ਸਿੱਧੇ ਲੰਬੇ ਮਸਲ ਹਾਂਜੀ, ਔਰ ਫਿਰ ਉਹਦੇ ਉੱਪਰ ਇੱਕ ਜਿਹੜੀ ਹੈ ਕਨੈਕਟਿਵ ਟਿਸ਼ੂ ਦੀ ਝਿੱਲੀ, ਇੰਨਾ ਮਜ਼ਬੂਤ ਬਣਾਇਆ ਇਹਨੂੰ, ਕਿਉਂਕਿ ਇੰਨਾ ਜ਼ਰੂਰੀ ਹੈ ਕਿ ਜੇ ਰਸ ਵੀ ਨਾ ਆਈ ਤੇ ਕੰਮ ਕਿਵੇਂ ਚੱਲਣਾ, ਹਮਾਸ ਦੀ ਲੜਾਈ ਤੇ ਇਸੇ ਕਰਕੇ ਹੋ ਰਹੀ ਹੈ ਨਾ
1: ਹਾਂਜੀ।
0: ਸੋ ਇਹ ਮੇਨ ਇੰਪੋਰਟੈਂਟ ਅੰਗ ਹੈ ਜਿਹਦੇ ਵਾਸਤੇ ਮੈਂ ਵਾਰ ਵਾਰ ਜ਼ੋਰ ਦੇ ਰਿਹਾ ਹਾਂ ਕਿ ਸਾਨੂੰ ਇਸ ਨੂੰ ਠੀਕ ਰੱਖਣਾ ਚਾਹੀਦਾ, ਤੇ ਠੀਕ ਰੱਖਣ ਦਾ ਮਤਲਬ ਇਹ ਨਹੀਂ ਵੀ ਇਹਨੂੰ ਇਕੱਲਾ ਦੇਖਣਾ ਆ, ਇਹਦੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ, ਉਸ ਗੱਲ ਨੂੰ ਸਾਨੂੰ ਵੇਖਣ ਦੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਸਾਡੀ ਆਮ ਤੌਰ ਤੇ ਪੇਟ ਤੋਂ ਸ਼ੁਰੂ ਹੁੰਦੀ ਹੈ, ਗੱਲ ਸੜਨ ਤੋਂ ਸ਼ੁਰੂ ਹੁੰਦੀ ਹੈ, ਐਸਿਡ ਬਣਨ ਤੋਂ ਸ਼ੁਰੂ ਹੁੰਦੀ ਹੈ, ਤੇ ਜੇ ਅਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਫਿਰ ਈਸੋਫੇਗਸ ਵਰਗੀ ਸੀਰੀਅਸ ਬਿਮਾਰੀ, ਸੀਰੀਅਸ ਇਸੇ ਕਰਕੇ ਕਿਉਂਕਿ ਇਸ ਦੇ ਕੈਂਸਰ ਦਾ ਬਾਅਦ ਚ ਕੋਈ ਹੱਲ ਨਹੀਂ ਸਾਨੂੰ ਦਿਸਦਾ, ਰੇਡੀਏਸ਼ਨ ਵਗੈਰਾ ਬਹੁਤ ਕੁਛ ਕਰਵਾਉਂਦੇ ਆ, ਬੜਾ ਕੁਛ ਹੁੰਦਾ ਆ, ਪਰ ਕਿਉਂਕਿ ਖੁਰਾਕ ਨਹੀਂ ਜਾ ਰਹੀ, ਹੌਲੀ ਹੌਲੀ ਰਿਟਾਇਰਡੇਸ਼ਨ ਹੋ ਰਹੀ, ਹੌਲੀ ਹੌਲੀ ਸਰੀਰ ਘੱਟ ਰਿਹਾ ਹੈਗਾ ਆ, ਔਰ ਸਰੀਰ ਘੱਟਦੇ ਘੱਟਦੇ ਕੰਡੀਸ਼ਨ ਐਸੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦਾ ਤੇ ਅਲਟੀਮੇਟ ਉਹਦੀ ਡੈਥ ਹੋਣੀ ਲਾਜ਼ਮੀ ਹੋ ਜਾਂਦੀ ਹੈ। ਸੋ ਇਹ ਸਾਰੇ ਇਹਦੀ ਈਸੋਫੇਗਸ ਦੀਆਂ ਗੱਲਾਂ ਨੇ। ਇਸ ਤੋਂ ਬਾਅਦ ਫਿਰ ਆਪਾਂ ਅਜੇ ਚੈਸਟ ਦੇ ਵਿੱਚ ਹੀ ਆ, ਜਿਹੜੇ ਇਸ ਮੀਡੀਆਸਟਾਈਨਮ ਦੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚੋਂ ਲੰਘਦੀਆਂ ਨੇ, ਮੈਂ ਉਹਦੀ ਗੱਲ ਵੀ ਕਰਨੀ ਹੈਗੀ ਹੈ, ਪਰ ਹੁਣ ਇੱਕ ਮੇਨ ਇੰਪੋਰਟੈਂਟ ਅੰਗ ਰਹਿ ਗਿਆ ਸਾਡਾ ਲੰਗਸ ਦਾ। ਲੰਗਸ ਤੁਸੀਂ ਸਾਰੇ ਸਮਝਦੇ ਹੋ ਜੇ ਸਾਹ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ ਟਰੇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿੱਚ ਲੰਗਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਐਨਾਟਮੀ ਕੀ ਹੈ ਇਹਦਾ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮ ਕੀ ਆ ਸਕਦੀਆਂ ਹੈਗੀਆਂ ਨੇ ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਜੇ ਉਹਨਾਂ ਨੂੰ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ ਇਹ ਹੋਰ ਲੋਕਾਂ ਤੱਕ ਵੀ ਪਹੁੰਚੇ ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵਿੱਚ ਜਿਹੜਾ ਹੀ ਇੱਕ ਬੰਦਾ ਬੋਲ ਰਿਹਾ ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ ਐਨ ਅੰਦਰ ਤੱਕ ਤੋਰ ਅੰਦਰ ਤੱਕ ਗੱਲ ਜਾਏ ਕਿ ਮੈਂ ਕਹਿ ਕੀ ਰਿਹਾ ਸੋ ਇਹਨਾਂ ਦਾ ਜੇ ਫਾਇਦਾ ਤੁਹਾਨੂੰ ਹੋ ਰਿਹਾ ਹੈ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਹੋਰ ਸੱਜਣ ਮਿੱਤਰ ਵੀ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਗਰਾਮ ਨੂੰ ਸੁਣ ਲੈਣ ਔਰ ਇਹਦੇ ਤੋਂ ਲਾਭ ਉਠਾ ਸਕਣ ਸੋ ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਵੀ ਸਾਡੀ ਇੰਪਰੂਵਮੈਂਟ ਨਹੀਂ ਹੋ ਰਹੀ ਇਲਾਜ ਤਾਂ ਕਰਵਾ ਰਹੇ ਹਾਂ ਇਸ ਗੱਲ ਨੂੰ ਸਮਝਣ ਵਾਸਤੇ ਕਿ ਅਸਲ ਕੁਦਰਤ ਦਾ ਸਿਧਾਂਤ ਕੀ ਹੈਗਾ ਆ ਕੁਦਰਤ ਪਹਿਲਾਂ ਜਦੋਂ ਮੈਡੀਕਲ ਸਾਇੰਸ ਨਹੀਂ ਸੀ ਕੁਦਰਤ ਉਦੋਂ ਵੀ ਤਾਂ ਬਿਮਾਰੀਆਂ ਠੀਕ ਕਰਦੀ ਸੀ ਨਾ ਨਿਯਮ ਸੀਗਾ ਕਿਸ ਤਰ੍ਹਾਂ ਇਹ ਸਰੀਰ ਠੀਕ ਹੁੰਦਾ ਸੀਗਾ ਅਸੀਂ ਉਹੀ ਸਟੱਡੀ ਕੀਤਾ ਹੋਇਆ ਹੈ ਡਾਕਟਰ ਨੇ ਉਹਦੇ ਮੁਤਾਬਕ ਅਸਲ ਰਸਤਾ ਤਾਂ ਉਹ ਹੈ ਪਰ ਕੀ ਹੈ ਜਦੋਂ ਅਸੀਂ ਕੁਦਰਤ ਨੂੰ ਲੰਘ ਕੇ ਸਹਿਜ ਸਿਆਣਪਾਂ ਲੱਕ ਹੋਏ ਤਾਂ ਇਹ ਕਿੰਨਾ ਚੱਲੇ ਨਾਲ ਅਸੀਂ ਜਦੋਂ ਆਪਣੀਆਂ ਸਿਆਣਪਾਂ ਵਰਤਣੇ ਸ਼ੁਰੂ ਕਰ ਦੇਣੇ ਆਪਣੀ ਲੋੜ ਮੁਤਾਬਕ ਮੈਨੂੰ ਤਾਂ ਮੈਂ ਇੱਕ ਨਾ ਪ੍ਰੋਗਰਾਮ ਚ ਗੱਲ ਕਰਦੇ ਕਹਿਤੀ ਸੀ ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਬੀਬੀਆਂ ਕਹਿੰਦੀਆਂ ਨੇ ਮੈਂ ਤੇ ਜਾਣਾ ਪਾਰਟੀ ਤੇ ਸਾਡੀ ਵਿਆਹ ਦੀ ਪਾਰਟੀ ਹੈ ਤੇ ਮੇਰੀ ਮੈਂਸਿਸ ਦੀ ਤਰੀਕ ਆ ਹੈ ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਪਹਿਲਾਂ ਆ ਜਾਣ ਤੇ ਜਾਂ ਇਸ ਤੋਂ ਬਾਅਦ ਆਉਣ ਹਾਂਜੀ ਇਸ ਤਰ੍ਹਾਂ ਦਾ ਸਿਲਸਿਲਾ ਸਾਡਾ ਚੱਲਣਾ ਸ਼ੁਰੂ ਹੋ ਗਿਆ ਨਾ ਮੈਂ ਤੇ ਇਹ ਕਹਿੰਦੀ ਹਾਂ ਕਿ ਨਹੀਂ ਵੀ ਭਾਈ ਮੈਂ ਬੱਚਾ ਹੋਣਾ ਨਹੀਂ ਚਾਹੀਦਾ ਟੀਕਾ ਐਸਾ ਲਵਾਓ ਜਿਹਦੇ ਨਾਲ ਓਵੂਲੇਸ਼ਨ ਹੋ ਗਈ ਨਾ ਕਿਉਂਕਿ ਤੁਹਾਨੂੰ ਆਮ ਹੀ ਚੱਲਦੀਆਂ ਗੱਲਾਂ ਨੇ ਆਮ ਹੀ ਐਸਾ ਕੁਛ ਹੋ ਰਿਹਾ ਹੈਗਾ ਪਰ ਤੁਸੀਂ ਕੀ ਸਮਝਦੇ ਹੋ ਜਦੋਂ ਤੁਸੀਂ ਕੁਦਰਤ ਦੇ ਨਿਯਮ ਨੂੰ ਇਸ ਤਰ੍ਹਾਂ ਰੋਕ ਦਿੰਦੇ ਹੋ ਉਹਦਾ ਤੁਹਾਡੇ ਸਰੀਰ ਤੇ ਕੋਈ ਇਫੈਕਟ ਨਹੀਂ ਹੋਏਗਾ ਲਾਜ਼ਮੀ ਹੋਏਗਾ ਪਰ ਅਫਸੋਸ ਇਹ ਆ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਅਸੀਂ ਆਪਣੀ ਸਿਆਣਪ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਕੁਦਰਤ ਦੇ ਨਿਯਮ ਤੋਂ ਉਲਟ ਕਰਦੇ ਹਾਂ ਔਰ ਉਹਦੇ ਨਾਲ ਜਦੋਂ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਅਸੀਂ ਇਹਨੂੰ ਉਹਦੇ ਨਾਲ ਕੋਰਲੇਟ ਨਹੀਂ ਕਰਦੇ ਇਹ ਇਹਦੇ ਕਰਕੇ ਹੋਇਆ ਹੋਊਗਾ ਨਹੀਂ ਜੀ ਇਹ ਤਾਂ ਨਵੀਂ ਬਿਮਾਰੀ ਡਾਕਟਰ ਜੀ ਇਹ ਕਹਿੰਦੇ ਇਹ ਤਾਂ ਇੱਕ ਨਵੀਂ ਬਿਮਾਰੀ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਔਰ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਹੈ ਜੋ ਆਮ ਤੌਰ ਤੇ ਸਾਡੇ ਮੈਡੀਕਲ ਕਾਲਜ ਚ ਪੜ੍ਹਾਈ ਜਾਂਦੀ ਹੈ ਉਹ ਇਹ ਸਾਨੂੰ ਦੱਸਦੀ ਹੈ ਕਿ ਕਿਸ ਕਿਸ ਚੀਜ਼ ਦਾ ਕਿਸ ਕਿਸ ਨਾਲ ਸੰਬੰਧ ਹੈਗਾ ਆ ਕਿ ਜਿਹੜੀ ਚੀਜ਼ ਨੂੰ ਅਸੀਂ ਰਸਤਾ ਰੋਕ ਦਿੱਤਾ ਕੁਦਰਤ ਦਾ ਉਸ ਦੇ ਰਿਜ਼ਲਟ ਦੇ ਵਿੱਚ ਉਸ ਦੇ ਇਵਜ਼ ਦੇ ਵਿੱਚ ਤੁਹਾਡੇ ਸਰੀਰ ਵਿੱਚ ਕਿੱਥੇ ਕਿੱਥੇ ਕੀ ਕੀ ਨੁਕਸ ਪੈਦਾ ਹੋ ਸਕਦੇ ਨੇ ਸਾਨੂੰ ਇਹ ਜਾਣਨ ਦੀ ਜਿਵੇਂ ਗੋਡਿਆਂ ਦੇ ਪ੍ਰੋਬਲਮ ਹੁੰਦੀ ਹੈ ਤੇ ਅਲਟੀਮੇਟ ਦੀ ਆਰਥਰਾਈਟਿਸ ਦੀ ਕੋਈ ਗੱਲ ਹੁੰਦੀ ਹੈ ਉਹਨੂੰ ਜ਼ਬਰਦਸਤੀ ਤੁਸੀਂ ਜਦੋਂ ਬਾਹਰੋਂ ਠੀਕ ਕਰਦੇ ਹੋ ਤੇ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਹੀ ਨੇ ਰਸਤਾ ਉਹੀ ਹੈ ਇਸੇ ਤਰ੍ਹਾਂ ਸਕਿਨ ਦੀਆਂ ਪ੍ਰੋਬਲਮ ਨੇ ਤੁਸੀਂ ਜ਼ਬਰਦਸਤੀ ਲਾ ਲਾ ਕੇ ਕਰੀਮਾਂ ਉਦੋਂ ਦਬਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਵਿਨ ਨਹੀਂ ਕਰਦੇ ਵਿਨ ਨਹੀਂ ਕਰਦੇ ਸਟੀਰੋਇਡ ਵਗੈਰਾ ਦੇ ਦੇ ਕੇ ਤੁਸੀਂ ਹੋਰ ਤੇ ਜਿਹੜਾ ਨੁਕਸਾਨ ਕਰਦੇ ਹੀ ਕਰਦੇ ਹੋ ਅਲਟੀਮੇਟ ਉਹਦੇ ਨਾਲ ਤੁਹਾਡੇ ਫੇਫੜਿਆਂ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਲਿੰਕ ਸਕਿਨ ਨਾਲ ਹੈਗਾ ਸੋ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਆ ਕਿ ਬੇਸ਼ੱਕ ਤੁਸੀਂ ਜਾਣੋ ਜਾਂ ਨਾ ਜਾਣੋ ਕੁਦਰਤ ਨੇ ਤੁਹਾਡੇ ਮੁਤਾਬਕ ਆਪਣੇ ਅਸੂਲ ਨਹੀਂ ਬਦਲਦੇ ਨੇ
1: ਨਹੀਂ ਬਦਲਦੇ ਬਿਲਕੁਲ
0: ਨਹੀਂ ਬਦਲਦੇ ਇਸ ਲਈ ਜ਼ਰੂਰੀ ਇਹ ਹੈਗਾ ਆ ਕਿ ਉਸ ਨੂੰ ਫਾਲੋ ਕਰਕੇ ਸਮਝੋ ਤੇ ਮੈਂ ਇਹ ਗੱਲ ਕਹਿ ਰਿਹਾ ਵੀ ਅਗਰ ਕਿਸੇ ਥਾਂ ਤੇ ਰੁਕ ਗਏ ਹੋ ਟ੍ਰੀਟਮੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹਨੂੰ ਸਮਝਣ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899 ਵੈਸੇ ਵੀ ਅਗਰ ਸੈਂਟੀਫਿਕ ਤਰੀਕਾ ਕਿਸੇ ਚੀਜ਼ ਦਾ ਸਮਝਣਾ ਚਾਹੁੰਦੇ ਹੋ ਕਿਸੇ ਬਿਮਾਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੰਗਸ ਦੇ ਸੰਬੰਧ ਚ ਗੱਲ ਕਰਾਂਗੇ ਔਰ ਜ਼ਰੂਰ ਸੁਣਨਾ ਕਿਉਂਕਿ ਲੰਗਸ ਬੜਾ ਜ਼ਰੂਰੀ ਅੰਗ ਹੈ ਤੁਹਾਡਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ

ਆਪ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਐਕਚੁਅਲੀ ਇਹ ਪ੍ਰੋਗਰਾਮ 7 ਤੋਂ ਲੈ ਕੇ 9 ਵਜੇ ਤੱਕ ਹੁੰਦਾ, ਟਾਈਮ ਚੇਂਜ ਹੋ ਗਿਆ ਸੀ, ਰਿਕਾਰਡਿੰਗ ਥੋੜੀ ਜੀ 6 ਵਜੇ ਆਈ ਹੈ। ਸੋ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਲੋ ਕੁਛ ਗੀਤ ਸੁਣਦੇ ਹਾਂ ਜੀ। ਪਹਿਲਾ ਗੀਤ ਆਪਾਂ ਸੁਣਦੇ ਹਾਂ, ਬਹੁਤ ਪਿਆਰਾ ਜਿਹਾ ਗੀਤ ਹੈ ਹਿੰਮਤ ਸੰਧੂ ਦਾ ਤੇ ਬਾਜੀ ਦਿਲ ਦੀ, ਤੇ ਫਿਰ ਆਪਾਂ ਅਗਲੇ ਗੀਤ ਦੇ ਨਾਲ ਚਾਲੂ ਕਰਾਂਗੇ ਜੀ।